ਦਾ ਸੰਵਿਧਾਨ ਹੈ ਉਹਦੇ ਅਟਲ ਨਿਯਮ ਨੇ ਤੇ ਗੁਰੂ ਕਹਿੰਦੇ ਨੇ ਉਹ ਧਰਮ ਜਿਹੜਾ ਹੈ ਨਾ ਉਹੋ ਹੀ ਤਹ ਹੈ ਕੋਈ ਬਲ ਨਾ ਉਹਨੂੰ ਕੋਈ ਵੀ ਦੇ ਲਓ ਤੇ ਦਇਆ ਤੋਂ ਪੈਦਾ ਹੁੰਦਾ ਜਿੱਥੇ ਦਇਆ ਨਹੀਂ ਉੱਥੇ ਧਰਮ ਨਹੀਂ ਤੁਸੀਂ ਦੱਸਦੇ ਵੀ ਆਖਿਆ ਦਇਆ ਧਰਮ ਕਾ ਮੂਲ ਹੈ ਮੂਲ ਨਰਕ ਅਭਿਮਾਨ ਹੈ ਤੁਲਸੀ ਦਇਆ ਨਾ ਛੋਟੀਏ ਜਬ ਲਗ ਘੱਟ ਮੈਂ ਧਰਮ ਜਿਹੜਾ ਹੈ ਉਹ ਦਇਆ ਦਾ ਪੁੱਤਰ ਹੈ ਤੇ ਸੰਤੋਖ ਕੀ ਕਦੀ ਦੀਪੜੀ ਕਦੀ ਥੋੜੀ ਜਿਹੀ ਗਹਿਰਾਈ ਗਹਿਰਾਈ ਵੱਲ ਵੇਖਿਓ ਸੰਤੋਖ ਹੁਕਮ ਦਾ ਹੀ ਬਦਲਵਾ ਨਾਮ ਹੈ ਸੰਤੋਖੀ ਪੁਰਸ਼ ਸੀ ਕਿਸ ਨੂੰ ਕੀ ਆਪ ਕਿਹਨੇ ਆਖ ਲਈ ਜਿਹਦੀ ਆਸਥਾ ਮਨਸਾ ਖਤਮ ਹੋ ਜਾਏ ਆਖੀ ਦਾ ਭਲਿਆ ਇਹ ਤਾਂ ਬੜਾ ਸੰਤੋਖੀ ਪੁਰਸ਼ ਹੈ ਜੋ ਮਿਲ ਜਾਏ ਖਾ ਲੈਂਦਾ ਜੋ ਮਿਲ ਜਾਏ ਚੰਗ ਲੈਂਦਾ ਇਹਦੀ ਆਪਣੀ ਕੋਈ ਮੰਗ ਨਹੀਂ ਕੋਈ ਭਟਕਣਾ ਨਹੀਂ ਕੋਈ ਤ੍ਰਿਸ਼ਨਾ ਨਹੀਂ ਇਹ ਬੜਾ ਸੰਤੋਖ ਵਾਲਾ ਪੁਰਸ਼ ਹੈ ਕਿ ਜਿਹੜਾ ਕਿਸੇ ਦਾ ਜੋ ਦਿੱਤਾ ਹੋਵੇ ਖਾ ਲਵੇ ਜੋ ਦਿੱਤਾ ਹੋਵੇ ਪਹਿਨ ਲੈ ਉਹ ਕੀ ਹੋਇਆ ਹੁਕਮ ਵਿੱਚ ਰਹਿਣ ਵਾਲਾ ਹੁਕਮ ਹੀ ਬੰਦਾ ਸੰਤੋਖ ਵੀ ਇੱਕ ਹੁਕਮ ਦਾ ਪ੍ਰਤੀਕ ਲਫ਼ਜ਼ ਹੈ ਕਹਿਣ ਲੱਗੇ ਮੇਰੇ ਮਾਲਕ ਨੇ ਇੱਕ ਸੰਤੋਖ ਰੂਪੀ ਹੁਕਮ ਦੇ ਸੂਤ ਵਿੱਚ ਸਾਰੇ ਸੰਸਾਰ ਨੂੰ ਸਾਰੇ ਬ੍ਰਹਿਮੰਡ ਨੂੰ ਪਰੋ ਛੱਡਿਆ ਕਿਉਂਕਿ ਉਹਦੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਝੁੱਲ ਰਿਹਾ ਜਿਹਨ ਰੱਬ ਚੱਲੇ ਨਿਸ ਸਸ ਚੱਲੇ ਜੋ ਨਿਯਮ ਉਸਨੇ ਬਣਾ ਦਿੱਤੇ ਬ੍ਰਹਿਮੰਡ ਦੇ ਜੋ ਕੁਝ ਉਸਨੇ ਪੈਦਾ ਕੀਤਾ ਉਸ ਅਨੁਸਾਰ ਕਿ ਉਹਨੂੰ ਹਰ ਇੱਕ ਮੁੱਢਲਾ ਸੰਤੋਖ ਹੁਕਮ ਰੂਪੀ ਸੂਤ ਵਿੱਚ ਪਰੋ ਦਿੱਤਾ ਸ੍ਰੀ ਆਸਾ ਜੀ ਵਾਰਿੰਦਰ ਵੀ ਐਸੀ ਤੋਂ ਪੌੜੀ ਆਈ ਕਿ ਮੇਰਾ ਰੱਬ ਜੋ ਪੈਦਾ ਕਰਦਾ ਉਹ ਸਾਰਿਆਂ ਨੂੰ ਫਿਰ ਆਪਣੀਆਂ ਅੱਖਾਂ ਥੱਲਿਓਂ ਆਪਣੀ ਨਿਗਾਹ ਵਿੱਚੋਂ ਕੱਢਦਾ ਕੋਈ ਵੀ ਉਹਦੀ ਨਿਗਾਹ ਚੋਂ ਛੁੱਪ ਕੇ ਨਹੀਂ ਜਾ ਸਕਦਾ ਹਰ ਕੋਈ ਉਹਦੇ ਹੁਕਮ ਵਿੱਚ ਤੇ ਇੱਥੇ ਵੀ ਗੁਰੂ ਇਹੋ ਗੱਲ ਆਖਦੇ ਕਹਿੰਦੇ ਨੇ ਧਾਰ

ਜਿਹੜਾ ਇੰਨੇ ਵੱਡੇ ਪਹਾੜ ਨੂੰ ਇੱਕ ਹੁਕਮ ਨਾਲ ਬਰਦਾਸ਼ਤ ਕੀਤੀ ਬੈਠੀ ਹੁਕਮ ਵਿੱਚ ਭਲਾ ਉਹ ਕਾਦਰ ਜਿਹੜਾ ਹੁਕਮ ਕਰਨ ਵਾਲਾ ਹੁਕਮੀ ਹੈ ਉਹ ਕਿਹਦਾ ਮਹਾਨ ਹੋ ਗਏਗਾ ਕਹਿਣ ਲੱਗੇ ਆਪ ਉਹ ਜਿਹੜਾ ਕਿਉਂਕਿ ਅਸੀਂ ਦੇਖਣਾ ਇਹ ਹੁੰਦਾ ਵੀ ਕਿਸੇ ਨੇ ਜਿੱਥੋਂ ਦੀ ਕੀ ਸ਼ਕਤੀ ਹੈ ਇਸ ਲਈ ਉਹਨੂੰ ਇਹ ਜਾਣਨਾ ਬਹੁਤ ਜ਼ਰੂਰੀ ਹੈ ਵੀ ਇਹ ਸ਼ਕਤੀ ਕਿੱਥੇ ਵਰਤ ਰਹੀ ਹੈ ਕੋਈ ਪਹਿਲਵਾਨ ਹੋਵੇ ਭਾਰ ਚੁੱਕਣ ਵਾਲਾ ਹੋਵੇ ਉਹ ਆਖੇ ਕਿ ਮੈਂ 10 ਮਣ ਭਾਰ ਚੁੱਕ ਸਕਣਾ ਜਾਂ ਉਹ ਐਡੀ ਵੱਡੀ ਬੋਰੀ ਉਠਾਏ ਕਿ 5-7-8 ਮਣ ਦੀ ਹੋਵੇ ਤੇ ਅਸੀਂ ਉਹਦਾ ਫੈਸਲਾ ਕਿਵੇਂ ਕਰਾਂਗੇ ਉਹਦੇ ਕੋਲੋਂ ਪੁੱਛ ਕੇ ਉਹਦੀ ਬੋਰੀ ਨੂੰ ਤੋਲਾਂਗੇ ਉਹਦੀ ਬੋਰੀ ਨੂੰ ਤੋਲਾਂਗੇ ਜਦੋਂ ਬੋਰੀ ਤੁਲੇਗੀ 10 ਮਣ ਦੀ ਨਿਕਲੇਗੀ ਸਾਡੇ ਮਨ ਵਿੱਚ ਇੱਕ ਅਸਾ ਵਿਸ਼ਵਾਸ ਹੋ ਜਾਂਦਾ ਅਟਲ ਵਿਸ਼ਵਾਸ ਐਡਾ ਬਲਵਾਨ ਹੈ ਮੈਨੂੰ ਉਦੋਂ ਪਤਾ ਲੱਗਾ ਜਦੋਂ ਮੈਂ ਉਹਦੀ ਕੁਦਰਤ ਦੇ ਕ੍ਰਿਸ਼ਮੇ ਨੂੰ ਪਛਾਣਿਆ

ਤੁਸੀਂ ਕੱਚੀ ਮਿੱਟੀ ਨੂੰ ਕਿਸੇ ਪਾਣੀ ਦੀ ਸਤਹ ਤੇ ਰੱਖ ਕੇ ਵੇਖੋ, ਸਾਡੇ ਰੱਖਣ ਵਿੱਚ ਤੇ ਉਸ ਮਾਲਕ ਦੇ ਰੱਖਣ ਵਿੱਚ ਆ ਅੰਤਰ। ਕਹਿਣ ਲੱਗੇ ਇਸ ਤੇ ਭਾਰ ਤਲੇ ਕਵਨ ਜੋਰ। ਕਹਿਣ ਲੱਗੇ ਇੱਥੇ ਹੀ ਬਸ ਨਹੀਂ ਕਿ ਧਰਤੀ ਦਾ ਭਾਰ ਕਿਸੇ ਸ਼ਕਤੀ ਦੇ ਸਹਾਰੇ ਉਸਨੇ ਖੜਾ ਕੀਤਾ ਹੋਇਆ, ਬਲਕਿ ਇਸ ਧਰਤੀ ਦੇ ਉੱਪਰ ਵੀ ਬੜਾ ਭਾਰ ਹੈ। ਮੇਰਾ ਧਰਤੀ ਦਾ ਭਾਰ ਨਹੀਂ, ਧਰਤੀ ਦੇ ਉੱਤੇ ਵੀ ਭਾਰ।

ਕਿੰਨੀ ਤਰ੍ਹਾਂ ਦੇ, ਅਨੇਕਾਂ ਤਰ੍ਹਾਂ ਦੇ, ਹਜ਼ਾਰਾਂ ਲੱਖਾਂ ਤਰ੍ਹਾਂ ਦੇ ਜੀ, ਵੱਖ ਵੱਖ ਜ਼ਾਤਾਂ ਨਸਲਾਂ ਦੇ ਜੀ ਧਰਤੀ ਤੇ ਰੇਂਗ ਕੇ ਚੱਲਣ ਵਾਲੇ, ਅਸਮਾਨ ਤੇ ਉਡਾਰੀਆਂ ਲਗਾਉਣ ਵਾਲੇ, ਜੰਗਲਾਂ ਬੀਆਬਾਨਾਂ ਵਿੱਚ ਰਹਿਣ ਵਾਲੇ ਤੇ ਮਨੁੱਖ ਜਿਨ੍ਹਾਂ ਦੀ ਗਿਣਤੀ ਕੋਈ ਨਹੀਂ, ਉਹ ਵੀ ਇਸ ਧਰਤੀ ਤੇ ਵੱਸ ਰਹੇ ਨੇ। ਜੀ ਜਾਤ ਰੰਗਾ ਕੇ ਨਾ, ਵੱਖ ਵੱਖ ਜਾਤਾਂ, ਵੱਖ ਵੱਖ ਨਸਲਾਂ, ਵੱਖ ਵੱਖ ਰੰਗਾਂ ਦੇ ਅਨੇਕਾਂ ਲੋਕ ਉਹ ਵੱਸ ਰਹੇ ਨੇ, ਅਨੇਕਾਂ ਜੀਵ ਇਸ ਧਰਤੀ ਤੇ ਉਹ ਵੱਸ ਰਹੇ ਨੇ ਜਿਨ੍ਹਾਂ ਦੀ ਗਿਣਤੀ ਕੋਈ ਨਹੀਂ। ਇਸੇ ਲਈ ਸਿਆਸਤ ਦੀ ਵਾਰ ਅੰਦਰ ਵੀ ਗੁਰੂ ਨੇ ਆਖ ਦਿੱਤਾ ਕਿ ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਮੈਂ ਜਿਸ ਪਾਸੇ ਨਿਗਾਹ ਮਾਰਾਂ ਜਿੱਧਰ ਦੇਖਣਾ, ਹੇ ਕਰਤੇ ਤੇਰੇ ਕਰਨੇ ਦਾ ਸਮਾਰ ਕੋਈ ਨਹੀਂ, ਕਰਤੇ ਕਹਿ ਕਰਨੇ ਨਾ ਹੀ ਸਮਾਰ, ਤੇਰੀ ਕੁਦਰਤ ਦਾ ਅੰਤ ਕੋਈ ਨਹੀਂ। ਤੇ ਜਦੋਂ ਮੈਂ ਕੁਦਰਤ ਨੂੰ ਵੇਖ ਕੇ ਇਹ ਆਖਣਾ ਵੀ ਉਹ ਬੇਅੰਤ ਹੈ, ਤੇ ਮੈਂ ਸੋਚਣਾ ਭਲਾ ਇਹਨੂੰ ਬਣਾਉਣ ਵਾਲਾ ਕਿਹਦਾ ਬੇਅੰਤ ਹੋਵੇਗਾ। ਇੱਥੋਂ ਕੁਦਰਤ ਨੂੰ ਵੇਖ ਕੇ ਮੈਨੂੰ ਤੇਰਾ ਅੰਦਾਜ਼ਾ ਲੱਗਦਾ, ਤੇਰੀ ਸੋਚ ਖੁੱਲਦੀ, ਤੇਰੇ ਪ੍ਰਤੀ ਵਿਸ਼ਵਾਸ ਕਾਇਮ ਹੁੰਦਾ। ਕਹਿਣ ਲੱਗੀ ਸਭ ਨਾਲ ਲਿਖਿਆ ਬੁਰੀ ਕਲਾ, ਇੱਥੇ ਬਸ ਨਹੀਂ ਕਿ ਇੰਨੀ ਮਖਲੂਕਾਤ, ਇੰਨਾ ਬ੍ਰਹਿਮੰਡ, ਇੰਨੀ ਦੁਨੀਆ, ਇੰਨੇ ਜੀਵ ਜੰਤ ਪੈਦਾ ਕਰਕੇ ਤੇਰੇ ਕੋਲ ਉਹਨਾਂ ਦੀ ਕੋਈ ਗਿਣਤੀ ਨਾ ਹੋਵੇ, ਆਪ ਹੁਦਰੇ ਹੋ ਜਾਣ। ਹਰ ਇੱਕ ਦੇ ਮੱਥੇ ਤੇ ਤੂੰ ਕੋਈ ਉਹਦੇ ਲਈ ਲੇਖ ਲਿਖ ਦਿੱਤੇ, ਹੁਕਮ ਦੇ ਲੇਖ ਜਿਹਦੇ ਬਾਰੇ ਗੁਰੂ ਨੇ ਆਖ ਦਿੱਤਾ ਲੇਖ ਨਾ ਮਿਟੇ ਹੇ ਸਖੀ, ਜੋ ਲਿਖਿਆ ਹਰ ਇੱਕ ਦੇ ਮੱਥੇ ਤੋਂ ਤੂੰ ਲੇਖ ਲਿਖੇ। ਕਿਸੇ ਦੇ 2, 4, 6, 10, 20, 50 ਮਾਡਲ ਹੋਣ ਤੇ ਉਹਨਾਂ ਦਾ ਉਹ ਸਾਰੀ ਪਰਿਭਾਸ਼ਾ ਲਿਖ ਦੇਵੇ, ਉਹਨਾਂ ਦੀ ਸਾਰੀ ਡੈਫੀਨੇਸ਼ਨ ਲਿਖ ਦੇਵੇ, ਮੰਨ ਲਈਏ। ਇੰਨੀ ਦੁਨੀਆਂ ਦਿਨ ਰਾਤ, ਨਾ ਜਨਮ ਲੈਣ ਵਾਲਿਆਂ ਦੀ ਕੋਈ ਗਿਣਤੀ ਹੈ, ਨਾ ਮਰਨ ਵਾਲਿਆਂ ਦੀ ਕੋਈ ਗਿਣਤੀ ਹੈ, ਨਾ ਪੈਦਾ ਹੋਣ ਵਾਲੇ ਵੱਖ ਵੱਖ ਜੀਵਾਂ ਜਨਤਾ ਦੀ, ਪਰ ਹਰ ਇੱਕ ਨੂੰ ਤੂੰ ਇੰਨਾ ਸੋਝ ਢੰਗ ਨਾਲ, ਇੰਨਾ ਸਰਲ ਢੰਗ ਨਾਲ ਸੰਭਾਲ ਰਿਹਾ

ਇੱਥੋਂ ਆ ਕੇ ਮੇਰੇ ਹੱਥ ਖੜੇ ਹੁੰਦੇ ਨੇ ਹੇ ਮਾਲਕ ਤੇਰੇ ਦਰਬਾਰ ਵਿੱਚ ਮੇਰਾ ਸਿਰ ਝੁਕਦਾ ਤੇਰੀ ਰਚਨਾ ਤੇ ਉਸ ਰਚਨਹਾਰੇ ਦੇ ਚਰਨਾਂ ਤੇ। ਉਹ ਇਹ ਦੇਖ ਕੇ ਕਿ ਕੀਤਾ ਤਾਣ ਸਵਾਲਿਓ ਰੂਪ ਕਿੱਡਾ ਸੁੰਦਰ ਹੈ ਜਿਹਨੇ ਐਡਾ ਖੂਬਸੂਰਤ ਸੰਸਾਰ ਪੈਦਾ ਕੀਤਾ ਹੈ। ਜਿਹੜਾ ਮਨੁੱਖ ਇੱਕ ਵਾਰ ਇਸ ਸੰਸਾਰ ਵਿੱਚ ਆ ਜਾਂਦਾ ਹੈ ਉਹਦਾ ਜਾਣ ਨੂੰ ਚਿੱਤ ਨਹੀਂ ਕਰਦਾ। ਜਿਹੜਾ ਇੱਕ ਵਾਰ ਇਸ ਸੰਸਾਰ ਤੇ ਆ ਜਾਂਦਾ ਉਹਦਾ ਮੁੜ ਜਾਣ ਨੂੰ ਚਿੱਤ ਨਹੀਂ ਕਰਦਾ। ਅੱਖਾਂ ਵੀ ਦੇਖ ਦੇਖ ਇਸ ਸੰਸਾਰ ਨੂੰ ਰਚਦੀਆਂ ਨਹੀਂ, ਅੱਖੀ ਦੇਖ ਨਾ ਰਜੀਆਂ। ਕਹਿਣ ਲੱਗੇ ਇਹ ਉਸ ਮੇਰੇ ਮਾਲਕ ਦੀ ਰਹਿਮਤ ਹੈ ਕਿ ਉਸ ਵਿੱਚ ਇੰਨੀ ਸੁੰਦਰਤਾ ਹੈ, ਉਹਨੇ ਆਪਣੀ ਸੁੰਦਰਤਾ ਦਾ ਇੱਕ ਛੋਟਾ ਜਿਹਾ ਹਿੱਸਾ ਸੰਸਾਰ ਬਣਾਇਆ ਤੇ ਇੰਨਾ ਖੂਬਸੂਰਤ ਹੈ, ਇੰਨਾ ਉਹਦੇ ਕੋਲ ਤਾਣ ਹੈ ਕਿ ਸ਼ਕਤੀ ਹੈ ਕਿ ਉਹਦੀ ਤਾਣ ਉਹਦੇ ਤਾਣ ਦੇ ਸਾਹਮਣੇ ਸਾਰਾ ਬ੍ਰਹਿਮੰਡ ਬੱਝਿਆ ਹੋਇਆ ਖਲੋਤਾ ਹੈ। ਪਾਣੀ ਆਪਣੀ ਥਾਂ ਖਲੋਤਾ ਹੈ, ਆਸਮਾਨ ਆਪਣੀ ਥਾਂ ਖਲੋਤੀ ਹੈ, ਹਵਾ ਆਪਣਾ ਕੰਮ ਕਰ ਰਹੀ ਹੈ। ਭੈ ਵਿੱਚ ਪੌਣ ਵਹਿ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਵਿਗਾਰ, ਭੈ ਵਿੱਚ ਧਰਤੀ ਦੱਬੀ ਬਹਾਰ, ਭੈ ਵਿੱਚ ਇੰਦ ਫਿਰੈ ਸਿਰ ਬਹਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਇਹ ਸਾਰੇ ਉਹਦੇ ਹੁਕਮ ਵਿੱਚ ਚੱਲ ਰਹੇ ਨੇ। ਕਿੱਡਾ ਤਾਣ ਹੈ ਉਹਦੇ ਕੋਲ, ਤਾਣ ਤੋਂ ਭਾਵ ਜ਼ੋਰ ਹੈ। ਕਿਹੜੀ ਸ਼ਕਤੀ ਹੈ ਉਹਦੇ ਕੋਲ, ਕਿੱਡਾ ਜ਼ੋਰ ਹੈ, ਤਾਕਤ ਹੈ ਉਹਦੇ ਕੋਲ। ਕੀਤਾ ਤਾਣ ਸਵਾਲਿਓ ਰੂਪ, ਕਿੰਨੀਆਂ ਦਾਤਾਂ ਦੇ ਖਜ਼ਾਨੇ ਨੇ ਉਹਦੇ ਕੋਲ। ਇੰਨੀ ਅਣਗਿਣਤ ਦੁਨੀਆ ਆਈ ਹੈ ਸੰਸਾਰ ਵਿੱਚ, ਸਾਰੇ ਪਹਿਣ ਵੀ ਰਹੇ ਨੇ, ਖਾ ਵੀ ਰਹੇ ਨੇ, ਬਦਲਵੇਂ ਰੂਪ ਵਿੱਚ ਦਿੰਦਾ ਦੇ ਲੈਂਦੇ, ਥੱਕ ਪਾਏ ਜੁਵੈ ਜੁਗੰਤਰ ਖਾਈ, ਪਤਾ ਨਹੀਂ ਕਦੋਂ ਤੋਂ ਦੁਨੀਆ ਪੈਦਾ ਹੋਣ ਲੱਗੀ ਤੇ ਰੋਜ਼ ਖਾਈ ਜਾਂਦੀ ਹੈ, ਪਹਿਨੀ ਜਾਂਦੀ ਹੈ, ਉਹਦੇ ਖਜ਼ਾਨੇ ਵੀ ਨਹੀਂ ਮੁੱਕਦੇ। ਤਾਣ ਸਵਾਲਿਓ ਰੂਪ, ਕੇਤੀ ਦਾਸ ਜਾਣੇ ਕੌਣ ਕੌਣ ਅੰਦਾਜ਼ਾ ਲਗਾਵੇ ਇਸਦਾ, ਕੌਣ ਸੰਭਾਲ ਕਰੇ ਇਸ ਨੂੰ। ਹੇ ਮੇਰੇ ਮਾਲਕ, ਤੇਰੀ ਕੁਦਰਤ ਨੂੰ ਜਿੰਨੀ ਦੇਰ ਅਸੀਂ ਪੜਚੋਲ ਕਰਕੇ ਉਹਦੇ ਵਿੱਚੋਂ ਤੈਨੂੰ ਨਹੀਂ ਲੱਭਾਂਗੇ, ਉਨੀ ਦੇਰ ਤੇਰੇ ਨੇੜੇ ਨਹੀਂ ਹੋ ਸਕਾਂਗੇ। ਕੁਦਰਤ ਇੱਕ ਤੈਨੂੰ ਲੱਭਣ ਦਾ ਤਰੀਕਾ ਹੈ, ਪਰ ਜੇ ਮੈਨੂੰ ਕੁਦਰਤ ਚੰਗੀ ਲੱਗੇ ਤੇ ਮੈਂ ਕੁਦਰਤ ਦੇ ਦੁਆਲੇ ਹੀ ਨਾ ਖੜਾ ਹੋ ਜਾਵਾਂ। ਇਹ ਆਖਾਂ ਇਹ ਬੜਾਈ ਕਿਨੇ, ਜਿਵੇਂ ਬਾਬਾ ਕਬੀਰ ਜੀ ਦਾ ਪਹਿਲਾ ਸ਼ਬਦ ਆਇਆ ਸੀ ਕਿ ਓਏ ਜੋ ਦਿਸੇ ਅੰਬਰ ਤਾਰੇ ਕਿਨੂੰ ਓਏ ਚੀਪਤੇ ਚੀਪਤਨ ਹਾਰੇ, ਆਕਾਸ਼ ਦੇ ਤਾਰੇ ਖੂਬਸੂਰਤ ਲੱਗੇ, ਸਾਇੰਸਦਾਨ ਨੇ ਢੂੰਡਣੇ ਸ਼ੁਰੂ ਕਰ ਦਿੱਤੇ, ਪਹੁੰਚਾਂ ਮੈਂ ਚੰਦਰਮਾ ਤੱਕ, ਪਹੁੰਚਾਂ ਮੈਂ ਤਾਰਿਆਂ ਤੱਕ, ਮੰਗਲ ਤਾਰੇ ਤੱਕ, ਪਰ ਗੁਰੂ ਕਹਿੰਦੇ ਨੇ, ਬਾਬਾ ਕਬੀਰ ਕਹਿੰਦੇ ਨੇ, ਭਰਿਆ ਤੂੰ ਤਾਰਿਆਂ ਤੇ ਖਲੋ ਗਿਆ, ਤੂੰ ਤਾਰਿਆਂ ਤੱਕ ਪਹੁੰਚ ਪੈਦਾ ਕਰਨਾ ਚਾਹੁੰਦਾ। ਸਿਰਫ ਤੇਰੇ ਤੇ ਮੇਰੇ ਵਿੱਚ ਇਹੋ ਅੰਤਰ ਹੈ, ਤੂੰ ਵੀ ਕੁਦਰਤ ਦਾ ਪੜਚੋਲੀ ਹੈ, ਸਾਇੰਸਦਾਨ ਕੁਦਰਤ ਦਾ ਪੜਚੋਲੀ ਹੈ, ਤੂੰ ਵੀ ਕੁਦਰਤ ਦਾ ਪੜਚੋਲੀ ਹੈ, ਪਰ ਤੂੰ ਤਾਰਿਆਂ ਤੇ ਖਲੋ ਗਿਆ, ਮੈਂ ਤਾਰਿਆਂ ਨੂੰ ਬਣਾਉਣ ਤੱਕ ਪਹੁੰਚ ਪੈਦਾ ਕਰਨਾ ਚਾਹੁੰਦਾ। ਬਸ

ਇੱਕ ਕਵਾਓ ਤੂੰ ਇੰਨਾ ਵੱਡਾ ਬ੍ਰਹਿਮੰਡ ਦਾ ਪਸਾਰਾ। ਤੇ ਫਿਰ ਇਹ ਨਹੀਂ ਕਿ ਇੱਕ ਵਾਰ ਪਸਾਰਾ ਬਣਾ ਦਿੱਤਾ, ਉਸ ਤੋਂ ਅਗਲੇ ਪਸਾਰੇ ਵੇਲੇ ਫਿਰ ਉਹਨੂੰ ਕੁਝ ਕਰਨਾ ਪਿਆ, ਇੱਕ ਐਸੀ ਕੰਟੀਨਿਊਟੀ ਪੈਦਾ ਕਰ ਦਿੱਤੀ। ਆਹ ਚੀਜ਼ ਨਾ ਸਮਝੀ, ਬਣਾਉਣ ਵਾਲਾ ਜਿਹੜਾ ਬੜੀ ਤੇਜ਼ੀ ਨਾਲ ਪ੍ਰੋਡਕਸ਼ਨ ਕਰ ਰਿਹਾ ਹੋਵੇ ਅੱਜ ਦੇ ਸਾਇੰਸਦਾਨ ਨਵੀਂ ਟੈਕਨੀਕ ਮੁਤਾਬਕ, ਉਹ ਇੱਕ ਕਾਰ ਬਣਾਏਗਾ ਤੇ ਅਗਲੀ ਕਾਰ ਉਹਦੇ ਵਿੱਚੋਂ ਜਨਮ ਨਹੀਂ ਲਏਗੀ, ਉਹਨੂੰ ਨਵੀਂ ਬਣਾਉਣੀ ਪਏਗੀ। ਕਿਹੜੀ ਕਰਨਾ ਹੈ? ਇੱਕ ਸਾਈਕਲ ਬਣਾਏਗਾ ਤੇ ਕਦੇ ਕਿਸੇ ਦੂਜੇ ਸਾਈਕਲ ਨੇ ਉਸ ਪਹਿਲੇ ਸਾਈਕਲ ਦੇ ਵਿੱਚੋਂ ਜਨਮ ਨਹੀਂ ਲਿਆ, ਉਹ ਨਵਾਂ ਬਣਾਉਣਾ ਪਏਗਾ। ਕਦੇ ਮੇਰੇ ਮਾਲਕ ਤੂੰ ਕਹਿੰਦਾ, ਤੂੰ ਇੱਕ ਚਲਦੇ ਦਰਿਆ ਦੇ ਵਿੰਡ ਵਾਂਗੂ ਇਸ ਵਿੱਚ ਕੰਟੀਨਿਊਟੀ ਪੈਦਾ ਕਰ ਦਿੱਤੀ ਸੰਸਾਰ ਵਿੱਚ। ਤੂੰ ਪਸਾਰਾ ਕਿਹੋ ਜਿਹਾ ਕੀਤਾ? ਇੱਕ ਪੁੱਤਰ ਹੈ, ਕੱਲ੍ਹ ਨੂੰ ਪਿਤਾ ਬਣ ਜਾਂਦਾ, ਫਿਰ ਉਹਦੇ ਘਰ ਪੁੱਤਰ ਹੁੰਦਾ, ਫਿਰ ਉਹ ਪਿਤਾ ਬਣ ਜਾਂਦਾ, ਫਿਰ ਉਹਦੇ ਘਰ ਪੁੱਤਰ। ਇੱਕ ਕੰਟੀਨਿਊਟੀ ਆਪਣੇ ਆਪ ਘਰ ਵਿੱਚੋਂ ਘਰ ਪੈਦਾ ਹੋ ਜਾਂਦੀ ਹੈ। ਮਨੁੱਖ ਵਿੱਚੋਂ ਮਨੁੱਖ ਜਨਮ ਲੈ ਰਿਹਾ, ਸਰਪ ਵਿੱਚੋਂ ਸਰਪ ਜਨਮ ਲੈ ਰਿਹਾ, ਪੰਛੀ ਵਿੱਚੋਂ ਪੰਛੀ ਜਨਮ ਲੈ ਰਿਹਾ, ਹਰ ਇੱਕ ਚੀਜ਼ ਵਿੱਚ ਕੰਟੀਨਿਊਟੀ ਪੈਦਾ ਕਰ ਦਿੱਤੀ। ਮਾਨੋ ਇੱਕ ਦਰਿਆ ਦੇ ਵਹਿਣ ਵਾਂਗੂ ਸੰਸਾਰ ਦਾ ਹਰ ਪੱਖ, ਹਰ ਪਹਿਲੂ ਆਪਣੇ ਆਪ ਚੱਲਿਆ ਜਾਂਦਾ, ਤੁਰਿਆ ਜਾਂਦਾ। ਇਹ ਚੀਜ਼ ਸੰਸਾਰ ਦਾ ਕੋਈ ਸਾਇੰਸਦਾਨ ਨਹੀਂ ਪੈਦਾ ਕਰ ਸਕਿਆ ਕਿ ਇੱਕ ਚੀਜ਼ ਇੱਕ ਵਾਰ ਬਣਾਏ ਮੁੜ ਕੇ ਆਪਣੇ ਆਪ ਹੀ ਬਣੀ ਜਾਣ, ਉਹਨੂੰ ਦੁਬਾਰਾ ਫਿਰ ਦੂਜੀ ਵਾਰ ਬਣਾਉਣੀ ਪਏਗੀ। ਪਰ ਤੂੰ ਜਿਹਨੂੰ ਬਣਾਇਆ ਉਹਦੇ ਵਿੱਚ ਇਹ ਵੀ ਸ਼ਕਤੀ ਰੱਖ ਦਿੱਤੀ ਕਿ ਤੇਰੇ ਜ਼ਰੀਏ ਮੇਰੇ ਸੰਸਾਰ ਦਾ ਇਹ ਪ੍ਰੋਗਰਾਮ ਜਿਹੜਾ ਪਰਿਭਾਸ਼ਾ ਚੱਲਦੀ ਚੜਾ, ਗੁਰੂ ਕਹਿਣ ਲੱਗੇ।

ਜਦੋਂ ਮੈਂ ਤੇਰੀ ਕੁਦਰਤ ਮਹਾਨ ਕੁਦਰਤ ਦੀ ਕਹਾਣੀ ਦੇਖਣਾ ਸਮਝਣਾ ਤੇ ਪੜਚੋਲ ਕਰਨਾ ਨਾ, ਪਰ ਤਾਂ ਜਦੋਂ ਮੈਂ ਉਸ ਤਰਤੇ ਪੁਰਖ ਦੇ ਲਫ਼ਜ਼ ਨਾਲ ਜੋੜਨਾ। ਮੇਰੇ ਮਾਲਕ ਨੇ, ਮੇਰੇ ਗੁਰੂ ਨੇ ਮੈਨੂੰ ਸਮਝਾ ਦਿੱਤਾ ਸ੍ਰਿਸ਼ਟੀ ਦਾ ਕਰਤਾ ਕੌਣ ਹੈ। ਹੁਣ ਜਦੋਂ ਮੈਂ ਬ੍ਰਹਿਮੰਡ ਵੇਖਣਾ, ਹੁਣ ਮੇਰੇ ਦੇਖਣ ਦਾ ਤਰੀਕਾ ਹੀ ਹੋਰ ਹੋ ਜਾਂਦਾ। ਇਹ ਵਿੱਚ ਸੰਸਾਰ ਤੁਮ ਜੇ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ। ਹੁਣ ਜਦੋਂ ਅਗਿਆਨ ਅੰਧੇਰਾ ਕੱਟਿਆ, ਗੁਰਗਿਆਨ ਗੱਤ ਮਿਲਿਆ, ਹੁਣ ਹਜ਼ਰਤ ਦਾ ਰਤਨ ਪਦਾਰਥ, ਹੁਣ ਮੇਰੇ ਟੱਕਣ ਦੀ ਬਿਰਤੀ ਹੋਰ ਹੋ ਜਾਂਦੀ ਹੈ, ਅਵਸਥਾ ਹੀ ਹੋਰ ਬਣ ਜਾਂਦੀ ਹੈ, ਕਿਉਂਕਿ ਮੈਨੂੰ ਕੁਦਰਤ ਦੇ ਹਰ ਕ੍ਰਿਸ਼ਮੇ, ਹਰ ਸ਼ਕਤੀ ਵਰਤ ਰਹੀ ਸ਼ਕਤੀ ਵਿੱਚੋਂ ਉਸ ਵਰਤਾਉਣ ਵਾਲੇ ਹਾਕਮ ਤੇ ਹੁਕਮੀ ਦਾ ਸਰੂਪ ਦਿਸਦਾ ਹੈ। ਹੁਣ ਮੈਂ ਜਦੋਂ ਕੁਦਰਤ ਦੀ ਵਿਚਾਰ ਕਰਨਾ ਤੇ ਸੋਚਣਾ, ਹੇ ਕੁਦਰਤ ਦੇ ਮਾਲਕ ਕਰਤੇ, ਮੈਂ ਤੇਰੇ ਤੋਂ ਇੱਕ ਵਾਰ, ਦੋ ਵਾਰ, ਦਸ ਵਾਰ ਨਹੀਂ, ਜ਼ਿੰਦਗੀ ਜੀਵਨ ਵਿੱਚ ਆਪਣਾ ਸਾਰਾ ਜੀਵਨ ਇੱਕੋ ਵਾਰ ਕੁਰਬਾਨ ਕਰਦਿਆਂ ਵਾਰਦਿਆਂ, ਕਿਉਂਕਿ ਤੇਰੀ ਕੁਦਰਤ ਮਹਾਨ ਹੈ, ਤੂੰ ਤਾਂ ਬਹੁਤ ਹੀ ਮਹਾਨ ਹੈ। ਤੇ ਜਦੋਂ ਕੁਦਰਤ ਵਿੱਚ ਮੈਂ ਦੇਖਣਾ ਹੈ ਕਿ ਕੁਦਰਤ ਦਾ ਇੱਕ ਦਰਿਆ ਐਸਾ ਹੈ ਜਿਹਦੇ ਵਿੱਚ ਪਾਣੀ ਵਗ ਰਿਹਾ ਹੈ, ਹਰ ਹੱਟ ਕੀ ਮਾਲ ਜੈਸੇ ਤਿੰਦ ਲਗਤ ਹੈ, ਇੱਕ ਸਟਨੀ ਇੱਕ ਫੇਰ ਪ੍ਰੀਤ ਹੈ, ਕੋਈ ਆ ਰਿਹਾ ਹੈ, ਕੋਈ ਜਾ ਰਿਹਾ ਹੈ, ਤੇਰੀ ਕੁਦਰਤ ਵਿੱਚ ਇਹ ਇੱਕ ਨਵੀਨਤਾ ਭਰੀ ਗਈ। ਪਰ ਇਹ ਮੇਰੇ ਮਾਲਕ, ਇਸ ਨਵੀਨਤਾ ਭਰਨ ਵਾਲੇ ਪ੍ਰਭੂ ਤੂੰ ਇੱਕ ਉਹ ਹੈ ਜਿਹੜਾ ਜਾਂਦਾ ਕਿਤੇ ਨਹੀਂ ਤੇ ਆਉਂਦਾ ਕਿਤੇ, ਤੇਰੇ ਵਿੱਚ ਤੇ ਕੁਦਰਤ ਵਿੱਚ ਕੀ ਅੰਤਰ ਹੈ? ਕੁਦਰਤ ਦੀ ਹਰ ਇੱਕ ਚੀਜ਼ ਜਾ ਆ ਰਹੀ ਹੈ, ਜਾ ਆ ਰਹੀ ਹੈ। ਦੁਨੀਆ ਮੁਕਾਮੇ ਫਾਨੀ, ਸੰਸਾਰ ਜਿਹੜਾ ਉਹ ਜਾ ਆ ਰਿਹਾ, ਪਰ ਤੂੰ ਸਦਾ ਸਲਾਮਤ ਹੈ। ਆਪਣੇ ਆਵੇ ਨਾ ਜਾਵੇ, ਚੰਗੇ ਸਮਾਂ। ਇਸ ਲਈ ਜਿਹੜੀ ਜਾ ਆ ਰਹੀ ਚੀਜ਼ ਹੈ ਨਾ, ਉਹਦੇ ਵਿੱਚ ਜਿਹੜਾ ਨਾ ਜਾਣ ਵਾਲਾ ਬੈਠਾ, ਮੈਂ ਉਹਨੂੰ ਪਛਾਣਨਾ। ਇਹੋ ਗੱਲ ਗੁਰੂ ਤੇਗ ਬਹਾਦਰ ਸਾਹਿਬ ਦੀ ਰਚਨਾ ਵਿੱਚੋਂ ਆਪਾਂ ਇੱਕ ਵਾਰ ਸਾਂਝੀ ਕੀਤੀ ਸੀ ਕਿ ਸਾਧ ਹੋ ਇਹ ਤਨ ਮਿੱਥਿਆ ਜਾਣੋ, ਇਹ ਜਾਣ ਆਉਣ ਵਾਲਾ ਹੈ, ਇਹ ਕੁਦਰਤ ਦਾ ਹਿੱਸਾ ਹੈ, ਇਹ ਕਰਤੇ ਦੀ ਕਿਰਤ ਹੈ। ਪਰ ਇਹ ਖਿਆਲ ਕਰਿਓ, ਜਾਂ ਭੀਤਰ ਜੋ ਰਾਮ ਬਸਤਾ ਹੈ ਸਾਧ, ਇਹਦੇ ਅੰਦਰ ਜਿਹੜਾ ਬੈਠਾ ਹੈ ਨਾ, ਉਹ ਕਿਤੇ ਜਾਣ ਆਉਣ ਵਾਲਾ ਨਹੀਂ, ਨਾ ਉਹ ਮਰਦਾ ਹੈ, ਨਾ ਉਹ ਚਮਕਦਾ ਹੈ, ਨਾ ਮਿੱਟਦਾ ਹੈ, ਨਾ ਖਤਮ ਹੁੰਦਾ। ਕਹਿਣ ਲੱਗੇ, ਹੇ ਪ੍ਰਭੂ, ਮੈਂ ਤੈਨੂੰ ਪਛਾਣ ਲਿਆ, ਤੈਨੂੰ ਜਾਣ ਲਿਆ ਤੇ ਜਾਣਿਆ ਤੇਰੀ ਕੁਦਰਤ ਵਿੱਚੋਂ। ਕੁਦਰਤ ਦੇ ਕ੍ਰਿਸ਼ਮੇ ਐਡੇ ਸ਼ਕਤੀਸ਼ਾਲੀ ਨੇ ਕਿ ਉਹਦੇ ਵਿੱਚ ਵਰਤ ਰਿਹਾ ਹੁਕਮੀ ਕਿੱਡਾ ਸ਼ਕਤੀਸ਼ਾਲੀ ਹੋਵੇਗਾ, ਮੈਨੂੰ ਇੱਥੋਂ ਅੰਦਾਜ਼ਾ ਲੱਗ ਗਿਆ ਕਿ ਮੈਂ ਆਪਣਾ ਆਪ ਤੇਰੀ ਕੁਦਰਤ ਨੂੰ ਵੇਖ ਕੇ ਤੇਰੇ ਤੋਂ ਕੁਰਬਾਨ ਕਰਨਾ ਸਦੀ

0: ਜੋ ਸਤਿਗੁਰੂ ਕਰਾਉਂਦਾ ਜਿਸ ਤਰ੍ਹਾਂ ਬੁਲਾਉਂਦਾ ਜੋ ਬਖਸ਼ਿਸ਼ ਕਰਦਾ ਉਹ ਸਤਿਗੁਰੂ ਦੀ ਬਖਸ਼ਿਸ਼ ਤੁਹਾਡੇ ਨਾਲ ਸਾਂਝੀ ਕਰਨਾ ਆਪਣੇ ਮਨੋਂ ਕੁਛ ਨਹੀਂ ਕਹਿਣਾ ਚਾਹੁੰਦਾ ਮੇਰੇ ਕੋਲ ਉਹ ਸ਼ਕਤੀ ਜਾਂ ਮਤ ਵੀ ਨਹੀਂ ਕਿ ਕੁਝ ਆਪਣੇ ਵੱਲੋਂ ਕਹਿ ਸਕਦਾ ਆਪਾਂ ਗੁਰੂ ਦੀ ਬਖਸ਼ ਸਾਂਝੀ ਕਰੀਏ ਸਾਰੇ ਏਕ ਪਿਤਾ ਏਕ ਸਤੇ ਹਮ ਬਾਰਕ ਬਣ ਕੇ ਪਰਿਵਾਰ ਵਾਂਗੂ ਗੁਰੂ ਦੇ ਦੁਆਲੇ ਬੈਠੀਏ ਅਤੇ ਜਿਹੜੀ ਸਭ ਤੋਂ ਪਹਿਲੀ ਰਚਨਾ ਜਪਜੀ ਸਾਹਿਬ ਦੇ ਰੂਪ ਵਿੱਚ ਸਤਿਗੁਰੂ ਨੇ ਝੋਲੀ ਪਾਈ ਉਹਨੂੰ ਜੇ ਅਸੀਂ ਸਮਝ ਲਈਏ ਤਾਂ ਸਾਨੂੰ ਫਿਰ ਪੜ੍ਹਨ ਵਿੱਚ ਨਿਤਨੇਮ ਵਿੱਚ ਹੋਰ ਰਸ ਆਵੇਗਾ ਸਤਿਗੁਰੂ ਬਖਸ਼ਿਸ਼ ਕਰੇ ਉਹ ਅਗੰਮੀ ਰਸ ਸਾਡੀ ਝੋਲੀ ਪਏ ਇਹਨਾਂ ਸ਼ਬਦਾਂ ਨਾਲ ਖਿਮਾਂਦਾ ਜਾ ਚੁੱਕਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਤਿਗੁਰੂ ਖਾਲਸਾ ਸਤਿ ਸੰਗਤ ਜੀ ਦੀਨ ਦੁਨੀਆਂ ਦੇ ਬਾਲਕ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਇਥ ਧੰਨ ਤਾਂ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੂੰ ਗੁਰਸਿੱਖ ਨੇ ਬੇਨਤੀ ਕੀਤੀ ਪਾਤਸ਼ਾਹ ਦੁਨੀਆਂ ਦੇ ਲੋਕ ਪਰਮਾਤਮਾ ਦੇ ਬਾਰੇ ਜ਼ਿਕਰ ਕਰਦੇ ਨੇ ਕੀ ਤੁਸੀਂ ਕਦੇ ਪਰਮਾਤਮਾ ਵੇਖਿਆ? ਕਿਉਂਕਿ ਆਮ ਕਰਕੇ ਲੋਕ ਤਰਕ ਕਰਦੇ ਨੇ ਭਾਈ ਕਿ ਆਪਣੇ ਆਪ ਨੂੰ ਧਾਰਮਿਕ ਆਗੂ ਹੋਣ ਵਾਲੇ ਲੋਕ ਕੇਵਲ ਤੇ ਕੇਵਲ ਪ੍ਰਾਪੇਗੰਡਾ ਕਰਦੇ ਨੇ ਆਪਣੀ ਰੋਟੀ ਰੋਜੀ ਵਾਸਤੇ। ਕਦੇ ਪਰਮਾਤਮਾ ਵਿਖਾਇਆ ਤਾਂ ਨਹੀਂ, ਜਿਹੜਾ ਵੇਖਿਆ ਨਹੀਂ ਜਾ ਸਕਦਾ ਪਰਮਾਤਮਾ ਕਿਵੇਂ ਹੋਇਆ, ਇਹ ਉਹਨਾਂ ਦੀ ਤਰਕ ਹੈ, ਇਹ ਉਹਨਾਂ ਦਾ ਨੁਕਤਾਚੀਨੀ ਕਹਿ ਲਓ। ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ ਬਾਬਾ ਰਵਿਦਾਸ ਜੀ ਕਹਿੰਦੇ, ਗੁਰੂ ਕੇ ਸਿੱਖੋ ਜਬ ਦੇਖਾਂ ਤਬ ਗਾਵਾਂ, ਜਿਹੜਾ ਮੈਂ ਦੁੱਖ ਤੇ ਸੁੱਖ ਦੇ ਮੌਕੇ ਤੇ ਗਾਉਂਦਾ ਰਹਿੰਦਾ ਹੈ ਇਹਦਾ ਇੱਕੋ ਇੱਕ ਕਾਰਨ ਹੈ ਕਿ ਜਦੋਂ ਪਰਮਾਤਮਾ ਵੇਖਦਾ ਤੇ ਮੈਨੂੰ ਚਾਅ ਚੜ ਜਾਂਦਾ ਹੈ, ਮੇਰਾ ਮਨ ਵਿਕਾਸ ਵਿੱਚ ਆ ਜਾਂਦਾ ਹੈ। ਉਸੇ ਸਿਧਾਂਤ ਦੇ ਮੁਤਾਬਕ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਉਸ ਪਰਮਾਤਮਾ ਦੀ ਵਡਿਆਈ ਕਰਦੇ ਉਹਦੇ ਗੁਣਾਂ ਤੋਂ ਸਾਨੂੰ ਜਾਣੂ ਕਰਾ ਰਹੇ ਨੇ। ਆਪਾਂ ਕਹਿੰਦੇ ਜੀ ਫਲਾਨਾ ਸੁਭਾਅ ਦਾ ਬੜਾ ਖੁਸ਼ਕ ਹੈ, ਫਲਾਨਾ ਬਹੁਤ ਜਲਦੀ ਤੈਸ਼ ਵਿੱਚ ਆ ਜਾਂਦਾ, ਗਰਮ ਹੋ ਜਾਂਦਾ ਹੈ। ਗੁਰੂ ਪੰਚਮ ਪਾਤਸ਼ਾਹ ਕਹਿੰਦੇ ਕਿ ਗੁਰਸਿੱਖੋ ਜਿਹੜਾ ਪਰਮਾਤਮਾ ਕਦੇ ਗਰਮੀ 'ਚ ਨਹੀਂ ਆਉਂਦਾ, ਉਹ ਕਦੇ ਨਾਰਾਜ਼ਗੀ ਵਿੱਚ ਨਹੀਂ ਆਉਂਦਾ, ਔਰ ਉਹ ਬੜਾ ਸੁੰਦਰ ਹੈ, ਹਰ ਥਾਂ 'ਤੇ ਵਿਆਪਕ ਹੈ ਉਹ ਮੁਕੰਮਲ। ਅਤੇ ਜੇ ਕੋਈ ਦੁਨੀਆਂ ਦਾ ਬੰਦਾ ਆ ਕੇ ਵੀ ਉਹਦਾ ਅੰਤ ਪਾਲਾਂ ਤਾਂ ਉਹਦਾ ਅੰਤ ਨਹੀਂ ਜੇ ਪਾਇਆ ਜਾਣਾ। ਇਸ ਵਿਚਾਰ ਨੂੰ ਹਜ਼ੂਰ ਨੇ ਚਾਰ ਭਾਗਾਂ ਵਿੱਚ ਤਕਸੀਮ ਕਰਕੇ ਅਤੇ ਸਾਨੂੰ ਸਮਝਾਉਣ ਵਾਸਤੇ ਸਾਡੇ ਉੱਪਰ ਤਰਸ ਕੀਤਾ। ਹਜ਼ੂਰ ਜਿਵੇਂ ਰਹਿਮਤਾਂ ਕਰਦੇ ਨੇ ਉਹ ਆਪਾਂ ਵਿਚਾਰੀਏ, ਲੇਕਿਨ ਮਨ ਦੇ ਖੰਡਾ ਨੂੰ ਰੋਕਣ ਲਈ ਉਪਰਾਲਾ ਕਰੀਏ ਕੁਝ ਕਹਿਣ ਦਾ। ਗੁਰਮੁਖੋ ਇੱਕ ਆਰਸੀ ਸ਼ੀਸ਼ਾ ਹੁੰਦਾ ਹੈ, ਉਹ ਸ਼ੀਸ਼ੇ ਨੂੰ ਚੁੰਟਕਾ ਕੇ ਰੱਖਿਆ ਜਾਏ ਤੇ ਉਹਦੇ ਵਿੱਚ ਅੱਗ ਪੈਦਾ ਹੁੰਦੀ। ਅੱਗ ਹੁਣ ਤਾਂ ਆਪਣੇ ਕੋਲ ਕਈ ਵਸੀਲੇ ਨੇ, ਸਾਡੇ ਵਡੇਰਿਆਂ ਨੇ ਸੈਂਕੜੇ ਹਜ਼ਾਰਾਂ ਸਾਲ ਪਹਿਲਾਂ ਇੱਕ ਸ਼ੀਸ਼ਾ ਤਿਆਰ ਕੀਤਾ ਜਿਹਨੂੰ ਆਰਸੀ ਸ਼ੀਸ਼ਾ ਕਹਿੰਦੇ ਸਨ, ਔਰ ਜਿਸ ਮੌਕੇ ਉਹ ਆਰਸੀ ਸ਼ੀਸ਼ਾ ਬਿਲਕੁਲ ਹਰਕਤ ਤੋਂ ਰਹਿਤ ਹੋ ਕੇ ਖਿਲਾਰਿਆ ਜਾਏ ਨਾ ਤੇ ਸੂਰ ਦੀਆਂ ਕਿਰਨਾਂ ਉਹ ਸ਼ੀਸ਼ੇ ਵਿੱਚ ਪੈਂਦੀਆਂ ਨੇ ਤੇ ਜਿਹੜੀ ਵੀ ਵਸਤੂ ਉਹਦੇ ਸਾਹਮਣੇ ਹੋਵੇ ਉਹਨੂੰ ਅੱਗ ਲੱਗ ਜਾਂਦੀ ਹੈ, ਉਹ ਸੜ ਜਾਂਦੀ ਹੈ। ਪਰ ਸ਼ੀਸ਼ਾ ਹਿੱਲੇ ਅੱਗ ਨਿਕਲੇਗੀ ਨਹੀਂ, ਅੱਗੇ ਕਿਰਿਆ ਨਹੀਂ ਕਰੇਗੀ। ਇਸੇ ਪ੍ਰਕਾਰ ਗੁਰਮੁਖੋ ਜਿਹੜਾ ਆਪਾਂ ਮੂਲ ਮੰਤਰ ਪੜ੍ਹਦੇ ਹਾਂ, ਵਾਹਿਗੁਰੂ ਮੰਤਰ ਦਾ ਜਾਪ ਕਰਦੇ ਹਾਂ, ਗੁਰੂ ਕੀ ਬਾਣੀ ਪੜ੍ਹਦੇ ਹਾਂ, ਸਾਡਾ ਸਾਰੇ ਕਾਰਜਾਂ ਦਾ ਇੱਕੋ ਇੱਕ ਨਿਸ਼ਾਨਾ ਇੱਕ ਟਾਰਗੈਟ ਹੈ ਤੇ ਕਿਤੇ ਚੰਦਰਾ ਮਨ ਟਿਕ ਜਾਏ। ਜਿਹੜਾ ਵਿਕਾਰਾਂ ਤੇ ਔਗੁਣਾ ਗੁਨਾਹਾਂ ਦਾ ਸਾਡੇ ਅੰਦਰ ਕੂੜਾ ਤੇ ਕਰਕਟ ਪਿਆ ਕਿਤੇ ਸੜ ਜਾਏ। ਵਾਰ ਵਾਰ ਸਾਡੇ ਦਾਨੇ ਬਜ਼ੁਰਗ ਸਾਨੂੰ ਕਹਿੰਦੇ ਕਿ ਗੁਰਮੁਖੋ ਵਾਹਿਗੁਰੂ ਕਹੋ, ਸਾਨੂੰ ਕਹਿੰਦੇ ਕਿ ਗੁਰਮੁਖੋ ਧੰਨ ਗੁਰੂ ਨਾਨਕ ਕਹੋ। ਨਿਸ਼ਾਨਾ ਕੇਵਲ ਤੇ ਕੇਵਲ ਇੱਕ ਹੈ, ਜਿਹੜੇ ਸਾਡੇ ਅੰਦਰ ਪਾਪਾਂ ਗੁਨਾਹਾਂ ਦੇ ਢੇਰ ਲੱਗੇ ਨੇ ਕਿਸੇ ਪ੍ਰਕਾਰ ਸਰ ਜਾਣ, ਉਹ ਮੁੱਕ ਜਾਣ। ਤੋ ਆਪਾਂ ਸਾਰੇ ਉਪਰਾਲਾ ਕਰੀਏ, ਸਹਿਯੋਗ ਦਿਓ। ਬੋਲੋ ਸਤਨਾਮ ਵਾਹਿਗੁਰੂ
1: ਜੀ। ਰਾਗ ਸੂਹੀ ਮਹੱਲਾ ਪੰਜਵਾਂ।
0: ਜਿਹੜਾ ਰਾਗ ਸ਼ਬਦ ਗੁਰਬਾਣੀ ਥਾਂ ਥਾਂ ਤੇ ਲਿਖਿਆ ਨਾ, ਧਿਆਨ ਦੇਣਾ, ਨੋਟ ਕਰਨਾ, ਉੱਥੇ ਰਾਰੇ ਨੂੰ ਕੰਨਾਂ ਤੇ ਗੱਗੇ ਥੱਲੇ ਔਂਕੜਾ ਹੈ। ਵੈਸੇ ਜੇ ਔਂਕੜ ਨਾ ਵੀ ਹੋਵੇ ਨਾ, ਉਹਦਾ ਅਰਥ ਵੀ ਰਾਗ ਹੈ। ਲੇਕਿਨ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਵਾਰ ਵਾਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਸੁਚੇਤ ਕਰਕੇ ਆਖਿਆ ਕਿ ਗੁਰਮੁਖ ਪਿਆਰਾ, ਔਂਕੜ ਪਾਉਣ ਦਾ ਖਿਆਲ ਨਾ ਭੁੱਲੀ। ਉਹਦਾ ਕਾਰਨ ਇਹ ਹੈ, ਰਾਗ ਨਾਮ ਪ੍ਰੇਮ ਦਾ ਵੀ ਹੈ, ਪ੍ਰੇਮ ਦਾ। ਤੇ ਆਪਣਾ ਇਹ ਸੁਭਾਅ ਹੈ ਕਿ ਗੰਗਾ ਗਏ ਤੇ ਗੰਗਾ ਰਾਮ, ਜਮਨਾ ਗਏ ਤੇ ਜਮਨਾ ਦਾਸ, ਆਪਣਾ ਇੱਕ ਨਾਲ ਪ੍ਰੇਮ ਹੀ ਹੈ ਨੀ। ਆਪਣਾ ਪ੍ਰੇਮ ਬਦਲਦਾ ਰਹਿੰਦਾ, ਪ੍ਰੇਮ ਬਦਲਦਾ ਰਹਿੰਦਾ। ਇਸ ਕੱਕੇ ਥੱਲੇ ਜੋ ਔਂਕੜ ਹੈ ਨਾ ਰਾਗ ਥੱਲੇ, ਇਹ ਸਾਨੂੰ ਵਾਰ ਵਾਰ ਹੁਕਮ ਕਰਦਾ, ਪ੍ਰੇਰਨਾ ਦੇ

ਕਦੇ ਲਾਲ ਪੱਟੀ ਮੱਥੇ ਤੇ ਬੰਨ ਕੇ ਭੰਗੜੇ ਪਾਉਣ ਲੱਗ ਪਿਆ। ਗੁਰੂ ਕੇ ਸਿੱਖ ਹੈ, ਤੇਰਾ ਕਰਮ ਨਹੀਂ, ਤੇਰਾ ਕਰਮ ਇਹ ਨਹੀਂ, ਤੇਰਾ ਕਰਮ ਕੇਵਲ ਤੇ ਕੇਵਲ ਇੱਕ ਪਰਮਾਤਮਾ ਨਾਲ ਪ੍ਰੇਮ ਕਰਨਾ। ਪ੍ਰੇਮ ਕਰਤਾਰ ਨਾ ਕਿਰਤ ਮੰਨੋ, ਕਰਤਾਰ ਤੋਂ ਬਿਨਾਂ ਜਿਹੜਾ ਇਹ ਬਾਕੀ ਦਾ ਮਹਿਕਮਾ ਨਾ, ਪਿਆਰ ਸਤਿਕਾਰ ਤਾਂ ਕਰ, ਪਰ ਤੇਰਾ ਨਿਸ਼ਚੈ ਕਰਤਾਰ ਉੱਪਰ ਹੀ ਚਾਹੀਦਾ। ਇਹ ਸਾਨੂੰ ਰਾਗ ਦਾ ਔਂਕੜ ਪ੍ਰੇਰਨਾ ਦਿੰਦਾ। ਰਾਗ ਸੋਹੀ ਮਹੱਲਾ ਪੰਜਵਾ, ਸੋਹੀ ਰਾਗ ਦੇ ਵਿੱਚ ਧੰਨ ਗੁਰੂ ਪੰਚਮ ਪਾਤਸ਼ਾਹ ਸਾਡੇ ਤੇ ਕਿਰਪਾ ਕਰਦੇ ਨੇ ਤੇ ਸੰਤ ਛੰਦ ਦੇ ਦੋ ਅਰਥ ਮਹਾਂਪੁਰਸ਼ਾਂ ਨੇ ਪੜ੍ਹਾਏ ਨੇ। ਇੱਕ ਤਾਂ ਸੰਤ ਛੰਦ ਦੀ ਚਾਲ ਹੈ, ਦੂਸਰਾ ਉਹ ਸ਼ਬਦ

0: ਗੱਲ ਸਾਰੇ ਜਾਣਦੇ ਹਾਂ, ਆਪਾਂ ਮਿੱਤਰ ਵੰਡੇ ਹੋਏ ਨੇ, ਚੋਣ ਕੀਤੀ ਹੈ। ਇੱਕ ਤਾਂ ਆਪਾਂ ਕਹਿੰਦੇ ਵੀ ਭਾਈ ਸਾਹਿਬ, ਬੰਦੇ ਦੀ ਜੇਬ ਵਿੱਚ ਪੈਸਾ ਆਵੇ ਤੇ ਸਾਰੀ ਦੁਨੀਆ ਮਿੱਤਰ। ਇਹ ਆਪਾਂ ਆਮ ਧਾਰਨਾ ਬਣਾਈਏ, ਧਾਰਨਾ ਵੀ ਜਿਹਦੀ ਕੋਠੀ ਦਾਣੇ ਉਹਦੇ ਕਮਰੇ ਵੀ ਸਿਆਣੇ, ਆਪਾਂ ਆਮ ਬੋਲਦੇ ਹਾਂ। ਇੱਕ ਤਾਂ ਗੁਰਮੁਖ ਪਿਆਰੋ ਸਾਡਾ ਮਿੱਤਰ ਪੈਸਾ ਮਾਇਆ, ਦੂਸਰਾ ਮਿੱਤਰ ਹੈ ਸਾਡੇ ਪਰਿਵਾਰ ਦੇ ਮੈਂਬਰ, ਰਿਸ਼ਤੇਦਾਰ, ਸਕੇ ਸੰਬੰਧੀ। ਉਹਨਾਂ ਸਾਰਿਆਂ ਦੇ ਵਿੱਚੋਂ ਸਾਡਾ ਨੇੜਲੇ ਦਾ ਸਾਥ ਹੈ ਸਾਡੀ ਘਰਵਾਲੀ, ਧਰਮ ਪਤਨੀ। ਕਿਸੇ ਨੇ ਕਹਿਣਾ ਗਿਆਨੀ ਜੀ, ਮਾਂ ਨੂੰ ਧਰਮ ਪਤਨੀ ਲੱਗੇ ਹੈ ਵੀ ਮਾਂ ਨੇ ਜਨਮ ਦਿੱਤਾ, ਮਾਂ ਨੇ ਗੰਧ ਮੰਦ ਸਾਂਭਿਆ, ਇਹ ਗੱਲ ਤੁਸੀਂ ਕਿਵੇਂ ਕਹੀ? ਗੁਰਮੁਖੋ, ਮੈਂ ਇਹ ਗੱਲ ਤਾਂ ਕਹੀ ਹੈ ਵੀ ਆਪਾਂ ਆਪਣੀ ਮਾਂ ਨੂੰ ਕਹਿੰਦੇ ਬੇਬੇ ਚੁੱਪ ਕਰ ਜਾ, ਮੇਰਾ ਘਰ ਵਸਣ ਦੇ, ਜ਼ਬਾਨ ਬੰਦ ਰੱਖ। ਮਾਂ ਨੂੰ ਕਹਿੰਦੇ ਨੀ ਆਪਾਂ ਵੀ ਮੇਰਾ ਘਰ ਵਸਣ ਦੇ, ਇਹ ਬਗਾਨੀ ਧੀ ਮੇਰੇ ਲੜ ਲੱਗੀ ਹੈ, ਮੈਨੂੰ ਜਾਪਦਾ ਵੀ ਇਹਨੂੰ ਤੂੰ ਘਰੋਂ ਕੱਢ ਕੇ ਜਾਏਗੀ, ਜਾਂ ਛੋਟੇ ਘਰ ਰੋਟੀ ਖਾ, ਮੇਰੇ ਨਾਲ ਨਾ ਰਹੀ। ਅਸੀਂ ਆਪਣੀ ਮਾਂ ਨੂੰ ਛੱਡਿਆ ਤੇ ਆਪਣੀ ਧਰਮ ਪਤਨੀ ਨੂੰ ਪਹਿਲ ਦਿੱਤੀ, ਭੁੱਲ ਗਏ ਉਸ ਮਾਂ ਨੂੰ ਜਿਹਨੇ 9 ਮਹੀਨੇ ਆਪਣੇ ਗਰਭ ਵਿੱਚ ਰਾਜ ਕਰਕੇ ਤੇਰੀ ਪਾਲਣਾ ਕੀਤੀ, ਤੇ ਮਾਂ ਨੇ ਖਾਣਾ ਕਹਿਣਾ ਮੈਂ ਤੱਤਾ ਨਹੀਂ ਖਾਣਾ, ਮੈਂ ਠੰਡਾ ਨਹੀਂ ਖਾਣਾ। ਬੱਚੇ ਨੂੰ ਜਨਮ ਦਿੱਤਾ ਤੇ ਮਾਂ ਖਿਆਲ ਰੱਖਦੀ ਮੇਰਾ ਬੱਚਾ ਬਿਮਾਰ ਨਾ ਹੋਵੇ, ਉਹ ਹਰ ਮੌਕੇ ਉਹ ਭੋਜਨ ਖਾਂਦੀ ਜਿਹੜਾ ਬੱਚੇ ਤੇ ਚੰਗਾ ਪ੍ਰਭਾਵ ਪਾਵੇ। ਮੈਨੂੰ ਮਾਂ ਤੋਂ ਗੱਲ ਚੇਤੇ ਆ ਗਈ, ਕਿਸੇ ਵੀ ਵਿਚਾਰੀ ਬੰਦੇ ਦਾ ਜੀਵਨ ਗਰਕ ਗਿਆ, ਪਰਾਈ ਔਰਤ ਕੋਲ ਜਾਣ ਲੱਗ ਪਿਆ ਤੇ ਉਹ ਕਹਿੰਦੀ ਮੈਂ ਤੇਰਾ ਪ੍ਰੇਮ ਤਾਂ ਮੰਨਾਂਗੀ ਜੇ ਤੂੰ ਆਪਣੀ ਮਾਂ ਦਾ ਕਾਲਜਾ ਕੱਢ ਕੇ ਲਿਆਏ। ਤੇ ਬੰਦਾ ਇਹਨਾਂ ਗਰਕ ਜਾਂਦਾ, ਇਹਨਾਂ ਨਿਗਰ ਜਾਂਦਾ। ਲਿਖਿਆ ਜੇ ਵਿਧਾਤਾ ਸਿੰਘ ਪੀਰ, ਸਾਡੀ ਕੌਮ ਦੇ ਇੱਕ ਪੰਥਕ ਵਿਦਵਾਨ ਹੋਏ ਨੇ ਵਿਧਾਤਾ ਸਿੰਘ ਪੀਰ, ਉਹਨਾਂ ਲਿਖਿਆ ਮਾਂ ਦਾ ਦਿਲ ਉਹ ਵਿਕਾਰ ਵਿੱਚ ਅੰਨਾ ਹੋਇਆ ਮਨੁੱਖ ਆਪਣੀ ਮਾਂ ਦਾ ਕਾਲਜਾ ਕੱਢ ਕੇ ਤੁਰ ਪਿਆ ਤੇ ਘਬਰਾਇਆ ਨਾ, ਗੁਨਾਹ ਵੱਡਾ ਕੀਤਾ ਮਾਂ ਦਾ ਕਾਤਲ। ਜਦੋਂ ਤੁਰਿਆ ਜਾ ਰਿਹਾ ਠੇਡਾ ਵੱਜਾ ਤੇ ਮਾਂ ਦੇ ਕਾਲਜੇ ਚੋਂ ਆਵਾਜ਼ ਆਈ, ਪੁੱਤਰਾ ਮਾਂ ਮਰ ਜਾ, ਤੈਨੂੰ ਸੱਟ ਤਾਂ ਨਹੀਂ ਲੱਗੀ? ਇਹ ਮਾਂ ਜੇ ਮਾਂ, ਪੁੱਤ ਨੇ ਮਾਂ ਦਾ ਕਾਲਜਾ ਕੱਢ ਲਿਆ, ਮਾਂ ਮਰ ਗਈ। ਨਿਰਦਈ ਨੇ ਮਾਂ ਦਾ ਕਾਲਜਾ ਫੜਿਆ ਹੱਥ ਵਿੱਚ, ਵਿਕਾਰੀ ਗੰਦੇ ਬੰਦੇ ਨੇ, ਪਰ ਮਾਂ ਇੰਨੀ ਰਹਿਮ ਦਿਲ, ਮਾਂ ਇੰਨੀ ਨਰਮ। ਉਸ ਕੱਢੇ ਕਾਲਜੇ ਵਿੱਚੋਂ ਵਿਵਾਜ ਆਈ, ਮਾਂ ਮਾਂ ਮਰ ਜਾ, ਪੁੱਤ ਮੇਰੇ ਲਾਲ ਨੂੰ ਸੱਟ ਨਾ ਲੱਗੇ। ਅਸੀਂ ਉਸ ਆਪਣੀ ਧਰਮ ਪਤਨੀ ਨੂੰ ਤੀਜਾ ਆਪਣਾ ਸਾਥੀ ਬਣਦੇ ਹਾਂ। ਬੰਦੇ ਦੀ ਮੌਤ ਹੁੰਦੀ ਹੈ, ਸਾਡੇ ਪੈਸੇ ਅਲਮਾਰੀ ਚ ਪੈ ਰਿਹਾ, ਬੈਂਕ ਲਾਕਰ ਸਾਡਾ ਸੋਨਾ ਪਿਆ ਰਿਹਾ। ਉਹਨਾਂ ਬੈਂਕ ਦੇ ਸੋਨੇ ਨੇ ਇਹ ਨਹੀਂ ਆਖਿਆ ਵੀ ਭਾਈ ਸਾਹਿਬ ਤੁਸੀਂ ਚੱਲੇ, ਤੁਹਾਡੇ ਨਾਲ ਚੱਲਾਂ। ਮਰਦ ਬੰਦਾ ਮਰਦਾ ਹੈ ਤੇ ਕਦੇ ਅਲਮਾਰੀ ਚੋਂ ਆਵਾਜ਼ ਆਈ ਹੈ ਕਿ ਮਹਾਰਾਜ ਮੈਨੂੰ ਸੇਵਾ ਦੱਸੋ, ਤੁਹਾਡੇ ਖਾਤੇ ਵਿੱਚ ਇੰਨੇ ਇੰਨੇ ਪੈਸੇ ਨੇ, ਥੋੜੇ ਬਹੁਤੇ ਤੁਹਾਡੇ ਨਾਲ ਚੱਲੀਏ। ਕਾਪੀਆਂ ਪਈਆਂ ਰਹੀਆਂ, ਲਾਕਰਾਂ ਦੀਆਂ ਚਾਬੀਆਂ ਪਈਆਂ ਰਹੀਆਂ, ਫੋਨ ਘੁਮਾਏ ਗਏ, ਫਲਾਣਾ ਤੜਕੇ ਚੜ੍ਹਾਈ ਕਰ ਗਿਆ, ਚੜ੍ਹਾਈ ਮਰ ਗਿਆ। ਆ ਗਏ ਰਿਸ਼ਤੇਦਾਰ, ਗੁਰਮੁਖੋ ਮੈਂ ਜੋ ਮੌਤ, ਆਪਾਂ ਆਵੇ ਨੇ ਨਾ ਮੌਤ, ਉੱਥੇ ਐਕਟਿੰਗ ਬੜੀ ਹੁੰਦੀ, ਬੜੀ ਐਕਟਿੰਗ, ਤੇ ਪਿੱਛੋਂ ਹੱਸਦੇ ਹੋਣਗੇ ਤੇ ਬੂਹੇ ਅੱਗੇ ਅੱਗੇ ਝੂਠਾ ਮੂਠਾ ਰੋਣਾ। ਆ ਬੀਬੀਆਂ ਕਈ ਵਾਰ ਸਿਰਾਂ ਤੇ ਪੱਲਾਂ ਲੈ ਲੈਂਦੀਆਂ ਨੇ, ਉਹਦਾ ਕਾਰਨ ਵੀ ਰੋਣ ਤਾਂ ਆਉਂਦਾ ਨਹੀਂ, ਪਰ ਦੂਜਿਆਂ ਨੂੰ ਤਾਂ ਪਤਾ ਲੱਗਿਆ ਨਾ ਕਿ ਰੋਂਦੀ ਹੈ, ਐਕਟਿੰਗ। ਕੋਈ ਮੌਤ ਨਹੀਂ, ਤੇ ਜਦੋਂ ਦੋ ਚਾਰ ਮਿੰਟਾਂ ਤੋਂ ਬਾਅਦ ਬੈਠੇ ਸੱਜੇ ਖੱਬੇ ਦੀਆਂ ਗੱਲਾਂ ਕੀਤੀਆਂ ਤੇ ਕਹਿੰਦਾ ਕਾਕਾ ਮਿੱਠਾ ਘੱਟ ਪਾਈ ਚਾਹ ਚ, ਸਾਡਾ ਇੰਨੀ ਦਰਦੀ ਹੈ ਇੰਨੀ ਫੱਟੇ ਤੇ ਪਾਇਆ ਤੇ ਕਹਿੰਦੇ ਰਾਮ ਨਾਮ ਸੱਤ ਲਾਇਆ ਜਾ ਕੇ ਲਾਂਬੂ ਤੇ ਮਰਨ ਵਾਲੇ ਨੂੰ ਕਹਿੰਦੇ ਵੀ ਰਾਮ ਤੂੰ ਲੈ ਜਾ ਅਸੀਂ ਘਰ ਨੂੰ ਚੱਲੇ, ਮੁੜਦਿਆਂ ਰਾਮ ਨਾਮ ਸੱਤ ਕਹਿੰਦੇ ਕੋਈ ਨਹੀਂ, ਕਦੇ ਆਖਿਆ ਕਿਸੇ ਨੇ? ਜਦੋਂ ਫੱਟੇ ਤੇ ਪਾ ਕੇ ਤੁਰਦੇ ਆ ਮੜੀਆਂ ਨੂੰ, ਉਦੋਂ ਸਿੱਖ ਤਾਂ ਕਹਿੰਦੇ ਸੱਤ ਨਾਮ ਵਾਹਿਗੁਰੂ, ਹਿੰਦੂ ਕਹਿੰਦੇ ਰਾਮ ਨਾਮ ਸੱਤ, ਜਦੋਂ ਲਾਂਬੂ ਲਾਇਆ ਤੇ ਉਹਨੂੰ ਕਹਿੰਦੇ ਨੇ ਬੇਬੇ ਰਾਮ ਨਾਮ ਸੱਤ ਤੂੰ ਲੈ ਜਾ ਤੇ ਝੂਟਾ ਸਾਨੂੰ ਰਹਿਣ ਦੇ, ਸਾਡਾ ਨੀ ਸਰਦਾ। ਜਿਹੜੀ ਘਰਵਾਲੀ ਸੀ ਨਾ, ਘਰਵਾਲੀ ਜੀ ਦੇ ਪਿੱਛੇ ਮਾਂ ਨੂੰ ਧੱਕਾ ਮਾਰਿਆ ਸੀ, ਉਹ ਕਹਿੰਦੀ ਮੈਂ ਮੜੀਆਂ ਤੱਕ ਕਿਵੇਂ ਜਾਵਾਂ, ਮੈਂ ਇੱਥੋਂ ਤੁਰਿਆ ਨੀ ਜਾਂਦਾ। ਉਹ ਮੜੀਆਂ ਤੱਕ ਵੀ ਨਾਲ ਨੀ ਗਈ ਤੇ ਜਿਹੜੇ ਪੁੱਤਰਾਂ ਦੇ ਵਾਸਤੇ ਭਰਾਵਾਂ ਨਾਲ ਧੋਖਾ ਕੀਤਾ, ਚਾਚੇ ਤਾਏ ਦੇ ਪੁੱਤਰਾਂ ਨਾਲ ਲੜਿਆ, ਉਹਨੇ ਗੁਰਮੁਖੋ ਲਾਇਆ ਲਾਈ ਅੱਗ ਬਾਲਣ ਨੂੰ ਤੇ ਚੌਂ ਪਾਸੀ ਲੰਮਾ ਗੇੜਾ ਕੱਢ ਕੇ ਆਖਿਆ ਬਾਪੂ ਹੁਣ ਚੌਂ ਪਾਸੀ ਅੱਗ ਲਾ ਦਿੱਤੀ ਤੇ ਹਿੱਲ ਕੇ ਵਿਖਾਈ, ਹੁਣ ਭੱਜ ਕੇ ਵਿਖਾ, ਸਾਡੀ ਪੁਜੀਸ਼ਨ ਹੈ। ਚੌਂ ਪਾਸੀ ਅੱਗ ਤਾਂ ਲਾਈ ਦੀ ਕਿਤੇ ਬਾਪੂ ਭੱਜਣਾ ਪਿਆ। ਤਿੰਨੇ ਦੇ ਤਿੰਨੇ ਮਿੱਤਰ ਗੁਰਮੁਖੋ ਭੱਜ ਗਏ, ਤਿੰਨੇ ਦੇ ਤਿੰਨੇ ਪੈਸੇ ਭੱਜ ਗਏ, ਰਿਸ਼ਤੇਦਾਰ ਮਿੱਤਰ ਸਾਥੀ ਭੱਜ ਗਏ। ਧਰਮ ਪਤਨੀ ਜਵਾਬ ਦੇ ਗਈ, ਲੇਕਿਨ ਇੱਕ ਮਿੱਤਰ ਆ, ਉਹ ਪਰਮਾਤਮਾ ਦਾ ਨਾਮ ਉਹਨੇ ਸਾਥ ਨਹੀਂ ਛੱਡਿਆ। ਉਹ ਪ੍ਰਲੋਕ ਤੱਕ ਜੀਵ ਆਤਮਾ ਦੇ ਨਾਲ ਪਹੁੰਚਿਆ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਹੜਾ ਪਰਮਾਤਮਾ ਨਾ ਉਹ ਮਿੱਠ ਬੋਲਣਾ ਹੈ, ਮੇਰਾ ਮਿੱਤਰ ਹੈ, ਉਹ ਸਾਥ ਨਹੀਂ ਛੱਡਦਾ। ਔਰ ਉਸ ਪਰਮਾਤਮਾ ਦੇ ਦੋ ਰੂਪ ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ ਬਿਆਨ ਕੀਤੇ, ਦੋ ਰੂਪ ਨੇ ਪਰਮਾਤਮਾ ਦੇ, ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਉਸ ਪਰਿਪੂਰਨ ਪਰਮਾਤਮਾ ਦੇ ਦੋ ਰੂਪ ਨੇ, ਇੱਕ ਜਿਹੜਾ ਦਿਸਦਾ ਉਹਨੂੰ ਆਪਾਂ ਕਹਿੰਦੇ ਸਰਗੁਣ, ਜਿਹੜਾ ਦਿਸਦਾ ਨਹੀਂ ਉਹਨੂੰ ਆਪਾਂ ਕਹਿੰਦੇ ਨਿਰਗੁਣ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਕਿ ਗੁਰਮੁਖਾ ਪਰਮਾਤਮਾ ਨਿਰਗੁਣ ਵੀ ਹੈ ਤੇ ਪਰਮਾਤਮਾ ਸਰਗੁਣ ਵੀ ਹੈ, ਔਰ ਉਹ ਆਪਾਂ ਮਿੱਠ ਬੋਲਣਾ ਤਾਂ ਕਿਹਾ ਹੈ, ਉਹ ਪਰਮਾਤਮਾ ਸਰਗੁਣ ਸਰੂਪ ਚ ਮਿੱਠ ਬੋਲਣਾ ਹੈ। ਆਪਾਂ ਨੂੰ ਉਹਦਾ ਨੱਕ ਦਿਸੇਗਾ, ਉਹਦਾ ਮੂੰਹ ਦਿਸੇਗਾ, ਜਿਵੇਂ ਗੁਰਬਾਣੀ ਕਹਿੰਦੀ ਹੈ ਸੋਹਣੇ ਨੱਕ ਜਿਨ ਲੰਬੜੇ ਵਾਲਾ। ਗੁਰੂ ਦੀ ਹਰ ਗੱਲ ਵਿੱਚ ਕੋਈ ਨਾ ਕੋਈ ਫਲਸਫਾ ਜੀ ਵੇਖੋ। ਹੁਣ ਜੀ ਪਰਮਾਤਮਾ ਇੱਕ ਹੈ, ਚਾਹੀਦਾ ਤਾਂ ਇਹ ਆਪਾਂ ਇਹ ਕਹਾਂਗੇ ਕਿ ਸੋਹਣਾ ਨੱਕ ਜਿਨ ਲੰਬੜੇ ਵਾਲਾ, ਕਿ ਉਹਦਾ ਨੱਕ ਸੋਹਣਾ ਹੈ। ਲੇਕਿਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਲਿਖਿਆ ਸੋਹਣੇ ਨੱਕ, ਇਹਦਾ ਭਾਬੂ ਤੇ ਹੋਏ ਨਾ। ਜਿਹੜੇ ਸੋਹਣੇ ਸੋਹਣੇ ਨੱਕ ਨੇ ਨਾ, ਇਹ ਪਿਆਰਿਆ ਪਰਮਾਤਮਾ ਦੇ ਨੇ। ਜਿਹੜੇ ਸੁੰਦਰ ਵਾਲ ਨੇ ਨਾ, ਇਹ ਪਰਮਾਤਮਾ ਦੇ ਨੇ। ਇਸੇ ਕਰਕੇ ਉਹਨੂੰ ਕੇਸਵਾ ਵੀ ਕਿਹਾ ਗਿਆ, ਉਹਨੂੰ ਕੇਸੋ ਵੀ ਕਿਹਾ ਗਿਆ ਹੈ। ਪਰ ਬਹੁਤ ਦੂਰ ਦੀ ਅਵਸਥਾ ਹੈ, ਬੜਾ ਔਖਾ ਇਸ ਮੰਜ਼ਿਲ ਤੱਕ ਪਹੁੰਚਣਾ। ਸਾਡੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਦਸਮ ਪਾਤਸ਼ਾਹ ਮਾਰਗ ਦੇ ਸਮੇਂ ਕੁਝ ਰਖਾਲੂ ਬੰਦਿਆਂ ਨੇ ਇੱਕ ਸਿੱਖ ਨੂੰ ਬਹੁਤ ਕੁੱਟਮਾਰ ਕੀਤੀ। ਉਹਦਾ ਨਾਮ ਭਾਈ ਜੱਗਾ ਕਰਕੇ ਲਿਖਿਆ, ਭਾਈ ਜੱਗਾ। ਤੇ ਕੁੱਟਣ ਦਾ ਕਾਰਨ ਕੀ ਹੈ? ਉਹ ਹੈ ਗੁਰਮੁਖ, ਚੜ੍ਹਦੀ ਕਲਾ ਵਾਲਾ, ਪਿਆਰ ਵਾਲਾ, ਨਿਮਰਤਾ ਵਾਲਾ, ਹਲੀਮੀ ਵਾਲਾ। ਤੇ ਕਲਗੀਧਰ ਪਾਤਸ਼ਾਹ ਨੂੰ ਪ੍ਰੇਮ ਨਾਲ ਕਹਿੰਦੇ ਨੇ ਭਾਈ ਜੱਗਿਆ ਮੇਰੇ ਲਾਗੇ ਬਹਿ ਜਾ, ਕੋਲ ਆ ਜਾ। ਤੇ ਦੂਜਿਆਂ ਤੋਂ ਗੱਲ ਬਰਦਾਸ਼ਤ ਨਹੀਂ ਹੁੰਦੀ ਕਿ ਸਾਡੇ ਹੁੰਦਿਆਂ ਗੁਰੂ ਦੇ ਲਾਗੇ ਕੌਣ ਬਹਿ। ਇਹ ਤਾਂ ਗੱਲ ਗੁਰਮੁਖੋ 300 ਸਾਲ ਪੁਰਾਣੀ ਨੇ, 300 ਸਾਲ ਪੁਰਾਣੀ। ਆ ਜਿਹੜੇ ਟੀਵੀ ਦੇ ਅੱਗੇ ਬਹਿੰਦੇ ਨੇ ਨਾ ਕੀਰਤਨ ਦੇ ਮੌਕੇ ਤੇ ਫੋਟੋ ਦੇਸ਼ਾਂ ਵਿਦੇਸ਼ਾਂ ਖਿੱਚਣ ਲਈ, ਗੁਰਮੁਖੋ ਜੇ ਦੂਜਾ ਬੰਦਾ ਸੀਟ ਤੇ ਆ ਕੇ ਬਹਿ ਜਾਵੇ ਉਹਨਾਂ ਠੀਕ ਕਰਦਾ ਵੀ ਇਹਨੂੰ ਮਾਰ ਦਈਏ ਇਹ ਥਾਂ ਸਾਡੀ ਹੈ ਪਿਆਰਿਓ ਇੰਨਾ ਕਬਜ਼ਾ ਨਾ ਕਰੀਏ ਤੇ ਕਬਜ਼ਾ ਰਹਿਣਾ ਨੀ ਜਿਸ ਆਸਣ ਹਮ ਬੈਠੇ ਇੱਥੇ ਬੈਠ ਗਿਆ ਆਪਾਂ ਜਿੱਥੇ ਬੈਠੇ ਨਾ ਸਾਡੇ ਤੋਂ ਪਤਾ ਸਾਡੇ ਤੋਂ ਪਹਿਲਾਂ ਪਤਾ ਨੀ ਇੱਥੇ ਕਿੰਨੇ ਕ ਬਹਿ ਗਏ ਆ ਪਰਿਕਰਮਾ ਕਰਦੇ ਹਾਂ ਇਹ ਮੇਰੇ ਵਿੱਚ ਵੀ ਔਗਣ ਹੈ ਬੜਾ ਮੈਂ ਆਮ ਤੇਜ਼ ਤੁਰਦਾ ਪਰ ਹੈ ਕਿ ਔਗਣ ਕਮਜ਼ੋਰੀ ਠੀਕ ਨਹੀਂ ਜਿਸ ਭਾਈ ਪੂਰਨ ਸਿੰਘ ਦਾ ਮੈਂ ਜ਼ਿਕਰ ਕੀਤਾ ਨਾ ਉਹਨਾਂ ਗੁਰਮੁਖਾਂ ਨੇ ਸਾਨੂੰ ਸੁਧਾਰ ਦਿੱਤਾ ਹੈ ਉਹ ਕਹਿੰਦੇ ਗੁਰਮੁਖਾ ਜਦੋਂ ਤੂੰ ਦਰਬਾਰ ਸਾਹਿਬ ਜਾਣਾ ਨਾ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਕਰਦਾ ਹੈ ਉਦੋਂ ਹੌਲੀ ਹੌਲੀ ਚੱਲਿਆ ਕਰ ਇਹ ਲਿਖਦੇ ਨੇ ਉਹ ਪੁੱਛਿਆ ਭਾਈ ਜੀ ਕਾਰਨ ਇਹ ਜ਼ਮਾਨਾ ਤੇਜ਼ੀ ਦਾ ਹੈ ਬੜਾ ਤੇਜ਼ ਚੱਲਿਆ ਸੰਸਾਰ ਤੁਸੀਂ ਕਹਿੰਦੇ ਹੌਲੀ ਹੌਲੀ ਚੱਲੋ ਉਹ ਕਹਿੰਦੇ ਗੁਰਮੁਖਾ ਮੈਂ ਤੈਨੂੰ ਤਾਂ ਬੇਨਤੀ ਕੀਤੀ ਕਿ ਗੁਰਮੁਖਾਂ ਸ਼ਹੀਦਾਂ ਮਹਾਂਪੁਰਸ਼ਾਂ ਦੇ ਸਰਕਾਰ ਵਾਸਤੇ ਤੈਨੂੰ ਬੇਨਤੀ ਕੀਤੀ ਹੈ ਕਿਉਂ ਜੀ ਉਹ ਕਹਿੰਦੇ ਕਿ ਦਰਬਾਰ ਸਾਹਿਬ ਦੇ ਵਿੱਚ ਕੰਪਲੈਕਸ ਵਿੱਚ ਜਿੰਨੀਆਂ ਵੀ ਇੱਟਾਂ ਲੱਗੀਆਂ ਨੇ ਨਾ ਜਿੰਨੀਆਂ ਵੀ ਇੱਟਾਂ ਉਸ ਇੱਕ ਇੱਕ ਇੱਟ ਦੇ ਥੱਲੇ ਮੇਰੀ ਕੌਮ ਦੇ ਹਜ਼ਾਰਾਂ ਸ਼ਹੀਦ ਸੁੱਤੇ ਨੇ ਤੂੰ ਤਾਂ ਪਾਣੀ ਨਾਲ ਧੋ ਕੇ ਮਾਣ ਕਰਦਾ ਨਾ ਮੈਂ ਦੋ ਟਾਈਮ ਤੇ ਪਰਿਕਰਮਾ ਧੋਣਾ ਸੇਵਾ ਕਰਦਾ ਤੂੰ ਮਾੜਾ ਨੀ ਕਰਦਾ ਧੰਨਵਾਦ ਹੈ ਤੇਰਾ ਤੇਰੇ ਤੇ ਗੁਰੂ ਕਿਰਪਾ ਭਰੇ ਹੱਥ ਰੱਖ ਕੇ ਤੂੰ ਸੇਵਾ ਕਰਦਾ ਰਹਿ ਪਰ ਜਿਹਨਾਂ ਗੁਰਮੁਖਾਂ ਬਾਰੇ ਮੈਂ ਤੈਨੂੰ ਬੇਨਤੀ ਕੀਤੀ ਹੈ ਨਾ ਉਹਨਾਂ ਨੇ ਆਪਣੀ ਸ਼ਾਹ ਰਗਾਂ ਦਾ ਖੂਨ ਕੱਢ ਕੇ ਤੇ ਕਿੱਟਾਂ ਧੋਤੀਆਂ ਨੇ ਸੁੱਚੀਆਂ ਕੀਤੀਆਂ ਜੀ ਜਦੋਂ ਤੁਰਦਾ ਨਾ ਤੇਰਾ ਪੈਰ ਉਹਨਾਂ ਕਰਦੇ ਨੇ ਨਿਉਂਦੇ ਨੇ ਪਰ ਤੇਰੀ ਮਜਬੂਰੀ ਤੋਂ ਉੱਡ ਕੇ ਜਾ ਨਹੀਂ ਸਕਦਾ ਤੁਰਨਾ ਪੈਣਾ ਪੈਰਾਂ ਦਾ ਕਿਉਂਕਿ ਮਰੁੱਖ ਜੂ ਹੋਇਆ ਤੂੰ ਤੈਨੂੰ ਤੁਰਨਾ ਪੈਣਾ ਤੇਰੀ ਮਜਬੂਰੀ ਹੈ ਜ਼ਰੂਰ ਤੁਰ ਪਰ ਸੰਭਲ ਕੇ ਤੁਰ ਤਾਂ ਕਿ ਉਹਨਾਂ ਗੁਰੂ ਪਿਆਰੇ ਸ਼ਹੀਦਾਂ ਦਾ ਸਤਿਕਾਰ ਬਰਕਰਾਰ ਰਹਿ ਭਾਈ ਜੱਗੇ ਨੂੰ ਅਖਾਲੂ ਸਿੱਖਾਂ ਨੇ ਕੁੱਟਿਆ ਮਾਰਿਆ ਤੇ ਵੱਡਾ ਚੌਧਰੀ ਗੁਰੂ ਦੇ ਲਾਗੇ ਹੋ ਕੇ ਬਹਿੰਦਾ ਹੈ ਵੱਡਾ ਚੌਧਰੀ ਗੁਰਮੁਖੋ ਇੱਥੇ ਚੌਧਰਾਂ ਵਾਲੇ ਹਾਰ ਗਏ ਜਿਹੜੇ ਨਿਮਾਣੇ ਬਣ ਕੇ ਆਏ ਝੋਲੀਆਂ ਭਰ ਕੇ ਲੈ ਗਏ ਗੁਰੂ ਘਰ ਵੱਡੇ ਬਣ ਕੇ ਆਇਆ ਕਰੋ ਨਿਮਾਣੇ ਬਣ ਕੇ ਆਇਆ ਕਰੋ ਸਾਡੇ ਗੁਰਦੇਵ ਨੇ ਸਾਡੇ ਵਡੇਰਿਆਂ ਨੇ ਸਾਨੂੰ ਹਰ ਥਾਂ ਤੇ ਸਟੇਜ ਕੀਤਾ ਸਾਵਧਾਨ ਕੀਤਾ ਤੇ ਸਾਨੂੰ ਜਾਚਾਂ ਦੱਸੀਆਂ ਮਾਫ਼ੀ ਦੇਣੀ ਭਲਾ ਮਾਂ ਗੰਗਾ ਭੁੱਲ ਸਕਦੀ ਕਦੇ ਵੀ ਨਹੀਂ ਮਾਂ ਗੰਗਾ ਕਦੇ ਨਹੀਂ ਜੇ ਭੁੱਲ ਸਕਦੀ ਬਿਲਕੁਲ ਸਾਨੂੰ ਭੁਲੇਖਾ ਹੈ ਕਦੇ ਮਾਂ ਗੰਗਾ ਭੁੱਲੇਗੀ ਗੁਰੂ ਅਰਜਨ ਸੱਚੇ ਪਾਤਸ਼ਾਹ ਦੀ ਅੰਮੀ ਧੰਨ ਗੁਰੂ ਪੰਚਮ ਪਾਤਸ਼ਾਹ ਦੇ ਮਹਿਲ ਬਾਬਾ ਬੁੱਢਾ ਜੀ ਕੋਲ ਅਰਦਾਸ ਕਰਾਉਣ ਗਏ ਖੀਰਾਂ ਕੂੜੇ ਕਈ ਤਰ੍ਹਾਂ ਦੇ ਪਕਵਾਨ ਨਾਲ ਰੱਥ ਨਾਲ ਹੋਰ ਬੀਬੀਆਂ ਗੁਰਮੁਖ ਪਿਆਰੇ ਪ੍ਰੇਮੀ ਤੇ ਬਾਬਾ ਜੀ ਨੂੰ ਜਾ ਕੇ ਆਖਿਆ ਕਿ ਮਾਤਾ ਗੰਗਾ ਜੀ ਅਰਦਾਸ ਵਾਸਤੇ ਆਏ ਨੇ ਬਾਬਾ ਜੀ ਕਰੋ ਕਿਰਪਾ ਬਾਬਾ ਬੁੱਢਾ ਜੀ ਕਹਿਣ ਲੱਗੇ ਮੈਂ ਤਾਂ ਗੁਰੂ ਦੀ ਕਿਰਪਾ ਦਾ ਪਾਤਰ ਮੈਂ ਕਿਰਪਾ ਕਰਨ ਜੋਗਾ ਕਿੱਥੋਂ ਕਿਰਪਾ ਦੇ ਘਰ ਤਾਂ ਗੁਰੂ ਪੰਚਮ ਪਾਤਸ਼ਾਹ ਨੇ ਮਾਤਾ ਦਾ ਮਨ ਮਯੂਸ ਹੋ ਗਿਆ ਆ ਗਏ ਤੇ ਆਖਿਆ ਗੰਗਾ ਜੀ ਸੁਣਾਓ ਕੀ ਬਣਿਆ ਕਹਿੰਦੇ ਜੀ ਉਹ ਤਾਂ ਇਹ ਕਹਿੰਦੇ ਸੀ ਵੀ ਕਿਰਪਾ ਕਰਨਗੇ ਗੁਰੂ ਪੰਚਮ ਪਾਤਸ਼ਾਹ ਤੇ ਕਹਿੰਦੇ ਗਏ ਕਿਵੇਂ ਰੱਥਾਂ ਤੇ ਚੜ ਕੇ ਵਨ ਸਵਾਨੇ ਪਕਵਾਨ ਲੈ ਕੇ ਘੁੰਗਰੂ ਖੜਕਾਉਂਦੇ ਸਨ ਬਲਦ ਤੇ ਗੁਰੂ ਪੰਚਮ ਪਾਤਸ਼ਾਹ ਕਹਿਣ ਲੱਗੇ ਗੰਗਾ ਮਹਾਂਪੁਰਸ਼ਾਂ ਕੋਲ ਵੱਡੇ ਬਣ ਕੇ ਨਹੀਂ ਜਾਈਦਾ ਨਿਮਾਣੇ ਬਣ ਕੇ ਜਾਈਦਾ ਨਿਮਾਣੇ ਇਉਂ ਕਰੋ ਦਹੀਂ ਨੂੰ ਲਾਓ ਜਾਗ ਤੇ ਸਵੇਰੇ ਉੱਠ ਕੇ ਦਹੀਂ ਰਿੜਕ ਨਾਲ ਲੱਸੀ ਕਰਨੀ ਤਿਆਰ ਮਿੱਸੀਆਂ ਰੋਟੀਆਂ ਪਕਾਓ ਤੇ ਗੁਰੂ ਨਾਨਕ ਪਾਤਸ਼ਾਹ ਮਿਹਰ ਕਰਨਗੇ। ਮਿਹਨਤ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਕਰਨੀ ਹੈ ਨਾ। ਹੁਣ ਕਿੱਥੇ ਅੰਮ੍ਰਿਤਸਰ ਸਾਹਿਬ ਤੇ ਕਿੱਥੇ ਬਾਬਾ ਬੁੱਢਾ ਜੀ ਦੀ ਪੀੜ, ਸਾਡੀ ਮਾਂ ਮਾਤਾ ਗੰਗਾ ਜੀ ਨੰਗੇ ਚਰਨੀ ਚੱਲ ਕੇ ਗਏ ਤੇ ਆਪਾਂ ਤਾਂ ਗੁਰੂ ਪਿਆਰੋ ਜਰਾਬਾਂ ਲਾਉਣ ਨੂੰ ਤਿਆਰ ਨਹੀਂ। ਆਪਾਂ ਗੁਰਦੁਆਰੇ ਆਣ ਕੇ ਨਾ ਜਰਾਬਾਂ ਨੀ ਲਾਉਂਦੇ ਗਿਆ ਨਹੀਂ ਜੀ, ਕਿਤੇ ਅੱਡੀਆਂ ਨਾ ਪਾੜ ਜਾਣ। ਮੈਂ ਕਹਿੰਦਾ ਫਿਰ ਗੁਰਮੁਖਾ ਤੂੰ ਪਾੜਨ ਤੋਂ ਡਰਦਾ ਹੈ? ਇਹ ਲੱਕੜਾਂ ਜੇ ਚਿੜੀਆਂ ਗਈਆਂ ਤਾਂ ਹੋ ਹੀ ਸਵਾਹ ਜਾਣੀਆਂ ਨੇ, ਹੁਣ ਤਾਂ ਪਾੜ ਨਾ ਜਾਣ। ਇਹ ਤਾਂ ਪਾੜਨ ਤੋਂ ਗੱਲ ਗਾਂਹ ਲੰਘ ਜਾਣੀ ਹੈ, ਗਾਂਹ ਲੰਘ। ਗੁਰੂ ਕੇ ਸਿੱਖਾ ਭੈ ਕਰਿਆ ਕਰ, ਅਦਬ ਕਰਿਆ ਕਰ, ਪਿਆਰ ਸਤਿਕਾਰ ਕਰਿਆ ਕਰ, ਰਹੁ ਵਿਚਾਰ। ਇੰਨਾ ਕੁੱਟਿਆ ਬੇਹੋਸ਼ ਹੋ ਗਿਆ। ਕਲ ਕੀਰਤਨ ਪਾਤਸ਼ਾਹ ਮਹਾਰਾਜ ਨੇ ਉਹਦੇ ਮੂੰਹ ਵਿੱਚ ਪਾਣੀ ਪਵਾਇਆ, ਫਿਰ ਪਲੋਸਿਆ, ਉੱਠਿਆ, ਕਹਿਣ ਲੱਗੇ ਜਗਿਆ ਮੈਨੂੰ ਇੱਕ ਵਾਰ ਦੱਸ ਵੀ ਤੈਨੂੰ ਕੁੱਟਿਆ ਕਿਹਨੇ? ਹੁਣ ਮੈਂ ਪੁੱਛਾਂਗਾ। ਤੇ ਭਾਈ ਜੱਗੇ ਨੇ ਹੱਥ ਜੋੜ ਕੇ ਆਖਿਆ ਮਾਲਕਾ ਹੁਣ ਦੋ ਪਾਸੀ। ਗੁਰਦੇਵ ਕਹਿੰਦੇ ਜੱਗਿਆ ਦੋ ਪਾਸੀ ਕੀ ਹੋਇਆ? ਕਹਿੰਦਾ ਕੁੱਟਣ ਵਾਲਾ ਵੀ ਤੂੰ ਤੇ ਪਿਆਰ ਕਰਨ ਵਾਲਾ ਵੀ ਤੂੰ, ਮੈਂ ਕਿਹਨੂੰ ਆਖਾਂ? ਹੋਰ ਕੋ ਹੈ ਹੀ ਨਹੀਂ। ਮੈਨੂੰ ਕੁੱਟਿਆ ਤਾਂ ਭਾਂਡਾ ਵਿੰਗਾ ਹੋਵੇ ਨਾ ਉਹਨੂੰ ਪੋਲੀ ਪੋਲੀ ਸੱਟ ਲਾਈ ਦੀ, ਮਾਲਕਾ ਮੈਨੂੰ ਕੁੱਟਣਾ ਕਿਹਨੇ ਸੀ? ਉਹਨਾਂ ਵਿੱਚ ਵੀ ਤੂੰ, ਤੇ ਤੂੰ ਤਾਂ ਹੈ ਹੀ ਸਭ ਕੁਝ। ਮੇਰੇ ਪਾਤਸ਼ਾਹ ਨੇ ਘੁੱਟ ਕੇ ਜੱਫੀ ਪਾ ਕੇ ਆਖਿਆ ਜਗਿਆ ਤੂੰ ਪਛਾਣਿਆ ਮੈਨੂੰ? ਤੂੰ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਹੜਾ ਪਰਮਾਤਮਾ ਨਾ ਉਹ ਗੁੱਸੇ ਚ ਆਉਂਦਾ ਹੀ ਨਹੀਂ, ਉਹ ਕੌੜਾ ਬੋਲਦਾ ਹੀ ਨਹੀਂ। ਮਿੱਠ ਬੋਲਣਾ ਜੀ ਹਰ ਸੱਜਣ ਸੁਆਮੀ ਮੋਰਾ, ਉਹ ਮੇਰਾ ਮਾਲਕ ਹੈ, ਦੁੱਖਾਂ ਦਾ ਹਰਕ ਹੈ, ਪੱਕਾ ਮਿੱਤਰ ਹੈ। ਮਿੱਠਾ ਬੋਲਦਾ ਅੱਗੇ ਨੰਦਾ ਹੋਵੇਗਾ।
1: ਹਾਂ ਸੰਭਲ ਸੱਚੀ ਜੀ,
0: ਮੈਂ ਚੰਗੀ ਤਰ੍ਹਾਂ ਸੰਭਾਲ ਸੰਭਾਲ ਕੇ ਜਿਹਨੂੰ ਦੋ ਅਰਥ ਕੀਤੇ ਵਿਦਵਾਨਾਂ ਨੇ, ਇੱਕ ਤਾਂ ਜਿਹੜੇ ਸੰਪਰਦਾਇ ਨੂੰ ਕਹਿੰਦੇ ਕਿ ਮੈਂ ਸੰਭਾਲ ਸੰਭਾਲ ਕੇ ਵੇਖੇ ਰੱਖਿਆ, ਜਿਹੜੇ ਹੋਰ ਪੜ੍ਹੇ ਲਿਖੇ ਸਾਡੇ ਵੀਰ ਨੇ ਉਹ ਕਹਿੰਦੇ ਵੀ ਮੈਂ ਚੰਗੀ ਤਰ੍ਹਾਂ ਚੇਤੇ ਕਰਕੇ ਰੱਖਿਆ, ਚੇਤੇ ਹੈ ਮੈਨੂੰ ਚੰਗੀ ਤਰ੍ਹਾਂ। ਹਾਂ ਸੰਭਲ ਥੱਕੀ ਜੀ, ਮੈਨੂੰ ਚੰਗੀ ਤਰ੍ਹਾਂ ਚੇਤੇ ਹੈ, ਮੈਂ ਸੰਭਲ ਸੰਭਾਲ ਕੇ ਰੱਖਿਆ। ਹਾਂ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌਰਾ, ਮੈਨੂੰ ਪੂਰਨ ਯਕੀਨ ਹੈ, ਮੈਨੂੰ ਪੱਕਾ ਚੇਤਾ ਹੈ, ਉਹ ਪਰਮਾਤਮਾ ਕਦੇ ਕਿਸੇ ਨੂੰ ਕੌੜਾ ਬੋਲਦਾ ਹੀ ਨਹੀਂ। ਵੇਖੋ ਧੀਰ ਮੱਲ ਨੇ ਗੋਲੀ ਚਲਾਈ ਗੁਰੂ ਤੇਗ ਬਹਾਦਰ ਪਾਤਸ਼ਾਹ ਉੱਪਰ ਗੋਲੀ, ਤੇ ਮੇਰੇ ਪਾਤਸ਼ਾਹ ਦੇ ਮੋਢੇ ਨੂੰ ਲੱਗ ਕੇ ਚਲੀ ਗਈ। ਉਹ ਪਰਮਾਤਮਾ ਸਰੂਪ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ ਭਲੇ ਧੀਰ ਮੱਲ, ਭਲੇ ਧੀਰ ਮੱਲ। ਉਹਨੇ ਗੋਲੀ ਮਾਰੀ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਧੀਰ ਮੱਲ ਤੇਰਾ ਭਲਾ ਹੋਵੇ, ਤੇਰਾ ਭਲਾ ਹੋਵੇ, ਤੂੰ ਤਾਂ ਹੈ ਹੀ ਭਲਾ। ਹਾਂ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ, ਉਹ ਕਦੇ ਕੌੜਾ ਬੋਲਦਾ ਨੀ, ਇਹ ਚੰਗੀ ਤਰ੍ਹਾਂ ਚੇਤੇ ਕਰਕੇ ਰੱਖਿਆ। ਤਾਂ
1: ਕੌੜਾ ਬੋਲਣਾ ਜਾਣਾ ਪੂਰਨ ਭਗਵਾਨਾ।
0: ਗੁਰਮੁਖੋ ਗ੍ਰੈਮਰ ਦੇ ਨਿਯਮ ਦੇ ਮੁਤਾਬਕ, ਸਿੰਗਲ ਦੇ ਮੁਤਾਬਕ ਇਹਨੂੰ ਕਹਿੰਦੇ ਨੇ ਬੀਪਤਾ ਅਲੰਕਾਰ। ਕੌੜਾ ਬੋਲਣਾ ਜਾਣੇ ਪੂਰਨ ਭਗਵਾਨੇ। ਹੁਣ ਇੱਥੇ ਇੱਕ ਹੋਰ ਨੁਕਤਾ ਇੱਕ ਤੇ ਫੇਰ ਕਰਾਂਗੇ ਸਾਂਝਾ, ਕਿਉਂਕਿ ਸ਼ਬਦ ਵਿਚਾਰ ਕਰਨੀ ਆਪਾਂ ਵੀ। ਭਗਵਾਨ ਦੋ ਹੁੰਦੇ ਨੇ, ਪੂਰਨ ਭਗਵਾਨ ਦਾ ਅਰਥ ਹੁੰਦਾ ਹੈ ਮੁਕੰਮਲ ਪਰਮਾਤਮਾ ਪੂਰਨ। ਇਹਦਾ ਕਾਰਨ ਇਹ ਹੈ, ਗੁਰਦੇਵ ਨੇ ਇਹ ਸ਼ਬਦ ਕਿਉਂ ਲਿਖਵਾਇਆ ਹੈ, ਕਿਉਂ ਉਚਾਰਿਆ ਹੈ? ਹਿੰਦੂ ਮਤ ਵਿੱਚ ਕਹਿੰਦੇ ਵੀ ਜਿਸ ਮਨੁੱਖ ਕੋਲ ਇਹ ਛੇ ਸਹੂਲਤਾਂ ਹੋਣ ਨਾ, ਉਹ ਬੰਦਾ ਰੱਬ ਹੈ, ਬੰਦਾ ਰੱਬ। ਇਹ ਸਨਾਤਨ ਮੱਤ, ਹਿੰਦੂ ਮੱਤ ਸ਼ਲੋਕਾਂ ਚ ਲਿਖਿਆ ਹੋਇਆ। ਕਿਹੜੀ ਕਿਹੜੀਆਂ? ਧਰਮ, ਸਜਾਸ, ਵਰਾਗਪੁਨ, ਐਸ਼ਵਰਜ, ਸ੍ਰੀ ਗਿਆਨ, ਖੱਟ ਭਗਾ ਸਪਨਜੋ ਸਾਹੇ ਕਹਿ ਭਗਵਾਨ। ਛੇ ਚੀਜ਼ਾਂ, ਬੰਦਾ ਧਰਮੀ ਹੋਵੇ, ਲੋਕੀ ਉਹਦੀ ਚੰਗੀ ਪੱਖੋਂ ਵਡਿਆਈ ਕਰਨ, ਵਡਿਆਈ ਦੋ ਤਰ੍ਹਾਂ ਦੀ। ਆਪਾਂ ਕਹਿੰਦੇ ਕਿ ਫਲਾਣਾ ਬੰਦਾ ਬੜਾ ਬਦਮਾਸ਼ ਹੈ, ਬੜੇ ਲੋਕੀ ਜਾਣ ਦੇ ਡਰਦਾ ਨਹੀਂ ਕਿਸੇ ਤੋਂ, ਮਸ਼ਹੂਰੀ ਹੈ ਪਰ ਮਾੜੇ ਪਾਸੇ ਵੀ ਹੈ। ਸਜਾ ਤੋਂ ਭਾਵ ਉਹਦੀ ਨੇਕੀ ਦੀ ਲੋਕੀ ਗੱਲਾਂ ਕਰਨ। ਵਿਰਾਗ ਹੋਵੇ, ਦੁਨੀਆਂ ਦੇ ਸੁੱਖ ਸਹੂਲਤਾਂ ਆਉਣ, ਨੋਟਾਂ ਨਾਲ ਜੇਬ ਭਰੀ ਹੋਵੇ, ਉਹਨੂੰ ਆਤਮ ਗਿਆਨ ਹੋਵੇ, ਉਹ ਬੰਦਾ ਰੱਬ ਹੈ। ਤੇ ਨਾਲ ਮੈਂ ਵਾਰ ਵਾਰ ਬੇਨਤੀ ਕਰ ਰਿਹਾ, ਕਿਉਂਕਿ ਮੁੜ ਕੇ ਨੁਕਤਾ ਕਿੰਨੀ ਬੜੇ ਬੜੇ ਹੁੰਦੇ ਨੇ ਨਾ, ਉਹਨਾਂ ਨੂੰ ਸਪਸ਼ਟੀਕਰਨ ਦੇ ਰਿਹਾ ਕਿ ਗੁਰਮੁਖੋ ਇਹ ਫਲਸਫਾ ਹਿੰਦੂ ਮਤ ਦਾ ਹੈ, ਗੁਰਮਤ ਦਾ ਨਹੀਂ। ਬੜਾ ਪਰਿਪੂਰਨ ਪਰਮਾਤਮਾ ਉਹ ਮੁਕੰਮਲ ਹੈ, ਉਹ ਕੌੜਾ ਬੋਲਣਾ ਜਾਣਦਾ ਨਹੀਂ, ਔਗਣ ਕੋ ਨਾ ਚਿਤਾਰੇ, ਤੇ ਕਿੰਨੇ ਵੀ ਔਗਣ ਕੀਤੇ ਉਹਨੂੰ ਭੁਲਾ ਦਿੰਦਾ ਹੈ। ਭਾਈ ਲੱਖੀ ਲਖੂ ਲੋਕਾਂ ਦੇ ਕੋਲੋਂ ਸੋਨਾ ਲਾਹ ਲੈਂਦਾ, ਲੇਕਿਨ ਗੁਰੂ ਘਾ ਹੋ ਗਿਆ, ਉਹਨੇ ਅਰਦਾਸ ਕੀਤੀ ਤੇ ਬੁੱਧੂ ਦਾ ਵਾ ਕੱਚਾ, ਸਾਡੇ ਵਰਗਿਆਂ ਅਰਦਾਸ ਕੀਤੀ ਪੱਕਾ, ਪਰ ਗੁਰੂ ਨੇ ਉਹਦੀ ਮੰਨ ਲਈ, ਲਾਗੇ ਜੂ ਹੋ ਗਿਆ। ਜਿਹੜੇ ਠੇਕੇਦਾਰ ਸਨ, ਸਾਡੀ ਗੱਲ ਪਿੱਛੇ ਰਹਿ ਗਈ। ਉਹ ਪਰਮਾਤਮਾ ਮਨੁੱਖ ਦੇ ਔਗਣ ਨੂੰ ਭੁਲਾ ਦਿੰਦਾ, ਔਗਣਾਂ ਨੂੰ ਚੇਤੇ ਨਹੀਂ ਰੱਖਦਾ।
1: ਪਤਤ ਪਾਵਨ ਹਰ ਬਿਰਧ ਸਦਾਏ,
0: ਜਿਹੜੇ ਅਪਵਿੱਤਰ ਨੇ ਉਹਨਾਂ ਨੂੰ ਪਵਿੱਤਰ ਕਰਨ ਵਾਲਾ ਇਹ ਸੁਭਾਅ ਹੈ ਉਹਦਾ।
1: ਇੱਕ ਤਿਲ ਨਹੀਂ ਪੰਨਾ ਘਾਲੇ,
0: ਆਪਾਂ ਤਾਂ ਗੁਰੂ ਪਿਆਰੋ ਕਿਸੇ ਨਾਲ ਸੌ ਨੇਕੀ ਕਰੀਏ ਤੇ ਇੱਕ ਆਪਾਂ ਨਾ ਕਰੀਏ ਤੇ ਆਪਾਂ ਕਿਸੇ ਸਾਰੀਆਂ ਭੁਲਾ ਦਿੰਦੇ ਆ। ਤੋ ਬੰਦਾ ਨੇਕੀ ਕਰੇ ਨਾ ਸੌ, ਤੇ ਕਿਸੇ ਮੌਕੇ ਜਵਾਬ ਦੇਵੇ, ਆਪਾਂ ਪਹਿਲੀਆਂ ਤੇ ਮਿੱਟੀ ਪਾ ਦਿੰਦੇ ਆ। ਪਰ ਪਰਮਾਤਮਾ ਇੰਨਾ ਦਿਆਲੂ ਹੈ, ਉਹ ਗੁਰਮੁਖ ਪਿਆਰੋ ਬੰਦੇ ਦੀ ਇੱਕ ਤਿਲ ਦੀ ਕੀਤੀ ਹੋਈ ਮਿਹਨਤ ਨੂੰ ਇਹਨੇ ਨਹੀਂ ਜਾਣ ਦਿੰਦਾ, ਕਦਰ ਕਰਦਾ ਕਦਰ। ਇੱਕ ਤਿਲ ਨਹੀਂ ਭੰਨੇ ਘਾਲੇ, ਜਿਹੜੀ ਕਿਸੇ ਨੇ ਤਿਲ ਜਿਹਦੀ ਵੀ ਮਿਹਨਤ ਕੀਤੀ ਹੈ ਨਾ, ਉਹਦੀ ਉਹ ਕਦਰ ਕਰਦਾ ਹੈ, ਭੰਨਦਾ ਨਹੀਂ।
1: ਘੱਟ ਘੱਟ ਵਾਸੀ ਸਰਬ ਨਿਵਾਸੀ,
0: ਉਹ ਭਾਈ ਹਰ ਹਿਰਦੇ ਵਿੱਚ ਵੱਸਦਾ ਹੈ। ਸੱਟ ਕਹਿੰਦੇ ਨੇ ਹਿਰਦੇ ਨੂੰ, ਸਰਬ ਨਿਵਾਸੀ ਸਾਰੀਆਂ ਥਾਵਾਂ ਵਿੱਚ ਵਿਆਪ ਕੇ, ਜਿਹਨੂੰ ਕਹਿੰਦੇ ਓਮਨੀ ਪ੍ਰੈਜੈਂਟ, ਹਰ ਥਾਂ ਤੇ ਹਾਜ਼ਰ ਨਾਜ਼ਰ। ਜਤਰ ਤਤਰ ਦਿਸਾ ਦਿਸਾ ਹੋਏ ਫੈਲਿਓ, ਅਨਰਾਗ ਕੰਟੀਨਿਊਸਲੀ ਚੱਲ ਰਿਹਾ ਹੈ, ਅਪਰੰਤ ਕਿਰਪਾ ਕਰਦੇ ਹਨ। ਹਾਂਜੀ,
1: ਨੇਰਾ ਹੀ ਤੇ ਨੇਰਾ
0: ਗੁਰਮੁਖਾ, ਪਰਮਾਤਮਾ ਬਹੁਤ ਲਾਗੇ ਹੈ। ਮੈਂ ਇੱਕ ਨਵੀਂ ਚੀਜ਼ ਵੇਖੀ ਤੇ ਮੈਨੂੰ ਹੁਣੀ ਪਤਾ ਲੱਗਾ ਹੈ। ਆ ਕਈ ਪ੍ਰੇਮੀ ਅਰਦਾਸ ਕਰਦੇ, ਕਹਿੰਦੇ ਜੀ ਵੱਡੇ ਬਾਬੇ ਕੋਲ ਅਰਦਾਸ ਕਰਨੀ ਹੈ। ਮੈਂ ਕਿਹਾ ਵੱਡਾ ਬਾਬਾ ਦੋਗੇ ਬਾਬੇ? ਕਹਿੰਦੇ ਜੀ ਉੱਪਰ ਲਾਰ ਕੀ ਪੌੜੀ ਵਾਲਾ ਕਿੱਥਾ ਕਮਲ ਪੁਣਾ ਹੈ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤੇ ਘਰ, ਇਹ ਨਾ ਵੱਡਾ ਛੋਟਾ ਨਹੀਂ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਹੈ ਹੀ ਵੱਡਾ, ਛੋਟੇ ਦੀ ਗੱਲ ਤਾਂ ਹੈ ਨਹੀਂ। ਉਹ ਪਰਮਾਤਮਾ ਪਿਆਰਿਆ ਨੇੜੇ ਹੀ ਨੇੜਾ, ਤੋਂ ਭਾਵ ਹੈ ਤੇਰੇ ਅੰਦਰ, ਦੋ ਚਾਰ ਫੁੱਟ ਦਾ ਫਾਸਲਾ ਨਹੀਂ, ਉਹ ਅੱਤ ਲੱਗ ਗਏ, ਭਾਵ ਤੇਰੇ ਅੰਦਰ ਹੈ।
1: ਨਾਨਕ ਦਾਸ ਸਦਾ ਸਰਨਾਗਤ,
0: ਭਾਈ ਪਰਮਾਤਮਾ ਦੇ ਦਾਸ ਨੇ, ਉਹ ਸਦਾ ਵਾਸਤੇ ਉਹਦੀ ਸ਼ਰਨ ਵਿੱਚ ਰਹਿੰਦੇ ਹਨ।
1: ਹਰ ਅੰਮ੍ਰਿਤ ਸੱਜਣ ਮੇਰਾ,
0: ਭਾਈ ਪਰਮਾਤਮਾ ਜਿਹੜਾ ਨਾ ਅੰਮ੍ਰਿਤ ਰੂਪ ਹੈ, ਮ੍ਰਿਤੂ ਤੋਂ ਰਹਿਤ ਕਰਨ ਵਾਲਾ ਸਾਡਾ ਸੱਜਣ ਦੋਸਤ ਮਿੱਤਰ ਜਾਨਣਾ ਕਰੀਏ।
1: ਹਾਂ ਬਿਸਮ ਭਈ ਜੀ,
0: ਬਿਸਮ ਦਾ ਭਾਵ ਵੀ ਅਸੀਂ ਬਿਸਮਾਦ ਵਿੱਚ ਆ ਗਏ। ਉਹ ਅਵਸਥਾ ਆਪਾਂ ਨੂੰ ਕਈ ਵਾਰ ਇੰਨੀ ਖੁਸ਼ੀ ਹੁੰਦੀ, ਆਪਾਂ ਕਹਿੰਦੇ ਜੀ ਮੈਨੂੰ ਤਾਂ ਪਤਾ ਹੀ ਨਹੀਂ ਚੱਲਦਾ ਮੈਂ ਕੀ ਕਰਾਂ, ਸਾਨੂੰ ਇਹ ਆਸ ਹੀ ਨਹੀਂ ਸੀ। ਜਿਹੜੀ ਉਹ ਅਵਸਥਾ ਹੈ ਨਾ, ਉਹਨੂੰ ਗੁਰਮੁਖ ਬਿਸਮ ਕਹਿੰਦੇ ਨੇ, ਬਿਸਮ ਬਿਸਮਾਦ। ਹਾਂ ਬਿਸਮ ਭਾਈ ਜੀ, ਅਸੀਂ ਉਸ ਪਰਮਾਤਮਾ ਨੂੰ ਵੇਖ ਕੇ ਬਿਸਮਾਦ ਵਿੱਚ ਆ ਗਏ, ਸਾਡੀ ਕਹਿਣ ਦੀ ਸਮਰੱਥਾ ਨਾ ਰਹੀ।
1: ਹਰ ਦਰਸ਼ਨ ਦੇਖ ਅਪਾਰਾ,
0: ਉਹ ਦੁੱਖਾਂ ਦਾ ਹਾਲ ਜੋ ਪਰਮਾਤਮਾ ਹੈ, ਉਹ ਦਰਸ਼ਨ ਕਰਕੇ, ਉਹ ਕਿੰਨਾ ਕੁ ਲੰਮਾ ਹੈ, ਉਹਦਾ ਸਰੀਰ ਭਾਰਾ ਹੈ ਕਿ ਪਤਲਾ ਹੈ, ਗੋਰਾ ਕਿ ਕਾਲਾ ਹੈ। ਹਜ਼ੂਰ ਕਹਿੰਦੇ ਗੁਰਮੁਖਾ ਇਹ ਗੱਲ ਨਾ ਕਹਿ, ਉਹਦਾ ਅੰਤ ਕੋਈ ਨਹੀਂ, ਉਹ ਪਾਰਾ ਵਾਰ ਤੋਂ ਰਹਿਤ ਹੈ।
1: ਮੇਰਾ ਸੁੰਦਰ ਸਵਾਮੀ ਜੀ,
0: ਹਾਂ ਮੈਨੂੰ ਇੰਨਾ ਪਤਾ ਵੀ ਹੈ ਉਹ ਸੋਹਣਾ ਤੇ ਹੈ ਉਹ ਮਾਲਕ,
1: ਚਰਨ ਕਮਲ ਪਗ ਸ਼ਾਰਾ,
0: ਇੰਨਾ ਸੋਹਣਾ ਹੈ। ਕੋਈ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ, ਗੁਰੂ ਅਰਜਨ ਸੱਚੇ ਪਾਤਸ਼ਾਹ ਤਿੜ ਬਾਰੇ ਉਹਨਾਂ ਨੇ ਕਵਿਤ ਲਿਖਿਆ, ਤਿੜ ਗੁਰੂ ਅਰਜਨ ਸੱਚੇ ਪਾਤਸ਼ਾਹ ਦੀ ਕਿਰਤ ਇੱਕ ਨਿੱਕਾ ਜਿਹਾ ਤਿੜ ਸੀ ਕਾਲੇ ਰੰਗ ਦਾ। ਤੇ ਭਾਈ ਗੁਰਦਾਸ ਕਹਿੰਦੇ ਨੇ, ਮੇਰੇ ਮਾਲਕਾ ਜਿਹੜਾ ਤੇਰੇ ਚਿਹਰੇ ਤੇ ਨਿੱਕਾ ਜਿਹਾ ਤਿੜ ਹੈ ਨਾ, ਇਹ ਮੈਨੂੰ ਇੰਨਾ ਚੰਗਾ ਲੱਗਦਾ ਵੀ ਦੋ ਲੋਕਾਂ ਦੇ ਜਿਹੜੇ ਪਦਾਰਥ ਨੇ ਉਹ ਤੇਰੇ ਤਿੜ ਦੇ ਬਰਾਬਰ ਨੇ। ਉਹ ਪਰਿਪੂਰਨ ਪਰਮਾਤਮਾ ਜਿਹੜਾ ਨਾ, ਉਹ ਭਾਈ ਦਿੱਤਾ।
1: ਹਾਂ ਸੁੰਦਰ ਸਵਾਮੀ ਜੀ,
0: ਕਿਹੜਾ ਮੇਰਾ ਮਾਲਕ ਹੈ ਭਾਈ, ਉਹ ਸੁੰਦਰ ਹੈ ਮਾਲਕ ਹੈ। ਹਾਂ ਚਰਨ ਕਮਲ ਪਗ ਸ਼ਾਰਾ, ਮੈਂ ਉਹਦੇ ਚਰਨ ਕਮਲਾਂ ਦੀ ਧੂਰ ਹਾਂ।
1: ਰੱਬ ਤੇਖਤ ਜੀਵਾ ਠੰਡੀ ਥੀਵਾ,
0: ਬਸ ਉਸ ਪਰਮਾਤਮਾ ਦੇ ਦਰਸ਼ਨ ਕਰਕੇ ਮੇਰੇ ਮਨ ਨੂੰ ਠੰਡ ਪੈ ਗਈ ਹੈ, ਮਨ ਠੰਡਾ ਠਾਰ ਹੋ ਜਾਂਦਾ ਹੈ। ਪਰਮਾਤਮਾ ਜਿਹਨਾਂ ਨੂੰ ਪ੍ਰਾਪਤ ਹੋ ਗਿਆ ਨਾ, ਉਹ ਇੰਨੇ ਠੰਡੇ ਹੋ ਗਏ ਨੇ, ਤੱਤੀ ਤਵੀ ਤੇ ਬੈਠਿਆ ਵੀ ਉਹਨਾਂ ਨੂੰ ਸੇਖ ਪ੍ਰਤੀਤ ਨਹੀਂ ਹੁੰਦਾ। ਇਹ ਤਾਂ ਗੁਰੂ ਪੰਚਮ ਪਾਤਸ਼ਾਹ ਦੀ ਗੱਲ ਹੈ ਨਾ, ਜਿਹੜੇ ਗੁਰਦੇਵ ਦੇ ਸਿੱਖ ਨੇ ਭਾਈ ਦਿਆਲਾ ਦਾਸ ਜੀ, ਭਾਈ ਦਿਆਲ ਦਾਸ ਜੀ ਉੱਭਰਦੀ ਦੇਗ ਚ ਬੈਠੇ ਨੇ, ਤੇ ਜਲਾਦ ਅਬਦੁੱਲੇ ਨੇ ਆਖਿਆ ਸੁਣਾ ਕੀ ਲਿਆ ਸਿੱਖੀ ਚੋਂ, ਤੂੰ ਉੱਭਰ ਜਾਏਗਾ ਨਾ ਹੁਣ। ਤੇ ਭਾਈ ਦਿਆਲ ਦਾਸ ਕਹਿੰਦਾ ਅਬਦੁੱਲਿਆ ਮੈਨੂੰ ਕੀ ਫਰਕ ਹੈ, ਦੇਗ ਚ ਉੱਭਰਦਾ ਤੇ ਕਹਿੰਦਾ ਮੈਨੂੰ ਕੀ ਫਰਕ ਹੈ, ਮੈਂ ਤਾਂ ਉੱਥੇ ਪਹਿਲੀ ਵਸਤਾ ਚ, ਕਿਉਂ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਮੈਂ ਸੁਖਮਣੀ ਸਾਹਿਬ ਦਾ ਪਾਠ ਕਰਦਾ ਤੇ ਸੁਖਮਣੀ ਮੇਰੇ ਹਿਰਦੇ ਚ ਵਸੀ ਹੈ, ਮੈਨੂੰ ਤੇਰੀ ਉੱਭਰਦੀ ਦੇਗ ਕੱਖ ਨਹੀਂ। ਉਹ ਕਹਿੰਦੀ ਮੇਰੇ ਤੇ ਭੋਰਾ ਜਿੰਨਾ ਤੇਰਾ ਪ੍ਰਭਾਵ ਨਹੀਂ, ਤੇ ਜੀਵਨ ਅਵਰ ਨਾ ਕੋਈ, ਉਸ ਪਰਮਾਤਮਾ ਦੇ ਬਰਾਬਰ ਹੋਰ ਕੋਈ ਨਹੀਂ।
1: ਆਦਿ ਅੰਤ ਮੱਧ ਪ੍ਰਭ ਰਵਿਆ,
0: ਗੁਰਮੁਖ ਆਦਿ ਦੇ ਵਿੱਚ ਵੀ ਸੀ, ਹੁਣ ਵੀ ਹੈ, ਤੇ ਸਾਰਿਆਂ ਚ ਵਿਆਪਕ ਹੈ।
1: ਜਲ ਥਲ ਮਹੀ ਜਲ ਸੋਈ,
0: ਪਾਣੀ ਦੇ ਵਿੱਚ ਉਹ, ਆਕਾਸ਼ ਦੇ ਵਿੱਚ ਉਹ, ਮਿੱਟੀ ਦੇ ਵਿੱਚ ਉਹ, ਧਰਤੀ ਦੀ ਤਹਿ ਉੱਪਰ ਉਹ,
1: ਚਰਨ ਕਮਲ ਜਪ ਸਾਗਰ ਤਰਿਆ।
0: ਜਿਹਨਾਂ ਗੁਰਮੁਖ ਪਿਆਰੇ ਨੇ ਪਰਮਾਤਮਾ ਦੇ ਚਰਨ ਕਮਲਾਂ ਦਾ ਧਿਆਨ ਕੀਤਾ ਨਾ, ਉਹ ਸੰਸਾਰ ਸਾਗਰ ਤੋਂ ਤਰ ਗਏ।
1: ਭਵ ਜਲ ਉੱਤਰੇ ਪਾਰਾ,
0: ਸੰਸਾਰ ਭਾਈ ਭੈ ਤਹਿ ਸਾਗਰ ਹੈ, ਉਹ ਨਾਮ ਦੇ ਬੋਹੇ ਤੇ ਸਵਾਰ ਹੋ ਕੇ ਸੰਸਾਰ ਤੋਂ ਬੰਨੇ ਹੋ ਗਏ।
1: ਨਾਨਕ ਸਰਨ ਪੂਰਨ ਪਰਮੇਸ਼ਵਰਾ,
0: ਕਹਿੰਦੇ ਸਿਖਾ ਉਸ ਪੂਰਨ ਪਰਮਾਤਮਾ ਦੀ ਸ਼ਰਨ ਵਿੱਚ ਆ। ਅਸੀਂ ਇਸ ਪਰਿਪੂਰਨ ਪਰਮਾਤਮਾ ਦੀ ਸ਼ਰਨ ਨੂੰ ਗ੍ਰਹਿਣ ਕੀਤਾ ਹੈ, ਤੇ ਸ਼ਰਨ ਵਿੱਚ ਆਉਣ ਦੀ ਤਕਨੀਕ ਕੀ ਹੈ, ਢੰਗ ਕੀ ਹੈ,
1: ਤੇਰਾ ਅੰਤ ਨਾ ਪਾਰਾ ਵਾਰਾ।
0: ਇਹ ਪਰਿਪੂਰਨ ਪਰਮਾਤਮਾ ਤੇਰਾ ਕੋਈ ਬੰਨ ਹੱਦ ਬੰਨਾ ਨਹੀਂ, ਤੇਰਾ ਕੁਰਾਰ ਪਾਰ ਨਹੀਂ, ਤੂੰ ਇੱਥੇ ਵੀ ਹੈ ਤੇ ਤੂੰ ਉੱਥੇ ਵੀ ਹੈ।
1: ਹਾਂ ਨਿਮਖ ਨਾ ਛੋਡਾ ਜੀ,
0: ਆਪਾਂ ਤਾਂ ਗੁਰੂ ਪਿਆਰੋ ਮਹੀਨੇ ਕਈ ਕਈ ਮਹੀਨੇ ਪਰਮਾਤਮਾ ਦਾ ਨਾਮ ਚੇਤੀ ਨਹੀਂ ਆਉਂਦਾ, ਤੇ ਗੁਰੂ ਪੰਚਮ ਪਾਤਸ਼ਾਹ ਪਤਾ ਕੀ ਕਹਿੰਦੇ ਨੇ, ਨਿਮਖ ਕਹਿੰਦੇ ਨੇ ਅੱਖ ਚਮਕਣ ਦੇ ਟਾਈਮ ਨੂੰ, ਕਿੰਨਾ ਕੁ ਟਾਈਮ ਲੱਗਦਾ ਹੈ। ਹਾਂ ਨਿਮਖ ਨਾ ਛੋਡਾ ਜੀ, ਹਰ ਪ੍ਰੀਤਮ ਪ੍ਰਾਣ ਆਧਾਰੋ, ਜਿਹੜਾ ਉਹ ਤਮਾਂ ਤੋਂ ਰਹਿਤ ਪਰਮਾਤਮਾ ਨਾ, ਮੈਂ ਤਾਂ ਇੱਕ ਅੱਖ ਚਮਕਣ ਜਿੰਨਾ ਟਾਈਮ ਵੀ ਉਹਨੂੰ ਨਹੀਂ ਭੁੱਲਦਾ। ਆਪਾਂ ਪੜ੍ਹਦੇ ਨੇ ਇੱਕ ਘੜੀ ਨਾ ਮਿਲਤੇ ਤਾਂ ਕਲ ਚੁੱਕ ਹੋਤਾ, ਹੁਣ ਕਦ ਮਿਲ ਗਏ ਪ੍ਰਤੁਤ ਭਗਵੰਤਾ, ਮੋਹੇ ਰਹਿਣ ਨਾ ਵਿਹਾਰੈ, ਨੀਂਦ ਨਾ ਆਵੈ ਦਿਨ ਦੇਖੇ ਗੁਰ ਦਰਬਾਰੇ ਜੀਓ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਮੇਰੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ, ਮੇਰੇ ਮਨ ਨੂੰ ਟਿਕਾ ਹੀ ਨਹੀਂ ਆਉਂਦਾ, ਕਿਉਂ ਹਰ ਪ੍ਰੀਤਮ ਪ੍ਰਾਣ ਆਧਾਰੋ, ਉਹ ਪਰਿਪੂਰਨ ਪਰਮਾਤਮਾ ਮੇਰੇ ਪ੍ਰਾਣਾਂ ਦਾ ਆਸਰਾ ਹੈ।
1: ਗੁਰ ਸਤਿਗੁਰ ਕਹਿਆ ਜੀ,
0: ਇਹ ਗੱਲਾਂ ਦਾ ਗਿਆਨ ਮੈਨੂੰ ਗੁਰੂ ਦੇ ਰਾਹੀਂ ਹੋਇਆ, ਇਹ ਮੇਰੇ ਸਤਿਗੁਰੂ ਪਾਤਸ਼ਾਹ ਨੇ ਬਚਨ ਕੀਤੇ, ਉਹਨਾਂ ਨੇ ਸਿੱਖਿਆ ਦਿੱਤੀ, ਉਹਨਾਂ ਨੇ ਕਹਿਣਾ ਕੀਤਾ, ਕੀ ਆਖਿਆ,
1: ਸੱਚਾ ਅਗਮ ਵਿਚਾਰੋ।
0: ਉਹ ਭਾਈ ਪਰਮਾਤਮਾ ਸਦੀਵੀ ਹੈ, ਸੱਚ ਹੈ, ਮਨ ਦੀ ਗਮਤਾ ਤੋਂ ਪਰਾਂ ਹੈ, ਇਹ ਵਿਚਾਰ ਰੱਖ ਆਪਣੇ ਅੰਦਰ, ਵਿਚਾਰ ਨਾ ਕਰ।
1: ਮਿਲ ਸਾਧੂ ਦੀਨਾ ਤਾਂ ਨਾਮ ਲੀਨਾ,
0: ਕਹਿੰਦੇ ਇਸ ਪ੍ਰਕਾਰ ਗੁਰਮੁਖਾਂ ਮਹਾਂਪੁਰਸ਼ਾਂ ਦੀ ਕੀਤੀ ਸੰਗਤ ਤੇ ਨਾਮ ਚੇਤੇ ਆਇਆ। ਆਪਾਂ ਤਾਂ ਅਰਦਾਸ ਕਰਦੇ ਮੇਰੇ ਮਾਲਕਾ, ਸੇਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤ ਆਵੇ, ਤੇ ਨਾਮ ਕਿੰਨਾ ਨੂੰ ਮਿਲਿਆ ਚੇਤੇ ਆਵੇ ਜਿਹੜਾ ਨਾਮ ਜਪਦੇ ਨੇ, ਤੇ ਜਿਹਨਾਂ ਨੇ ਖੇਡਣੀ ਤਾਸ਼ ਉਹਨਾਂ ਕਹਿਣਾ ਆਪਾਂ ਸੀਪ ਦੀ ਬਾਜ਼ ਨਾ ਲਾ ਲਈਏ ਕਿਉਂਕਿ ਉਹਨੂੰ ਸੀਪ ਚੇਤੇ ਆ, ਤੇ ਜਿੰਨਾ ਪੁਣੀ ਲਾਟਰੀ ਉਹਨਾਂ ਕਹਿਣਾ ਵਿਸਾਖੀ ਆਈ ਲਾ ਗਏ ਤੇ ਵਿਸਾਖੀ ਬੰਪਰ ਲਈ ਲਾ। ਚੋਰ ਚੋਰੀ ਦੀ ਗੱਲ ਕਰੇਗਾ, ਜਵਾਰੀ ਜੂਏ ਦੀ ਗੱਲ ਕਰੇਗਾ, ਜਿਹੜੀਆਂ ਨਾਮ ਨਾਲ ਭਿੱਜੀਆਂ ਹੋਈਆਂ ਰੂਹਾਂ ਨੇ ਨਾ, ਨਾਮ ਨਾਲ ਭਿੱਜੀਆਂ ਹੋਈਆਂ ਰੂਹਾਂ, ਉਹਨਾਂ ਨੂੰ ਮਿਲ ਕੇ ਨਾਮ ਚੇਤੇ ਆਏਗਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਗੁਰੂ ਦੀ ਸੰਗਤ ਕਰਕੇ, ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਕਰਕੇ ਅਸੀਂ ਪਰਮਾਤਮਾ ਦਾ ਨਾਮ ਲਿਆ, ਰਿਜ਼ਲਟ ਕੀ ਨਿਕਲਿਆ, ਨਤੀਜਾ ਕੀ ਨਿਕਲਿਆ?
1: ਜਨਮ ਮਰਨ ਦੁੱਖ ਨਾਥ,
0: ਇਸ ਨਾਮ ਕਰ ਗੁਰਮੁਖੋ ਜੰਮਣ ਤੇ ਮਰਨ ਖਤਮ ਹੋ ਗਿਆ। ਇਹ ਨਾਮ ਇੰਨਾ ਵੱਡਾ ਹੈ, ਜਿੱਥੇ ਤੁਸੀਂ ਆਏ ਹੋ ਨਾ, ਇਹਦੀ ਇੰਨੀ ਤਾਕਤ, ਇੰਨੀ ਅਪਰੋਚ ਹੈ। ਜਿਹੜਾ ਧਰਮ ਰਾਜਾ ਨਾ, ਧਰਮ ਰਾਜਾ ਲੋਕ ਤੇ ਡਰਦੇ ਨੇ ਨਾ, ਤੁਹਾਥੋਂ ਧਰਮ ਰਾਜਾ ਡਰਦਾ ਜੇ ਤੁਹਾਥੋਂ ਸਾਰਿਆਂ ਤੋਂ। ਉਹ ਇੰਨਾ ਡਰਿਆ ਧਰਮ ਰਾਜਾ ਸਾਥੋਂ, ਜਿਹਨੂੰ ਮੌਤ ਦਾ ਫਰਿਸ਼ਤਾ ਕਹਿੰਦੇ ਨੇ, ਉਹ ਆਪਣੇ ਬੰਦਿਆਂ ਨੂੰ ਵਿਸ਼ੇਸ਼ ਹਦਾਇਤ ਕਰਦਾ, ਕਹਿੰਦਾ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਾ ਛੋਟੇ, ਨਿਰਟ ਨਾ ਜਾਈਓ ਦੂਰ। ਉਹ ਵੇਖਿਆ ਜੇ ਰੱਬ ਦਾ ਵਾਸਤਾ ਜੇ ਉਹਨਾਂ ਕਥਾ ਦੇ ਕੀਰਤਨ ਵਾਲਿਆਂ ਕੁਝ ਭੁੱਲ ਕੇ ਨਾ ਜਾਇਆ ਜੇ ਕਿਤੇ ਚਲੇ ਗਏ ਤੇ ਪਰਮਾਤਮਾ ਨੇ ਤੁਹਾਡੀਆਂ ਤੇ ਮੇਰੀਆਂ ਮੁਸ਼ਕਾਂ ਬੰਨ ਲੈਣੀਆਂ ਜੇ। ਇੰਨਾ ਡਰਦਾ ਗੁਰਸਿੱਖਾਂ ਕੋਲੋਂ, ਨਾਮ ਜਪਣ ਵਾਲਿਆਂ ਕੋਲ ਇੰਨਾ ਭੈ ਪੀਤ ਹੈ।
1: ਸਹਿਜ ਸੁਖ ਆਨੰਦ ਕਨੇਰੇ,
0: ਇਹਨਾਂ ਨੇ ਗੁਰਮੁਖੋਂ ਨਾਮ ਜਪਿਆ, ਉਹਨਾਂ ਦਾ ਮਨ ਅਡੋਲ ਹੋ ਗਿਆ, ਉਹ ਸੁੱਖ ਤੇ ਸਹਿਜ ਨੇ। ਔਰ ਇੰਨਾ ਆਨੰਦ ਹੈ, ਉਹਨੂੰ ਅੱਖਰਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ। ਜਿਹਨੂੰ ਆਪਾਂ ਕਹਾਂਗੇ ਕਹਿ ਗੱਜ ਆਨੰਦ, ਜਿਹੜਾ ਪਕੜਿਆ ਨਾ ਜਾਏ, ਕਹਿਣ ਤੋਂ ਉੱਪਰ ਅਪਰੰਤ।
1: ਮੈਂ ਬਿਨਤੀ ਗਾਥੇ,
0: ਮੈਂ ਵੀ ਗੰਢ ਗੁਰਮੁਖ ਪਿਆਰੋ ਖੁੱਲ ਗਈ,
1: ਸਭ ਕਹਿ ਮੱਦ ਸਭ ਹੂੰ ਤੇ ਬਾਹਰ
0: ਦੇ ਵਿੱਚ, ਤੇ ਸਾਰਿਆਂ ਤੋਂ ਬਾਹਰ ਤੇ ਸਾਰਿਆਂ ਦੇ ਅੰਦਰ,
1: ਰਾਗ ਦੁੱਖ ਤੇ ਨਿਆਰੋ,
0: ਆਪਣਾ ਖੁਸ਼ੀ ਤੇ ਗਮੀ ਤੋਂ ਅਲਹਿਦਾ ਜਾਣਨਾ ਕਰੋ।
1: ਨਾਨਕ ਦਾਸ ਗੋਬਿੰਦ ਸਰਣਾਈ,
0: ਮੇਰੇ ਪਾਤਸ਼ਾਹ ਕਹਿੰਦੇ ਅਸੀਂ ਉਸ ਪਰਮੇਸ਼ਰ ਦੀ ਸ਼ਰਨ ਵਿੱਚ ਰਹਿੰਦੇ ਹਾਂ।
1: ਹਰ ਪ੍ਰੀਤਮ ਮਨੈ ਸੁਧਾਰੋ,
0: ਪੂਰਨ ਪਰਮਾਤਮਾ ਸਮਾਂ ਤੋਂ ਰਹਿਤ ਹੈ ਤੇ ਮਨ ਨੂੰ ਸੁਧਾਰਨ ਵਾਲਾ, ਅਥਵਾ ਗੁਰਮੁਖਾ ਚੰਗੇ ਪਾ ਕਰਕੇ ਪਰਮਾਤਮਾ ਨੂੰ ਮਨ ਦੀ ਧਾਰਨਾ ਕਰ।
1: ਮੈਂ ਖੋਜਤ ਖੋਜਤ ਜੀ,
0: ਮੈਂ ਪਰਮਾਤਮਾ ਨੂੰ ਲੱਭਦਿਆਂ ਲੱਭਦਿਆਂ,
1: ਹਰ ਨਿਹਚਲ ਸੋ ਘਰ ਪਾਇਆ,
0: ਘਰ ਦੀ ਪ੍ਰਾਪਤੀ ਕਰ ਲਈ। ਜਿਹੜਾ ਘਰ ਇਹਨਾਂ ਭਚਾਲਾਂ ਨਾਲ ਤਬਾਹ ਹੋਣ ਵਾਲਾ ਨਹੀਂ,
1: ਸਭ ਅਧਰੁਵ ਜਿੱਥੇ ਜੀਓ ਤਾਂ ਚਰਨ ਕਮਲ ਚਿੱਤ ਲਾਇਆ।
0: ਪਰਿਪੂਰਨ ਪਰਮਾਤਮਾ ਦਾ ਨਾਮ ਬਦਲਣ ਵਾਲਾ ਹੈ, ਉਹਦੀ ਪ੍ਰਾਪਤੀ ਹੋਈ ਕਦੋਂ? ਜਦੋਂ ਪਰਮਾਤਮਾ ਦੇ ਚਰਨ ਕਮਲ ਆਪਣੇ ਚਿੱਤ ਨੂੰ ਜੋੜਨਾ ਕੀਤਾ। ਅਧਰੁਵ ਦਾ ਅਰਥ ਹੈ ਜੋ ਨਾਸ ਨਹੀਂ ਹੁੰਦਾ, ਜੋ ਬਦਲਦਾ ਨਹੀਂ।
1: ਰੱਬ ਅਵਿਨਾਸੀ ਹਾਂ ਤਿਸ ਕੀ ਦਾਸੀ,
0: ਪਰਿਪੂਰਨ ਪਰਮਾਤਮਾ ਨਾਸ ਤੋਂ ਰਹਿਤੇ ਤੇ ਮੈਂ ਉਹਦਾ ਦਾਸ ਹਾਂ।
1: ਮਰੇ ਨਾ ਆਵੇ ਜਾਏ,
0: ਪਿਆਰਿਆ ਨਾ ਮਰਦਾ ਹੈ, ਨਾ ਕਿਤੇ ਆਉਂਦਾ ਨਾ ਕਿਤੇ ਜਾਂਦਾ, ਕਿਉਂਕਿ ਹੈ ਹੀ ਸਰਵ ਵਿਆਪਕ।
1: ਧਰਮ ਅਰਥ ਕਾ ਸਭ, ਧਰਮ ਅਰਥ ਕਾਮ ਸਭ ਪੂਰਨ,
0: ਚਾਰ ਪਦਾਰਥ ਨੇ ਧਰਮ ਅਰਥ ਕਾਮ ਤੇ ਮੋਹ, ਇਹ ਸਾਰੇ ਦੇ ਸਾਰੇ ਮਿਲ ਜਾਂਦੇ ਨੇ ਉਹਦੇ ਕੋਲੋਂ।
1: ਮਨ ਚੰਦੀ ਇਛ ਪੁਜਾਏ,
0: ਗਿਣਤੀ ਦੀ ਬਾਤ ਹੈ ਨਾ, ਜਿਹੜੇ ਉਹਦੇ ਪਿਆਰੇ ਨੇ ਉਹਨਾਂ ਦੀ ਜਿਹੜੀ ਵੀ ਇੱਛਾ ਉਹ ਪੂਰੀ ਕਰ ਦਿੰਦਾ ਹੈ।
1: ਸੁਰਤ ਸਿਮਰਤ ਗੁਣ ਗਾਵਹਿ ਕਰਤੇ,
0: ਵੇਦ ਸਿਮਰਤੀਆਂ ਇਹ ਸਾਰੇ ਉਸ ਕਰਤੇ ਪਰਮਾਤਮਾ ਦੇ ਗੁਣ ਗਾਉਂਦੀਆਂ ਨੇ।
1: ਜਦ ਸਾਧਕ ਮਨ ਜਨ ਧਿਆਇਆ,
0: ਸਾਧਨਾ ਕਰਨ ਵਾਲੇ ਸਾਧਕ ਲੋਕ 84 ਸਿੱਧ ਮੁਨੀ ਜਨ ਪਰਮਾਤਮਾ ਦੇ ਦਾਸ ਉਹਦਾ ਧਿਆਨ ਧਰਦੇ ਹਨ।
1: ਨਾਨਕ ਸਰਨ ਕਿਰਪਾ ਨਿਧ ਸਵਾਮੀ,
0: ਮੇਰੇ ਪਾਤਸ਼ਾਹ ਕਹਿੰਦੇ ਭਾਈ ਉਹ ਕਿਰਪਾ ਦੇ ਖਜ਼ਾਨੇ ਪਰਮਾਤਮਾ ਦੀ ਸ਼ਰਨ ਵਿੱਚ ਆਉਣਾ ਕਰੀਏ।
1: ਵੱਡ ਭਾਗੀ ਹਰ ਹਰ ਗਾਇਆ,
0: ਗੁਰਮੁਖ ਵੱਡੇ ਭਾਗਾਂ ਵਾਲੇ ਨੇ ਜਿਨ੍ਹਾਂ ਨੇ ਉਹਨੂੰ ਗਾਉਣਾ ਕੀਤਾ। ਹਜ਼ੂਰ ਸਾਡੇ ਤੇ ਵੀ ਰਹਿਮਤਾਂ ਕਰਨ ਕਿ ਇਹ ਸਾਡੀ ਅਵਸਥਾ ਬਣੇ, ਫੁੱਲਾਂ ਚੁੱਕਾ ਦੀ ਮਾਫੀ ਜੀ।
1: ਸੁਰਤ ਸਿਮਰਤ ਗੁਣ ਗਾਵਹਿ ਕਰਤੇ, ਸਿੱਧ ਸਾਧਕ ਮਨ ਜਨ ਧਿਆਇਆ, ਨਾਨਕ ਸਰਨ ਕਿਰਪਾ ਨਿਧ ਸਵਾਮੀ, ਵੱਡ ਭਾਗੀ ਹਰ ਹਰ ਗਾਇਆ।
0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫੇਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੇ ਅਨੇਕਾਂ ਹੀ ਇੱਛਾਵਾਂ ਪੈਦਾ ਹੋ ਜਾਂਦੀਆਂ। ਖੁਆਇਸ਼ਾਂ ਦਾ ਬਕਾਇਦਾ ਦਰਿਆ ਮਨੁੱਖ ਦੇ ਮਨ ਅੰਦਰ ਚੱਲਦਾ ਰਹਿੰਦਾ ਹੈ। ਪਾਤਸ਼ਾਹ ਫਰਮਾਉਂਦੇ ਨੇ, ਆਸਾ ਵਿੱਚ ਅਤ ਦੁੱਖ ਕਣਾ ਮਨ ਮੁਕਤ ਲਾਇਆ। ਜੇ ਧਿਆਨ ਨਾਲ ਵੇਖੀਏ ਤੇ ਖੇੜੇ ਅੰਦਰ ਰੋਣਾ ਛੁਪਿਆ ਪਿਆ। ਹਰ ਖੁਸ਼ੀ ਗਮ

ਹਰ ਇੱਕ ਕੰਮ ਆਪਣੇ ਸੁਖ ਵਾਸਤੇ ਕਰਦਾ ਹੈ ਪਰ ਇਸ ਦਾ ਅੰਤ ਦੁੱਖ ਨਿਕਲਦਾ ਹੈ। ਅਸੀਂ ਦੇਖਦੇ ਹਾਂ ਨਿਰਧਨ ਤੇ ਦੁਖੀ ਹੈ, ਧਨਵਾਨ ਵੀ ਦੁਖੀ ਹੈ। ਨਿਰਗੁਣ ਜਿੱਥੇ ਦੁੱਖ ਵਿੱਚ ਹੈ ਗੁਣਵਾਨ ਵੀ ਦੁਖੀ ਹੈ। ਹਰ ਵਿਦਵਾਨ ਸੁਖੀ ਨਾ ਹੋ ਸਕਿਆ। ਬਿਮਾਰ ਤੇ ਦੁੱਖ ਵਿੱਚ ਹੈ ਹੀ ਪਰ ਤੰਦਰੁਸਤ ਵੀ ਦੁਖੀ ਹੈ। ਹਰ ਇੱਕ ਦੀ ਚਾਹਤ ਵੱਖ ਵੱਖ ਹੈ ਇਸ ਲਈ ਹਰ ਇੱਕ ਦਾ ਦੁੱਖ ਵੀ ਵੱਖ ਵੱਖ ਹੈ। ਸਤਿਗੁਰ ਪਾਤਸ਼ਾਹ ਪਵਿੱਤਰ ਵਚਨਾਂ ਵਿੱਚ ਫੁਰਮਾਨ ਕਰ ਰਹੇ, ਦੁੱਖ ਦੀਆਂ ਪੰਡਾਂ ਖੁੱਲੀਆਂ ਸੁੱਖ ਨਾ ਨਿਕਲਿਓ। ਬੇਈਮਾਨ ਇਹ ਜੀਵ ਦੇ ਭਾਗ ਇੱਕ ਦੁੱਖ ਦੀ ਪੰਡ ਹੈ। ਕਿਸੇ ਨੂੰ ਵੀ ਪੁੱਛ ਕੇ ਦੇਖ ਲਓ, ਕੋਈ ਨਹੀਂ ਆਖੇਗਾ।

ਦੇਖਿਆ ਤਾਂ ਘਰ ਘਰ ਹੈ ਫਰੀਦੀ ਮੈਂ ਸਮਝਦਾ ਸਾਂ ਕਾਸ਼ ਮੈਂ ਹੀ ਦੁਖੀ ਹਾਂ ਪਰ ਜਦੋਂ ਦਿਵ ਦ੍ਰਿਸ਼ਟੀ ਦੇ ਨਾਲ ਦੁਨੀਆਂ ਵਿੱਚ ਝਾਤ ਮਾਰੀ ਤੇ ਇਹ ਦੁੱਖ ਦੀ ਅੱਗ ਹਰ ਇੱਕ ਘਰ ਵਿੱਚ ਬਲ ਰਹੀ ਹੈ ਜੀਵ ਨੂੰ ਸਭ ਤੋਂ ਜ਼ਿਆਦਾ ਪੈ ਮੌਤ ਦੇ ਦੁੱਖ ਦਾ ਹੈ ਪਰ ਇਸ ਦੁੱਖ ਨੇ ਕਿਸੇ ਨੂੰ ਛੱਡਿਆ ਨਹੀਂ।

ਜਾਵਲ ਉਸ ਘਰ ਦੇ ਵਿੱਚੋਂ ਲੈ ਕੇ ਆਵੀ ਜਿਸ ਘਰ ਵਿੱਚ ਕਦੇ ਕੋਈ ਮੌਤ ਨਾ ਹੋਈ ਹੋ। ਬਈ ਭੁੱਲ ਗਈ ਕੋਈ ਇਹੋ ਜਿਹਾ ਘਰ ਵੀ ਹੋਵੇਗਾ। ਦੁੱਖ ਨੇ ਇਤਨਾ ਵਿਆਕੁਲ ਕਰ ਦਿੱਤਾ ਨਗਰੀ ਵੱਲ ਨੂੰ ਨਸ ਤੁਰੀ। ਸਵੇਰ ਤੋਂ ਸ਼ਾਮ ਤੱਕ ਇੱਕ ਇੱਕ ਘਰ ਫਿਰਿਆ। ਚਾਵਲ ਸਾਰਿਆਂ ਘਰਾਂ ਵਿੱਚ ਨੇ ਪਰ ਇਹੋ ਜਿਹਾ ਘਰ ਕੋਈ ਨਹੀਂ ਜਿਸ ਘਰ ਦੇ ਵਿੱਚ ਕਦੇ ਕੋਈ ਗੁਜ਼ਰਿਆ ਨਾ ਹੋ।

ਧਰਦੀ ਵਿਚ ਚਾਵਲਾਂ ਦਾ ਢੇਰ ਲੱਗਿਆ ਪਿਆ ਹੈ। ਦੇਖ ਕੇ ਮਨ ਨੂੰ ਹੌਸਲਾ ਹੋਇਆ, ਇਥੋਂ ਮੈਂ ਚਾਵਲ ਲੈ ਜਾਵਾਂ। ਅੱਗੇ ਹੋਈ ਤੇ ਚਾਵਲਾਂ ਦੀ ਝੋਲੀ ਭਰ ਲਈ, ਤੁਰਨ ਲੱਗੀ ਤੇ ਮਹਾਤਮਾ ਜੀ ਦੇ ਵਚਨ ਯਾਦ ਆ ਗਏ। ਘਰ ਵਾਲਿਆਂ ਕੋਲੋਂ

ਉਹ ਆਪੇ ਹੀ ਖੇਤਾਂ ਵਿੱਚੋਂ ਲੈ ਆਇਆ ਤੇ ਸਾਫ ਸੁਥਰੇ ਕਰਕੇ ਇਹ ਢੇਰ ਲਾਇਆ। ਜਦ ਮੇਰਾ ਬਾਪੂ ਨਹੀਂ ਰਿਹਾ ਇਹਨਾਂ ਚਾਵਲਾਂ ਨੂੰ ਤਿਆਰ ਕਰਨ ਵਾਲਾ ਨਹੀਂ ਰਿਹਾ।

ਜਿੱਥੇ ਇਹ ਦੁੱਖ ਨਾ ਗਿਆ ਹੋਵੇ, ਜਿੱਥੇ ਕਦੇ ਕੋਈ ਮੌਤ ਨਾ ਹੋਵੇ, ਜਿੱਥੇ ਕਦੇ ਕੋਈ ਗੁਜ਼ਰਿਆ ਨਾ ਹੋਵੇ।

ਕੁਝ ਹੀ ਦਿਨ ਪਹਿਲਾਂ ਮੇਰਾ ਵਿਆਹ ਹੋਇਆ। ਮੈਂ ਆਪਣੀ ਭੈਣਾਂ ਭਰਾਵਾਂ ਨੂੰ ਛੱਡ ਕੇ ਮਾਤਾ ਪਿਤਾ ਨੂੰ ਛੱਡ ਕੇ ਆਈ। ਉਹਨਾਂ ਨੂੰ ਛੱਡਣ ਦਾ ਦੁੱਖ ਹੈ, ਵਿਛੋੜੇ ਦਾ ਦੁੱਖ ਹੈ, ਆਪਣੇ ਪਤੀ ਪਰਮੇਸ਼ਰ ਦੇ

ਇਸ ਘਰ ਮੇਰੇ ਪਤੀ ਪਰਮੇਸ਼ਰ ਦਾ ਹੈ। ਆਪਣਾ ਪੇਕਾ ਕਰ ਛੱਡ ਕੇ ਆਈ ਪਤੀ ਦੇ ਘਰ। ਇਸਦੇ ਵਚਨ ਸੁਣੇ ਤੇ ਮਹਾਂਪੁਰਸ਼ਾਂ ਦੇ ਅੱਖਾਂ ਵਿੱਚ ਹੰਝੂ ਆ ਗਏ। ਆਖਣ ਲੱਗੇ ਬੱਚੀ, ਤੈਨੂੰ ਤੇਰਾ ਪਤੀ ਪਰਮੇਸ਼ਰ ਮਿਲ ਗਿਆ, ਤੂੰ ਰੋ ਰਹੀ ਹੈ, ਤੈਨੂੰ ਤੇ ਅੱਜ ਖੁਸ਼ ਹੋਣਾ ਚਾਹੀਦਾ। ਮੇਰੇ ਵੱਲ ਦੇਖ, ਪਤਾ ਨਹੀਂ ਕਿੰਨੇ ਸਾਲ ਹੋ ਗਏ ਉਸ ਪਰਮੇਸ਼ਰ ਦੀ ਯਾਦ ਵਿੱਚ ਫਿਰਦਿਆਂ, ਪਤੀ ਦੀ ਯਾਦ ਵਿੱਚ ਫਿਰਦਿਆਂ। ਹਰ ਪਲ ਹਰ ਸਵਾਸ ਉਸਨੂੰ ਧਿਆਇਆ ਹੈ, ਪਰ ਅਜੇ ਤੱਕ ਤਿਆਰ ਨਹੀਂ ਹੋਇਆ, ਅਜੇ ਤੱਕ ਦਰਸ਼ਨਾਂ ਦੀ ਦਾਤ ਨਹੀਂ ਬਚੀ। ਤੈਨੂੰ ਖੁਸ਼ ਹੋਣਾ ਚਾਹੀਦਾ ਹੈ, ਤੈਨੂੰ ਤੇਰਾ ਪਤੀ ਪਰਮੇਸ਼ਰ ਮਿਲਿਆ ਹੈ। ਰੋਣਾ ਮੈਨੂੰ ਚਾਹੀਦਾ ਹੈ ਜਿਹਨੂੰ ਅਜੇ ਪਤੀ ਪਰਮੇਸ਼ਰ ਮੇਰਾ ਮਾਲਕ ਉਹ ਪ੍ਰਭੂ ਨਹੀਂ ਮਿਲਿਆ। ਮਾਲਕ ਰਹਿਮਤ ਕਰੇ, ਮੈਨੂੰ ਵੀ ਮੇਰਾ ਪਤੀ

ਦੁੱਖਾਂ ਦੇ ਕਾਰਨ ਵੱਖਰੇ ਵੱਖਰੇ ਦੁਖੀ ਦੁਨੀ ਸਹੇੜੀਏ ਚਾਹੇ ਤਾਂ ਲੱਗੇ ਦੁੱਖ ਨਾਨਕ ਸੱਚੇ ਨਾ।

सदा सुख पाई साधु संगत गुरहे बताई संगत विचार के वे हर एक सुवास मालक दी जाद विच गुजार जदू तेरे हर एक सुवास दे नाल मालक दी जाद जुड़ जावे ते दुख सुख विच बदल जाण ਧੰਨ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਵਾਲੇ ਪੂਰਨ ਮਹਾਂਪੁਰਸ਼ ਦੱਸਿਆ ਕਰਦੇ ਸਨ ਆਪਣੇ ਕਾਰੋਬਾਰ ਤੋਂ ਜਾਣ ਤੋਂ ਪਹਿਲਾਂ ਮਾਲਕ ਤੋਂ ਆ ਗਿਆ ਲੈ ਕਿ ਹੈ ਮਾਲਕ ਇਹ ਕੰਮ ਤੂੰ ਕਰਵਾਏ ਕੱਪੜਾ ਪਹਿਨਣ ਤੋਂ ਪਹਿਲਾਂ ਧੰਨਵਾਦ ਕਰ ਹੈ ਮਾਲਕ ਤੇਰਾ ਦਿੱਤਾ ਪਹਿਨ ਰਿਹਾ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਉਸ ਪ੍ਰਭੂ ਦਾ ਧੰਨਵਾਦ ਕਰ ਤੇਰਾ ਦਿੱਤਾ ਖਾਣ ਲਗਾ ਵੀ ਜਦੋਂ ਇੰਜ ਕਰੇਗਾ ਜਿਹੜਾ ਕੰਮ ਤੂੰ ਕਰੇਗਾ ਉਸ ਤੋਂ ਆਗਿਆ ਲੈ ਕੇ ਉਹ ਆਪ ਕਰਵਾਵੇਗਾ ਤੇ ਫਿਰ ਉਹ ਮਾੜਾ ਨਹੀਂ ਹੋਵੇਗਾ ਚੰਗਾ ਹੀ ਹੋਵੇਗਾ ਉਸ ਤੋਂ ਆਗਿਆ ਲੈ ਕੇ ਪਹਿਨੇਗਾ ਉਹ ਚੰਗਾ ਹੋਵੇਗਾ ਧੰਨਵਾਦ ਕਰਕੇ ਖਾਵੇਗਾ ਉਸ ਖਾਣੇ ਦੇ ਵਿੱਚ ਪ੍ਰਭੂ ਦਾ ਸਿਮਰਨ ਹੋਵੇਗਾ ਜਿਹੜਾ ਕੰਮ ਉਸ ਤੋਂ ਪੁੱਛ ਕੇ ਕੀਤਾ ਫਿਰ ਉਹ ਮਾੜਾ ਨਹੀਂ ਕਰਵਾਵੇਗਾ ਜਦ ਮਾੜਾ ਨਹੀਂ ਹੋਇਆ ਤੇ ਦੁੱਖ ਨਹੀਂ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਓ ਸੋ ਦਾਰ ਰਾਗ ਆਸਾ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਦਾਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ।

ਸੱਚ ਸਾਹਿਬ ਸਾਚਾ ਸੱਚ ਨਾਈ ਹੈ ਭੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ

ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੋਹਣਾ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ।

ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਣ ਸਿੱਧੀ ਕਿਨੈ ਨਾ ਪਾਈ ਆ ਕਰਮ ਮਿਲੈ ਨਾਹੀਂ ਠਾਕ ਰਹਾਈ ਆ।

ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਦਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਇਆ।

ਤਿਸ ਪਾਤਸ਼ਾਹ ਬਚਰੇ ਸ਼ਰਿਆ ਤਿੰਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ

ਜੇ ਕੀਨੀ ਪੁੱਤ ਪੁਜ ਖਾਨ ਬਹੁਰ ਰਚ ਦੀਨੀ ਕਹੂੰ ਭੂਲ ਰਾਜਾ ਹਵੇ ਬੈਠਾ ਕਹੂੰ ਸਿਮਟ ਭਇਓ ਸ਼ੰਕਰ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਪਵ ਆਦਿ ਜੁਗਾਦ ਸਰੂਪ ਸੁਜੰਪਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਭਾਰਿਆ ਸਿੱਖ ਸੰਗਰੋ ਦੁਸ਼ਟ ਜਿਤੇ ਉੱਠ ਬਦੁੱਧ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੁਹ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਤ ਹੈ ਵਹਿ ਮਰੇ ਪੁਰਖ

ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਦਾ।

ਸ੍ਰੀ ਹਰਿਕ੍ਰਿਸ਼ਨ ਧਿਆਈ ਆ ਜਿਹੜੀ ਦੇਖਾ

ਪੰਜਾਂ ਪਿਆਰਿਆਂ ਵਿੱਚ ਅਮਰ ਸਾਹਿਬ ਜਾਂਦਿਆਂ ਚਾਲੀਆਂ ਉੱਚੀਆਂ ਹੱਡੀਆਂ ਜੱਗੀਆਂ ਤੱਕੀਆਂ ਜਿਹਨਾਂ ਨਾਨਕ ਸਾਹਿਬ ਵੱਲ ਸਕੇ ਦੇਸ਼ ਲਾਈ ਕੇ ਵਾਲੀ ਦੇਸ਼ਾਂ ਦੇ ਕਿਤਾਬ ਜਿਹਨਾਂ ਪਿਆਰਾ ਸਜਿਆਰਿਆਂ ਨੇ ਗੁਰੂ ਭਗਵਾਨ ਦੇ ਅੰਦਰ ਕੇ ਬੋਲੋ ਜੀ ਜਿਹਨਾਂ ਸਿੰਘਾਂ ਸਿੰਘ ਨੇ ਇਹਦਾ ਮਹੇਸ਼ ਦੀ ਜਿੱਤੇ ਮਨ ਮਨ ਕਟਾਏ ਮੁਕਰੀਆਂ ਲੁਹਾਈਆਂ ਦਰਸ਼ੀਆਂ ਜਿਹੜੇ ਕਨਾਰਾਇਣ ਕਰਵਾਏ ਗਏ ਗੁਰੂ ਗ੍ਰੰਥ ਸਾਹਿਬ ਗੁਰਬਾਣੀਆਂ ਕੀਤੀਆਂ ਘਰ ਨਹੀਂ ਆ ਰਿਹਾ ਸੁੱਖੀ ਕੇ ਸਾਹ ਸਾਹਿਬ ਭਾਈ ਪਿਤਾ ਪਿਆਰਾ ਸਜਿਆਰਿਆਂ ਨੇ ਗੁਰੂ ਭਗਵਾਨ ਦੇ ਅੰਦਰ ਕੇ ਬੋਲੋ ਜੀ ਪੰਜਾਂ ਤਖਤਾਂ ਸਾਹਿਬ ਗੁਰਦੁਆਰਿਆਂ ਦੇ ਅੰਦਰ ਕੇ ਬੋਲੋ ਜੀ ਰਕਮੈ ਸਰਬੱਤ ਖਾਲਸਾ ਜੀ ਦੇ ਵਾਰ ਹੈ ਜੀ ਸਰਬੱਤ ਖਾਲਸਾ ਜੀ ਤੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਾਨ ਸਤਾਨ ਸਰਬ ਸੰਭਵ ਹੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਨਾਲ ਚੜਿਆ ਸ੍ਰੀ ਸਰਬੰਤੀ ਜੀ ਕਹੋ ਸ੍ਰੀ ਸਰਨ ਜੀ ਸਹਾਰੇ ਖਾਲਸਾ ਜੀ ਤੇ ਗੁਰਬਾਣੀ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਰਾਮ ਦੇਸ਼ ਰਾਮ ਰਹਿਤ ਰਾਮ ਗਰੀਕ ਰਾਮ ਸਾਹਿਬ ਰਾਮ ਭੋਸਾ ਰਾਮ ਦਾ ਨਸ਼ਰ ਰਾਮ ਰਾਮ ਰਾਮ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਰਾਮ ਚੰਦ

ਮਹਾਨ ਗੁਰਾਂ ਗਿਆ ਪ੍ਰੀਤ ਕਾਲ ਕੀ ਤਵੇ ਗਲਾਏ ਹੋ ਸਾਨੂੰ ਸਰਬ ਸਰਬ

ਸਤਨਾਮ ਵਾਹਿਗੁਰੂ ਸਾਹਿਬ ਜੀ।

ਹੋਏ ਕਉ ਸਹਿਸ ਮੂਰਤ ਨਾਇਕ ਤੋਹੀ ਸਹਿਸ ਪਦ ਵਿਮਲ ਨਾਨਕ ਪਦ ਗੰਧ ਬਿਨ ਸਹਿਸ ਤਵ ਗੰਧੇ ਵਿਚਰਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸੋ ਆਰਤੀ ਹੋਏ ਹਾਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨਜਨ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੇ ਕਉ ਹੋਏ ਜਾਤੇ ਤੇਰੇ ਨਾ ਵਾਸਾ ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਪਰਿਆ ਮਿਲ ਸਾਧੂ ਖੰਡਲ ਖੰਡਾ ਹੀ ਪੂਰਬ ਲਿਖਤ ਲਿਖੇ ਗੁਰ ਪਾਇਆ ਮਾਨ ਹਾਰ ਲੇਵ ਮੰਡਲ ਮੰਡਾਈ ਕਰ ਸਾਧੂ ਅੰਜਲੀ ਪੁਨ ਵੱਡਾ ਹੀ ਕਰ ਡੰਡਾਓ ਤ ਪੁਨ ਵੱਡਾ ਹੀ ਰਹਾਓ ਸਾਕਤ ਹਰ ਸਾਧਨਾ ਜਾਣਿਆ ਤਿਨ ਅੰਤਰ ਹਮੈ ਕੰਡਾ ਹੀ ਜਿਉਂ ਜਿਉਂ ਚਲੇ ਚੁਭੈ ਦੁਖ ਪਾਵਹੇ ਜਮਕਾਲ ਸਹਿਹੈ ਸਿਰ ਡੰਡਾਈ ਹਰ ਜਨ ਹਰ ਹਰ ਨਾਮ ਸਮਾਣੇ।

ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਬੜ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਈਹਾਂ ਖਾਟ ਚਲੋ ਹਰਲਾ ਆਗੈ ਬਸਨ ਸੁਹੇਲਾ ਔਦ ਕਟੈ ਜਨ ਸਰੈਣਾਰੇ ਮਨ ਗੁਰਮਿਲ ਕਾ ਸਵਾਰੀ ਰਹਾਉ ਏ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਈ ਪਿਆ ਵਹਿ ਰਸ ਅਕਥ ਕਥਾ ਤਿਨ ਜਾਨੀ

अंतरजामी पुरख विदाते शरदा मन की पूरे नानक दास है सुख मांगे

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਪ ਜੀ ਦਾ ਦੰਡ ਦੇ

ਜਿਨ੍ਹਾਂ ਮਿਲਿਆ ਉਹ ਪਵਿੱਤਰ ਨਾਮ ਦੇ ਕਾਲ ਹੈ ਨਾਨਕ ਨਾਮ ਸੋਨਿਹਾਰ ਜਾਏ ਪਹਿਰ ਮੇਰਾ।

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
4: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. Asi bol rahe haan Gurdwara Western Singh Sabha Williams Lake BC Canada ton. ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 250-392-3374। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3374। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
5: ਸਤਨਾਮ ਸ੍ਰੀ ਵਾਹਿਗੁਰੂ ਜੀਓ। ਵਿਹਾਗੜੇ ਕੀ ਵਾਰ ਮੁਹੱਲਾ ਚੌਥਾ, ਏਕ ਓਅੰਕਾਰ ਸਤਿਗੁਰ ਪ੍ਰਸਾਦ। ਲੋਕ ਮੁਹੱਲਾ

ਗੁਰ ਸੇਵਾ ਤੇ ਸੁਖ ਪਾਈਐ ਹੋਰ ਥੈ ਸੁਖ ਨ ਭਾਲ। ਇੱਥੇ ਬਿਹਾਗੜੇ ਕੀ ਬਾਰ ਮਹੱਲਾ ਚੌਥਾ ਹੈ। ਗੁਰ ਸੇਵਾ ਤੇ ਸੁਖ ਪਾਈਐ ਹੋਰ ਥੈ ਸੁਖ ਨ ਭਾਲ। ਸਤਿਗੁਰਾਂ ਦੀ ਸੇਵਾ ਕਰਨ ਨਾਲ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ ਔਰ ਗੁਰੂ ਕੀ ਸੰਗਤ ਤੋਂ ਬਿਨਾਂ ਹੋਰ ਕਿਸੇ ਸਥਾਨ ਤੋਂ ਸੁੱਖ ਨਹੀਂ ਪ੍ਰਾਪਤ ਹੁੰਦਾ ਹੈ, ਹੋਰ ਤਾਂ ਸੁੱਖ ਨਹੀਂ ਪਾ ਲਿਆ ਜਾਂਦਾ ਹੈ। ਗੁਰ ਕੈ ਸਬਦ ਮਨ ਭੇਦੀਐ ਸਦਾ ਵਸੈ ਹਰ ਨਾਲ। ਸਤਿਗੁਰਾਂ ਦੇ ਉਪਦੇਸ਼ ਵਿੱਚ ਮਨ ਨੂੰ ਭੇਦੀਏ, ਮੈਨੇ ਮਿਲਾਉਣਾ ਕਰੀਏ। ਸਤਿਗੁਰਾਂ ਦੇ ਉਪਦੇਸ਼ ਦੁਆਰਾ ਇਹ ਮਨ ਦਾ ਜਿਹੜਾ ਕਠੋਰ ਸੁਭਾਅ ਆ ਇਸ ਨੂੰ ਭੇਦੀਏ, ਮੈਨੇ ਭੇਦਣਾ ਹੁੰਦਾ ਬਿੰਨਣਾ, ਬਿੰਨ ਦੇਣਾ ਕਰੀਏ, ਫਿਰ ਇਹ ਜਿਹੜਾ ਮਨ ਇਹਦੇ ਅੰਦਰ ਪਰਮੇਸ਼ੁਰ ਦਾ ਨਾਮ ਵੱਸਦਾ ਹੈ। ਨਾਨਕ ਨਾਮ ਤਿੰਨਾਂ ਕੋ ਮਿਲੈ ਜਿਨ ਹਰ ਵੇਖਿਆ ਨਜ਼ਰ ਨਿਹਾਲ। ਪਾਤਸ਼ਾਹ ਕਹਿੰਦੇ ਆ ਸਤਿਗੁਰੂ ਭਾਗਾਂ ਨਾਲ ਮਿਲਦੇ ਆ ਅਤੇ ਗੁਰੂ ਦੁਆਰਾ ਪਰਮੇਸ਼ੁਰ ਦਾ ਨਾਮ ਮਿਲਦਾ ਹੈ। ਪਰਮੇਸ਼ੁਰ ਦੀ ਕਿਰਪਾ ਹੋਵੇ ਫਿਰ ਆਪਣੀ ਮਿਹਰ ਦੀ ਨਜ਼ਰ ਨਾਲ ਦੇਖ ਕੇ ਜਗਿਆਸੂ ਨੂੰ ਨਿਹਾਲ ਕਰ ਦਿੰਦੇ ਹਨ। ਮਹੱਲਾ ਤੀਜਾ, ਸਿਫਤ ਖਜ਼ਾਨਾ ਬਖਸ ਹੈ ਜਿਸ ਬਖਸ ਹੈ ਸੋ ਖਰਚਾ ਖਾਏ। ਇਹ ਸਿਫਤ ਕਰਨ ਦਾ ਖਜ਼ਾਨਾ ਕਿਉਂਕਿ ਸਿਫਤੀ ਨਿਰੰਕਾਰ ਹੈ ਅਤੇ ਨਿਰੰਕਾਰ ਬਖਸ਼ ਸ਼ੁਰੂ ਕੀ ਖਜ਼ਾਨਾ ਹੈ। ਜਿਹਨਾਂ ਨੇ ਖਜ਼ਾਨਾ ਬਖਸ਼ ਦਿੰਦੇ ਹਨ ਉਹ ਗੁਰਮੁਖ ਪਿਆਰੇ ਆਪ ਖਾਂਦੇ ਹੈ, ਖਰਚਾਉਂਦੇ ਹੈ, ਭਾਵ ਕੀ ਨਾਮ ਜਪਦੇ ਵੀ ਹੈ ਅਤੇ ਦੂਸਰਿਆਂ ਪਾਸੋਂ ਨਾਮ ਜਪਾਉਂਦੇ ਵੀ ਹਨ। ਸਤਿਗੁਰ ਬਿਨ ਹੱਥ ਨਾ ਆਵੇ, ਸਭ ਥੱਕੇ ਕਰਮ ਕਮਾਏ, ਪੂਰੇ ਸਤਿਗੁਰਾਂ ਬਿਨ ਇਹ ਬਖਸ਼ਿਸ਼ ਰੂਪੀ ਜਿਹੜਾ ਖਜ਼ਾਨਾ ਇਹ ਹੱਥ ਵਿੱਚ ਨਹੀਂ ਆਉਂਦਾ। ਕਿਉਂਕਿ ਜਿਤਨੇ ਵੀ ਜੀਵ ਹੈ ਇਹ ਆਪੋ ਆਪਣੇ ਕਰਮਾਂ ਨੂੰ ਕਰ ਕਰਕੇ ਥੱਕ ਗਏ ਹਨ, ਕਰਮ ਕਮਾ ਕਮਾ ਕੇ ਥੱਕ ਗਏ ਹਨ। ਨਾਨਕ ਮਨਮੁਖ ਜਗ ਧਨ ਹੀਣ ਹੈ ਅੱਗੇ ਭੁੱਖਾ ਕੇ ਖਾਏ। ਪਾਤਸ਼ਾਹ ਜੀ ਦੱਸਦੇ ਆ ਜਿਹੜੇ ਮਨਮੁਖ ਲੋਕ ਆ ਉਹ ਸੰਸਾਰ ਵਿੱਚ ਇਹ ਪਰਮੇਸ਼ੁਰ ਦਾ ਨਾਮ ਰੂਪੀ ਜਿਹੜਾ ਧਨ ਜਿੱਥੋਂ ਹੀਣ ਮੈਨੇ ਰਹਿਤ ਆ, ਖਾਲੀ ਆ, ਹੀਣੇ ਆ। ਅੱਗੇ ਫਿਰ ਜਦੋਂ ਭੁੱਖ ਲੱਗੇ ਜੀ ਕੀ ਜਾ ਕੇ ਖਾਣਗੇ, ਕਿਉਂਕਿ ਨਾਮ ਰੂਪੀ ਧਨ ਤਾਂ ਕੋਲ ਹੈ ਨਹੀਂ। ਪੌੜੀ ਸਭ ਤੇਰੀ ਤੂੰ ਸਭ ਸਦਾ ਸਭ ਤੋਂ ਦੋ ਪਾਇਆ। ਇਹ ਨਿਰੰਕਾਰ ਸਾਰੀ ਸ੍ਰਿਸ਼ਟੀ ਆਪ ਜੀ ਦੀ ਹੈ, ਸਾਰਿਆਂ ਦੇ ਮਾਲਕ ਵੀ ਆਪ ਹੋ ਔਰ ਸਾਰੀ ਸ੍ਰਿਸ਼ਟੀ ਨੂੰ ਆਪ ਜੀ ਨੇ ਪੈਦਾ ਕੀਤਾ ਹੈ। ਸਭਨਾ ਵਿੱਚ ਤੂੰ ਵਰਤਦਾ ਤੂੰ ਸਭਨੀ ਧਿਆਇਆ। ਇਹ ਨਿਰੰਕਾਰ ਪਰਮੇਸ਼ੁਰ ਆਪ ਸਾਰਿਆਂ 'ਚ ਵਰਤ ਰਹੇ ਹੋ ਔਰ ਸਾਰੇ ਜੀਵ ਜਿਨ੍ਹਾਂ 'ਤੇ ਤੁਸੀਂ ਕਿਰਪਾ ਕਰਦੇ ਹੋ ਤੈਨੂੰ ਧਿਆਉਂਦੇ ਹਨ। ਕਿਸ ਦੀ ਤੂੰ ਭਗਤ ਆਏ ਪਾ ਇਹ ਜੋ ਤੁਧ ਮਨ ਪਾਇਆ। ਉਹਨਾਂ ਗੁਰਮੁਖ ਪਿਆਰਿਆਂ ਦੀ ਭਗਤੀ ਥਾਂ ਪੈਂਦੀ ਕਬੂਲ ਹੁੰਦੀ ਹੈ, ਪਾਏ ਮੈਨੂੰ ਪਾਉਂਦਾ ਹੈ। ਜਿਹੜੇ ਗੁਰਮੁਖ ਔਰ ਨਾਮ ਜਪਣ ਵਾਲੇ ਜਾਂ ਸੇਵਾ ਵਾਲੇ ਤੈਨੂੰ ਭਾਗ ਹਨ। ਜੋ ਹਰ ਪ੍ਰਭਾਵ ਹੈ ਸੋ ਥੀ ਹੈ ਸਭ ਕਰਮ ਤੇਰਾ ਕਰਾਇਆ। ਇਹ ਨਿਰੰਕਾਰ ਪਰਮੇਸ਼ੁਰ ਜੋ ਆਪ ਜੀ ਨੂੰ ਪਾਉਂਦਾ ਚੰਗਾ ਲੱਗਦਾ ਹੈ ਉਹੀ ਕੁਝ ਥੀ ਹੈ ਮੈਨੇ ਹੋ ਜਾਂਦਾ ਹੈ। ਆਪ ਜੀ ਦਾ ਕਰਾਇਆ ਹੋਇਆ ਜੀਵ ਜਿਤਨੇ ਵੀ ਹੈ ਸਾਰੇ ਕਰਮ ਕਰਦੇ ਹਨ, ਭਾਵ ਤੇਰੀ ਸੱਤਾ ਬਿਨਾਂ ਕੋਈ ਕੁਝ ਕਰ ਹੀ ਨਹੀਂ ਸਕਦਾ ਹੈ। ਸਲਾਹਿਓ ਹਰ ਸਭਨਾ ਅਤੇ ਵੱਡਾ ਜੋ ਸੰਤ ਜਣਾ ਕੀ ਪੈਜ ਰੱਖਦਾ ਆਇਆ। ਸਾਰਿਆਂ ਤੋਂ ਵੱਡਾ ਸ਼੍ਰੋਮਣੀ ਨਿਰੰਕਾਰ ਹੈ, ਉਹਦੀ ਸਲੋਤਾ ਉਸਤ ਕਰੋ। ਉਹ ਐਸਾ ਪਰਮੇਸ਼ੁਰ ਹੈ ਜਿਹੜਾ ਮਹਾਂਪੁਰਖਾਂ ਸੰਤ ਜਣਾਂ ਦੀ ਮੁੰਡ ਕਦੀਮ ਤੋਂ ਪੈਜ ਇੱਜ਼ਤ ਰੱਖਦਾ ਆਇਆ ਹੈ। ਸਲੋਕ ਮਹੱਲਾ ਤੀਜਾ, ਨਾਨਕ ਗਿਆਨੀ ਜਗ ਜੀਤਾ, ਜਗ ਜੀਤਾ ਸਭ ਕੋਏ। ਪਾਤਸ਼ਾਹ ਕਹਿੰਦੇ ਜਿਹੜੇ ਗਿਆਨਵਾਨ ਹੈ ਉਹਨਾਂ

0: ਸੰਸਾਰ ਨੂੰ ਜਿੱਤ ਲਿਆ ਕਿ ਜਿਸ ਜਗਤ ਨੇ ਸਾਰਿਆਂ ਨੂੰ ਜਿੱਤਿਆ ਹੋਇਆ ਹੈ। ਪਾਤਸ਼ਾਹ ਕਹਿੰਦੇ ਆ ਕਿ ਸੰਸਾਰ ਦੇ ਅੰਦਰ ਗਿਆਨਵਾਨਾਂ ਦਾ ਜਿਉਣਾ ਜਿਹੜਾ ਉਹ ਸਫਲਦਾਈ ਹੈ, ਕਿਉਂਕਿ ਸੰਸਾਰ ਵਿੱਚ ਹਾਂਜੀ ਸੰਸਾਰ ਵਿੱਚ ਸਭ ਕੋਈ ਜੀਤਾ ਵੀ ਨਹੀਂ ਜਿਉਂਦਾ ਹੈ। ਜਿੰਨੀ ਜਿੰਨੀ ਕੋਈ ਪਰਾ ਰੱਖਦਾ ਪ੍ਰਾਣ ਕਲਾ ਉਦੋਂ ਤੱਕ ਜਿਉਂਦੇ ਆ। ਨਾਮੇ ਕਾਰਜ ਸਿੱਧ ਹੈ ਸਹਿਜੇ ਹੋਏ ਸੋ ਹੋਏ। ਪਰਮੇਸ਼ੁਰ ਦਾ ਨਾਮ ਜਪਣਾ ਸਾਰੇ ਕੰਮ ਸਿੱਧ ਹੁੰਦੇ ਹਨ। ਪਰਮੇਸ਼ੁਰ ਦਾ ਨਾਮ ਜਪਦਿਆਂ ਜਪਦਿਆਂ ਫਿਰ ਇਹ ਭਰੋਸਾ ਹੋ ਜਾਂਦਾ ਕਿ ਜਿਹੜਾ ਵੀ ਹੁੰਦਾ ਸਹਿਜ ਸੁਤੇ ਸਿੱਧ ਹੁੰਦਾ ਰਹੇ, ਉਹਨਾਂ ਦੇ ਮਨ 'ਚ ਕਾਲਾਪਨ ਨਹੀਂ ਆਉਂਦਾ ਹੈ। ਸਹਿਜੇ ਹੋਏ ਸੋਏ, ਸਹਿਜੇ ਸੁਤੇ ਸਿੱਧ ਜਿਹੜਾ ਹੁੰਦਾ ਉਹ ਹੋ ਹੀ ਜਾਏ। ਗੁਰਮਤਿ ਮਨਾ ਚੱਲ ਹੈ ਚਲਾਏ ਨਾ ਸਕੈ ਕੋਈ। ਜਿਹੜੇ ਗੁਰੂ ਦੀ ਮਤ ਧਾਰਨ ਵਾਲੇ ਉਹਨਾਂ ਦੀ ਬੁੱਧੀ ਅਚਲ ਹੈ, ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਦੀ ਸਿੱਖਿਆ ਲੈ ਕੇ ਜਿਹੜੇ ਗਿਆਨਵਾਨ ਉਹਨਾਂ ਦੀ ਬੁੱਧੀ ਅਚਲ ਹੋ ਜਾਂਦੀ ਹੈ। ਔਰ ਜਿਹੜੀ ਗਿਆਨਵਾਨ ਪੁਰਖ ਹੈ ਉਹਨਾਂ ਦੀ ਬੁੱਧੀ ਨੂੰ ਕੋਈ ਵੀ ਵੇਸ਼ਾਂ ਵਿਕਾਰਾਂ ਦੁਆਰਾ ਚਲਾ ਨਹੀਂ ਸਕਦਾ, ਚਲਾਏ ਮਨ ਨਹੀਂ ਕਰ ਸਕਦਾ। ਭਗਤਾਂ ਕਾ ਹਰ ਅੰਗੀਕਾਰ ਕਰੇ ਕਰ ਸੁਹਾਵਾ ਹੋਏ। ਭਗਤ ਇਹਨਾਂ ਦਾ ਅੰਗੀਕਾਰ ਪੱਖ ਉਹ ਨਿਰੰਕਾਰ ਪਰਮੇਸ਼ੁਰ ਆਪ ਕਰਦੇ ਹਨ। ਇਸੇ ਵਾਸਤੇ ਭਗਤ ਜਿਹੜਾ ਵੀ ਕੰਮ ਕਰਦੇ ਉਹ ਸੁਹਾਵਾ ਮੈਨੇ ਬੜਾ ਸੋਭਨਿਕ ਹੁੰਦਾ ਹੈ। ਮਨੁੱਖ ਮੂਲ ਹੋਂ ਭੁਲਾਇਨ ਵਿੱਚ ਲੱਭ ਲੋਭ ਅਹੰਕਾਰ। ਲੱਭ ਹੁੰਦਾ ਜਿਹੜਾ ਚੰਗੇ ਚੰਗੇ ਪਦਾਰਥ ਖਾਣੇ ਆ, ਲੋਭ ਹੁੰਦਾ ਪਦਾਰਥਾਂ ਦਾ ਮਾਇਆ ਦੇ ਇਕੱਠੇ ਕਰਨ ਦਾ, ਹੰਕਾਰ ਜਾਤ ਦਾ ਹੁੰਦਾ ਹਾਂਜੀ ਜਾਂ ਵਿਦਿਆ ਦਾ। ਅਤੇ ਇਹ ਜਿੰਨੇ ਵੀ ਬਚਨ ਆ ਮਨਮੁੱਖ ਲੋਕ ਜਿਹੜੇ ਆ ਹਾਂਜੀ ਉਹ ਇਹਨਾਂ 'ਚ ਭਰਮੇ ਹੋਏ ਆ, ਮੁੰਡ ਪਰਮੇਸ਼ੁਰ ਨੂੰ ਮੂਲ ਤੋਂ ਭੁਲਾਉਣਾ ਕੀਤਾ ਹੈ, ਮੁੰਡ ਤੋਂ ਭੁੱਲੇ ਹੋਏ। ਝਗੜਾ ਕਰਦੇ ਆਮ ਦਿਨ ਗੁਜ਼ਰਿਆ ਸਭ ਦਿਨ ਕਰੇ ਵਿਚਾਰ, ਦਿਨ ਰਾਤ ਉਹਨਾਂ ਦਾ ਝਗੜੇ ਕਰਦਿਆਂ ਬੀਤ ਜਾਂਦਾ ਹੈ। ਐਸੇ ਮਨਮੁੱਖ ਲੋਕ ਹੈ ਜਿਹੜੇ ਸਤਿਗੁਰਾਂ ਦੇ ਸ਼ਬਦ ਦੀ ਵਿਚਾਰ ਨੂੰ ਧਾਰਨ ਨਹੀਂ ਕਰਦੇ। ਸ਼ੁੱਧ ਮਤ ਕਰਤਾ ਹਿਰ ਲਈ ਬੋਲਣ ਸਭ ਵਕਾਰ। ਨਿਰੰਕਾਰ ਨੇ ਉਹਨਾਂ ਦੀ ਸ਼ੁੱਧ ਬੁੱਧੀ ਕਰਕੇ ਪੁਰਖ ਨੇ ਹਿਰ ਲਈ ਖੋ ਲਈ ਹੈ। ਇਸ ਵਾਸਤੇ ਜਿਹੜੇ ਮਨਮੁੱਖ ਆ ਉਹ ਹਾਂਜੀ ਵਕਾਰ ਰੂਪੀ ਵਚਨਾਂ ਨੂੰ ਬੋਲਦੇ ਆ, ਉਹਨਾਂ ਦੇ ਵਚਨਾਂ ਦੇ ਵਿੱਚ ਕੋਈ ਰਸ ਸਵਾਦ ਨਹੀਂ ਹੁੰਦਾ। ਦਿੱਤਾ ਕਿਤੇ ਨਾ ਸੰਤੋਖੀਆਂ ਅੰਤਰ ਤ੍ਰਿਸ਼ਨਾ ਬਹੁਤ ਅਗਿਆਨ ਅੰਧਾਰ। ਪਰਮੇਸ਼ੁਰ ਨੇ ਕਰਮਾਂ ਮੁਤਾਬਕ ਉਹਨਾਂ ਨੂੰ ਪਦਾਰਥ ਤਾਂ ਬਹੁਤ ਦਿੱਤੇ ਆ। ਮਹਾਰਾਜ ਕਹਿੰਦੇ ਆ ਉਹਨਾਂ ਨੂੰ ਕਿਸੇ ਤਰ੍ਹਾਂ ਸੰਤੋਖ ਹੁੰਦਾ ਹੀ ਨਹੀਂ, ਬੇਸੰਤੋਖ ਹੈ, ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਪਦਾਰਥਾਂ ਦੀ ਭਟਕਣਾ ਤ੍ਰਿਸ਼ਨਾ ਬਹੁਤ ਆ ਔਰ ਅਗਿਆਨ ਰੂਪੀ ਅੰਧਾਰ ਮੈਨੇ ਗਾੜਾ ਹਨੇਰਾ ਹੈ। ਨਾਨਕ ਮਨਮੁੱਖਾਂ ਨਾਲ ਹੋਂ ਟੁੱਟੀਆ ਭਲੀ ਜਿਹਨਾਂ ਮਾਇਆ ਮੋਹੇ ਪਿਆਰ। ਪਾਤਸ਼ਾਹਾਂ ਦੇ ਉਹਨਾਂ ਮਨਮੁੱਖਾਂ ਨਾਲੋਂ ਤਾਂ ਟੁੱਟੀ ਚੰਗੀ ਹੈ, ਕਿਉਂਕਿ ਉਹਨਾਂ ਦਾ ਇੱਕੋ ਇੱਕ ਮਾਇਆ ਨਾਲ ਪਿਆਰ ਆ ਅਤੇ ਸੰਬੰਧੀਆਂ ਨਾਲ ਉਹਨਾਂ ਦਾ ਮੋਹ ਹੈ। ਮਹੱਲਾ ਤੀਜਾ ਤਿੰਨ ਪੋ ਸੰਸਾ ਕਿਆ ਕਰੇ ਜਿਨ ਸਤਿਗੁਰ ਸਿਰ ਕਰਤਾਰ। ਜਿਨ੍ਹਾਂ ਦੇ ਸਿਰ 'ਤੇ ਕਰਤੇ ਸਤਿਗੁਰਾਂ ਦਾ ਹੱਥ ਆ ਉਹਨਾਂ ਨੂੰ ਡਰ 'ਤੇ ਜਿਹੜਾ ਇਹ ਸੰਸਾ ਕੀ ਕਰ ਸਕਦਾ, ਕੁਝ ਵੀ ਨਹੀਂ ਕਰ ਸਕਦਾ। ਧੁਰਤਨ ਕੀ ਪੈਜ ਰੱਖਦਾ ਆਪੇ ਰੱਖਣ ਵਾਲਾ, ਉਹ ਰਕਸ਼ਾ ਕਰਨ ਵਾਲਾ ਨਿਰੰਕਾਰ ਧੁਰ ਆਦਿ ਕਾਲ ਤੋਂ ਉਹਨਾਂ ਦੀ ਪੈਜ ਇੱਜ਼ਤ ਨੂੰ ਆਪ ਰੱਖਦਾ ਹੈ। ਮਿਲ ਪ੍ਰੀਤ ਨੂੰ ਸੁੱਖ ਪਾਇਆ ਸੱਚਾ ਸ਼ਬਦ ਵਿਚਾਰ, ਉਹਨਾਂ ਗੁਰਮੁਖਾਂ ਨੇ ਸੱਚੇ ਸ਼ਬਦ ਵਿਚਾਰ ਕਰਕੇ ਪਰਮਾਤਮਾ ਨਾਲ ਮਿਲ ਕੇ ਸੁੱਖ ਪਾ ਲਿਆ ਹੈ। ਨਾਨਕ ਸੁਖਦਾਤਾ ਸੇਵਿਆ ਆਪੇ ਪਰਖਣਹਾਰ। ਪਾਤਸ਼ਾਹ ਕਹਿੰਦੇ ਉਹਨਾਂ ਨੇ ਆਪੇ ਜੀਵਾਂ ਨੂੰ ਪਰਖਦਾ ਆ, ਪਰਖਣ ਵਾਲਾ ਆ ਅਤੇ ਸੁੱਖਾਂ ਦੇ ਦੇਣ ਵਾਲਾ ਨਿਰੰਕਾਰ ਗੁਰਮੁਖਾਂ ਨੇ ਉਹਦੀ ਸੇਵਾ ਕੀਤੀ ਹੈ। ਪੌੜੀ ਜੀ ਜੰਤ ਸਭ ਤੇਰਿਆ ਤੂੰ ਸਭਨਾ ਰਾਸ। ਹੇ ਨਿਰੰਕਾਰ ਸੂਖਮੇ ਚਾਹੇ ਸਥੂਲ ਹੈ ਸਾਰੇ ਜੀਵ ਜੰਤ ਤੇਰੇ ਗੁਮਾਸ ਤੇ ਹੈ। ਤੂੰ ਸਾਰਿਆਂ ਨੂੰ ਰਾਸ ਪੂੰਜੀ ਦੇਣ ਵਾਲਾ ਸ਼ਾਹੂਕਾਰ ਹੈ। ਜਿਸ ਨੂੰ ਤੂੰ ਦੇਹੇ ਤਿਸ ਸਭ ਕੁਛ ਮਿਲੇ, ਕੋਈ ਹੋਰ ਸ਼ਰੀਕ ਨਾਹੀਂ ਤੁਧ ਪਾਸ। ਜਿਨ੍ਹਾਂ ਨੂੰ ਤੂੰ ਦਾਤਾਂ ਦਿੰਦਾ ਉਹਨਾਂ ਨੂੰ ਸਭ ਕੁਛ ਮਿਲ ਜਾਂਦਾ। ਤੇਰੇ ਕੋਲ ਹੋਰ ਤਾਂ ਕੋਈ ਸ਼ਰੀਕ ਹੈ ਨਹੀਂ ਤੇਰਾ ਮੁਕਾਬਲਾ ਕਰਨ ਵਾਲਾ। ਤੂੰ ਇੱਕੋ ਦਾਤਾ ਸਭ ਸਦਾ ਹਰ ਪੈ ਅਰਦਾਸ, ਇਹ ਸਾਰਿਆਂ ਦੇ ਦਾਤੇ ਤੁਸੀਂ ਇੱਕੋ ਹੀ ਹੋ। ਸਾਡੀ ਤਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ, ਜਿਸ ਦੀ ਤੁਧ ਭਾਵੈ ਤਿਸ ਦੀ ਤੂੰ ਮਨ ਲੈ ਹੀ ਸੋ ਜਨ ਸਾਵਾਸ। ਜਿਨ੍ਹਾਂ ਦੀ ਬੇਨਤੀ ਤੁਹਾਨੂੰ ਮਨਜ਼ੂਰ ਹੁੰਦੀ ਹੈ ਪਾ ਜਾਂਦੀ ਹੈ, ਉਹਨਾਂ ਦੀ ਅਰਦਾਸ ਮੰਨ ਲੈਂਦਾ ਹੈ। ਔਰ ਜਿਨ੍ਹਾਂ ਗੁਰਮੁਖਾਂ ਦੀ ਬੇਨਤੀ ਨੂੰ ਤੂੰ ਮੰਨ ਲੈਂਦਾ ਹੈ, ਉਹ ਜਿਹੜੇ ਸੇਵਕ ਹੈਗੇ ਆ ਉਹਨਾਂ ਨੂੰ ਧੰਨਤਾ ਯੋਗ ਬਣਾ ਦਿੰਦਾ ਹੈ। ਸਭ ਤੇਰਾ ਜੋ ਵਰਤਦਾ ਦੁੱਖ ਸੁੱਖ ਤੁਧ ਪਾਸ, ਸਾਰਾ ਤੇਰਾ ਹੀ ਰੋਜ਼ ਮੈਂ ਕੌਤਕ ਵਰਤ ਰਿਹਾ। ਦੁੱਖ ਸੁੱਖ ਇਹ ਸਾਰੇ ਪਾਸ ਹੀ ਕਿਹੇ ਬਣਦੇ ਹਨ, ਤੁਹਾਡੀ ਕਿਰਪਾ ਦੇ ਮੁਤਾਬਕ ਦੁੱਖ ਸੁੱਖ ਜੀਵਾਂ ਦੇ ਪਾਸ ਕੀਤੇ ਹੋਏ ਆ। ਇਹੋ ਜਿਹਾ ਕਰਮ ਆ ਉਹੋ ਜਿਹਾ ਤੂੰ ਫਲ ਦੇ ਰਿਹਾ ਹੈ। ਸ਼ਲੋਕ ਮਹਲਾ ਤੀਜਾ, ਗੁਰਮੁਖ ਸੱਚੇ ਭਾਵ ਦੇ ਦਰ ਸੱਚੇ ਸਚਿਆਰ। ਗੁਰਮੁਖ ਪੁਰਖ ਗੁਰਮੁਖਤਾਈ ਕਰਕੇ ਨਿਰੰਕਾਰ ਨੂੰ ਪਾਉਂਦੇ ਹਨ, ਸੱਚੇ ਦਰਬਾਰ ਵਿੱਚੋਂ ਸੱਚੇ ਕਹੇ ਜਾਂਦੇ ਹਨ। ਸਾਜਨ ਮਨ ਆਨੰਦ ਹੈ ਗੁਰ ਕਾ ਸ਼ਬਦ ਵਿਚਾਰ, ਸਤਿਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਗੁਰਮੁਖ ਪਿਆਰਿਆਂ ਦੇ ਮਨ 'ਚ ਸਦਾ ਹੀ ਆਨੰਦ ਪ੍ਰਾਪਤ ਹੋਇਆ ਹੈ। ਅੰਤਰ ਸ਼ਬਦ ਵਸਾਇਆ ਦੁੱਖ ਕਟਿਆ ਚਾਨਣ ਕਿਆ ਕਰਤਾ, ਗੁਰਮੁਖਾਂ ਨੇ ਮਨ ਵਿੱਚ ਸਤਿਗੁਰੂ ਦਾ ਉਪਦੇਸ਼ ਵਸਾ ਲਿਆ, ਇਸ ਲਈ ਉਹਨਾਂ ਦਾ ਦੁੱਖ ਜੰਮਣ ਮਨ ਦਾ ਕੱਟਿਆ ਗਿਆ। ਕਰਤੇ ਪੁਰਖ ਨੇ ਉਹਨਾਂ ਦੇ ਅੰਦਰ ਗਿਆਨ ਦੇ ਚਾਨਣ ਦਾ ਪ੍ਰਕਾਸ਼ ਕਰ ਦਿੱਤਾ ਹੈ। ਨਾਨਕ ਰੱਖਣ ਹਾਰਾ ਰੱਖਸੀ ਆਪਣੀ ਕਿਰਪਾ ਤੋਂ, ਪਾਤਸ਼ਾਹ ਕਹਿੰਦੇ ਹਨ ਉਹ ਰੱਖਣ ਵਾਲਾ ਨਿਰੰਕਾਰ ਮਿਹਰ ਕਰਕੇ ਗੁਰਮੁਖਾਂ ਨੂੰ ਆਪ ਹੀ ਕਲਯੁਗ ਦੇ ਤੱਤੇ ਝੋਲਿਆਂ ਤੋਂ ਬਚਾ ਲੈਂਦਾ ਰੱਖ ਲੈਂਦਾ ਹੈ। ਮਹਲਾ ਤੀਜਾ, ਗੁਰ ਕੀ ਸੇਵਾ ਚਾਕਰੀ ਪੈਰਾ ਚਕਾਰ ਕਮਾਏ। ਸੇਵਾ ਜਿਹੜੀ ਹੈ ਉਹ ਨਿਸ਼ਕਾਮ ਹੋ ਕੇ ਕਰੇ, ਚਾਕਰੀ ਭਾਵੇਂ ਸਕਾਮ ਹੋ ਕੇ ਕਰੇ। ਸਤਿਗੁਰਾਂ ਦੀ ਸੇਵਾ ਹਾਂਜੀ ਦੋਨੋਂ ਹੀ ਤਰ੍ਹਾਂ ਸਫਲ ਹੈ। ਸੰਸਾਰ ਵੱਲੋਂ ਮਨ ਨੂੰ ਚਾਹ ਕਰੀ ਹਾਂਜੀ ਚੱਕ ਕਰਕੇ ਸਤਿਗੁਰਾਂ ਦੀ ਸੇਵਾ ਕਰੇ ਜਾਂ ਚਾਹ ਦੇ ਨਾਲ ਕਰੇ, ਭੈ ਡਰ ਵਿੱਚ ਹਰਾ 'ਚ ਹਾਂਜੀ ਤਦਾਕਾਰ ਹੋ ਕੇ ਸਤਿਗੁਰ ਸੱਚੇ ਪਾਤਸ਼ਾਹ ਦੀ ਸੇਵਾ ਕਰੇ ਭੈ ਵਿੱਚ ਰਹਿ ਕੇ। ਜਿਹਾ ਸੇਵਾ ਤੇਹੋ ਹੋਵੇ, ਜੇ ਚੱਲੇ ਤਾਂ ਚੱਲ ਜਾਏ। ਜਿਹੋ ਜਿਹਾ ਪ੍ਰੇਮ ਰੱਖ ਕੇ ਕੋਈ ਸਤਿਗੁਰੂ ਦੀ ਸੇਵਾ ਕਰਦਾ ਉਹਨੂੰ ਉਸੇ ਤਰ੍ਹਾਂ ਦਾ ਫਲ ਪ੍ਰਾਪਤ ਹੋ ਜਾਂਦਾ ਹੈ ਕਿ ਸਤਿਗੁਰਾਂ ਦੀ ਆਗਿਆ ਵਿੱਚ ਹਮੇਸ਼ਾ ਚੱਲੇ ਹੈ। ਅਤੇ ਫਿਰ ਉਹ ਜਿਹੜਾ ਚੱਲਣ ਵਾਲਾ ਆਗਿਆ ਵਿੱਚ ਰਹਿਣ ਵਾਲਾ ਉਹ ਇਸ ਤਰ੍ਹਾਂ ਭਰੋਸਾ ਕਰਦਾ ਹੈ। ਨਾਨਕ ਸਭ ਕੇ ਸ਼ਾਪ ਹੈ ਵਰਨ ਦੂਜੀ ਜਨ, ਉਹ ਨਿਰੰਕਾਰ ਸਾਰਾ ਕੁਝ ਆਪੇ ਹੀ ਹੋ ਰਿਹਾ ਹਾਂਜੀ। ਉਸ ਪਰਮੇਸ਼ੁਰ ਤੋਂ ਇਹਨਾਂ ਦੂਜੀ ਤਾਂ ਕੋਈ ਜਗ੍ਹਾ ਹੈ ਹੀ ਨਹੀਂ। ਪੌੜੀ ਤੇਰੀ ਵਡਿਆਈ ਤੂੰ ਹੈ ਜਾਣਦਾ, ਤੁਧ ਜਿਵੜ ਵਰਨਾ ਕੋਈ। ਆਪਣੀ ਵਡਿਆਈ ਨੂੰ ਮਹਾਰਾਜ ਤੁਸੀਂ ਆਪੇ ਜਾਣਦੇ ਹਾਂ, ਕਿਉਂ ਆਪ ਜੀ ਵਰਗਾ ਹੋਰ ਕੋਈ ਹੈ ਹੀ ਨਹੀਂ। ਤੁਧ ਜਿਵੜ ਹੋਰ ਸ਼ਰੀਕ ਹੋਵੇ ਤਾਂ ਆਖੀਆ ਤੁਧ ਜਿਵੜ ਤੂੰ ਹੈ ਸੋਈ। ਆਪ ਜੀ ਦੇ ਬਰਾਬਰ ਤਾਂ ਕੋਈ ਹੈ ਨਹੀਂ, ਜਿਹੜਾ ਕਹੀਏ ਵੀ ਤੇਰਾ ਕੋਈ ਸ਼ਰੀਕ ਹੈਗਾ, ਤੇਰੇ ਵਰਗਾ ਹੋਰ ਕੋਈ ਨਹੀਂ ਹਾਂਜੀ। ਅਤੇ ਤੇਰੇ ਬਰਾਬਰ ਤੂੰ ਆਪ ਹੀ ਹੋ ਰਿਹਾ ਹੈ। ਜਿਨ ਤੂੰ ਸੇਵਿਆ ਤੈਨੂੰ ਸੁਖ ਪਾਇਆ, ਹੋਰ ਤਿਸ ਦੀ ਰੀਸ ਕਰੇਗਾ ਕੋਈ। ਜਿਨ੍ਹਾਂ ਨੇ ਸ਼ਰਧਾ ਭਗਤੀ ਨਾਲ ਤੇਰੀ ਸੇਵਾ ਕੀਤੀ ਹੈ ਉਹਨੇ ਸੁਖ ਪਾਇਆ, ਹੋਰ ਕੋਈ ਮਨਮੁੱਖ ਉਹਨਾਂ ਦੀ ਰੀਸ ਨਹੀਂ ਕਰ ਸਕਦਾ ਹੈ। ਤੂੰ ਭੰਨਣ ਕਰਨ ਸਮਰੱਥ ਦਾ ਤਾਰ ਹੈ, ਤੁਹਾਡੇ ਆਗਿਆ ਮੰਗਣ ਨੋ ਹੱਥ ਜੋੜ ਖਲੀ ਸਭ ਹੋਈ। ਇਹ ਸਾਰਿਆਂ ਦੇ ਦਾਤੇ ਤੁਸੀਂ ਸਾਰੇ ਜੀਵਾਂ ਨੂੰ ਘੜਨ ਵਾਲੇ ਬਣਾਉਣ ਵਾਲੇ ਭੰਨਣ ਨਾਸ ਕਰਨ ਵਿੱਚ ਸਰਵ ਸ਼ਕਤੀਮਾਨ ਹੋ। ਉਤਪਤੀ ਪਾਲਣਾ ਲੈਤਾ ਕਰਨ ਨੂੰ ਤੁਸੀਂ ਇੱਕ ਆਪ ਸਮਰੱਥ ਹਾਂ। ਇਹ ਕੰਮ ਕਿਸੇ ਹੋਰ ਦੇ ਜਿੰਮੇ ਡਿਊਟੀ ਨਹੀਂ ਲਾਈ, ਸਾਰੀ ਦੁਨੀਆ ਮੰਗਣ ਵਾਸਤੇ ਤੇਰੇ ਅੱਗੇ ਹੱਥ ਜੋੜ ਕੇ ਖਲੋਤੀ ਹੋਈ ਹੈ। ਤੁਧ ਜਿਵੜ ਦਾ ਤਾਰ ਮੈਂ ਕੋਈ ਨਜ਼ਰ ਨਾ ਆਵੇ, ਤੁਧ ਸਭ ਸਹਿ ਨੂੰ ਦਾਨ ਦਿੱਤਾ ਖੰਡੀ ਵਰਪੰਡੀ ਪਾਤਾਲੀ ਪੂਰੀ ਸਭ ਲੋਈ। ਤੇਰੇ ਬਰਾਬਰ ਹੋਰ ਕੋਈ ਦਾਤਾ ਸਾਨੂੰ ਨਜ਼ਰ ਨਹੀਂ ਆਉਂਦਾ, ਕਿਉਂਕਿ ਆਪ ਜੀ ਨੇ ਨੌਂ ਖੰਡਾਂ ਵਿੱਚ ਬ੍ਰਹਿਮੰਡਾਂ ਸਾਰੇ ਜੀਵ ਜੰਤੂਆਂ ਨੂੰ, ਹਾਂਜੀ ਪਤਾਲਾਂ ਅਤੇ ਪੂਰੀ ਪੁਰੀਆਂ ਦੇ ਸਾਰੇ ਲੋਈ ਲੋਕਾਂ ਨੂੰ ਦਾਨ ਦਿੱਤਾ ਹੈ। ਸ਼ਲੋਕ ਮਹਲਾ ਤੀਜਾ। ਮਨ ਪ੍ਰਤੀਤ ਨਾ ਜਾਂ ਸਹਿਜ ਨਾ ਲੱਗੋ ਪਾਓ। ਜਿਨ੍ਹਾਂ ਦੇ ਮਨ 'ਚ ਸਤਿਗੁਰਾਂ 'ਤੇ ਪ੍ਰਤੀਤ ਭਰੋਸਾ ਨਹੀਂ ਆਇਆ, ਸਹਿਜ ਸ਼ਾਂਤੀ ਸੁਖ ਨਿਰੰਕਾਰ ਵਿੱਚ ਪਾਓ। ਪਿਆਰ ਨਹੀਂ ਲੱਗਿਆ ਹੈ, ਸਬਦ ਹੈ ਸਾਧਨ ਪਾਇਓ, ਮਨ ਹਠ ਪਿਆ ਗੁਣ ਗਾਏ। ਸਤਿਗੁਰਾਂ ਦੇ ਉਪਦੇਸ਼ ਦਾ ਵੀ ਸਾਧ ਆਨੰਦ ਨਹੀਂ ਪਾਉਂਦੇ ਹਨ, ਉਹਨਾਂ ਦੇ ਮਨ 'ਚ ਹਠੀ ਹੋਣ ਕਰਕੇ ਗੁਣ ਗਾ ਕੇ ਵੀ ਕੀ ਲਾਭ ਪ੍ਰਾਪਤ ਕਰਨਾ। ਉਹ ਮਨ ਦਾ ਹਠ ਕਰਦੇ ਜਿੱਦ ਕਰਦੇ ਆ, ਗੁਰੂ ਦਾ ਬਚਨ ਨਹੀਂ ਮੰਨਦੇ ਹਨ। ਨਾਨਕ ਆਇਆ ਸੋ ਪ੍ਰਵਾਨ ਹੈ ਜੇ ਗੁਰਮੁਖ ਸਾਈ ਸਮਾਏ। ਪਾਤਸ਼ਾਹ ਕਹਿੰਦੇ ਆ ਇਸ ਦੁਨੀਆਂ ਵਿੱਚ ਆਉਣਾ ਉਹਨਾਂ ਦਾ ਸਫਲ ਅਤੇ ਪ੍ਰਮਾਣ ਨਹੀਂ ਹੈ ਜਿਹੜੇ ਸਤਿਗੁਰਾਂ ਦੁਆਰਾ ਸੱਚ ਰੂਪੀ ਪਰਮਾਤਮਾ ਵਿੱਚ ਅਭੇਦ ਹੋ ਕੇ ਰਹਿੰਦੇ ਹਨ। ਮਹਲਾ ਤੀਜਾ। ਆਪਣਾ ਆਪਣਾ ਪਛਾਣੇ ਮੂੜਾ ਅਵਰਾ ਆਪ ਦੁੱਖ ਆਏ। ਮੂੜਾ ਮੈਂ ਮੂਰਖ, ਆਪਣੇ ਆਪ ਤਾਂ ਪਛਾਣ ਨਹੀਂ ਰਿਹਾ ਕਿ ਮੇਰਾ ਸਰੂਪ ਕੀ ਹੈ। ਲੇਕਿਨ ਕੌੜੇ ਫਿੱਕੇ ਵਚਨ ਆਖ ਕੇ ਬੋਲ ਕੇ ਅਵਰਾ ਹੋਰਨਾਂ ਦੇ ਮਨ ਨੂੰ ਦੁਖਾਉਂਦਾ ਹੈ। ਮੁੰਡ ਹੈ ਦੀ ਫਸਲਤ ਨਾ ਗਈ ਆ, ਅੰਧੇ ਵਿਛੜ ਚੋਟਾ ਖਾ। ਇਹ ਅੰਨਾ ਗਿਆਨੀ ਜਿਹੜਾ ਆ ਇਹਨੂੰ ਮੁੰਡ ਤੋਂ ਜਿਹੜੀ ਭੈੜੀ ਖਸਲਤ ਹਾਂਜੀ ਖੋ ਆਦਤ ਪੈ ਗਈ ਹੈ ਉਹ ਦੂਰ ਕਰਦਾ ਨਹੀਂ। ਇਸ ਵਾਸਤੇ ਪਰਮਾਤਮਾ ਨੂੰ ਵਿਛੜ ਕੇ ਜਮਾਂ ਦੀਆਂ ਝੋਟਾਂ ਖਾਂਦਾ ਹੈ ਜਾਂ ਵਿਛੋੜੇ ਦੀਆਂ ਝੋਟਾਂ ਖਾ ਰਿਹਾ ਹੈ। ਸਤਿਗੁਰ ਕਹਿ ਭੈ ਪੰਨ ਨਾ ਕੜਿਓ ਰਹਿ ਅੰਕ ਸਮਾਏ। ਸਤਿਗੁਰੂ ਸੱਚੇ ਪਾਤਸ਼ਾਹ ਦਾ ਭੈ ਮਨ 'ਚ ਕਰ ਕੇ ਇਹ ਪੰਜਾਂ ਵਿਕਾਰਾਂ ਨੂੰ ਭੰਨਿਆ ਨਹੀਂ, ਨਾਸ਼ ਨਹੀਂ ਕੀਤਾ ਅਤੇ ਪਵਿੱਤਰ ਗੁਣਾਂ ਦੀ ਘਾਟ ਨਹੀਂ ਘੜੀ। ਹੈਂ ਗੁਰੂ ਸਾਹਿਬ ਦੇ ਡਰ ਨੂੰ ਧਾਰ ਕੇ ਮਨ 'ਚ ਵਿਕਾਰਾਂ ਵੱਲੋਂ ਭੰਨ ਕੇ ਘੜਿਆ ਨਹੀਂ। ਇਸ ਵਾਸਤੇ ਅੰਕ ਸਰੂਪ ਸਮਾਏ ਸਮਾਉਣ ਵੱਲੋਂ ਰਹੇ ਮੈਨੇ ਰਹਿ ਗਿਆ ਹੈ। ਆਂਦਨ ਸਹਿਸਾ ਕਦੇ ਨਾ ਚੁੱਕਿਆ ਬਿਨ ਸ਼ਬਦ ਦੁੱਖ ਪਾਏ। ਸਤਿਗੁਰੂ ਦੇ ਸ਼ਬਦ ਉਪਦੇਸ਼ ਤੋਂ ਬਿਨਾਂ ਸੰਸਾਰ ਦੂਰ ਨਹੀਂ ਹੁੰਦਾ, ਇਸ ਲਈ ਦਿਨ ਰਾਤ ਦੁੱਖ ਪਾਉਂਦਾ ਹੈ। ਕਾਮ ਕ੍ਰੋਧ ਲੋਭ ਅੰਤਰ ਸਬਲਾ ਨੇ ਧੰਦਾ ਕਰਦੇ ਹੈ। ਪਾਤਸ਼ਾਹ ਕਹਿੰਦੇ ਜਿਹੜੇ ਪੰਜੇ ਵਿਕਾਰ ਆ ਇਹਨਾਂ ਦਾ ਦਲ ਸਰੀਰ ਦੇ ਅੰਦਰ ਸਾ ਬਲਾ ਸਹਿਤ ਬਲ ਦੇ, ਇਸ ਵਾਸਤੇ ਹਮੇਸ਼ਾ ਧੰਦਾ ਕਰਦੇ ਹਾਂ ਸਾਰਾ ਦਿਨ ਸਮਾਂ ਜਿਹੜਾ ਵਿਹਾਏ ਮੈਨੇ ਮਨਮੁਖਾਂ ਦਾ ਬਤੀਤ ਹੋ ਜਾਂਦਾ ਹੈ। ਚਰਨ ਕਰ ਦੇਖਤ ਸੁਣ ਥੱਕੇ ਦੇਹ ਮੁੱਕੇ ਨੇੜੇ ਆਏ। ਪਾਤਸ਼ਾਹਾਂ ਦੇ ਚਰਨ ਪੈਰ ਕਰ ਜਿਹੜੇ ਹੱਥ ਹੈ, ਦੇਖਤ ਨੇਤਰ ਸੁਣ ਕੰਨ ਦੇਹ ਦੇਣੇ ਮੁੱਕੇ ਮੈਂ ਖਤਮ ਹੋ ਗਿਆ। ਨੇੜੇ ਆਵੇ ਹੱਥ ਆ ਪੈਰ ਆ ਅੱਖਾਂ ਆ ਕੰਨ ਇਹ ਜਿੰਨੇ ਵੀ ਇੰਦਰੀਏ ਥੱਕ ਗਏ ਹੈ ਹੁਣ ਜੀ ਉਹਨਾਂ ਦੇ ਦਿਨ ਖਤਮ ਹੋ ਗਏ ਮੁੱਕ ਗਏ, ਮੌਤ ਦੇ ਦਿਨ ਨੇੜੇ ਆ ਗਏ। ਇਸ ਵਾਸਤੇ ਮੌਤ ਦੇ ਦਿਨ ਨੇੜੇ ਆਏ ਮੁੱਕੇ ਆ ਚੁੱਕੇ ਹਨ। ਪਾਤਸ਼ਾਹ ਕਹਿੰਦੇ ਸੱਚਾ ਨਾਮ ਨਾ ਲੱਗੋ ਮਿੱਠਾ ਜਿੱਤ ਨਾਮ ਨਵਨਿਤ ਪਾਏ। ਪਾਤਸ਼ਾਹ ਕਹਿੰਦੇ ਆ ਨਾਮੀ ਪਰਮੇਸ਼ਰ ਦਾ ਸੱਚਾ ਨਾਮ ਤਾਂ ਪਿਆਰਾ ਨਹੀਂ ਲੱਗਿਆ ਜਿਹੜੇ ਨਾਮ ਕਰਕੇ ਨੌ ਨਿਧੀਆਂ ਨੂੰ ਇਹ ਪ੍ਰਾਪਤ ਕਰ ਲੈਂਦਾ ਹੈ। ਸੱਚਾ ਜਿਹੜਾ ਪਿਆਰਾ ਉਹ ਨਾਮ ਹੈ ਉਹ ਪਿਆਰਾ ਨਹੀਂ ਲੱਗਿਆ ਜਿਹਦੇ ਕਰਕੇ ਨਾਮੀ ਦੀ ਪ੍ਰਾਪਤੀ ਰੂਪ ਨੌ ਨਿਧੀ ਨੂੰ ਪਾ ਲੈਂਦਾ। ਜਦੋਂ ਪਿਆਰਾ ਲੱਗਦਾ ਨੌ ਨਿਧੀਆਂ ਨੂੰ ਪਾ ਲੈਂਦਾ, ਨਾਮ ਪਿਆਰਾ ਲੱਗਿਆ ਨਹੀਂ। ਜੀਵਤ ਮਰਿਆ ਮਰਿਆ ਪੁੰਨ ਜੀਵਿਆ ਤਾਂ ਮੁੱਖ ਅੰਤਰ ਪਾਏ। ਇਹ ਸੰਸਾਰ ਵਾਲੇ ਪਾਸੇ ਤਾਂ ਜੀਂਦਾ ਇਧਰੋਂ ਮਰ ਜਾਏ ਅਤੇ ਨਿਰੰਕਾਰ ਵੱਲੋਂ ਮਰਿਆ ਹੋਇਆ ਉਹ ਫਿਰ ਪਾਸੇ ਜੀਵੇ ਤਾਂ ਅੰਤਰੇ ਭੇਦ ਵੱਲੋਂ ਫਿਰ ਮੋਖ ਛੁਟਕਾਰਾ ਪਾਉਂਦਾ ਹੈ। ਅੰਤਰੀ ਮੋਖ ਮੈਨੇ ਮੁਕਤੀ ਨੂੰ ਪਾ ਲੈਂਦਾ ਹੈ। ਜੀਵਤ ਮਰਿਆ ਜੀਵਤ ਪਾ ਤੂੰ ਮਰਿਆ ਮਰਿਆ ਪੁੰਨ ਜੀਵੇ ਮੁੜ ਕੇ ਫਿਰ ਉਹ ਜੀਵਨ ਜਿੰਦਾ ਹੋ ਜਾਂਦਾ ਫਿਰ ਮੁੱਖ ਅੰਤਰ ਪਾਉਂਦਾ ਭਾਵ ਆਪਣੀ ਹੋਂਦ ਮਿਟਾ ਲੈਂਦਾ ਹੈ ਫਿਰ ਸਦਾ ਵਾਸਤੇ ਅਮਰ ਤੱਤ ਨੂੰ ਪਾ ਕੇ ਅਮਰ ਹੋ ਜਾਂਦਾ ਅਤੇ ਜਿਸ ਨੇ ਆਤਮਾ ਗਿਆਨ ਪਾ ਲਿਆ ਉਹ ਮੁੱਖ ਅੰਤਰ ਪਾਏ ਮੁਕਤੀ ਨੂੰ ਪਾ ਲੈਂਦਾ ਹੈ। ਤੁਰ ਕਰਮ ਨਾ ਪਾਏ ਉਹ ਪ੍ਰਾਣੀ ਬਿਨ ਕਰਮਾਂ ਕਿਆ ਪਾਏ। ਇਹ ਜਿਹੜਾ ਪ੍ਰਾਣੀ ਪ੍ਰਾਣ ਧਾਰੀ ਹੈ ਤੁਰ ਤੋਂ ਹੁਣ ਤੋਂ ਸ਼ੁਭ ਕਰਮਾਂ ਦਾ ਕਰਨਾ ਤਾਂ ਪਾਇਆ ਨਹੀਂ, ਫਿਰ ਦੱਸੋ ਇਹ ਗੱਲ ਚੰਗੇ ਕਰਮਾਂ ਤੋਂ ਬਿਨਾਂ ਕੀ ਪ੍ਰਾਪਤ ਕਰੇਗਾ? ਕੁਝ ਵੀ ਨਹੀਂ। ਗੁਰ ਕਾ ਸ਼ਬਦ ਸੰਭਾਲ ਤੂੰ ਮੂੜੇ ਗਾਤਮ ਸ਼ਬਦ ਪਾਏ। ਇਹ ਮੂਰਖਾ ਸਤਿਗੁਰਾਂ ਦੇ ਹਾਂਜੀ ਉਪਦੇਸ਼ ਨੂੰ ਸੰਭਾਲ ਮੈਨੇ ਯਾਦ ਕਰ, ਕਿਉਂ ਸਤਿਗੁਰਾਂ ਉਪਦੇਸ਼ ਕਰਕੇ ਤੂੰ ਗਾਤ ਮੁਕਤੀ ਦੇ ਜਿਹੜੇ ਸਾਧਨਾਂ ਨੂੰ ਮਾਤੀ ਮੈਨੇ ਬੁੱਧੀ ਵਿੱਚ ਪ੍ਰਾਪਤ ਕਰ ਲਵੇਗਾ। ਨਾਨਕ ਸਤਿਗੁਰਤਾ ਦੇ ਹੀ ਪਾਇਜਾਂ ਵਿੱਚੋਂ ਆਪ ਗੁਆਏ। ਪਾਤਸ਼ਾਹ ਕਹਿੰਦੇ ਹੈ ਮੂਰਖ ਮਨਾ, ਸਤਿਗੁਰਾਂ ਨੂੰ ਫੇਰ ਹੀ ਪ੍ਰਾਪਤ ਕਰੇਗਾ ਜੇ ਆਪਣੇ ਹਿਰਦੇ ਵਿੱਚੋਂ ਆਪਾ ਭਾਵ ਜਿਹੜਾ ਹੰਕਾਰ ਆਦਿਕ ਹੈ ਇਹਨਾਂ ਨੂੰ ਗੁਆ ਦੇਣਾ ਕਰੇ, ਦੂਰ ਕਰ ਦੇਣਾ ਕਰੇ। ਪੌੜੀ ਅਤੇ ਇਸ ਦਾ ਚਿੱਤ ਵਸਿਆ ਮੇਰਾ ਸਵਾਮੀ ਅਤੇ ਉਸਨੂੰ ਕਿ ਉਹਦੇ ਅੰਦੇਸਾ ਕਿਸੇ ਗੱਲੇ ਦਾ ਰੂੜੀ। ਉਹ ਮੇਰਾ ਸਵਾਮੀ ਨਿਰੰਕਾਰ ਜਿਨ੍ਹਾਂ ਦੇ ਹਾਂਜੀ ਮਨ ਚਿੱਤ ਜੇ ਵਸ ਗਿਆ ਉਹਨਾਂ ਨੂੰ ਦੱਸੋ ਫਿਰ ਕਿਸੇ ਗੱਲ ਦਾ ਅੰਦੇਸ਼ਾ ਸੰਸਾ ਕਿਉਂ ਕਰਨਾ ਚਾਹੀਦਾ, ਉਹਨਾਂ ਨੂੰ ਕਿਸੇ ਤਰ੍ਹਾਂ ਦਾ ਭਰਮ ਕਰਨਾ ਹੀ ਨਹੀਂ ਚਾਹੀਦਾ। ਹਰ ਸੁਖਦਾਤਾ ਸਭ ਨਾਲ ਗੱਲਾਂ ਕਾ ਅਤੇ ਉਸਨੂੰ ਤਿਆਜ ਦਿਆ ਕਿਵ ਨਿਮ ਘੜੀ ਮੋਹ ਮੋੜੀ ਹੈ। ਪਾਤਸ਼ਾਹ ਕਹਿੰਦੇ ਆ ਪਰਮਾਤਮਾ ਸਾਰੀਆਂ ਗੱਲਾਂ ਦਾ ਸੁੱਖ ਦੇਣ ਵਾਲਾ ਹੈ, ਉਹਨੂੰ ਧਿਆਉਂਦਿਆਂ ਹੋਇਆਂ ਜਪਦਿਆਂ ਇੱਕ ਘੜੀ ਥੋੜ੍ਹਾ ਮਤ ਵੀ ਸਮਾਂ ਹੈ ਕਾਹਦੇ ਵਾਸਤੇ ਮੂੰਹ ਮੋੜਨਾ ਹੈ। ਜਿਨ ਹਰ ਧਿਆਇਆ ਅਤੇ ਉਸਨੂੰ ਸਭ ਕਲਿਆਣ ਹੋਏ, ਨਿੱਤ ਸੰਤ ਜਨਾਂ ਕੀ ਸੰਗਤ ਜਾਏ ਬਹੀ ਹੈ ਮੋਹ ਜੋੜੀ ਹੈ। ਜਿਨ੍ਹਾਂ ਨੇ ਪਰਮੇਸ਼ਵਰ ਨਾਮ ਧਿਆਇਆ ਉਹਨਾਂ ਨੂੰ ਸਾਰੇ ਕਲਿਆਣ ਸੁੱਖ ਪ੍ਰਾਪਤ ਹੋ ਜਾਂਦੇ ਹਨ। ਇਸ ਵਾਸਤੇ ਹਮੇਸ਼ਾ ਸੰਤਾਂ ਦੀ ਸੰਗਤ ਜਾ ਕੇ ਬੈਠਣਾ ਕਰੀਏ ਔਰ ਮੁੱਖ ਦੇ ਨਾਲ ਨਿਰੰਕਾਰ ਵਿੱਚ ਭਜਨ ਵਿੱਚ ਆਪਣੇ ਆਪ ਨੂੰ ਜੋੜਨਾ ਕਰੀਏ। ਸਭ ਦੁੱਖ ਭੁੱਖ ਰੋਗ ਹੈ ਹਰ ਸੇਵਕ ਸਭ ਜਾਣ ਕੇ ਬੰਧਨ ਤੋੜੀਏ। ਨਿਰੰਕਾਰ ਦੇ ਜਿਹੜੇ ਸੇਵਕ ਆ ਉਹਨਾਂ ਦੇ ਦੁੱਖਾਂ ਵੀ ਅਤੇ ਭੁੱਖ ਵੀ ਸਾਰੇ ਜਿੰਨੇ ਬਿਮਾਰੀਆਂ ਦੂਰ ਹੋ ਜਾਂਦੀਆਂ ਔਰ ਜਿਹੜੇ ਸੇਵਕ ਆ ਪਾਤਸ਼ਾਹ ਦੀ ਕਿਰਪਾ ਨੂੰ ਉਹਨੇ ਸਾਰੇ ਬੰਧਨ ਟੁੱਟ ਗਏ ਹਨ। ਹਰ ਕਿਰਪਾ ਦੇ ਹੋ ਹਰ ਭਗਤ ਹਰ ਭਗਤ ਜਨਾ ਕਹਿ ਮੋਹੇ ਡਿੱਠਾ ਜਗ ਤਰਿਆ ਸਭ ਰੋੜੀ। ਪਰਮੇਸ਼ਰ ਦੀ ਭਗਤੀ ਕਰਨ ਵਾਲਾ ਪਰਮਾਤਮਾ ਦਾ ਭਗਤ ਹੋ ਗਿਆ ਹੈ ਜੀ। ਉਹ ਜਿਹੜੇ ਭਗਤ ਜਾਣੇ ਆ ਉਹਨਾਂ ਦਾ ਦਰਸ਼ਨ ਦੇਖਣਾ ਸਾਰਾ ਸੰਸਾਰ ਤਰਨਾ ਲੋੜੀ ਹੈ ਜੀ। ਉਹ ਤਰਨਾ ਹੈ ਲੋੜੀ ਹੈ, ਮੈਨੇ ਤਰਨਾ ਚਾਹੀਦਾ ਹੈ, ਸੰਸਾਰ ਤੋਂ ਤਰਨਾ ਚਾਹੀਦਾ ਨਾਮ ਜਪ ਕੇ। ਸਰੂਪ ਮਹੱਲਾ ਤੀਜਾ ਸਾਰਸ ਨਾਲ ਜਲ ਜਾਓ ਜਿਨ ਹਲਕਾ ਸੁਆਹ ਨਾ ਪਾਇਆ। ਉਹ ਜੀਵ ਸੜ ਬਲ ਜਾਏ ਜਿਨ ਪਰਮੇਸ਼ਰ ਦਾ ਨਾਮ ਜਪ ਕੇ ਨਾਮ ਜਪਣ ਦਾ ਸੁਆਦ ਨਹੀਂ ਪਾਇਆ। ਨਾਨਕ ਰਸਨਾ ਸਬਦ ਰਸਾਏ ਜਿਨ ਹਰ ਹਰ ਮਨ ਵਸਾਇਆ। ਪਾਤਸ਼ਾਹ ਕਹਿੰਦੇ ਗੁਰਮੁਖਾਂ ਨੇ ਆਪਣੀ ਰਸਨਾ ਸਤਿਗੁਰਾਂ ਦੇ ਸ਼ਬਦ ਰਸਾਈ ਹੈ ਜੋੜੀ ਹੈ ਔਰ ਜਿਨ੍ਹਾਂ ਨੇ ਮਨ ਵਿੱਚ ਪਰਮੇਸ਼ਰ ਦੇ ਨਾਮ ਨੂੰ ਵਸਾਇਆ ਹੈ। ਮਹੱਲਾ ਤੀਜਾ ਸਾਰਸ ਨਾਲ ਜਲ ਜਾਓ ਜਿਨ ਹਲਕਾ ਨਾ ਵਸਾਰਿਆ। ਪਾਤਸ਼ਾਹ ਨੇ ਰਸ ਨਾ ਉਹ ਜੀਵ ਜਿਹੜੀ ਸੜ ਬਲ ਜਾਏ ਜਿਹਨੇ ਪਰਮੇਸ਼ਰ ਦੇ ਨਾਂ ਨੂੰ ਭੁਲਾ ਦਿੱਤਾ ਹੈ। ਨਾਂ ਨੂੰ ਗੁਰਮੁਖ ਰਸਨਾ ਹਰ ਜਪੈ ਹਰ ਕਹਿ ਨਾਏ ਪਿਆਰਿਆ। ਪਾਤਸ਼ਾਹ ਕਿਰਪਾ ਕਰਦੇ ਗੁਰਮੁਖ ਰਸਨਾ ਦਾ ਨਾਮ ਜਪਦੇ ਆ, ਪਰਮਾਤਮਾ ਦੇ ਨਾਮ ਵਿੱਚ ਉਹ ਪਿਆਰ ਕਰਦੇ ਆ, ਉਹਦੇ ਨਾਮ ਨਾਲ ਪਿਆਰ ਕਰਦੇ ਹਨ। ਪੌੜੀ ਹਰ ਆਪੇ ਠਾਗਰ ਸੇਵਕ ਭਗਤ ਹਰ ਆਪੇ ਕਰੇ ਕਰਾਏ। ਉਹ ਆਪੇ ਸਾਰਿਆਂ ਦਾ ਠਾਕਰ ਮਾਲਕ ਆ, ਆਪੇ ਸੇਵਕ ਆ, ਆਪੇ ਭਗਤ ਰੂਪ ਹੋਇਆ ਹੋਇਆ ਆਪੇ ਸਾਰੇ ਕਾਰਜ ਕਰਦਾ ਕਰਾਉਂਦਾ ਹੈ। ਹਰ ਆਪੇ ਵੇਖੈ ਵਿਕਸੈ ਆਪੇ ਜਿਤ ਭਾਵੈ ਤਿਤ ਲਾਏ। ਉਹ ਨਿਰੰਕਾਰ ਸਾਰਿਆਂ ਨੂੰ ਦੇਖਦਾ, ਆਪੇ ਵਿਕਸੈ ਖੁਸ਼ ਹੁੰਦਾ ਹੈ, ਜਿਹੜੇ ਪਾਸੇ ਚਾਹੁੰਦਾ ਉਸੇ ਪਾਸੇ ਸਾਰਿਆਂ ਨੂੰ ਲਾ ਦਿੰਦਾ। ਹਰ ਇੱਕ ਨਾ ਮਾਰਗ ਪਾਏ ਹਰ ਇੱਕ ਨਾ ਉਜੜ ਪਾਏ। ਉਹ ਨਿਰੰਕਾਰ ਆਪ ਇੱਕ ਨੂੰ ਤਾਂ ਪਵਿੱਤਰ ਰਸਤੇ ਪਾ ਦਿੰਦਾ, ਇੱਕ ਐਸੇ ਮਨਮੁਖ ਉਹਨੂੰ ਉਜੜ ਹਾਂਜੀ ਉਜਾੜ ਕੁਰਾਹੇ ਪਾ ਦਿੰਦਾ ਹੈ। ਮਤਲਬ ਇਹ ਨਹੀਂ ਕਿ ਪਰਮੇਸ਼ਰ ਕੁਰਾਹੇ ਪਾਉਂਦਾ, ਉਹਨਾਂ ਦੇ ਕਰਮ ਹੀ ਇਹੋ ਜਿਹਾ ਆ, ਉਹ ਆਪੇ ਕੁਰਾਹੇ ਚਲੇ ਜਾਂਦੇ। ਪਰ ਸੱਚਾ ਸਾਹਿਬ ਸੱਚ ਤੂੰ ਵਾਪਸ ਕਰ ਵੇਖਿਆ ਚੱਲ ਸੁਆਏ। ਉਹ ਨਿਰੰਕਾਰ ਸੱਚਾ ਸਾਹਿਬ ਆ, ਉਹਦਾ ਤਪਾਵਸ ਮੈਨੇ ਜਿਹੜਾ ਨਿਆਂ ਉਹ ਵੀ ਸੱਚਾ। ਇਸ ਵਾਸਤੇ ਆਪ ਸਾਰੇ ਚੱਲ ਕੇ ਜਿਹੜੇ ਕੌਤਕਿਆ ਕਰ ਕਰ ਵੇਖ ਰਿਹਾ ਹੈ। ਗੁਰਪ੍ਰਸਾਦ ਕਹਿ ਜਨ ਨਾਨਕ ਹਰ ਸੱਚੇ ਦੀ ਗੁਣ ਗਾਏ। ਪਾਤਸ਼ਾਹ ਕਹਿੰਦੇ ਆ ਸਤਿਗੁਰਾਂ ਦੀ ਕਿਰਪਾ ਨਾਲ ਜਿਹੜੇ ਸੇਵਕ ਪੁਰਖ ਆ ਉਹਨਾਂ ਤੋਂ ਪਰਮਾਤਮਾ ਦਾ ਨਾਮ ਜਿਹੜਾ ਸੱਚੇ ਦੇ ਗੁਣ ਗਾਏ ਜਾਂਦੇ। ਗੁਰਪ੍ਰਸਾਦ ਕਹਿ ਜਨ ਨਾਨਕ ਹਰ ਸੱਚੇ ਗੁਣ। ਗੁਰੂ ਦੀ ਕਿਰਪਾ ਨੂੰ ਜਨ ਸਿਵ ਕਹਿੰਦੇ ਆ, ਸੱਚੇ ਦੇ ਗੁਣ ਗਾਉਂਦੇ ਹਨ। ਸਲੋਕ ਮਹਲਾ ਤੀਜਾ ਦਰਵੇਸੀ ਕੋ ਜਾਣ ਸੀ ਬਿਰਲਾ ਕੋ ਦਰਵੇਸ਼। ਕਿਸੇ ਨੇ ਕਿਹਾ ਮਹਾਰਾਜ ਇਹ ਜਿਹੜਾ ਗ੍ਰਸਤ ਮਾਰਗ ਬੜਾ ਕਠਿਨ ਹੈ, ਹੁਕਮ ਦਿਓ ਤਾਂ ਮੈਂ ਦਰਵੇਸ਼ ਸਾਧੂ ਬਣ ਜਾ। ਪਾਤਸ਼ਾਹ ਕਹਿੰਦੇ ਹੈ ਜੇ ਕੋਈ ਦਰਵੇਸ਼ੀ ਫਕੀਰ ਨੂੰ ਧਾਰਨਾ ਜਾਣਦਾ ਉਹ ਕੋਈ ਬਿਰਲਾ ਦਰਵੇਸ਼ ਫਕੀਰ ਆ, ਜੇ ਕਿਸੇ ਜਣਾ ਕਣਾ ਫਕੀਰੀ ਧਾਰ ਲੈ, ਫਕੀਰੀ ਕਰ ਲੈ, ਹਰੇਕ ਤੋਂ ਨਹੀਂ ਹੁੰਦੀ ਹੈ। ਜੇ ਘਰ ਘਰ ਹੰਡ ਹੈ ਮੰਗਦਾ ਤਿਗ ਜੀਵਨ ਤਿਗ ਵੇਸ, ਜਿਹੜਾ ਬੰਦਾ ਕਮਾਈ ਦਾ ਕਰਦਾ ਨਹੀਂ ਘਰਾਂ ਘਰਾਂ 'ਚ ਮੰਗਦਾ ਹੰਡੇ ਫਿਰ ਰਿਹਾ ਆ, ਉਹਦੇ ਜੀਵਨ ਨੂੰ ਤਰਕਾਰ ਆ, ਉਹਦੇ ਭੇਸ ਨੂੰ ਵੀ ਤਰਕਾਰ, ਲਾਹਨਤਾਂ ਹਨ। ਵਿਆਸਤਾਂ ਦੇ ਸਤ ਅਜ ਰਹਿ ਗੁਰੂ ਨੂੰ ਸਿੱਖਿਆ ਪਾਓ। ਪਾਤਸ਼ਾਹ ਕਹਿੰਦੇ ਜਿਹੜੀਆਂ ਪਦਾਰਥਾਂ ਦੀ ਆਸਾ ਆ, ਅੰਦੇਸ਼ਾ ਜਿਹੜੇ ਫਿਕਰ ਲਾਈ ਫਿਰਦਾ, ਇਹਨਾਂ ਨੂੰ ਤਜ ਰਹਿ ਤਿਆਗ ਦੇਵੇ ਅਤੇ ਮੁਖੀ ਸਤਿਗੁਰਾਂ ਤੋਂ ਫਿਰ ਨਾਮ ਰੂਪੀ ਸਿੱਖਿਆ ਨੂੰ ਪਾ ਕੇ ਖਾਵੇ। ਤਿੰਨ ਕੇ ਚਰਨ ਪਖਾਲੀ ਹੈ ਨਾਨਕ ਹੁੰਦੇ ਹਾਰਿਆ ਜਾਓ। ਪਾਤਸ਼ਾਹ ਕਹਿੰਦੇ ਉਹਨਾਂ ਚਰਨ ਪਖਾਲੀ ਧੋਂਦੇ ਹਾਂ ਔਰ ਸਦਾ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ ਜੋ ਨਾਮ ਜਪਦੇ ਹਨ। ਮਹਲਾ ਤੀਜਾ, ਨਾਨਕ ਤਰ ਵਰੇਖ ਫਲ ਦੁਏ ਪੰਖੇਰੂ ਆਹੇ। ਪਾਤਸ਼ਾਹ ਸਰੀਰ ਰੂਪੀ ਤਰਵ ਬ੍ਰਿਕਸ਼ ਹੈਗਾ, ਫਲ ਦੋਆ ਸੁੱਖ ਦੁੱਖ ਰੂਪ ਫਲ ਹੈ, ਦੋਏ ਪੰਖੇਰੂ ਆਹੇ। ਹਾਂਜੀ, ਚਿਦਾ ਭਾਸ ਅਤੇ ਕੁਟਸਥ ਰੂਪੀ ਇਹ ਪੰਛੀ ਹੈਗੇ, ਆਪਦੀ ਯਾਤਨਾ ਦੀ ਸਹੀ ਨਾ ਪਾਰ ਪੰਖੀ ਤਾਹੇ। ਪਾਤਸ਼ਾਹੀ ਕਿਰਪਾ ਕਰਦੇ ਹਨ ਕਿ ਉਹ ਜਿਹੜਾ ਕੁਟਸਥ ਰੂਪੀ ਪੰਛੀ ਆਉਂਦਾ ਜਾਂਦਾ ਨਜ਼ਰ ਨਹੀਂ ਆਉਂਦਾ। ਕਿਉਂ? ਇਸ ਕੁਟਸਥ ਰੂਪ ਪੰਛੀ ਦੇ ਸੰਕਲਪਾਂ ਰੂਪੀ ਪਰ ਖੰਭ ਜਿਹੜੇ ਨਹੀਂ ਹੈਗੇ, ਇਸ ਵਾਸਤੇ ਨਾਨਕ ਤਰਵਰ ਇੱਕ ਪਲ ਦੁਏ ਪੰਖੇਰੂ ਆਏ। ਇਹ ਸੰਸਾਰ ਰੂਪੀ ਇੱਕ ਤਰਵਰ ਦਰਖਤ ਆ, ਸੁੱਖ ਦੁੱਖ ਰੂਪ ਜਿਹੜੇ ਦੋ ਫਲ ਆ, ਅਤੇ ਜੀਵ ਈਸ਼ਰ ਰੂਪੀ ਦੋ ਪੰਛੀ ਆ, ਆਪਦ ਯਤਨ ਦਿਸੇ ਨਾ ਪਰ ਪੰਖੀ ਤਾਂ ਹੈ। ਜੀਵ ਵਾਂਗੂ ਉਹ ਈਸ਼ਰ ਰੂਪ ਪੰਛੀ ਆਉਂਦਾ ਜਾਂਦਾ ਦਿਸਦਾ ਨਹੀਂ, ਕਿਉਂ ਤਾਂ ਹੈ ਅਤੇ ਈਸ਼ਰ ਰੂਪ ਪੰਛੀ ਦੇ ਨਾ ਪਰ ਵਾਸ਼ਨ ਰੂਪੀ ਖੰਭ ਜਿਹੜੇ ਉਹ ਤਾਂ ਹੈ ਨਹੀਂ। ਬਹੁ ਰੰਗੀ ਰਸ ਭੋਗਿਆ ਸਬਦ ਰਹਿ ਨਿਰਵਾਣ। ਪਾਤਸ਼ਾਹ ਕਹਿੰਦੇ ਜਿਹੜਾ ਚਿਦਾ ਭਾਸ ਰੂਪੀ ਪੰਛੀ ਤਾਂ ਬਹੁਤ ਰੰਗਾਂ ਰੰਗਾਂ ਦੇ ਰਸਾਂ ਨੂੰ ਭੋਗ ਰਿਹਾ, ਲੇਕਿਨ ਜਿਹੜਾ ਸ਼ਬਦ ਕੂਟਸਥ ਰੂਪੀ ਪੰਛੀ ਨਿਰਵਾਣ ਬੰਧਨਾਂ ਤੋਂ ਰਹਿਤ ਰਹਿੰਦਾ ਹੈ, ਇਸ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਆਪੇ ਹੀ ਕਿਰਪਾ ਕਰਕੇ ਸਾਰੀ ਮਿਹਰ ਕਰ ਰਹੇ ਹੈ। ਹਰ ਰਸ ਫਲ ਰਾਤੇ ਨਾਨਕਾ ਕਰਮ ਸੱਚਾ ਨਿਸ਼ਾਨ। ਪਾਤਸ਼ਾਹ ਕਹਿੰਦੇ ਹਨ ਕਿ ਪਰਮਾਤਮਾ ਦਾ ਰਸ ਰੂਪੀ ਫਲ ਜਿਹੜੇ ਵਿੱਚ ਰੱਤੇ ਹੋਏ, ਉਹਨਾਂ ਗੁਰੂ ਪਿਆਰਿਆਂ ਨੂੰ ਸੱਚਾ ਕਰਮ, ਕਰਮੀ ਕੌਣ ਨਿਰੰਕਾਰ ਨਿਸ਼ਾਨ ਮੈਨੂੰ ਪ੍ਰਗਟ ਹੋ ਗਿਆ ਹੈ, ਕਿਉਂਕਿ ਸਰਗਰੂਪ ਕਰਕੇ ਨਿਰੰਕਾਰ ਜਿਹੜਾ ਆ ਉਹਦਾ ਜਸ ਕਥਨ ਕਰਦੇ ਹਨ ਪੌੜੀ। ਆਪੇ ਧਰਤੀ ਆਪੇ ਹੈ ਰਾਹਕ ਆਪ ਜਮਾਏ ਪੀ ਸਾਵੈ। ਉਹ ਨਿਰੰਕਾਰ ਆਪੇ ਤਾਂ ਧਰਤੀ ਰੂਪ ਆ, ਆਪੇ ਰਾਹਕ, ਰਾਹਕ ਨਾਮ ਹੁੰਦਾ ਕਿਰਸਾਨ ਆ, ਆਪੇ ਹੀ ਦਾਣਿਆਂ ਨੂੰ ਜਮਾਉਣ ਵਾਲਾ, ਆਪੇ ਦਾਣਿਆਂ ਨੂੰ ਹਾਂਜੀ ਪੀਸਾਉਂਦਾ ਹੈ, ਪੀਂਦਾ ਹੈਗਾ, ਆਪ ਪਕਾਵੇ ਆਪ ਭਾਂਡੇ ਦੇ ਪਰੋਸੇ, ਆਪੇ ਹੀ ਵਿਆਹ ਖਾਵੇ, ਆਪੇ ਜਲ ਆਪੇ ਦੇ ਸ਼ਿੰਗਾ, ਆਪੇ ਚੁਲੀ ਭਰਾਵੇ, ਆਪੇ ਸੰਗਤ ਸਦ ਬਹਾਲੇ, ਆਪੇ ਪੈਦਾ ਕਰਾਵੇ। ਹੁਣ ਪਾਤਸ਼ਾਹ ਅਨਵੇ ਦੇ ਢੰਗ ਨਾਲ ਦੱਸਣਗੇ, ਆਪੇ ਤਾਂ ਰੋਟੀ ਨੂੰ ਪਕਾਉਂਦਾ, ਆਪੇ ਸੰਗਤ ਸਦ ਬਹਾਲੇ, ਆਪ ਸੰਗਤਾਂ ਨੂੰ ਸਦ ਕੇ ਬਿਠਾਲ ਲੈਂਦਾ, ਆਪੇ ਭਾਂਡੇ ਦੇ ਪਰੋਸਦਾ, ਆਪੇ ਭਾਂਡਿਆਂ ਵਿੱਚ ਪਰੋਸ ਕੇ ਦਿੰਦਾ, ਆਪੇ ਵਿਆਹ, ਆਪ ਹੀ ਜੀਵ ਰੂਪ ਹੋ ਕੇ ਬੈਠ ਕੇ ਭੋਜਨ ਛਕ ਰਿਹਾ ਹੈ, ਆਪੇ ਜਲ ਆਪੇ ਦੇ ਸ਼ਿੰਗਾ, ਆਪੇ ਪਾਣੀ ਦਿੰਦਾ, ਆਪੇ ਸ਼ਿੰਗਾ ਦਿੰਦਾ। ਉਹ ਪੂਰਵਲੇ ਦੇਸ਼ 'ਚ ਉਹਨਾਂ ਜਿਹੜੇ ਭੋਜਨ ਖਾ ਲੈਂਦੇ ਨੇ, ਅਤੇ ਦੰਦਾਂ 'ਚ ਅਸੀਂ ਜਿਹੜਾ ਉਹ ਰੋਟੀ ਦਾ ਕੋਈ ਕਣ ਹੁੰਦਾ ਉਹਨੂੰ ਕੱਢਣ ਲਈ ਕੀਲਾ 'ਚ ਦਿੰਦੇ ਆ, ਉਹਦਾ ਨਾਂ ਸ਼ਿੰਗਾ ਹੁੰਦਾ ਆ। ਆਪੇ ਚੁਲੀ ਭਰਾਵੇ, ਆਪੇ ਫਿਰ ਉਹ ਚੋਲਾ ਭਰਾ ਕੇ ਹੱਥ ਸੁੱਚੇ ਕਰਾਉਂਦਾ, ਫਿਰ ਆਪੇ ਹੀ ਬੇਦਾ ਕਰਾਵੇ, ਆਪੇ ਸਾਰਿਆਂ ਨੂੰ ਦਕਸ਼ਣਾ ਦੇ ਕੇ ਬੇਦਾ ਕਰਕੇ ਕਹਿੰਦਾ ਜਾਓ ਹੋਏ। ਆਪੇ ਧਰਤੀ ਆਪੇ ਬੁੱਧੀ ਰੂਪੀ ਸਾਧ ਸੰਗਤ ਰੂਪੀ ਧਰਤੀ ਰੂਪ ਹੈ, ਆਪੇ ਹੈ ਰਾਜ, ਆਪੇ ਗੁਰੂ ਰੂਪੀ ਕਿਰਸਾਨ ਆ, ਆਪ ਜਮਾਏ ਆਪੇ ਜਗਿਆਸੂ ਰੂਪ ਹੋ ਕੇ ਸ਼ਰਵਣ ਕਰਦਾ ਹੈ, ਪੀਸ ਆਵੇ ਆਪੇ ਮੰਨਣ ਕਰਦਾ ਹੈ, ਆਪ ਪਕਾਵੇ ਆਪੇ ਨਿਧਿਆਸਨ ਕਰਦਾ ਹੈ, ਆਪੇ ਸੰਗਤ ਸਦ ਬਹਾਲ ਲੈ, ਆਪੇ ਜਗਿਆਸੂਆਂ ਦੀ ਸੰਗਤ ਸਾਧਕ ਬਿਠਾਲਦਾ ਹੈ, ਆਪੇ ਭਾਂਡੇ ਦੇ ਪਰੋਸਦਾ, ਆਪੇ ਅੰਤਰਾਂ ਨੂੰ ਭਾਂਡਿਆਂ ਵਿੱਚ ਪਰਮੇਸ਼ਰ ਨਾਮ ਰੂਪ ਭੋਜਨ ਪਰੋਸਦਾ, ਆਪੇ ਹੀ ਵੈ ਖਾਵੇ, ਆਪੇ ਬੈਠ ਕੇ ਖਾਂਦਾ ਭਾਵ ਕੀ ਹੈ ਔਰ ਬ੍ਰਹਮ ਦੀ ਪ੍ਰਾਪਤੀ ਦਾ ਆਨੰਦ ਮਾਣਦਾ ਹੈ। ਆਪੇ ਜਲ ਆਪੇ ਦੇ ਸਿੰਘ ਆਪੇ ਚੁਲੀ ਭਰਾਵੈ ਆਪੇ ਨਾਮ ਰੂਪੀ ਜਲ ਦਿੰਦਾ ਆਪੇ ਕਰਣਾ ਮੈਤਰੀ ਮੋਤਾ ਰੂਪ ਸਿੰਘਾ ਦਿੰਦਾ ਆਪੇ ਚੁਲੀ ਭਰਾਵੈ ਸੰਸਾਰ ਨੂੰ ਮਿੱਥਿਆ ਰੂਪੀ ਨਿਸ਼ਚੇ ਵੀ ਆਪੇ ਗੁਣਾਂ ਦਾ ਸੰਸਾਰ ਵਿੱਚ ਉਠਾਇਆ ਇਹਦੇ ਮੋਹ ਮਮਤਾ 'ਚ ਨਾ ਫਸੋ ਆਪੇ ਸੰਗਤ ਸਾਧੂ ਬਹਾਲ ਲੈ ਆਪੇ ਵਿਦਾ ਕਰਾਵੈ ਉਹ ਆਪੇ ਹੀ ਹਾਂਜੀ ਸੰਗਤ ਨੂੰ ਸੱਦ ਕੇ ਬਹਾਲਦਾ ਆਪੇ ਫਿਰ ਲੰਗਰ ਪਾਣੀ ਛਕਾ ਕੇ ਵਿਦਾ ਕਰਦਾ ਜਾਂ ਸ਼ੁਭ ਗੁਣਾਂ ਦੀ ਦਾਤ ਦੇ ਕੇ ਆਤਮ ਗਿਆਨ ਦੇ ਕੇ ਵਿਦਾ ਕਰਦਾ ਆਪੇ ਵਿਦਾ ਕਰਾਵੇ ਆਪੇ ਬ੍ਰਹਮ ਦੇ ਵਿੱਚ ਜਗਿਆਸੂ ਨੂੰ ਵਿਦਾ ਕਰਾਵੇ ਅਭੇਦ ਕਰ ਦਿੰਦਾ ਕਿ ਗੁਰੂ ਰੂਪ ਹੋ ਜਾ ਜਿਸ ਨੂੰ ਕਿਰਪਾਲ ਹੋਵੇ ਹਰ ਆਪੇ ਤੈਨੂੰ ਹੁਕਮ ਨਾਵੇ ਪਾਤਸ਼ਾਹ ਕਹਿੰਦੇ ਜਿਹਨਾਂ ਤੋਂ ਕਿਰਪਾਲੂ ਮਿਹਰਬਾਨ ਹੋ ਜਾਂਦਾ ਉਹਨਾਂ ਤੋਂ ਆਪਣਾ ਹੁਕਮ ਮਨਾ ਲੈਂਦਾ ਹੈ। ਸਲੋਕ ਮਹਲਾ ਤੀਜਾ ਕਰਮ ਤਰ ਸੰਬੰਧਨਾ ਪਾਪ ਪੁੰਨ ਸੰਬੰਧ ਪਾਤਸ਼ਾਹ ਜੀ ਕਹਿੰਦੇ ਹਨ ਪਾਪਾਂ ਪੁੰਨਾਂ ਦੇ ਸੰਬੰਧ ਕਰਕੇ ਜਿੰਨੇ ਕਰਮ ਧਰਮ ਹੈ ਉਹ ਸਾਰੇ ਬੰਧਨ ਰੂਪ ਹੈ। ਨਾਮ ਤੋਂ ਬਿਨਾਂ ਸਾਰੇ ਕਰਮ ਧਰਮ ਬੰਧਨ ਰੂਪ ਹੈ ਕਿਉਂਕਿ ਕਰਮ ਜਿਹੜੇ ਆ ਪਾਪਾਂ ਪੁੰਨਾਂ ਰੂਪੀ ਸਥਾਨ ਰੱਸੀ ਨਾਲ ਬੰਧ ਮੈਨੇ ਬੰਨ੍ਹ ਦਿੰਦੇ ਹਨ। ਮਮਤਾ ਮੋਹ ਸੰਬੰਧਨਾ ਪੁੱਤਰ ਕਲੱਤਰ ਸੋ ਤੰਦ ਇਹ ਜਿਹੜੀ ਮਾਇਆ ਪਦਾਰਥਾਂ ਦੀ ਮਮਤਾ ਬੰਧਨ ਰੂਪ ਹੈ ਪੁੱਤਰ ਹੈ ਅਕਲਤਰ ਇਸਤਰੀ ਹੈ ਇਹਨਾਂ ਦਾ ਮੋਹ ਵੀ ਜਿਹੜਾ ਬੰਧਨ ਰੂਪ ਹੈ ਹੈ ਸੰਸਾਰ ਦੇ ਧੰਦੇ ਵੀ ਬੰਧਨ ਰੂਪ ਹਨ। ਜਾਂ ਦੇਖਾ ਤੈ ਹੈ ਜੇਵਰੀ ਮਾਇਆ ਕਾ ਸੰਬੰਧ ਪਾਤਸ਼ਾਹ ਕਹਿੰਦੇ ਆ ਨਾਨਕ ਸੱਚੇ ਨਾਮ ਬਿਨ ਵਰਤਣ ਵਰਤੈ ਅੰਧ। ਗੁਰੂ ਮਹਾਰਾਜ ਕਹਿੰਦੇ ਸੱਚੇ ਨਾਮ ਤੋਂ ਬਿਨਾ ਇਹ ਸਾਰਾ ਸੰਸਾਰ ਅੰਧ ਤਾਂ ਹੀ ਆ ਵਾਲੀ ਵਰਤਣ ਦੇ ਵਿੱਚ ਵਰਤ ਰਿਹਾ ਹੈ ਅਗਿਆਨਤਾ ਦੇ ਕੰਮ ਕਰਦਾ ਕੋਈ ਸਿਆਣਾ ਕੰਮ ਨਹੀਂ ਇਹ ਕਰਦਾ ਹੈ। ਮਹਲਾ ਚੌਥਾ ਅੰਧੇ ਚਾਨਣ ਤਾਂ ਦੀ ਹੈ ਜਾਂ ਸਤਿਗੁਰ ਮਿਲੈ ਰਜਾਏ। ਅੰਧੇ ਅਗਿਆਨੀ ਨੂੰ ਗਿਆਨ ਦਾ ਚਾਨਣ ਤਾਂ ਹੁੰਦਾ ਹੈ ਜਾਂ ਸਤਿਗੁਰ ਰਜਾਏ ਆ ਗਿਆ ਮੰਨਣ ਦੇ ਵਿੱਚ ਮਿਲ ਜਾਏ ਆ ਗਿਆ ਮੰਨਣ ਦਾ ਸੁਭਾਅ ਬਣਾ ਲੈ ਬੰਧਨ ਤੋੜਿਆ ਸੱਚ ਵਸਿਆ ਗਿਆਨਾਂ ਦੇ ਰਾਜਾ ਫਿਰ ਸੰਸਾਰ ਬੰਧਨ ਜਿਹੜੇ ਆ ਹਾਂਜੀ ਤੋੜ ਕੇ ਜਿਹੜਾ ਸੱਚ ਨਾਮ ਆ ਇਹ ਮਨ 'ਚ ਵੱਸ ਹੈ ਫਿਰ ਜਿਹੜਾ ਅਗਿਆਨਤਾ ਰੂਪੀ ਹਨੇਰਾ ਚਲੇ ਜਾਂਦਾ ਹੈ। ਸਭ ਕੁਝ ਦੇਖਿਆ ਤਿਸੇ ਕਾ ਜਿਨ ਕੀ ਆ ਅਨੁਸਾਰ ਪਾਤਸ਼ਾਹ ਸੰਸਾਰ ਅਨੁਸਾਰ ਉਹਦੇ 'ਚ ਹੈ ਉਸੇ ਪਰਮਾਤਮਾ ਦਾ ਵੇਖਣਾ ਕਰੋ ਕਿਉਂਕਿ ਜਿਸ ਪਰਮੇਸ਼ੁਰ ਨੇ ਸਰੀਰ ਨੂੰ ਸਾਜਣਾ ਕੀਤੇ ਦੀ ਸਿਰਜਣਾ ਉਹਨੇ ਕੀਤੀ ਨਾਨਕ ਸਰਨ ਕਰਤਾਰ ਕੀ ਕਰਤਾ ਰੱਖਿਆ ਲਾਜ ਕਰਤਾ ਰੱਖਿਆ ਲਾਜ। ਪਾਤਸ਼ਾਹ ਕਹਿੰਦੇ ਹਨ ਕਿ ਜਿਹੜਾ ਕਰਤੇ ਦੀ ਸ਼ਰਨ ਵਿੱਚ ਪੈ ਜਾਣਾ ਕਰੀਏ ਔਰ ਉਹਦੀ ਸ਼ਰਨ ਵਿੱਚ ਜਾ ਕੇ ਹਾਂਜੀ ਅਤੇ ਕਰਤਾ ਪੁਰਖ ਜਿਹੜਾ ਨਿਰੰਕਾਰ ਆਪੇ ਹੀ ਲੱਜਾ ਰੱਖਦਾ ਹੈ ਉਹ ਆਪਣੇ ਸੇਵਕਾਂ ਦੀ ਲਾਜ ਆਪੇ ਹੀ ਰੱਖਦਾ ਹੈ। ਪੌੜੀ ਜਦੋਂ ਆਪੇ ਥਾਟ ਕੀ ਜਾਵੇ ਕਰਤਾ ਹੈ ਤਦੋਂ ਪੁੱਛਣਾ ਸੇਵਕ ਵੀ ਆ। ਪਾਤਸ਼ਾਹ ਕਹਿੰਦੇ ਹਨ ਜਦੋਂ ਕਰਤੇ ਪੁਰਖ ਨਿਰੰਕਾਰ ਨੇ ਹਾਂਜੀ ਸਮਾਧੀ ਵਿੱਚ ਬੈਠ ਕੇ ਆਪ ਮਹਾਂ ਪਰਲੋ ਦਾ ਜਿਹੜਾ ਥਾਟ ਇਹ ਬਣਾਇਆ ਅਤੇ ਹੁਣ ਪਰਲੋ ਕਰਨੀ ਹੈ ਫਿਰ ਜਦੋਂ ਕਰਤੇ ਪੁਰਖ ਨੇ ਆਪੇ ਥਾਟ ਸਰੀਰ ਨੂੰ ਬਹਿਮੇ ਨੇ ਬਹਾਵਣਾ ਭਾਵ ਕੀ ਰੁੜਾਵਣਾ ਕੀਤਾ ਫਿਰ ਤਦੋਂ ਵੀ ਆ ਦੂਜੇ ਕੇ ਸਭ ਕੁਛੋਂ ਸੇਵਕ ਜਿਹੜਾ ਉਹਦੇ ਪਾਸੋਂ ਨਹੀਂ ਪੁੱਛਿਆ ਸੀ ਕਿਉਂਕਿ ਉਹਦੀ ਆਪਣੀ ਲੀਲਾ ਹੈ ਤਦੋਂ ਕਿਆ ਕੋ ਲੇਵੈ ਕਿਆ ਕੋ ਦੇਵੈ ਜਾਂ ਅਵਰ ਨਾ ਦੂਜਾ ਕੀ ਆ। ਪਾਤਸ਼ਾਹ ਕਹਿੰਦੇ ਹਨ ਕਿ ਉਸ ਵੇਲੇ ਕੋਈ ਕੀ ਲੈਂਦਾ ਸੀ ਕੋਈ ਕੀ ਦਿੰਦਾ ਸੀ ਨਾ ਕੋਈ ਹੋਰ ਦੂਜਾ ਸੀ ਅਤੇ ਨਾ ਹੀ ਕੁਝ ਹੋਇਆ ਸੀ ਜਿਸ ਵੇਲੇ ਜੀਵਾਂ ਦੇ ਕਰਮ ਫਲ ਦੇਣ ਨੂੰ ਉਦੇ ਹੋਵੇ ਪ੍ਰਗਟ ਹੋਵੇ ਫਿਰ ਆਪੇ ਜਗ ਤੋਂ ਪਾਇਆ ਕਰਤਾ ਦਾਨ ਸਭਨ ਹੋ ਦੀਆ। ਫਿਰ ਕਰਤੇ ਪੁਰਖ ਨੇ ਸੰਸਾਰ ਨੂੰ ਪੈਦਾ ਕਰ ਲਿਆ ਅਤੇ ਆ ਸਾਰੇ ਜੀਵਾਂ ਨੂੰ ਫਿਰ ਉਸਨੇ ਦਾਨ ਦੇਣਾ ਕੀਤਾ ਫਿਰ ਆਪੇ ਜਗ ਤੋਂ ਪਾਇਆ ਕਰਤਾ ਦਾਨ ਸਭਨ ਕੋ ਦੀਆ। ਫਿਰ ਕਰਤੇ ਪੁਰਖ ਨਿਰੰਕਾਰ ਆਪ ਸੰਸਾਰ ਨੂੰ ਪੈਦਾ ਕਰਕੇ ਫਿਰ ਆਪੇ ਹੀ ਸਾਰੇ ਜੀਵਾਂ ਨੂੰ ਦਾਨ ਦੇਣਾ ਕੀਤਾ ਹੈ ਆਪੇ ਸੇਵ ਬਣਾਈਆਂ ਨੂੰ ਗੁਰਮੁਖ ਆਪੇ ਮਤ ਪੀਆ। ਨਿਰੰਕਾਰ ਨੇ ਆਪੇ ਹੀ ਗੁਰਮੁਖਾਂ ਦੀ ਸੇਵਾ ਕਰਨੀ ਜਿਹੜੀ ਬਣਾਈ ਹੈ ਆਪੇ ਹੀ ਗੁਰਮੁਖ ਕੇ ਨਾਮ ਅੰਮ੍ਰਿਤ ਜਿਹੜਾ ਇਸ ਨੂੰ ਪੀਤਾ ਹੈ, ਕਿਉਂਕਿ ਅੰਮ੍ਰਿਤ ਪੀਣਾ ਵੀ ਔਖਾ, ਜ਼ਹਿਰ ਲੋਕ ਪੀ ਜਾਂਦੇ ਆ। ਆਪ ਨਿਰੰਕਾਰ ਆਕਾਰ ਹੈ, ਆਪੇ ਕਰੇ ਸੋਚੀ ਹੈ, ਪਾਤਸ਼ਾਹੀ ਕਿਰਪਾ ਕਹਿੰਦੇ ਆ, ਕਿਰਪਾ ਕਰਕੇ ਕਹਿ ਰਹੇ ਆ। ਨਿਰੰਕਾਰ ਜਿਹੜਾ ਨਿਰਗੁਣ ਬ੍ਰਹਮ ਰੂਪ ਆਪ ਹੈ, ਆਕਾਰ ਸਰਗੁਣ ਸਰੂਪੀ ਆਪ ਹੈ, ਜੋ ਕਹਿੰਦੇ ਹਾਂਜੀ ਆਪ ਕਰਦਾ ਉਹੀ ਕੁਝ ਹੁੰਦਾ, ਉਹਦੇ ਹੁਕਮ ਬਿਨਾਂ ਦਾ ਕੁਝ ਵੀ ਨਹੀਂ ਹੋ ਰਿਹਾ। ਸਲੋਕ ਮਹਲਾ ਤੀਜਾ, ਗੁਰਮੁਖ ਪ੍ਰਭ ਸੇਵ ਹੈ ਸਾ ਸਾਚਾ ਅੰਦਨ ਸਹਿਜ ਪਿਆਰ। ਗੁਰਮੁਖ ਪਿਆਰੇ ਜਿਹੜੇ ਆ ਸਦਾ ਸੱਚੇ ਨਿਰੰਕਾਰ ਦੀ ਸੇਵਾ ਕਰਦੇ ਆ, ਔਰ ਸੇਵਾ ਵੀ ਉਹ ਆਪੇ ਕਰਾਉਂਦਾ, ਉਹਦੀ ਕਿਰਪਾ ਨਾਲ ਉਹਦੀ ਸੇਵਾ ਹੁੰਦੀ ਨਹੀਂ। ਸਦ ਸਾਚਾ ਸਦਾ ਸੱਚੇ ਦੀ ਅੰਦਨ ਸਹਿਜ ਪਿਆਰ, ਦਿਨ ਰਾਤ ਸਹਿਜ ਸ਼ਾਂਤੀ ਆਦਿ ਗੁਣਾਂ ਨਾਲ ਉਹ ਪਿਆਰ ਕਰਦੇ ਹਨ। ਸਦਾ ਆਨੰਦ ਗਾਵ ਹੈ ਗੁਣ ਸਾਚੇ, ਅਰਧ ਉਰਧ ਉਰਤਾ, ਅਰਧ ਉਰਧ ਮੈਨੇ ਜੀਵੀ ਸਿਰ ਦੀ ਜਿਹੜੀ ਏਕਤਾ ਨੂੰ ਸਿਰ ਦੇ ਵਿੱਚ ਧਾਰ ਕੇ ਸੱਚੇ ਨਿਰੰਕਾਰ ਦੇ ਗੁਣ ਗਾਉਂਦੇ ਆ, ਸਦਾ ਆਨੰਦ ਜੀ ਰਹਿੰਦੇ ਹਨ। ਅਰਧ ਅਰਾਧਨੇ ਯੋਗ, ਉਰਧ ਜਿਹੜਾ ਉਤਕ੍ਰਿਸ਼ਟ ਬੜਾ ਸ੍ਰੇਸ਼ਟ ਸੱਚਾ ਨਿਰੰਕਾਰ ਹੈ, ਉਹਦੇ ਗੁਣਾਂ ਨੂੰ ਹਿਰਦੇ ਵਿੱਚ ਧਾਰ ਕੇ ਹਾਂਜੀ ਹਿਰਦੇ ਵਿੱਚ ਧਾਰਨ ਕਰਕੇ ਆਨੰਦ ਵਿੱਚ ਰਹਿੰਦੇ ਹਨ। ਅੰਤਰ ਪ੍ਰੀਤਮ ਵਸਿਆ ਤੁਰ ਕਰਮ ਲਿਖਿਆ ਕਰਤਾ, ਗੁਰਮੁਖ ਪਿਆਰਿਆਂ ਦੇ ਹਿਰਦੇ 'ਚੋਂ ਪਿਆਰਾ ਵਸ ਗਿਆ, ਔਰ ਉਸਨੇ ਗੁਰਮੁਖਾਂ ਦੇ ਮੱਥੇ ਦੇ ਉੱਤੇ ਹਾਂਜੀ ਤੁਰੋਂ ਦਰਗਾਹ ਤੋਂ ਪਵਿੱਤਰ ਕਰਮਾਂ ਦਾ ਲੇਖ ਲਿਖ ਦਿੱਤਾ ਹੈ। ਨਾਨਕ ਆਪ ਮਲਾਇਨ ਆਪੇ ਕਿਰਪਾ ਦਾ, ਪਾਤਸ਼ਾਹਾਂ ਦੇ ਨਿਰੰਕਾਰ ਆਪਣੀ ਮਿਹਰ ਕਰਕੇ ਗੁਰੂਆਂ ਨੂੰ ਆਪਣੇ ਨਾਮ ਮਿਲਾ ਲੈਂਦਾ ਹੈ। ਮਹਲਾ ਤੀਜਾ, ਕਹਿਆ ਕਥਿਆ ਨਾ ਪਾਈਏ ਅੰਦਰ ਰਹੇ ਸਦਾ ਗੁਣ ਗਾਏ। ਪਾਤਸ਼ਾਹ ਕਹਿਆ ਕਥਾ ਦੇ ਕਹਿਣ ਨਾਲ ਨਿਰੰਕਾਰ ਨਹੀਂ ਪਾਇਆ ਜਾਂਦਾ। ਜਵਾਨੀ ਹਾਂਜੀ ਜਿਹੜਾ ਜਵਾਨੀ ਕਿਹਾ ਜਾਂ ਕਥਾ ਦੀ ਕੀਤੀਆਂ ਉਹ ਨਿਰੰਕਾਰ ਨਹੀਂ ਪਾਇਆ ਜਾਂਦਾ। ਜੇ ਦਿਨ ਰਾਤ ਸਦਾ ਗੁਣ ਗਾਉਂਦੇ ਰਹੋ ਸੋ ਪਰਮਾਤਮਾ ਪ੍ਰਾਪਤ ਹੁੰਦਾ ਹੈ। ਬਿਨ ਕਰਮੇ ਕਿਨੇ ਨਾ ਪਾਇਓ ਭੌਕ ਮੂਏ ਬਿਲ ਲਾਏ। ਪਰ ਭਾਗਾਂ ਤੋਂ ਇਹਨਾਂ ਕਿਸੇ ਪਾਇਆ ਨਹੀਂ ਭੌਕ ਮੂਏ ਬਿਲ ਲਾਏ। ਉਹ ਕੁੱਤੇ ਦੀ ਨਹੀਂ ਭੌਕ ਭੌਂਕਦੇ ਹੋਏ ਬਿਲ ਲਾਏ ਬਰਲਾਪ ਕਰਦੇ ਸਮੂਏ ਸਾਰੇ ਮਰ ਜਾਂਦੇ ਹਨ। ਗੁਰ ਕੇ ਸ਼ਬਦ ਮਨ ਤਨ ਭੇਜਿਆ ਆਪ ਬਸੇ ਮਨ ਆਏ। ਪੂਰੇ ਸਤਿਗੁਰਾਂ ਪ੍ਰਦੇਸ਼ ਵਿੱਚ ਜਿਹੜਾ ਜੀਵੀ ਦਾ ਮਨ ਤਨ ਭੇਜਿਆ ਸਮਾਜ ਹੈ, ਫਿਰ ਕਹਿੰਦੇ ਆ ਕੇ ਉਹ ਨਿਰੰਕਾਰ ਮਨ 'ਚ ਵੱਸਦਾ ਹੈ। ਨਾਨਕ ਨਦਰੀ ਪਾਜੇ ਆਪੇ ਲੈਂਦਾ। ਪਾਤਸ਼ਾਹ ਕਹਿੰਦੇ ਹਨ ਨਿਰੰਕਾਰ ਫਿਰ ਪ੍ਰਾਪਤ ਹੁੰਦਾ ਹੈ, ਜਾਂ ਕਹਿੰਦੇ ਫਿਰ ਕਿ ਉਹ ਆਪੇ ਕਿਰਪਾ ਕਰੇ ਨਾ ਆਪੇ ਲੈ ਮਿਲਾ। ਨਾਨਕ ਨਦਰੀ ਪਾਜੇ ਉਹਦੀ ਮਿਹਰ ਨਾਲ ਪ੍ਰਾਪਤ ਹੁੰਦਾ, ਅਤੇ ਜਿੱਥੇ ਆਪ ਕਿਰਪਾ ਕਰਦਾ ਉਹਨੂੰ ਆਪਣੇ ਨਾਲ ਮਿਲਾ ਲੈਂਦਾ, ਭੇਦ ਕਰ ਲੈਂਦਾ ਹੈ। ਕਿਉਂਕਿ ਸ਼੍ਰੀ ਮਰਦਾਨਾ ਜੀ ਛੁੱਟੀ ਮੰਗਣ ਮਹਾਰਾਜ ਕਹਿਣ ਲੱਗੇ ਭਾਈ ਇੱਥੇ ਬੜੇ ਗਾਢੇ ਜੰਗਲ ਆ, ਆਦਮ ਖੁਰ ਮਨੁੱਖ ਆ, ਮਾਰੂ ਜਾਨਵਰ ਵੀ ਆ, ਤੇਰਾ ਇਕੱਲੇ ਦਾ ਜਾਣਾ ਠੀਕ ਨਹੀਂ। ਪਰ ਬਹੁਤ ਮਨ ਅਚਾਟ ਹੋ ਗਿਆ, ਭਾਈ ਬਾਲਾ ਜੀ ਨੇ ਵੀ ਸਮਝਾਇਆ ਪਰ ਹਟਿਆ ਨਾ, ਕੋਟੇ ਰਾਕਸ ਨੇ ਫੜ ਲਿਆ। ਗਿਲੇ ਫਿਰ ਲੱਗਾ ਇਹਦੇ 'ਤੇ ਸੁਣਾਈ ਕਰਨ ਅਤੇ ਮਾਰਨ ਯਾਦ ਕਰਨ ਲੱਗਾ। ਮਹਾਰਾਜ ਕਹਿੰਦੇ ਭਾਈ ਬਾਲਾ ਜੀ ਮਰਦਾਨਾ ਕੁਥਾਂ ਹੀ ਫਸ ਗਿਆ, ਉਹ ਤੇਲ ਦਾ ਕੜਾ ਹੱਥ ਪਾਈ ਬੈਠਾ ਹੈ, ਹੁਣ ਕਿਵੇਂ ਕਰੀਏ? ਕਹਿੰਦੇ ਮਹਾਰਾਜ ਬਚਨੇ ਸੀ ਮੰਨਦਾ, ਚਲੋ ਹੁਣ ਕਰਮਾਂ ਦਾ ਫਲ ਭੋਗਣ ਦਿਓ। ਮਹਾਰਾਜ ਕਹਿੰਦੇ ਨਹੀਂ ਭਾਈ ਬਾਲਾ ਜੀ, ਫਿਰ ਵੀ ਸਾਡਾ ਪ੍ਰਾਤਨੀ ਸੁਣਾਓ ਆ, ਨਾਲ ਲੈ ਲਈ ਇਲਾਜ ਆ। ਸਤਿਗੁਰ ਸੱਚੇ ਪਾਤਸ਼ਾਹ ਜੀ ਉਸੇ ਵੇਲੇ ਉੱਥੇ ਹਾਜ਼ਰ ਹੋ ਗਏ, ਉਹਦਾ ਤੇਲ ਦਾ ਕੜਾਹ ਠੰਡਾ ਹੋ ਗਿਆ, ਉਹ ਬੜਾ ਹੈਰਾਨ ਹੋਇਆ, ਚਰਨ ਡਿਗਾ, ਕਹਿੰਦੇ ਮੈਨੂੰ ਬਖਸ਼ ਲਓ। ਮਹਾਰਾਜ ਕਹਿੰਦੇ ਆ ਬੁਰਾਈਆਂ ਛੱਡ ਦੇ ਅਤੇ ਚੰਗੇ ਕਰਮ ਕਰੋ, ਧਰਮਸ਼ਾਲਾ ਬਣਵਾਈ, ਗੁਰਮਤਿ ਵਿਚਾਰ ਦਿੱਤੇ, ਕਥਾ ਕੀਰਤਨ ਦੀ ਪਰੰਪਰਾ ਚਲਾਈ, ਇਸ ਤਰ੍ਹਾਂ ਸ਼੍ਰੀ ਮਰਦਾਨਾ ਜੀ ਰੱਖਿਆ ਕੀਤੀ, ਮਰਦਾਨਾ ਜੀ ਦੇ ਬਹਾਨੇ ਉਹਦਾ ਵੀ ਭਲਾ ਕਰ ਦਿੱਤਾ। ਪੌੜੀ ਆਪੇ ਹਾਂਜੀ ਵੇਦ ਪੁਰਾਣ ਸਭ ਸਾਸ ਆਪ ਕਥੈ ਆਪ ਭੀਜੈ। ਉਹ ਨਿਰੰਕਾਰ ਆਪੇ ਵੇਦ ਪੁਰਾਣ ਇਹ ਸਾਰੇ ਸ਼ਾਸਤਰ ਰੂਪ ਹੈਗਾ, ਆਪੇ ਫਿਰ ਗੁਰੂ ਰੂਪ ਹੋ ਕੇ ਹਾਂਜੀ ਅਤੇ آپ کتھ ہے آپ پیجے، آپ کتھن کر رہا ہے، آپ جگیاسو روپ ہو کے کتھا دے سنن وچ وچاراں وچ بھیج رہا ہے۔ آپ ہی وہ پوجے کرتا پرپنچ کری، آپ نانگر بیٹھ کے پوجا کرتا ہے تے آپ ہی بیٹھ کے، ہاں جی پرسپر کریج ہے، ہاں جی اس طرح پھر آپ وہ پرپنچ کریج ہے۔ یہ جڑا پرپنچ سنسار دا پسارا یہ آپ کھلارنا کرتا ہے، پرپنچ نم سنسار دا آپ پرورت آپ نروتی آپ کتھیج ہے، آپ پرمیشر پرورتی روپ ہے، آپ نورتی روپ ہے، آپ جڑا اکتنی ہے واحگرو جی کے بارے کتنی کیتا جانا کتھن کر کے دس رہا، آپ پن سب آپ کرائے آپ الپت ورتیج ہے، آپ سکھ دکھ دیویا کرتا آپ بخش کریج ہے۔ پاتشاہ کہندے ہو جڑا گر وہ آپ پن روپ ہے، آپ سارا کو پن کرا رہا، آپ سہارے رہدا ہوا الپت اسنگ ہو کے ورت رہا نرلپ ہو رہا، آپ نرنکار سارے جیوان کرم کے مطابق دکھ سکھ دینا، آپ سارے طرح نے بخشاں بھی کرتا، انہوں کے پاپا نو بھی بخش دینا ہے، یہ ساری وہ اپنی لیلا ہی ہے۔ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: ਪੱਛਮੀ ਸੱਭਿਆਚਾਰ ਦੇ ਘੇਰੇ ਵਿੱਚ ਵਸ ਰਹੇ ਪੰਜਾਬੀ ਸਾਹਿਤ ਅਤੇ ਬੋਲੀ ਦੇ ਸਮਰਥਕ ਅਤੇ ਇਸ ਦੀ ਉੱਨਤੀ ਦੇ ਉਪਾਸ਼ਕ ਸਰੋਤਾ ਜਨ, ਆਓ ਫਿਰ ਟਾਈਮ ਹੋ ਗਿਆ ਤੁਹਾਡੇ ਮਨਪਸੰਦ ਸਿੱਖੀ ਵਿਰਸਾ ਪ੍ਰੋਗਰਾਮ ਦਾ। ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਪ ਜੀ ਦਾ ਨਿੱਘਾ ਸਵਾਗਤ ਹੈ। ਮੈਂ ਹਾਂ ਹਰਦੀਪ ਕੌਰ।
1: ਮੈਂ ਹਾਂ ਸੰਦੀਪ ਕੌਰ।
0: ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਤੁਸੀਂ ਵਿਲੀਅਮਸ ਲੇਕ ਦੇ ਹਲਕੇ ਵਿੱਚ ਇਹ ਪ੍ਰੋਗਰਾਮ FM ਰੇਡੀਓ CISK 94.3 ਤੇ ਸੁਣ ਰਹੇ ਹੋ। ਸਰੋਤਿਆ, ਸਾਡਾ ਇਹ ਪ੍ਰੋਗਰਾਮ ਦੁਨੀਆ ਦੇ ਸਾਰੇ ਦੇਸ਼ਾਂ ਵਿੱਚ sikhnet.com ਦੇ ਵੈਬਪੇਜ ਦੇ ਚੈਨਲ 16 ਤੋਂ ਵੀ ਸੁਣਿਆ ਜਾ ਸਕਦਾ ਹੈ। ਇਸ ਉੱਦਮ ਲਈ ਅਸੀਂ ਸਿੱਖਨੈਟ ਵੈਬਪੇਜ ਦੇ ਸੇਵਾਦਾਰਾਂ ਦੀ ਅਪਾਰੀ ਹਾਂ। ਸਿੱਖੀ ਵਿਰਸੇ ਦੇ ਵਾਸਤੇ ਇਹ ਪ੍ਰੋਗਰਾਮ ਸਨਿਚਰਵਾਰ ਅਤੇ ਐਤਵਾਰ 3:30 ਬਾਅਦ ਦੁਪਹਿਰ ਪੈਸੀਫਿਕ ਟਾਈਮ ਉੱਤਰੀ ਅਮਰੀਕਾ ਦੇ ਦੂਸਰਿਆਂ ਸ਼ਹਿਰਾਂ ਵਿੱਚ ਅੰਮ੍ਰਿਤਵਾਣੀ ਰੇਡੀਓ ਤੋਂ ਵੀ ਸੁਣਿਆ ਜਾ ਸਕਦਾ ਹੈ। ਇਸ ਉੱਦਮ ਲਈ ਅਸੀਂ ਅੰਮ੍ਰਿਤਵਾਣੀ ਰੇਡੀਓ ਦੇ ਸੇਵਾਦਾਰਾਂ ਦੇ ਤਹਿ ਦਿਲ ਤੋਂ ਧੰਨਵਾਦੀ ਹਾਂ। ਲਓ ਜੀ, ਅੱਜ ਇੱਕ ਵਾਰ ਫਿਰ ਹਾਜ਼ਰ ਹਾਂ ਆਪ ਜੀ ਨਾਲ ਸਿੱਖੀ ਵਿਰਸੇ ਦੀ ਸਾਂਝ ਪਾਉਣ ਲਈ। ਸਿੱਖ ਧਰਮ ਮਾਨਵਵਾਦੀ ਧਰਮ ਹੈ। ਦਸਾਂ ਗੁਰੂਆਂ ਨੇ ਸਾਂਝੀ ਵਾਲਤਾ ਦਾ ਵਿਸ਼ਵ ਵਿਆਪੀ ਸੰਦੇਸ਼ ਇਸ ਨੂੰ ਦਿੱਤਾ ਹੈ, ਜਿਸ ਸਦਕਾ ਇਸ ਦੀਆਂ ਨਜ਼ਰਾਂ ਸਭ ਥਾਂ ਇੱਕ ਅਕਾਲ ਪੁਰਖ ਦੀ ਜੋਤ ਨੂੰ ਵੇਖ ਕੇ ਵਿਕਸਦੀਆਂ ਹਨ। ਪ੍ਰਵਾਨ ਕਰੋ ਜੀ, ਕਲਗੀਧਰ ਪਿਤਾ ਸਹਿਨਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਚੜ੍ਹਦੀ ਕਲਾ ਦੀ ਪ੍ਰਤੀਕ ਪਿਆਰ ਅਤੇ ਸਤਿਕਾਰ ਭਰੀ ਗੁਰਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਿੱਖੀ ਵਿਰਸੇ ਦੀ ਲੜੀ ਚ ਪ੍ਰੋਏ ਸਰੋਤਿਓ ਅਗਸਤ 30 ਅਤੇ ਸਤੰਬਰ 1 ਸਿੱਖ ਇਤਿਹਾਸ ਵਿੱਚ ਇੱਕ ਵਿਸ਼ੇਸ਼ ਅਹਿਮੀਅਤ ਰੱਖਦੇ ਹਨ। 30 ਅਗਸਤ 1604 ਨੂੰ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਆਦਿ ਗ੍ਰੰਥ ਦੀ ਸੰਪਾਦਨਾ ਸੰਪੂਰਨ ਕੀਤੀ ਅਤੇ 1 ਸਤੰਬਰ 1604 ਈਸਵੀ ਨੂੰ ਸ੍ਰੀ ਹਰਿਮੰਦਰ ਸਾਹਿਬ ਇਸਦਾ ਪਹਿਲਾ ਪ੍ਰਕਾਸ਼ ਕੀਤਾ ਸੀ। ਸਿੱਖੀ ਵਿਰਸੇ ਦੀ ਟੀਮ ਵੱਲੋਂ ਆਪ ਸਭ ਨੂੰ ਇਸ ਸ਼ੁਭ ਦਿਹਾੜੇ ਤੇ ਢੇਰ ਸਾਰੀਆਂ ਵਧਾਈਆਂ।
1: ਸਰੋਤਾ ਜਨ, ਪਿਛਲੇ ਸਾਲ ਇਸ ਦਿਨ ਤੇ ਅਸੀਂ ਆਪ ਜੀ ਨਾਲ ਕੋਠੀ ਪਰਮੇਸ਼ਵਰ ਕਾ ਥਾਨ ਵਿੱਚ ਸੰਗ੍ਰਹਿ ਕੀਤੇ ਗੁਣਾਂ ਦਾ ਖੁਲਾਸਾ ਕਰਨ ਦੀ ਸਿਰ ਪਰ ਕੋਸ਼ਿਸ਼ ਕੀਤੀ ਸੀ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਸ਼ੇਸ਼ਤਾ ਅਤੇ ਮਹਾਨਤਾ ਦੀ ਸਾਂਝ ਆਪ ਜੀ ਨਾਲ ਪਾਵਾਂਗੇ।
0: ਪਰ ਪਹਿਲਾਂ ਸਰਵਣ ਕਰੋ ਜੀ ਗੁਰੂ ਅਰਜਨ ਸਾਹਿਬ ਜੀ ਦੇ ਅਮਰ ਉਪਦੇਸ਼ ਸ਼ਬਦ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 628 ਉੱਪਰ ਅੰਕਿਤ ਹਨ। ਇਸ ਸ਼ਬਦ ਦਾ ਗਾਇਨ ਕਰ ਰਹੇ ਹਨ ਭਾਈ ਗੁਰਮੇਲ ਸਿੰਘ, ਸਾਬਕਾ ਹਜ਼ੂਰੀ ਰਾਗੀ, ਸ੍ਰੀ ਹਰਿਮੰਦਰ ਸਾਹਿਬ ਵਾਲਿਆਂ ਦਾ ਜਥਾ।

ਪਿਆਰੇ ਸਰੋਤਿਓ ਕਦੇ ਵਿਚਾਰਿਆ ਹੈ ਕਿ ਸਿੱਖੀ ਵਿਰਸੇ ਦੇ ਬਾਨੀਆਂ ਨੇ ਇਸ ਬਾਣੀ ਨੂੰ ਆਪਣੀ ਬਾਣੀ ਨਹੀਂ ਸਗੋਂ ਤੁਰਕੀ ਬਾਣੀ ਕਿਉਂ ਆਖਿਆ ਹੈ? ਕਿਉਂਕਿ ਇਹ ਪਰਮਾਤਮਾ ਦੀ ਸਿੱਖ ਸਲਾਹ ਦੀ ਬਾਣੀ ਹੈ ਅਤੇ ਅਕਾਲ ਪੁਰਖ ਨੇ

ਜਿਸ ਮਨੁੱਖ ਦੇ ਆਤਮਿਕ ਜੀਵਨ ਵਾਸਤੇ ਪਰਮੇਸ਼ਵਰ ਨੇ ਵਿਕਾਰਾਂ ਦੇ ਰਾਹ ਵਿੱਚ ਡੱਕਾ ਭਾਵ ਰੁਕਾਵਟ ਜਾਂ ਬੰਨਾ ਲਾ ਦਿੱਤਾ ਹੈ, ਉਸ ਮਨੁੱਖ ਦੇ ਅੰਦਰੋਂ ਪਰਮੇਸ਼ਵਰ ਨੇ ਦੁੱਖਾਂ ਦੇ ਲੋਕਾਂ ਦਾ ਡੇਰਾ ਵੀ ਪਾ ਦਿੱਤਾ। ਇਸ ਲਈ ਯਾਦ ਰੱਖੋ ਕਿ ਜਿਨ੍ਹਾਂ ਜੀਵਾਂ ਉੱਤੇ ਪ੍ਰਭੂ ਨੇ ਇਹ ਕਿਰਪਾ ਕਰ ਦਿੱਤੀ ਹੈ, ਉਹ ਸਾਰੇ ਜੀਵ ਆਤਮਿਕ ਆਨੰਦ ਮਾਣਦੇ ਹਨ।

ਅਰਜਨ ਸਾਹਿਬ ਜੀ ਇਸ ਸ਼ਬਦ ਰਾਹੀਂ ਅਸਾਂ ਭੁੱਲੇ ਭਟਕੇ ਜੀਵਾਂ ਨੂੰ ਸਮਝਾਉਂਦੇ ਹਨ ਕਿ ਸਾਡੇ ਪਰਮਾਤਮਾ ਦੀ ਸਿੱਖਿਆ ਦੀ ਬਾਣੀ ਜਿਸ ਮਨ ਦੇ ਅੰਦਰ

0: ਸਰੋਤਿਓ ਵਾਕਿਆ ਹੀ ਗੁਰੂ ਨਾਨਕ ਕਲ ਯੁਗ ਨੂੰ ਤਾਰਨ ਆਏ ਕਿਉਂਕਿ ਆਪ ਜੀ ਨੇ ਇੱਕ ਸੱਚੇ ਅਤੇ ਸੁੱਚੇ ਪ੍ਰਭੂ ਦੇ ਨਾਮ ਦਾ ਮੰਤਰ ਸਾਰੀ ਦੁਨੀਆਂ ਨੂੰ ਦਿੱਤਾ।
1: ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸਾਰੇ ਧਰਮਾਂ ਦੇ ਵੱਡੇ ਵੱਡੇ ਧਾਰਮਿਕ ਅਸਥਾਨਾਂ ਦੇ ਪੰਡਤਾਂ, ਪੁਜਾਰੀਆਂ, ਯੋਗੀਆਂ, ਨਾਥਾਂ, ਸੰਨਿਆਸੀਆਂ, ਬਾਮ ਮਾਰਗੀਆਂ, ਬੁੱਧ ਜੈਨ ਸਿੱਖਿਆ ਦੇ ਜੀਵਨ ਵਿਹਾਰ ਨੂੰ ਬੜਾ ਨੇੜੇ ਹੋ ਕੇ ਦਿੱਤਾ ਅਤੇ ਗੁਰਬਾਣੀ ਅੰਦਰ ਅਨੇਕਾਂ ਉਦਾਹਰਣਾਂ ਦਿੱਤੀਆਂ ਹਨ।
0: ਗੁਰੂ ਨਾਨਕ ਸਾਹਿਬ ਜੀ ਦੀਆਂ ਚਾਰ ਉਦਾਸੀਆਂ ਬਾਰੇ ਆਪ ਜੀ ਨੇ ਬਹੁਤ ਵਾਰ ਪੜ੍ਹਿਆ ਅਤੇ ਸੁਣਿਆ ਹੋਇਆ ਹੈ। ਇਹਨਾਂ ਉਦਾਸੀਆਂ ਸਮੇਂ ਹੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਨਿਰੰਕਾਰ ਦੇ ਸੱਚੇ ਦਰਵੇਸ਼ਾਂ, ਸੰਤਾਂ, ਫਕੀਰਾਂ, ਭਗਤਾਂ, ਬਾਬਾ ਫਰੀਦ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਭਗਤ ਕਬੀਰ ਜੀ ਦੇ ਡੇਰਿਆਂ ਤੇ ਪਹੁੰਚੇ ਅਤੇ ਉਹਨਾਂ ਦੀਆਂ ਲਿਖਤਾਂ ਨੂੰ ਪੜਚੋਲਿਆ ਅਤੇ ਦਰਗਾਹੀ ਇਨਸਾਫੀ ਤੱਕੜੀ ਤੇ ਤੋਲ ਕੇ ਉਹ ਸ਼ਬਦ ਸੰਭਾਲੇ ਜਿਨ੍ਹਾਂ ਦੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦਰਸ਼ਨ ਕਰਦੇ ਹਨ।
1: ਭਾਵੇ ਕੀ ਕਥਾਵਾਚ ਜਾਂ ਲਿਖਾਰੀ, ਸ਼ਰਧਾ ਭਾਵਨਾ ਸਹਿਤ ਭਗਤਾਂ ਦੀ ਬਾਣੀ ਪੰਚਮ ਪਿਤਾ ਤੋਂ ਪਹਿਲਾਂ ਇਕੱਤਰ ਕੀਤੀ ਨਹੀਂ ਲਿਖਦੇ, ਪਰ ਭਾਈ ਗੁਰਦਾਸ ਜੀ ਆਪਣੀ ਪਹਿਲੀ ਵਾਰ ਦੀ 32ਵੀਂ ਪੌੜੀ ਵਿੱਚ ਲਿਖਦੇ ਹਨ ਕਿ ਜਦ ਗੁਰੂ ਨਾਨਕ ਸਾਹਿਬ ਮੱਕੇ ਪਹੁੰਚੇ ਤਾਂ ਆਪ ਜੀ ਪਾਸ ਇੱਕ ਸੋਟਾ ਅਤੇ ਇੱਕ ਕਿਤਾਬ ਸੀ, ਆਸਾ ਹੱਥ ਕਿਤਾਬ ਅਤੇ 33ਵੀਂ ਪੌੜੀ ਵਿੱਚ ਲਿਖਦੇ ਹਨ ਪੁੱਛਣ ਕੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ, ਜਿਸ ਤੋਂ ਸਾਫ਼ ਜ਼ਾਹਿਰ ਹੈ ਕਿ ਗੁਰੂ ਸਾਹਿਬ ਪਾਸ ਕਿਤਾਬ ਸੀ ਅਤੇ ਉਸ ਵਿੱਚ ਇਲਾਹੀ ਬਚਨ ਭਾਵ ਦਰਗਾਹੀ ਸ਼ਬਦ ਲਿਖੇ ਹੋਏ ਸਨ। ਇਸ ਕਿਤਾਬ ਵਿੱਚ ਸਿਰਫ ਅਮਲਾਂ ਦੀ ਗੱਲ ਕੀਤੀ ਹੈ ਗੁਰੂ ਨੇ,

ਸਰੋਤਿਆਂ ਨੂੰ ਤੁਸੀਂ ਇਹ ਪ੍ਰੋਗਰਾਮ ਕੇਅਰ ਫੋਰ ਦੇ ਹਲਕੇ ਵਿੱਚ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਜੇਕਰ ਤੁਸੀਂ ਆਪਣੇ ਰੇਡੀਓ ਸੈੱਟ ਹੁਣੇ ਹੀ ਆਨ ਕੀਤੇ ਹਨ ਤਾਂ ਆਪ ਜੀ ਨੂੰ ਯਾਦ ਕਰਾ ਦਈਏ ਕਿ ਅੱਜ ਦਾ ਪ੍ਰੋਗਰਾਮ ਸਮਰਪਿਤ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀ ਯਾਦ ਨੂੰ। ਸਿੱਖੀ ਦੇ ਮੁੱਢਲੇ ਅਸੂਲਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪੁੱਤਰਾਂ ਨੂੰ ਛੱਡ ਗੁਰਗੱਦੀ ਆਪਣੇ ਸੱਚੇ ਆਗਿਆਕਾਰੀ ਸੇਵਕ ਭਾਈ ਲਹਿਣਾ ਜੀ ਨੂੰ ਕਰਤਾਰਪੁਰ ਵਿਖੇ 14 ਜੂਨ 1549 ਨੂੰ ਸੌਂਪ ਕੇ ਆਪ ਮੱਥਾ ਟੇਕ ਕੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੂੰ ਕਰਤਾਰਪੁਰ ਤੋਂ ਖੰਡੂਰ ਸਾਹਿਬ ਪ੍ਰਚਾਰ ਕਰਨ

0: ਕਾਇਆ ਪਲਟ ਕਰ ਮਲ ਤਖ਼ਤ ਬੈਠਾ ਸਹਿਦਾਨੀ ਭਾਵ ਅਨੇਕਾਂ ਸੇਵਕਾਂ ਵਾਲਾ ਗੁਰੂ ਨਾਨਕ ਸਰੀਰ ਬਟਾ ਕੇ ਭਾਵ ਗੁਰੂ ਅੰਗਦ ਦੇਵ ਜੀ ਦੇ ਸਰੂਪ ਵਿੱਚ ਗੱਦੀ ਸੰਭਾਲ ਕੇ ਬੈਠਾ ਹੋਇਆ ਹੈ। ਗੁਰੂ ਅੰਗਦ ਸਾਹਿਬ ਜੀ ਦੇ ਅੰਦਰ ਗੁਰੂ ਨਾਨਕ ਸਾਹਿਬ ਵਾਲੀ ਹੀ ਜੋਤ ਹੈ, ਕੇਵਲ ਸਰੀਰ ਪਲਟਿਆ ਹੈ।
1: ਸ੍ਰੀ ਗੁਰੂ ਅੰਗਦ ਸਾਹਿਬ ਜੀ ਵੱਲੋਂ 63 ਸਲੋਕ 10 ਰਾਗਾਂ ਵਿੱਚ ਉਚਾਰਨ ਕੀਤੇ ਗਏ ਅਤੇ ਭਾਈ ਪੈੜਾ ਮੋਖਾ ਜੀ ਵੱਲੋਂ ਸ਼ਬਦ ਪੋਥੀ ਵਿੱਚ ਦਰਜ ਕਰਕੇ ਸੰਭਾਲ ਕੀਤੀ ਗਈ। ਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ ਅੱਗੋਂ ਗੁਰਗੱਦੀ ਸ੍ਰੀ ਗੁਰੂ ਅਮਰਦਾਸ ਜੀ ਸਾਹਿਬ ਜੀ ਨੂੰ ਖਡੂਰ ਸਾਹਿਬ ਵਿਖੇ 29 ਮਾਰਚ 1552 ਨੂੰ ਸੌਂਪ ਕੇ ਸ੍ਰੀ ਗੋਇੰਦਵਾਲ ਸਾਹਿਬ ਚਲੇ ਜਾਣ ਲਈ ਆਗਿਆ ਦਿੱਤੀ।
0: ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਵੱਲੋਂ ਆਨੰਦ ਸਾਹਿਬ ਤਹਿਤ ਅਥਾਹ ਬਾਣੀ ਉਚਾਰਨ ਕੀਤੀ ਗਈ। ਗੁਰੂ ਅਮਰਦਾਸ ਸਾਹਿਬ ਜੀ ਦੇ ਉਚਾਰਨ ਕੀਤੇ ਕੁੱਲ 907 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਵਿਰਾਜਮਾਨ ਹਨ। ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰਗੱਦੀ ਅਤੇ ਸ਼ਬਦ ਪੋਥੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ 1 ਸਤੰਬਰ 1574 ਈਸਵੀ ਨੂੰ ਸੌਂਪ ਦਿੱਤੀ।
1: ਸ੍ਰੀ ਗੁਰੂ ਰਾਮਦਾਸ ਜੀ ਗੁਰੂ ਕਾ ਚੱਕ ਅੰਮ੍ਰਿਤਸਰ ਆਬਾਦ ਕਰਕੇ ਰਹਿਣ ਲੱਗੇ ਅਤੇ 679 ਦਰਗਾਹੀ ਸ਼ਬਦ ਤੇ ਸਲੋਕ 30 ਰਾਗਾਂ ਵਿੱਚ ਉਚਾਰਨ ਕੀਤੇ।
0: ਚੌਥੀ ਪਾਤਸ਼ਾਹੀ ਨੇ ਆਪਣੇ ਛੋਟੇ ਸਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਯੋਗ ਜਾਣ ਕੇ 1 ਸਤੰਬਰ 1581 ਨੂੰ ਗੁਰਗੱਦੀ ਸੌਂਪ ਦਿੱਤੀ। ਸਰੋਤਾਗਣ, ਤੁਸੀਂ ਸਿੱਖੀ ਵਿਰਸੇ ਦੇ ਇੱਕ ਪ੍ਰੋਗਰਾਮ ਰਾਹੀਂ ਪੇਥੀ ਚੰਦ ਦੀ ਵਿਰੋਧਤਾ ਦਾ ਸਾਕਾ ਸੁਣ ਚੁੱਕੇ ਹੋ। ਲੜੀ ਜੋੜਨ ਲਈ ਯਾਦ ਕਰਾ ਦੇਈਏ, ਗੁਰੂ ਰਾਮਦਾਸ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਪੇਥੀ ਚੰਦ ਅਤੇ ਪੋਤਰੇ ਸੋਢੀ ਮਿਹਰਵਾਨ ਨੇ ਗੁਰੂ ਦਰਬਾਰ ਉੱਪਰ ਜ਼ਬਰਦਸਤੀ ਕਬਜ਼ਾ ਕਰ ਲਿਆ ਸੀ। ਸਾਰੀ ਭੇਟਾ ਤੇ ਚੜਾਵਾ ਆਪ ਵਸੂਲ ਕਰਨ ਲੱਗ ਪਏ ਸਨ।
1: ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਆਦਿ ਸੇਵਕਾਂ ਨੇ ਭਾਰੀ ਉਪਰਾਲਾ ਕਰਕੇ ਅੰਮ੍ਰਿਤਸਰ ਦਾ ਪ੍ਰਬੰਧ ਪੇਥੀ ਚੰਦ ਤੇ ਸੋਢੀ ਮਿਹਰਵਾਨ ਤੋਂ ਲੈ ਕੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਪ੍ਰਬੰਧ ਹੇਠ ਲਿਆਂਦਾ।
0: ਜਿਸ ਕਾਰਨ ਪੇਥੀ ਚੰਦ ਨੇ ਆਪਣੇ ਸਹੁਰੇ ਪਿੰਡ ਹੇਅਰ ਇੱਕ ਵੱਖਰਾ ਦਰਬਾਰ ਤੇ ਸਰੋਵਰ ਕਾਇਮ ਕਰ ਲਿਆ ਅਤੇ ਆਪਣੀ ਰਚੀ ਕੱਚੀ ਬਾਣੀ ਦੀ ਪੋਥੀ 760 ਪੰਨੇ ਤਿਆਰ ਕਰਕੇ ਸਿੱਖ ਸੰਗਤਾਂ ਅਤੇ ਡੂਮ ਮਰਾਸੀਆਂ ਨੂੰ ਲਾਲਚ ਦੇ ਕੇ ਭਰਮਾਉਣ ਲੱਗੇ।
1: ਸਰੋਤਾ ਜਨ, ਖੇਹਰਾ ਪਿੰਡ ਅੰਮ੍ਰਿਤਸਰ ਤੋਂ ਲਾਹੌਰ ਜਾਂਦੀ ਸੜਕ ਤੇ ਸਥਿਤ ਹੈ। ਸਿੱਖ ਸੰਗਤਾਂ ਪਿੱਠੀ ਚੰਦ ਅਤੇ ਮਿਹਰਵਾਨ ਦੀਆਂ ਇਹ ਹਰਕਤਾਂ ਤੋਂ ਬਹੁਤ ਨਿਰਾਸ਼ ਸਨ।
0: ਇੱਕ ਦਿਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਅਤੇ ਭਾਈ ਗੁਰਦਾਸ ਜੀ ਡੇਰਾ ਬਾਬਾ ਨਾਨਕ ਵਿਖੇ ਬਾਬਾ ਧਰਮ ਚੰਦ ਬੇਦੀ ਦੇ ਅਕਾਲ ਚਲਾਣੇ ਦੀ ਅੰਤਿਮ ਅਰਦਾਸ ਸਮੇਂ ਪਹੁੰਚੇ। ਉੱਥੇ ਬਾਬਾ ਮਿਹਰ ਚੰਦ ਬੇਦੀ ਨੂੰ ਪਰਚੌਣੀ ਕਰਨ ਸਮੇਂ ਮਿਹਰਵਾਨ ਵੱਲੋਂ ਰਚੀ ਕੱਚੀ ਬਾਣੀ ਰਾਮਕਲੀ ਆਨੰਦ ਮਹੱਲਾ ਪੰਜਵਾਂ ਨਾਨਕ ਨਾਮ ਦੀ ਛਾਪ ਵਰਤ ਕੇ ਸੁਣਾਈ ਗਈ ਤਾਂ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਸਾਹਿਬਾਨ ਦੀ ਸੱਚੀ ਬਾਣੀ ਦੀ ਸੰਭਾਲ ਕਰਨ ਲਈ ਭਾਈ ਗੁਰਦਾਸ ਜੀ ਦਾ ਧਿਆਨ ਦਿਵਾਇਆ ਕਿ ਪਿਰਥੀ ਚੰਦ ਅਤੇ ਉਹਨਾਂ ਦਾ ਲੜਕਾ ਮਨੋਹਰ ਦਾਸ ਮਿਹਰਵਾਨ ਆਪਣੀ ਕੱਚੀ ਬਾਣੀ ਦਾ ਰਲਾ ਕਰ ਰਹੇ ਹਨ।
1: ਅੰਤਸਮੀ ਗੁਰੂ ਬਾਣੀ ਦੇ ਬੋਹਤ ਗੁਰੂ ਅਰਜਨ ਸਾਹਿਬ ਜੀ ਜਾਣਦੇ ਸਨ ਕਿ ਸਿੱਖੀ ਵਿਰਸੇ ਦੇ ਬਾਣੀਆਂ ਦੇ ਦਰਗਾਹੀ ਵਚਨ ਇਕੱਤਰ ਕਰਕੇ ਇੱਕ ਰੂਹਾਨੀ ਗ੍ਰੰਥ ਸਰੂਪ ਸੰਗਤਾਂ ਨੂੰ ਸੱਚੇ ਅਤੇ ਸੁੱਚੇ ਅਸੂਲਾਂ ਨਾਲ ਜੋੜਨ ਲਈ ਸੰਗ੍ਰਹਿ ਕੀਤਾ ਜਾਵੇ।
0: ਉਸੇ ਹੀ ਨਿਸ਼ਾਨੇ ਨੂੰ ਨਜ਼ਰ ਰੱਖਦੇ ਹੋਏ ਗਰੀਬ ਨਿਵਾਜ ਨੇ ਗੁਰੂ ਸਾਹਿਬਾਨਾਂ ਦੇ ਉਚਾਰਨ ਇਲਾਹੀ ਵਚਨ ਜੋ ਉਸ ਸਮੇਂ ਤੱਕ 4 ਵੱਖਰੀਆਂ ਵੱਖਰੀਆਂ ਪੋਥੀਆਂ ਰਾਹੀਂ ਪ੍ਰਕਾਸ਼ਮਾਨ ਸਨ ਇੱਕ ਗ੍ਰੰਥ ਅੰਦਰ ਇਕੱਤਰ ਕਰਨ ਦਾ ਉਪਰਾਲਾ ਕੀਤਾ।
1: ਸੰਨ 1601 ਵਿੱਚ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਅੰਮ੍ਰਿਤਸਰ ਵਿਖੇ ਰਾਮਸਰ ਦੇ ਕੰਢੇ ਬੈਠ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਰਚਨਾ ਕੀਤੀ। ਅਲਾਹੀ ਬਾਣੀ ਦੇ ਸੰਗ੍ਰਹਿ ਦੀ ਤਿਆਰੀ ਆਰੰਭੀ ਤਾਂ ਭਗਤ ਕਾਨਾ, ਪੀਲੂ, ਸੱਜੂ ਤੇ ਸ਼ਾਹ ਹੁਸੈਨ ਨੇ ਆਪਣੀਆਂ ਰਚਨਾਵਾਂ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੂੰ ਸੁਣਾ ਕੇ ਬੇਨਤੀ ਕੀਤੀ कि यह रचनामा तैयार किए जा रहे ग्रंथ विच दर्ज करवा लिया जाए।
0: पर गुरमत सिद्धांतां नाल मेल ना खांदियां होण करके प्रवान ना कीतियां गईयां, क्योंकि गुरु साहिब तां सिर्फ अमृत बाणी दा ही संग्रह कर रहे सन, जो अमर उपदेश राग माज विच श्री गुरु ग्रंथ साहिब जी दे अंग 103 उपर विराजमान हैं।

ਵਿੱਚ ਆਪਣਾ ਜੀਵਨ ਬਸਰ ਕਰਨਾ ਹੀ ਸਿੱਖੀ ਦਾ ਮੁੱਢਲਾ ਅਸੂਲ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 967 ਉੱਤੇ ਪਾਠ ਸੱਤਾ ਤੇ ਬਲਵੰਡ ਦਾ ਉਚਾਰਨ ਸ਼ਬਦ ਹੈ।

ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਜੇਕਰ ਤੁਸੀਂ ਆਪਣੇ ਰੇਡੀਓ ਸੈੱਟ ਹੁਣੇ ਹੀ ਆਨ ਕੀਤੇ ਹਨ ਤਾਂ ਆਪ ਜੀ ਨੂੰ ਯਾਦ ਕਰਾ ਦਈਏ ਕਿ ਅੱਜ ਦਾ ਪ੍ਰੋਗਰਾਮ ਸਮਰਪਿਤ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀ ਯਾਦ ਵਿੱਚ। ਸਰੋਤਿਓ, ਇਸ ਅੰਮ੍ਰਿਤ ਵਾਣੀ ਨੂੰ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਨੇ 4 ਸਾਲਾਂ ਵਿੱਚ ਸੰਗ੍ਰਹਿ ਕਰਕੇ ਸਿੱਖਾਂ ਨੂੰ ਪੋਥੀ ਪਰਮੇਸ਼ਰ ਕਾ ਥਾਨ ਦੇ ਦਰਸ਼ਨ ਕਰਵਾਏ। ਪਹਿਲੇ 4 ਗੁਰੂ ਸਾਹਿਬਾਨ ਦੀ ਦਰਗਾਹੀ ਬਾਣੀ ਦੀਆਂ ਪੋਥੀਆਂ ਗੋਇੰਦਵਾਲ ਸਾਹਿਬ ਬਾਬਾ ਮੋਹਨ ਜੀ ਪਾਸ

0: ਸਰੋਤਾ ਚੰਦ ਬਾਬਾ ਮੋਹਨ ਜੀ ਗੁਰੂ ਅਰਜਨ ਸਾਹਿਬ ਜੀ ਦੇ ਮਾਮਾ ਜੀ ਸਨ। ਇਤਿਹਾਸ ਗਵਾਹ ਹੈ ਕਿ ਸ੍ਰੀ ਗੁਰੂ ਅਰਜਨ ਸਾਹਿਬ ਜੀ ਬਾਣੀ ਦੀਆਂ ਪੋਥੀਆਂ ਨੂੰ ਪਾਲਕੀ ਵਿੱਚ ਰੱਖ ਕੇ ਉੱਪਰ ਚੌੜ ਕਰਦੇ ਸ੍ਰੀ ਅੰਮ੍ਰਿਤਸਰ ਲਿਆਏ ਅਤੇ ਮੌਜੂਦਾ ਸ੍ਰੀ ਰਾਮਸਰ ਸਾਹਿਬ ਦੇ ਕੰਢੇ ਆਦਿ ਗ੍ਰੰਥ ਤਿਆਰ ਕਰਨ ਦਾ ਕਾਰਜ ਸ਼ੁਰੂ ਕੀਤਾ। ਸਤਾਰਾਂ ਭੱਟਾਂ, 15 ਭੱਟਾਂ, 4 ਭਾਈ ਮਰਦਾਨਾ, ਰਾਏ ਦਵਾਨਾ ਅਤੇ ਬਾਬਾ ਸੁੰਦਰ ਜੀ ਦੇ ਸ਼ਬਦ ਸਲੋਕਾਂ ਨੂੰ ਤਰਤੀਬ ਅਨੁਸਾਰ ਦਰਜ ਕਰਕੇ ਸੰਨ 1604 ਵਿੱਚ ਆਦਿ ਗ੍ਰੰਥ ਦਾ ਪਾਵਨ ਸਰੂਪ ਤਿਆਰ ਕਰਵਾਇਆ।
1: ਸਿੱਖ ਖੋਜੀ ਜਨੋ, ਆਪ ਜੀ ਨੇ ਠੀਕ ਹੀ ਸੁਣਿਆ ਹੈ ਕਿ ਅਸੀਂ 17 ਭੱਟਾਂ ਦੀ ਉਚਾਰੀ ਬਾਣੀ ਆਖਿਆ ਹੈ। ਜੀ ਹਾਂ, 17। ਬਹੁਮਤ ਸਿੱਖ ਇਤਿਹਾਸਕਾਰ 11 ਭੱਟਾਂ ਦੀ ਉਚਾਰੀ ਬਾਣੀ ਦਾ ਜ਼ਿਕਰ ਕਰਦੇ ਹਨ। ਨੋਟ ਕਰੋ ਜੀ, 17 ਭੱਟਾਂ ਦੇ ਨਾਂ ਹਨ ਕਲਸਹਾਰ, ਬਲ, ਪਲ, ਤਿਖਾ, ਦਾਸ, ਗਿਆਨ, ਹਰਵੰਸ, ਜਲ, ਜਾਲਪ, ਕਲ, ਕੀਰਤ, ਮਥੁਰਾ, ਨਲ, ਸਦਰੰਗ, ਸਲ, ਤਲ, ਜਲੈ।
0: ਸਰੋਤਾ ਚੰਦ ਦੀ ਪਹਿਲੀ ਬੀੜ ਭਾਈ ਬੰਨੋ ਜੀ ਲਾਹੌਰ ਨਿਵਾਸੀ ਜਲਦ ਬਣਵਾਉਣ ਲਈ ਲਾਹੌਰ ਲੈ ਗਏ ਸਨ। ਕੁਝ ਇਤਿਹਾਸ ਖੋਜੀ ਜਾਣ ਲਿਖਦੇ ਹਨ ਕਿ ਭਾਈ ਬੰਨੋ ਨੇ ਉਸ ਸਮੇਂ ਇੱਕ ਕਾਪੀ ਕਰਕੇ ਆਪਣੇ ਕੋਲ ਰੱਖ ਲਈ ਸੀ। ਅੱਜ ਭਾਈ ਬੰਨੋ ਵਾਲੀ ਬੀੜ ਕਈ ਸੰਕਟਾਂ ਦਾ ਕਾਰਨ ਬਣੀ ਹੋਈ ਹੈ। ਕੁਝ ਖੋਜੀ ਜਾਣ ਇਸ ਦਾ ਸਹਾਰਾ ਲੈ ਕੇ ਆਪਣੇ ਮਨਾਂ ਦੀਆਂ ਦੌੜਾਂ ਲਾਉਂਦੇ ਹਨ ਅਤੇ ਯੂਨੀਵਰਸਿਟੀਆਂ ਤੋਂ ਡਾਕਟਰ ਦੀਆਂ ਡਿਗਰੀਆਂ ਪ੍ਰਾਪਤ ਕਰਨ ਵਿੱਚ ਰੁੱਝੇ ਹੋਏ ਹਨ।
1: ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮੁੱਚੀ ਮਨੁੱਖਤਾ ਦੀ ਅਗਵਾਈ ਦਾ ਮਾਣ ਪ੍ਰਾਪਤ ਹੈ। ਹੋਵੇ ਕਿ ਚੋਣ, ਇੱਕੋ ਸਰਬ ਸਾਂਝੇ ਗ੍ਰੰਥ ਦੀ ਵਿਲੱਖਣਤਾ ਇਹ ਹੈ ਕਿ ਇਸ ਵਿੱਚ 6 ਗੁਰੂਆਂ ਤੋਂ ਇਲਾਵਾ 15 ਭਗਤਾਂ, 17 ਭਗਤਾਂ ਅਤੇ 4 ਸਿੱਖਾਂ ਸਣੇ ਕੁੱਲ 42 ਮਹਾਂਪੁਰਖਾਂ ਦੀ ਬਾਣੀ ਸੁਸ਼ੋਭਿਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਕੁੱਲ ਮਿਲਾ ਕੇ 5,895 ਸ਼ਬਦ, ਪੌੜੀ, ਸਲੋਕ ਆਦਿ ਹੁਕਮ ਸਰੂਪ ਹਨ, ਜਿਸ ਦਾ ਵੇਰਵਾ ਆਪ ਜੀ ਦੀ ਜਾਣਕਾਰੀ ਲਈ ਦੇਣਾ ਚਾਹੁੰਦੇ ਹਾਂ।
0: ਗੁਰੂ ਨਾਨਕ ਸਾਹਿਬ ਜੀ ਦੇ 974 ਸ਼ਬਦ,
1: ਗੁਰੂ ਅੰਗਦ ਸਾਹਿਬ ਜੀ ਦੇ 63 ਸ਼ਬਦ,
0: ਗੁਰੂ ਅਮਰਦਾਸ ਸਾਹਿਬ ਜੀ ਦੇ 907 ਸ਼ਬਦ,
1: ਗੁਰੂ ਰਾਮਦਾਸ ਸਾਹਿਬ ਜੀ ਦੇ 679 ਸ਼ਬਦ,
0: ਗੁਰੂ ਅਰਜਨ ਸਾਹਿਬ ਜੀ ਦੇ 2,218 ਸ਼ਬਦ,
1: ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 116 ਸ਼ਬਦ,
0: ਭਗਤ ਕਬੀਰ ਜੀ ਦੇ 541 ਸ਼ਬਦ,
1: ਭਗਤ ਪ੍ਰੀਤ ਜੀ ਦੇ 134 ਸ਼ਬਦ,
0: ਭਗਤ ਨਾਮਦੇਵ ਜੀ ਦੇ 7 ਸ਼ਬਦ,
1: ਭਗਤ ਰਵਿਦਾਸ ਜੀ ਦੇ 41 ਸ਼ਬਦ,
0: ਭਗਤ ਤਰਲੋਚਨ ਜੀ ਦੇ 4 ਸ਼ਬਦ,
1: ਭਗਤ ਧੰਨਾ ਜੀ ਦੇ 4 ਸ਼ਬਦ,
0: ਭਗਤ ਬੈਣੀ ਜੀ ਦੇ 3 ਸ਼ਬਦ,
1: ਭਗਤ ਭੀਖਣ ਜੀ ਦੇ 2 ਸ਼ਬਦ,
0: ਭਗਤ ਜੈਦੇਵ ਜੀ ਦੇ 2 ਸ਼ਬਦ,
1: ਭਗਤ ਸੂਰਦਾਸ ਜੀ ਦੇ 2 ਸ਼ਬਦ,
0: ਭਗਤ ਸੈਨ ਜੀ ਦਾ 1 ਸ਼ਬਦ,
1: ਭਗਤ ਪੀਪਾ ਜੀ ਦਾ 1 ਸ਼ਬਦ,
0: ਭਗਤ ਪਰਮਾਨੰਦ ਜੀ ਦਾ 1 ਸ਼ਬਦ,
1: ਭਗਤ ਸਦਨਾ ਜੀ ਦਾ 1 ਸ਼ਬਦ,
0: ਭਗਤ ਰਾਮਾਨੰਦ ਜੀ ਦਾ 1 ਸ਼ਬਦ,
1: ਭੱਟਾਂ ਦੇ ਸਵੱਈਏ 123,
0: ਭਾਈ ਸੱਤਾ ਤੇ ਬਲਵੰਤ ਜੀ ਦੇ 4 ਸ਼ਬਦ, ਬਾਬਾ ਸੁੰਦਰ ਜੀ ਦੇ 6 ਸ਼ਬਦ, ਭਾਈ ਮਰਦਾਨਾ ਜੀ ਦੇ 3 ਸ਼ਬਦ,
1: ਸੋਚਿਓ ਕਦੀ ਵਿਚਾਰਿਆ ਜੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਅਕਾਲ ਪੁਰਖ ਨੂੰ 15,088 ਵੱਖਰੇ ਵੱਖਰੇ ਨਾਮਾਂ ਨਾਲ ਦਰਸਾਇਆ ਗਿਆ ਹੈ।
0: ਸਰੋਤਾ ਚੰਦ, ਇੱਧਰ ਪੋਥੀ ਸਾਹਿਬ ਦੀ ਸੰਪਾਦਨਾ ਸੰਪੂਰਨ ਹੋਈ, ਉੱਧਰ ਡਿੱਠੇ ਸੱਬੇ ਥਾਵ ਨਹੀਂ ਤੁਧ ਜਿਹਾ ਸ੍ਰੀ ਹਰਿਮੰਦਰ ਸਾਹਿਬ ਮੁਕੰਮਲ ਤਿਆਰ ਹੋ ਗਿਆ ਸੀ। ਸ੍ਰੀ ਗੁਰੂ ਅਰਜਨ ਸਾਹਿਬ ਜੀ ਭਾਦਰੋਂ ਸੁਦੀ 1 ਸੰਮਤ 1661 ਬਿਕਰਮੀ ਨੂੰ ਸ੍ਰੀ ਰਾਮਸਰ ਤੋਂ ਆਦਿ ਗ੍ਰੰਥ ਪੋਥੀ ਪਰਮੇਸ਼ਰ ਕਾ ਥਾਨ ਬਾਬਾ ਬੁੱਢਾ ਜੀ ਦੇ ਸੀਸ ਤੇ ਰਖਵਾ ਕੇ ਆਪ ਚੌਰ ਕਰਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ।
1: ਸੁੰਦਰ ਚਾਨਣੀ ਦੇ ਥੱਲੇ ਪ੍ਰਕਾਸ਼ ਕਰਕੇ ਬਾਬਾ ਬੁੱਢਾ ਜੀ ਨੇ ਮੁੱਖ ਵੱਖ ਲਿਆ ਤਾਂ ਇਹ ਫਰਮਾਨ ਆਇਆ, ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ।

0: ਸਿੱਖੀ ਵਿਰਸੇ ਨਾਲ ਜੁੜੇ ਸਰੋਤੇ, ਕਦੇ ਵਿਚਾਰਿਆ ਜੀ ਕਿ ਸਤਿਗੁਰੂ ਜੀ ਨੇ ਇਹ ਗੁਰਬਾਣੀ ਦਾ ਗ੍ਰੰਥ ਆਪਣੇ ਸਿਰ ਕਿਉਂ ਨਾ ਚੁੱਕਿਆ, ਸਗੋਂ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ। ਇਹ ਸਵਾਲ ਬਾਬਾ ਬੁੱਢਾ ਜੀ ਨੇ ਵੀ ਕੀਤਾ ਸੀ, ਜਿਸ ਦੇ ਜਵਾਬ ਵਿੱਚ ਗੁਰੂ ਅਰਜਨ ਸਾਹਿਬ ਨੇ ਫਰਮਾਇਆ ਕਿ ਬਾਬਾ ਜੀ ਤੁਹਾਡਾ ਸਿਰ ਤਨ ਹੈ, ਜਿਸ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨ ਛੂਏ ਹਨ, ਪਰ ਮੈਨੂੰ ਵੱਡੇ ਗੁਰਾਂ ਭਾਵ ਗੁਰੂ ਨਾਨਕ ਸਾਹਿਬ ਤੇ ਅੰਗਦ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਣ ਦਾ ਸੁਭਾਗ ਪ੍ਰਾਪਤ ਨਹੀਂ ਹੋਇਆ। ਗੁਰੂ ਅਰਜਨ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਦੇ ਦਰਸਾਏ ਸਿੱਖੀ ਦੇ ਇੱਕ ਬਹੁਤ ਅਮਰ ਅਸੂਲ ਨੂੰ ਅਮਲੀ ਜਾਮਾ ਪਹਿਨਾਉਣਾ ਚਾਹੁੰਦੇ ਸਨ। ਸਵਾਗਤ ਹੀ ਤੁਹਾਡਾ ਸਵਾਲ ਹੋਵੇਗਾ ਕਿ ਉਹ ਕਿਸ ਤਰ੍ਹਾਂ। ਇਤਿਹਾਸ ਖੋਜੋ, ਆਪ ਜਾਣਦੇ ਹੋ ਕਿ ਉਸ ਸਮੇਂ ਹਿੰਦੁਸਤਾਨੀ ਜਨਤਾ ਬ੍ਰਾਹਮਣੀ ਕਰਮਕਾਂਡੀ ਚਾਰ ਵਰਨਾਂ ਵਿੱਚ ਵੰਡੀ ਹੋਈ ਸੀ ਅਤੇ ਸ਼ੂਦਰ ਅਤੇ ਵੈਸ਼ਾਂ ਨੂੰ ਵੇਦ ਪੜ੍ਹਨਾ ਤਾਂ ਕੀ ਸੁਣਨ ਦੀ ਵੀ ਇਜਾਜ਼ਤ ਨਹੀਂ ਸੀ। ਗੁਰੂ ਨਾਨਕ ਸਾਹਿਬ ਨੇ ਇੱਕ ਪਰਤ ਚਲਾਈ ਸੀ ਕਿ ਇੱਕ ਸ਼ੂਦਰ ਮਰਦਾਨੇ ਪਾਸੋਂ ਗੁਰਬਾਣੀ ਦਾ ਕੀਰਤਨ ਕਰਵਾਇਆ ਅਤੇ ਬਾਲੇ ਪੈਸ਼ ਨੂੰ ਸਦਾ ਨਾਲ ਰੱਖਿਆ। ਇਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਚਾਹੁੰਦੇ ਸਨ ਕਿ ਸਾਰੇ ਧਰਮਾਂ ਦੇ ਗ੍ਰੰਥਾਂ ਦਾ ਸਿਰਮੌਰ ਗ੍ਰੰਥ ਦੀ ਬਾਣੀ ਨੂੰ ਸਿਰ ਉੱਪਰ ਚੁੱਕਣ ਦਾ ਸੁਭਾਗ ਵੀ ਇੱਕ ਵੈਸ਼ ਨੂੰ ਦਿੱਤਾ ਜਾਵੇ ਤਾਂ ਜੋ ਜਾਤੀ ਬਹਿਮਾਂ ਤੋਂ ਛੁਟਕਾਰਾ ਪਾਇਆ ਜਾਵੇ। ਵਾਹ ਮੇਰੇ ਸਤਿਗੁਰਾਂ, ਤੇਰਿਆਂ ਤੂੰ ਹੀ ਜਾਣ। ਸਾਰਾ ਦਿਨ ਅਲਾਹੀ ਸ਼ਬਦ ਕੀਰਤਨ ਤੇ ਗੁਰੂ ਕੇ ਲੰਗਰ ਦਾ ਪ੍ਰਵਾਹ ਚੱਲਿਆ। ਰਾਤ ਨੂੰ ਦੀਪਮਾਲਾ ਹੋਈ। ਰਾਤ ਸਮੇਂ ਆਦਿ ਗ੍ਰੰਥ ਦਾ ਸੁਖ ਆਸਨ ਕਰਕੇ ਸ੍ਰੀ ਕੋਠਾ ਸਾਹਿਬ ਵਿਖੇ ਸੁੰਦਰ ਪਲੰਗ ਤੇ ਵਿਰਾਜਮਾਨ ਕੀਤਾ ਗਿਆ। ਗੁਰੂ ਜੀ ਆਪ ਪਲੰਗ ਤੇ ਹੇਠਾਂ ਚਾਦਰ ਵਿਛਾ ਕੇ ਵਿਸਰਾਮ ਕਰਨ ਲੱਗੇ। ਸਰੋਤਾ ਜਨ, ਇਹ ਕੋਠਾ ਸਾਹਿਬ ਗੁਰੂ ਅਰਜਨ ਸਾਹਿਬ ਦੀ ਰਿਹਾਇਸ਼ ਹੋਇਆ ਕਰਦੀ ਸੀ। ਆਪ ਜੀ ਉਸ ਸਮੇਂ ਤੋਂ ਬਾਅਦ ਕਦੀ ਵੀ ਪਲੰਗ ਤੇ ਨਹੀਂ ਸੁੱਤੇ।
1: ਆਪ ਜੀ ਦੀ ਜਾਣਕਾਰੀ ਲਈ ਨਿਰਮਾਣ ਕਰਾ ਦਿੰਦੀ ਸੀ। ਕੋਠਾ ਸਾਹਿਬ ਅੱਜ ਅਕਾਲ ਤਖ਼ਤ ਵਿੱਚ ਇੱਕ ਕਮਰਾ ਹੈ, ਜਿਸ ਵਿੱਚ ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖ ਆਸਨ ਹੁੰਦਾ ਹੈ ਅਤੇ ਹਰ ਰੋਜ਼ ਨਵੀਂ ਖਦਰ ਦੀ ਚਾਦਰ ਉਸ ਪਲੰਗ ਥੱਲੇ ਵਿਛਾਈ ਜਾਂਦੀ ਹੈ, ਕਿਉਂਕਿ ਸਿੱਖਾਂ ਦਾ ਵਿਸ਼ਵਾਸ ਹੈ ਕਿ ਗੁਰੂ ਅਰਜਨ ਸਾਹਿਬ ਅੱਜ ਵੀ ਉੱਥੇ ਵਿਰਾਜਮਾਨ ਹਨ।
0: ਸਰੋਤਾ ਜਨ, ਤੁਸੀਂ ਇਹ ਪ੍ਰੋਗਰਾਮ ਰੇਡੀਓ ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਜੇਕਰ ਤੁਸੀਂ ਆਪਣੇ ਰੇਡੀਓ ਸੈੱਟ ਹੁਣੇ ਹੀ ਆਨ ਕੀਤੇ ਹਨ ਤਾਂ ਆਪ ਜੀ ਨੂੰ ਯਾਦ ਕਰਾ ਦੇਈਏ ਕਿ ਅੱਜ ਦਾ ਪ੍ਰੋਗਰਾਮ ਸਮਰਪਿਤ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀ ਯਾਦ ਨੂੰ।
1: ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਆਓ, ਆਪ ਜੀ ਦਾ ਧਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਸ਼ੇਸ਼ਤਾ ਅਤੇ ਮਹਾਨਤਾ ਵੱਲ ਲੈ ਚੱਲੀਏ।
0: ਸਰੋਤਾ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੰਚਿਤ ਰੂਹਾਨੀ ਸ਼ਬਦ ਜਾਂ ਅਲੌਕਿਕ ਬਾਣੀ ਦਾ ਪਹਿਲਾ ਮੁੱਖ ਲੱਛਣ ਇਸ ਦੀ ਪਾਵਨਤਾ, ਅਗੰਮ ਗਿਆਨਤਾ ਅਤੇ ਆਵੇਸ਼ ਸੰਯੁਕਤਾ ਹੈ।
1: ਸਿੱਖ ਸਾਥ ਅਨੁਸਾਰ ਸਿੱਖ ਸਤਿਗੁਰੂ ਵਾਹਿਗੁਰੂ ਨਾਲ ਇਤਮਿਕ ਸਨ, ਇਸ ਲਈ ਉਹਨਾਂ ਦੇ ਉਚਾਰੇ ਸੰਭਾਲੇ ਤੇ ਕਾਨੀਬੰਦ ਕੀਤੇ ਹੋਏ ਇਹ ਸ਼ਬਦ ਠੀਕ ਅਰਥਾਂ ਵਿੱਚ ਰੱਬੀ ਕਲਾਮ ਜਾਂ ਬ੍ਰਹਮ ਬਾਣੀ ਨਹੀਂ, ਸਗੋਂ ਇਹ ਤਾਂ ਸਿੱਖ ਸਤਿਗੁਰਾਂ ਦੇ ਆਪਣੇ ਬਿਆਨ ਅਨੁਸਾਰ ਪ੍ਰਭ ਕੀ ਬਾਣੀ, ਗੋਬਿੰਦ ਕੀ ਬਾਣੀ, ਖਸਮ ਕੀ ਬਾਣੀ ਅਤੇ ਤੁਰ ਕੀ ਬਾਣੀ ਹਨ।

ਇਹਨਾਂ ਕਥਨਾਂ ਦੇ ਸਦੀਵੀ ਸੱਚ ਹੋਣ ਦੀ ਗਵਾਹੀ ਭਰਦਿਆਂ ਜਾਂ ਮਾਨੋ ਗਰੰਟੀ ਕਰਦਿਆਂ ਇਹਨਾਂ ਦੇ ਪਾਵਨ ਸੰਗ੍ਰਹਿਕਾਰ ਤੇ ਮਹਾਨ ਸੰਪਾਦਕ ਤੇ ਗੁਰੂ ਅਰਜਨ ਸਾਹਿਬ ਜੀ ਦੇ ਗੁਰੂ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਇਸੇ ਲਈ ਇਹ ਵੀ ਆਪੇ ਲਿਖ ਗਏ ਹਨ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ ਹਰ ਕਰਤਾ ਆਪ ਮੂੰਹੋਂ ਕਢਾਏ। ਇਉਂ ਇਹ ਮਨੋਹਰ ਬਾਣੀ ਉਹਨਾਂ ਨੂਰਾਨੀ ਹਸਤੀਆਂ ਦੇ ਮੁਖਾਰਬੰਦ ਤੋਂ ਸਹਿਜ ਸੁਭਾਅ ਉੱਚਰਦੀ ਰਹੀ ਹੈ। ਗੁਰੂ ਸਾਹਿਬਾਨ ਆਪ ਅਲਾਹੀ ਜੋਤ ਦੇ ਸਕਾਰ ਰੂਪ ਸਨ ਅਤੇ ਸਦੀਵੀ ਸੱਚ ਨਾਲ ਸਿੱਧੇ ਤੇ ਨਿਰੰਤਰ ਤੌਰ ਤੇ ਕੇਵਲ ਜੁੜੇ ਹੀ ਨਹੀਂ ਸਗੋਂ ਇੱਕ ਸੁਰ ਵੀ ਹੋਏ ਪਏ ਸਨ। ਇਸੇ ਲਈ ਉਹ ਰੱਬੀ ਹੁਕਮ ਤੇ ਅਹਿਲਾਮ ਦੇ ਪ੍ਰਗਟਾਓ ਦਾ ਪ੍ਰਮਾਣਿਕ ਮਾਧਿਅਮ ਬਣ ਚੁੱਕੇ ਸਨ। ਇਸੇ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਬ੍ਰਹਮ ਗਿਆਨ ਦੀ ਜਾਗਦੀ ਜੋਤ ਅਤੇ ਦਸਾਂ ਸਤਿਗੁਰਾਂ ਦਾ ਆਤਮਿਕ ਸਰੂਪ ਮੰਨੇ ਗਏ ਹਨ। ਸਰੋਤਿਓ, ਇਸ ਅਦੁੱਤੀ ਦਾਤ ਦਾ ਦੂਜਾ ਮੁੱਖ ਲੱਛਣ ਇਹ ਹੈ ਕਿ ਸਿੱਖ ਸਤਿਗੁਰਾਂ ਨੇ ਇਸ ਬ੍ਰਹਮ ਗਿਆਨ ਨੂੰ ਖੁਦ ਆਪਣੇ ਜੀਵਨ ਕਾਲ ਵਿੱਚ ਹੀ ਆਪੇ ਸੰਭਾਲ ਕੇ ਇਸ ਦੀ ਪ੍ਰਮਾਣਿਕਤਾ ਤੇ ਸ਼ੁੱਧ ਸਰੂਪਤਾ ਅਤੇ ਸਦੀਵੀ ਮੋਹਰ ਵੀ ਲਾ ਦਿੱਤੀ ਸੀ। ਇਸ ਤੋਂ ਛੁੱਟ ਇਹਨਾਂ ਦਾ ਤੀਜਾ ਮੁੱਖ ਲੱਛਣ ਇੱਕ ਹੋਰ ਪੱਖੋਂ ਵਿਸ਼ੇਸ਼ ਹੈ ਅਤੇ ਆਪਣੀ ਉਦਾਹਰਣ ਆਪ ਹੀ ਹੈ। ਹਰੀ ਰਸ ਤੇ ਭਗਤੀ ਭਾਵ ਆਤਮਕ ਗੁਣਾਂ ਤੇ ਸਦਾਚਾਰਕ ਸਿਰਤਾਂ, ਸਮਾਜਿਕ ਹਿੱਤਾਂ ਤੇ ਸੱਭਿਆਚਾਰਕ ਸਾਂਝਾਂ ਦੀ ਜੋ ਮਹਾਨ ਧਾਰਾ ਭਾਵ ਭਗਤੀ ਲਹਿਰ 12ਵੀਂ ਤੇ 13ਵੀਂ ਸਦੀ ਦੌਰਾਨ ਹਿੰਦੁਸਤਾਨ ਉਪ ਮਹਾਂਦੀਪ ਵਿੱਚ ਚਾਲੂ ਰਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਉਸ ਦੇ ਕੇਵਲ ਸੰਗਮ ਹੀ ਨਹੀਂ ਸਗੋਂ ਉਸ ਦੀ ਹੋਣ ਦੇ ਸਭ ਤੋਂ ਵੱਡੇ ਸਬੂਤ, ਉਸ ਦੇ ਨਕਸ਼ਚਿਕ ਦੀ ਸਭ ਤੋਂ ਵੱਡੀ ਗਵਾਹੀ ਅਤੇ ਉਸ ਦੀ ਦੇਣ ਦੀ ਸਭ ਤੋਂ ਵੱਡੀ ਤੇ ਵਿਸ਼ੇਸ਼ ਯਾਦਗਾਰ ਵੀ ਹਨ। ਇਸ ਕਥਨ ਦੀ ਸ਼ਾਖ ਇਹਨਾਂ ਵਿੱਚ ਸਤਿਗੁਰਾਂ ਦੀ ਬਾਣੀ ਦੇ ਤੁਲ ਨਾਲੋ ਨਾਲ ਥਾਂ ਪਰ ਥਾਂ ਸੰਚਿਤ ਉਹ ਰੂਹਾਨੀ ਬਾਣੀ ਵੀ ਪੜ ਰਹੀ ਹੈ ਜੋ 12ਵੀਂ ਸਦੀ ਦੇ ਬ੍ਰਾਹਮਣ ਪਰਿਵਾਰਕ ਪਿਛੋਕੜ ਰੱਖਣ ਵਾਲੇ ਭਗਤ ਜੈਦੇਵ ਜੀ ਪੂਰਬ ਵੱਲ, 13ਵੀਂ ਸਦੀ ਦੇ ਸੂਫੀ ਫਕੀਰ ਸ਼ੇਖ ਫਰੀਦ ਜੀ ਪੱਛਮ ਵੱਲ, 14ਵੀਂ ਸਦੀ ਦੀ ਮਹਾਨ ਆਤਮਾ ਭਗਤ ਨਾਮਦੇਵ ਜੀ ਦੱਖਣ ਵੱਲ ਅਤੇ 15ਵੀਂ ਸਦੀ ਦੇ ਸੁਪ੍ਰਸਿੱਧ ਸੰਤ ਭਗਤ ਕਬੀਰ ਜੀ ਉੱਤਰ ਵੱਲ ਗਾ ਸੁਣਾ ਕੇ ਆਪੋ ਆਪਣੇ ਇਲਾਕੇ ਦੇ ਸਭ ਲੋਕਾਂ ਨੂੰ ਇੱਕ ਦੂਜੇ ਨਾਲ ਅਤੇ ਇੱਕ ਦੂਜੇ ਨੂੰ ਇੱਕੋ ਰੱਬ ਨਾਲ ਜੋੜ ਰਹੇ ਸਨ। ਸਿੱਖ ਸਤਿਗੁਰਾਂ ਨੇ 15ਵੀਂ, 16ਵੀਂ ਤੇ 17ਵੀਂ ਸਦੀ ਦੌਰਾਨ ਵਿਚਰਦਿਆਂ ਇਹਨਾਂ ਰੂਹਾਨੀ ਤਰਾਨਿਆਂ ਨੂੰ ਕੇਵਲ ਸਾਂਭਣ ਤੇ ਕਾਨੀਵੰਦ ਕਰਨ ਦੀ ਪਹਿਲ ਨਹੀਂ ਕੀਤੀ ਸਗੋਂ ਇਹਨਾਂ ਨਾਲ ਆਪਣੇ ਲਿਖੇ ਉਚਾਰੇ ਹਜ਼ਾਰਾਂ ਇਹਲਾਮੀ ਨਗਮੇ ਵੀ ਸ਼ਾਮਲ ਕਰਕੇ ਇਸ ਨਿਧੀ ਨੂੰ ਭਰਪੂਰ ਤੇ ਸੁਰੱਖਿਅਤ ਵੀ ਆਪੇ ਕਰ ਦਿੱਤਾ ਸੀ। ਪੰਜਵੇਂ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਫਿਰ ਇਹਨਾਂ ਸਾਰਿਆਂ ਨੂੰ ਇੱਕੋ ਇੱਕ ਅਨੂਠੇ ਨਿਯਮ ਅਨੁਕੂਲ ਇੱਕ ਬੇਜੋੜ ਠੁੱਕ ਵਿਆਕਰਨ ਵਿਧੀ ਸੰਗੀਤਕ ਰੀਤ ਤੇ ਵਿਗਿਆਨਕ ਤਰਤੀਬ ਅਨੁਸਾਰ ਬੀਟ ਕੇ ਸਭ ਨੂੰ ਇੱਕੋ ਜਿਹੇ ਸਥਾਨ ਤੇ ਸਨਮਾਨ ਦਾ ਭਾਗੀ ਬਣਾ ਕੇ ਰੱਬੀ ਨੂਰ ਤੇ ਰੂਹਾਨੀ ਗਿਆਨ ਦਾ ਇੱਕ ਅਜਿਹਾ ਵਿਸ਼ਾਲ ਸਾਗਰ ਵੀ ਬਣਾ ਦਿੱਤਾ ਸੀ ਜਿਸ ਵਿੱਚ ਜਦੋਂ ਕਦੇ ਵੀ ਜੋ ਕੋਈ ਵੀ ਜਿੱਥੇ ਕਿਤੇ ਵੀ ਜਿਵੇਂ ਕਿਵੇਂ ਵੀ ਟੁੱਬੀਆਂ ਲਾ ਕੇ ਪ੍ਰਸ਼ਾਦ ਤੇ ਨਦਰੀ ਨਗਰ ਨਿਹਾਲ ਹੋ ਸਕਦਾ ਹੈ। ਇਸੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਕੇਵਲ ਸਿੱਖ ਧਰਮ ਦੇ ਹੀ ਪਵਿੱਤਰ ਧਰਮ ਗ੍ਰੰਥ ਨਹੀਂ, ਇਹ ਤਾਂ ਸਾਰੀ ਦੁਨੀਆਂ ਦੇ ਇੱਕੋ ਇੱਕ ਤੇ ਵਿਲੱਖਣ ਅੰਤਰ ਧਰਮੀ ਧਰਮ ਗ੍ਰੰਥ ਵੀ ਹਨ। ਇਹਨਾਂ ਦੇ ਪਾਵਨ ਕਲੇਵਰ ਵਿੱਚ ਸ਼ਾਮਲ ਭਗਤਾਂ ਤੇ ਫਕੀਰਾਂ ਦੀ ਭਾਰੀ ਗਿਣਤੀ ਵਿੱਚ ਸੂਫੀ ਭਗਤ ਭੀਖਣ ਜੀ, ਵੈਸ਼ਨਵ ਮਤ ਨਾਲ ਜੁੜੇ ਭਗਤ ਰਾਮਾਨੰਦ ਜੀ, ਭਗਤ ਸੂਰਦਾਸ ਜੀ ਤੇ ਭਗਤ ਤੰਨਾ ਜੀ ਆਦਿ ਵੀ ਸ਼ਾਮਲ ਹਨ। ਇਉਂ ਹੀ ਬ੍ਰਾਹਮਣ ਪਰਿਵਾਰ ਚੋਂ ਭਗਤ ਪਰਮਾਨੰਦ ਜੀ, ਖੱਤੀ ਪਰਿਵਾਰ ਚੋਂ ਭਗਤ ਸੁੰਦਰਦਾਸ ਜੀ, ਵੈਸ਼ ਪਰਿਵਾਰ ਚੋਂ ਭਗਤ ਤਰਲੋਚਨ ਜੀ, ਭਟਕਲ ਸਹਾਰ ਤੇ ਰਾਜਪੂਤ ਪਰਿਵਾਰਕ ਪਿਛੋਕੜ ਵਾਲੇ ਭਗਤ ਪੀਪਾ ਜੀ ਨਾਲੋ ਨਾਲ ਵਿਰਾਜਮਾਨ ਹਨ।
ਇਹਨਾਂ ਵਿੱਚੋਂ ਕਈ ਤਾਂ ਅਜਿਹੀਆਂ ਜਾਤਾਂ ਤਬਕਿਆਂ ਤੇ ਕੰਮਾਂ ਕਿੱਤਿਆਂ ਨਾਲ ਸੰਬੰਧਿਤ ਹਨ ਜਿਵੇਂ ਕਿ ਭਗਤ ਰਵਿਦਾਸ ਜੀ, ਭਗਤ ਕਬੀਰ ਜੀ, ਭਾਈ ਸੱਤਾ ਜੀ, ਭਗਤ ਸੈਨ ਜੀ ਤੇ ਭਗਤ ਸਦਨਾ ਜੀ, ਜਿਨ੍ਹਾਂ ਨੂੰ ਅਜੋਕੇ ਸਮੇਂ ਜਾਂ ਹੁਣ ਤੱਕ ਅਖੌਤੀ ਅਛੂਤ ਜਾਂ ਨਿਚਲੀਆਂ ਜਾਤਾਂ, ਪੱਛੜੀਆਂ ਸ਼੍ਰੇਣੀਆਂ ਜਾਂ ਦਲਿਤ ਤਬਕਾ ਦੱਸਿਆ ਤੇ ਮੰਨਿਆ ਜਾਂਦਾ ਰਿਹਾ ਹੈ। ਤਦੇ ਤਾਂ ਆਜ਼ਾਦ ਹਿੰਦੁਸਤਾਨ ਦੇ ਪਹਿਲੇ ਰਾਸ਼ਟਰਪਤੀ ਅਤੇ ਜਗਤ ਪ੍ਰਸਿੱਧ ਫਿਲਾਸਫਰ ਡਾਕਟਰ ਰਾਧਾ ਕ੍ਰਿਸ਼ਨ ਨੇ ਬਿਨਾਂ ਸੰਕੋਚ ਲਿਖਿਆ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਗਰਨੀ ਤੇ ਧਿਆਨਯੋਗ ਚਿੱਤ ਇਹ ਵੀ ਹੈ ਕਿ ਇਹਨਾਂ ਵਿੱਚ ਹਿੰਦੂ ਧਰਮ ਤੇ ਇਸਲਾਮ ਆਦਿਕ ਹੋਰ ਮਤਾਂ ਦੇ ਧਾਰਮਿਕ ਉਪਦੇਸ਼ਾਂ ਦੀਆਂ ਪਾਵਨ ਰਚਨਾਵਾਂ ਵੀ ਸ਼ਾਮਲ ਹਨ। ਉਹਨਾਂ ਵਿੱਚੋਂ ਵੀ ਇੱਕ ਮਹਾਨ ਤੇ ਨਿਤੜਕ ਉਪਦੇਸ਼ਕ ਭਗਤ ਕਬੀਰ ਜੀ ਨੇ ਮਾਨੋ ਐਲਾਨਿਆ ਆਖਿਆ ਸੀ, ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ।

ਸਰੋਤਾਜਨ ਤੁਸੀਂ ਇਹ ਪ੍ਰੋਗਰਾਮ ਕੈਲਵੋ ਦੇ ਹਲਕੇ ਵਿੱਚ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਜੇਕਰ ਤੁਸੀਂ ਆਪਣੇ ਰੇਡੀਓ ਸੈੱਟ ਹੁਣੇ ਹੀ ਆਨ ਕੀਤੇ ਹਨ ਤਾਂ ਆਪ ਜੀ ਨੂੰ ਯਾਦ ਕਰਾ ਦੇਈਏ ਕਿ ਅੱਜ ਦਾ ਪ੍ਰੋਗਰਾਮ ਸਮਰਪਿਤ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ

ਸਰੋਤਾ ਚੰਦ ਸਿੱਖ ਸਤਿਗੁਰਾਂ ਨੇ ਇਹ ਪਾਵਨ ਬੀੜ ਅੰਦਰ ਸ਼ਬਦ ਅੰਕਿਤ ਕਰਨ ਸਮੇਂ ਇਹ ਨਹੀਂ ਵੇਖਿਆ ਕਿ ਇਹਨਾਂ ਸ਼ਬਦਾਂ ਨੂੰ ਉਚਾਰਨ ਕਰਨ ਵਾਲੇ ਕਿਸ ਮਤ, ਮਜ਼ਹਬ, ਰੰਗ, ਨਸਲ, ਜਾਤੀ ਜਾਂ ਸ਼੍ਰੇਣੀ ਨਾਲ ਸੰਬੰਧਿਤ ਸਨ, ਨਾ ਹੀ ਇਹ ਕਿ ਉਹ ਕਿਹੜੀ ਬੋਲੀ ਬੋਲਣ ਵਾਲੇ ਹਨ, ਕਿਹੜੇ ਸੂਬੇ ਜਾਂ ਇਲਾਕੇ ਦੇ ਜਨਤਾ ਸਨ। ਯਾਦ ਕਰਾ ਦੇਈਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ 60 ਬੋਲੀਆਂ ਦਾ ਵਰਣਨ ਹੈ।

0: ਮਾਤਾ ਹਰੀ ਦਾ ਨਾਮ, ਪ੍ਰੇਮਾ ਭਗਤੀ ਅਤੇ ਸੱਚ ਆਚਾਰ ਦੇ ਇਸ ਪਾਵਨ ਜਹਾਜ਼ ਨੂੰ ਸੰਚਨ ਅਸਾਰਨ ਲੱਗਿਆ। ਆਪਣੇ ਉਸ ਸਰਬ ਸਾਂਝੇ ਸਿਧਾਂਤ ਦੇ ਇਨ ਬਿਨ ਕਾਇਲ ਤੇ ਪਵਨ ਸਨ, ਜਿਸ ਨੂੰ ਬਿਆਨ ਕਰਦਿਆਂ ਉਹਨਾਂ ਨੇ ਆਪੇ ਇਹ ਕੁਝ ਖੁੱਲੇ ਆਮ ਆਖਿਆ ਸੀ। ਖੱਤਰੀ ਬ੍ਰਾਹਮਣ ਸੂਦ ਵੈਦ ਸਭ ਏਕੇ ਨਾਮ ਤ੍ਰਾਨਤ, ਗੁਰੂ ਨਾਨਕ ਉਪਦੇਸ਼ ਕਹਿਤ ਹੈ, ਜੋ ਸੁਣੇ ਸੋ ਪਾਰ ਪ੍ਰਾਨਤ। ਇਹ ਇੱਕ ਹਕੀਕਤ ਹੈ ਕਿ ਦੁਨੀਆਂ ਦੀ ਹੋਰ ਕਿਸੇ ਵੀ ਧਰਮ ਗ੍ਰੰਥ ਵਿੱਚ ਅਨੈ ਮਤੀਆਂ ਦੇ ਬਚਨਾਂ ਜਾਂ ਵਿਚਾਰਾਂ ਲਈ ਇਸ ਤਰ੍ਹਾਂ ਦੀ ਕੋਈ ਜੁਗਤ, ਉਦਾਰਤਾ ਤੇ ਸਮ ਦ੍ਰਿਸ਼ਟੀ ਪ੍ਰਗਟ ਨਹੀਂ, ਨਾ ਹੀ ਉਹਨਾਂ ਵਿੱਚ ਕਿਸੇ ਵੀ ਗੈਰ ਧਰਮੀ ਨੂੰ ਅਜਿਹਾ ਧਰਮ ਗ੍ਰੰਥ ਸਥਾਨ ਜਾਂ ਕਿਸੇ ਤਰ੍ਹਾਂ ਦਾ ਕੋਈ ਨਾ ਥਾਂ ਦਿੱਤਾ ਹੋਇਆ ਹੈ ਜਿਹੋ ਜਿਹਾ ਗੈਰ ਸਿੱਖ ਮਹਾਂਪੁਰਖਾਂ ਨੂੰ ਸਿੱਖ ਧਰਮ ਦੇ ਇਸ ਹਰ ਪੱਖੋਂ ਸਦੀਵੀ ਗੁਰੂ ਰੂਪ ਧਰਮ ਗ੍ਰੰਥ ਵਿੱਚ ਇਉਂ ਦਿੱਤਾ ਗਿਆ ਹੈ।
1: ਅਜਿਹਾ ਪ੍ਰੇਮਾ ਭਗਤੀ ਸਦਭਾਵਨਾ ਸਰਬ ਸਾਂਝ ਅਤੇ ਸਮਦ੍ਰਿਸ਼ਟੀ ਸਦਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਕੇਵਲ ਇੱਕੋ ਇੱਕ ਅੰਤਰ ਧਰਮੀ ਗ੍ਰੰਥ ਹੀ ਨਹੀਂ, ਸਗੋਂ ਆਪਣੀ ਕਿਸਮ ਦੇ ਇੱਕੋ ਇੱਕ ਅੰਤਰਰਾਸ਼ਟਰੀ ਭਾਵ ਵਿਸ਼ਵ ਗ੍ਰੰਥ ਵੀ ਹਨ।
0: ਸਾਧੂ ਟੀ ਐਲ ਬਸਵਾਨੀ ਦੇ ਲਫ਼ਜ਼ਾਂ ਵਿੱਚ ਇਹ ਜਗਤ ਗ੍ਰੰਥ ਹਨ ਜੋ ਜਗਤ ਆਤਮਾ ਵਿੱਚੋਂ ਫੁੱਟ ਵਹਿ ਨਿਕਲੇ ਹਨ। ਇਹ ਠੀਕ ਅਰਥਾਂ ਵਿੱਚ ਸਮੂਹ ਮਨੁੱਖਤਾ ਦਾ ਇੱਕੋ ਇੱਕ ਅਜਿਹਾ ਸਰਵ ਸਾਂਝਾ ਤੇ ਸਰਵ ਹਿੱਤਕਾਰੀ ਧਰਮ ਗ੍ਰੰਥ ਹੈ।
1: ਇਹ ਇਸ ਲਈ ਵੀ ਕਿ ਇਹਨਾਂ ਵਿੱਚ ਸੰਚਿਤ ਬਾਣੀ ਦਾ ਦ੍ਰਿਸ਼ਟੀਕੋਣ ਤੇ ਵਿਸ਼ਾ ਵਸਤੂ ਵਿਸ਼ਵਾਰਥੀ, ਇਸ ਦਾ ਸੰਦੇਸ਼ ਸਰਵ ਦੇਸ਼ੀ ਤੇ ਉਪਦੇਸ਼ ਸਰਵਕਾਲੀ ਹੋਣ ਦੇ ਨਾਲ ਨਾਲ ਸਰਬ ਹਿਤਕਾਰੀ ਤੇ ਸਰਬ ਕਲਿਆਣਕਾਰੀ ਵੀ ਹੈ। ਇਸ ਵਿੱਚ ਅੰਕਤ ਸਾਰੀ ਬਾਣੀ ਮਨੁੱਖਤਾ ਦੇ ਦਤਾਰ ਪਾਲਣਹਾਰ ਤੇ ਰਾਖਣਹਾਰ ਰੱਬ ਜੀ ਨੂੰ ਕੀਤੀਆਂ ਮਿਸਾਲ ਬੇਨਤੀਆਂ ਤੇ ਜੋਦੜੀਆਂ ਤੋਂ

ਸਰੋਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਅਜਿਹੀਆਂ ਹੋਰ ਅਰਜ਼ਾਂ ਤੇ ਅਰਜ਼ੋਈਆਂ ਕੇਵਲ ਸਿੱਖਾਂ, ਪੰਜਾਬੀਆਂ ਜਾਂ ਹਿੰਦੁਸਤਾਨੀਆਂ ਦੀ ਹੀ ਰੱਖਿਆ, ਸੰਭਾਲ ਤੇ ਪ੍ਰਤੀ ਪਾਲਣਾ ਆਦਿ ਲਈ ਨਹੀਂ, ਸਗੋਂ ਸੰਸਾਰ ਦੇ ਹਰ ਪ੍ਰਾਣੀ

0: ਸਦੀਕਾ ਵਰਤਮਾਨ ਸਮੇਂ ਦੇ ਮਹਾਨ ਤੇ ਮਸ਼ਹੂਰ ਇਤਿਹਾਸਕਾਰ ਸਰ ਅਰਨਲਡ ਟਾਇਨਬੀ ਨੇ ਇਹਨਾਂ ਨੂੰ ਸਰਬੱਤੀ ਸ਼ਬਦ ਸੰਗ੍ਰਹਿ ਦੱਸਦਿਆਂ ਅਤੇ ਮਨੁੱਖ ਜਾਤੀ ਦਾ ਸਾਂਝਾ ਰੂਹਾਨੀ ਖਜ਼ਾਨਾ ਮੰਨਦਿਆਂ ਲਿਖਿਆ ਹੈ। ਇਹ ਜ਼ਰੂਰੀ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਇਸ ਖਜ਼ਾਨੇ ਦੇ ਵੱਧ ਤੋਂ ਵੱਧ ਨੇੜੇ ਪਹੁੰਚਾਇਆ ਅਤੇ ਵਰਤਾਇਆ ਜਾਵੇ।
1: ਜਿੱਥੋਂ ਤੱਕ ਇਸ ਅਮਰ ਤੇ ਅਮੋਲਕ ਦਾਤ ਦੀ ਸਾਹਿਤਕ ਮਹੱਤਤਾ ਦਾ ਸੰਬੰਧ ਹੈ, ਸੰਸਾਰ ਦੇ ਸਭ ਵੱਡੇ ਧਰਮਾਂ ਅਤੇ ਉਹਨਾਂ ਦੀਆਂ ਪਵਿੱਤਰ ਧਰਮ ਪੁਸਤਕਾਂ ਬਾਰੇ ਭਰਮੀ ਜਾਣਕਾਰੀ ਰੱਖਣ ਤੇ ਪ੍ਰਮਾਣਿਕ ਪੁਸਤਕਾਂ ਲਿਖਣ ਪ੍ਰਕਾਸ਼ਣ ਵਾਲੇ ਪ੍ਰਸਿੱਧ ਵਿਦਵਾਨ ਮਿਸਟਰ ਡੰਕਨ ਗ੍ਰੀਨਲੀਫ ਨੇ ਲਿਖਿਆ ਹੈ, ਦੁਨੀਆ ਦੇ ਸ਼ਾਇਦ ਹੀ ਕਿਸੇ ਹੋਰ ਧਰਮ ਗ੍ਰੰਥ ਨੂੰ ਅਜਿਹੀ ਸਾਹਿਤਕ ਪੱਧਰ ਜਾਂ ਅਨੁਭਵੀ ਗਿਆਨ ਦੀ ਅਜਿਹੀ ਨਿਰੰਤਰ ਉਚਾਈ ਪ੍ਰਾਪਤ ਹੋ ਸਕੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਨ ਧਾਰਮਿਕ ਮਹੱਤਤਾ ਦੇ ਮਾਲਕ ਹੋਣ ਤੋਂ ਇਲਾਵਾ ਵਿਸ਼ਵ ਕਾਵਿ ਖੇਤਰ ਦੇ ਇੱਕ ਸ੍ਰੇਸ਼ਟ ਸ਼ਾਹਕਾਰ ਵੀ ਹਨ।
0: ਇਹ ਅਦੁੱਤੀ ਤੋਂ ਯਾਦਗਾਰੀ ਸ਼ਾਹਕਾਰ ਅਜਿਹੀਆਂ ਕਈ ਹੋਰ ਵਿਸ਼ੇਸ਼ਤਾਵਾਂ ਤੋਂ ਛੁੱਟ ਕਾਵਬੱਧ ਤੇ ਨਿਯਮਬੱਧ ਹੋਣ ਦੇ ਇਲਾਵਾ ਛੰਦਬੱਧ, ਰਾਗਬੱਧ ਤੇ ਤਾਨਬੱਧ ਵੀ ਹੈ ਅਤੇ ਇਹਨਾਂ ਦੇ ਪਾਵਨ ਅੰਗਾਂ ਵਿੱਚ ਹਰ ਸਮੇਂ ਸਥਾਨ ਤੇ ਸਥਿਤੀ ਨਾਲ ਸੰਬੰਧਿਤ ਮਨੁੱਖ ਦੇ ਸੁਧਾਰ ਤੇ ਉਧਾਰ ਲਈ ਆਦਰਸ਼ ਗਾਡੀ ਰਾਹ ਬਦਿਤ ਹੈ।
1: ਗੁਰੂ ਸਾਹਿਬ ਨੇ ਜਿਸ ਸਾਹਿਤਕ ਰੰਗ ਤੇ ਕਲਾਤਮਕ ਢੰਗ ਰਾਹੀਂ ਜਿਸ ਸਿਰਤ ਤੇ ਸੁਗਮਤਾ ਨਾਲ ਇਹ ਅਨਮੋਲ ਬਚਨ ਨੂੰ ਬਿਆਨਿਆ ਹੈ, ਉਹ ਵੀ ਬੜੀ ਅਨੂਠੀ, ਰੂਹੇਲੀ ਤੇ ਦਿਲ ਟੁੰਬਣੀ ਹੈ। ਸਦੀ ਦਾ ਨੋਬਲ ਪ੍ਰਾਈਜ਼ ਜੇਤੂ ਮਿਸ ਪਰਲ ਬਕ ਨੇ ਆਪਣੇ ਨਿੱਜੀ ਅਧਿਐਨ ਤੇ ਅਨੁਭਵ ਦੇ ਆਧਾਰ ਤੇ ਸੰਨ 1960 ਵਿੱਚ ਇਹ ਸਾਫ ਮੰਨਿਆ ਹੈ, ਮੈਂ ਹੋਰ ਮਹਾਨ ਧਰਮਾਂ ਦੇ ਧਰਮ ਗ੍ਰੰਥ ਵੀ ਪੜ੍ਹੇ ਅਤੇ ਵਿਚਾਰੇ ਹਨ, ਪਰ ਦਿਲ ਤੇ ਮਨ ਨੂੰ ਅਪੀਲਣ ਤੇ ਕੀਲਣ ਦੀ ਜੋ ਸ਼ਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਦਿਆਂ ਤੇ ਵਿਚਾਰਦਿਆਂ ਅਨੁਭਵ ਹੋਈ ਹੈ, ਉਹ ਮੈਨੂੰ ਹੋਰ ਕਿਸੇ ਵੀ ਧਰਮ ਦੇ ਧਰਮ ਗ੍ਰੰਥ ਤੋਂ ਹਾਸਲ ਨਹੀਂ ਹੋ ਸਕੀ। ਉਹਨਾਂ ਨੇ ਰਤਾ ਅਗੇਰੀ ਜਾ ਕੇ ਇਹ ਵੀ ਦੱਸਿਆ ਹੈ ਕਿ ਇਹਨਾਂ ਦੀ ਸਿੱਖਿਆ ਤੇ ਸੰਦੇਸ਼ ਹਰ ਧਰਮ ਦੇ ਅਨੁਯਾਈਆਂ ਨੂੰ ਉਹਨਾਂ ਦੇ ਹੀ ਭਲੇ ਲਈ ਸੰਬੋਧਿਤ ਹੈ। ਇਹ ਮਨੁੱਖੀ ਹਿਰਦੇ ਅਤੇ ਖੋਜੀ ਮਨ ਦੀ ਤਰਜਮਾਨੀ ਕਰਦੇ ਹਨ।
0: ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਅਜਿਹੀਆਂ ਸਿਫਤਾਂ, ਬਰਕਤਾਂ ਤੇ ਬਖਸ਼ਿਸ਼ਾਂ ਨੂੰ ਮੁੱਖ ਰੱਖਦਿਆਂ ਇਹ ਬੜੇ ਮਾਣ ਤੇ ਸਨਮਾਨ ਨਾਲ ਨਿਚੱਕ ਆਖਿਆ ਜਾ ਸਕਦਾ ਹੈ ਕਿ ਪਾਵਨ ਤੇ ਮਹਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੁੱਚੇ ਸੰਸਾਰ ਨੂੰ ਸਿੱਖ ਧਰਮ ਦੀ ਸਭ ਤੋਂ ਵੱਡੀ ਵਿਸ਼ੇਸ਼ ਤੇ ਵਡਮੁੱਲੀ ਦਾਤ ਹਨ।
1: ਇਸ ਨੂੰ ਮਨੁੱਖ ਜਾਤੀ ਲਈ ਸ੍ਰੀ ਗੁਰੂ ਅਰਜਨ ਸਾਹਿਬ ਜੀ ਰਾਹੀਂ ਅੱਜ ਤੋਂ 400 ਬਰੇ ਪਹਿਲਾਂ ਪ੍ਰਾਪਤ ਵਾਹਿਗੁਰੂ ਜੀ ਦੀ ਸਭ ਤੋਂ ਉੱਤਮ ਤੇ ਰੂਹਾਨੀ ਸੁਗਾਤ ਹਨ।
0: ਸਿੱਖਾਂ ਦੇ ਤਾਂ ਇਹ ਪਰਮ ਪਾਵਨ ਪ੍ਰਤੱਖ ਤੇ ਸਦੀਵੀ ਸਤਿਗੁਰੂ ਵੀ ਹਨ। ਜਾਹਰਾ ਜਹੂਰ, ਸਰਵ ਕਲਾ ਭਰਪੂਰ, ਹਲਤ ਪਲਤ ਦੇ ਰਾਖੇ, ਦਸਾਂ ਪਾਤਸ਼ਾਹੀਆਂ ਦੀ ਜਿਉਂਦੀ ਜਾਗਦੀ ਜੋਤ, ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਹਨ।
1: ਹਰ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਜਿਹਾ ਅਦੁੱਤੀ ਮਾਣ ਤੇ ਪਾਵਨ ਸਥਾਨ ਦੇਣ ਵਾਲੇ ਆਪਣੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਉਸ ਆਖਰੀ ਗਿਆਨ, ਫੁਰਮਾਨ, ਐਲਾਨ ਤੇ ਇਮਾਨ ਦੇ ਦ੍ਰਿੜ ਵਿਸ਼ਵਾਸੀ ਹਨ ਜੋ ਉਹ ਦੇਸ਼ ਪ੍ਰਦੇਸ਼ ਆਪਣੀ ਨਿੱਤ ਅਰਦਾਸ ਤੋਂ ਬਾਅਦ ਦਿਨ ਰਾਤੀ ਖੜੇ ਖੜੋਤੇ ਉੱਚੀ ਹੇਕ ਨਾਲ ਰਲ ਮਿਲ ਕੇ ਇਉਂ ਐਲਾਨਿਆਂ ਗਾਉਂਦੇ ਤੇ ਦੁਹਰਾਉਂਦੇ ਰਹਿੰਦੇ ਹਨ।

ਦਸਮੇਸ਼ ਪਿਤਾ ਦਾ ਇਹ ਅੰਤਿਮ ਆਦੇਸ਼ ਅਤੇ ਗੁਰਸਿੱਖਾਂ ਦਾ ਇਹ ਵਿਸ਼ਵਾਸ ਪੂਰਤੀ ਵੀ ਕਰਵਾਉਂਦਾ ਹੈ ਕਿ ਉਹਨਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸਿਵਾ ਹੋਰ ਕੋਈ ਵੀ ਦੇਹਧਾਰੀ ਜਾਂ ਦੇਹ ਰਹਿਤ ਗੁਰੂ ਕਿਤੇ ਵੀ ਕਦੀ ਵੀ ਮੌਜੂਦ ਨਹੀਂ। ਸਿੱਖ ਸਤਿਗੁਰਾਂ ਦੇ ਪੈਰੋਕਾਰਾਂ ਨੂੰ ਦਿੱਤਾ ਗਿਆ ਇਹ ਹੁਕਮ ਅਤੇ ਉਹਨਾਂ ਵੱਲੋਂ ਉਸ ਦੀ ਸਦੀਆਂ ਵਧੀ ਤਾਮੀਲ ਹੀ ਸਿੱਖ ਧਰਮ ਸਾਹਿਤ ਦੇ ਇਤਿਹਾਸ ਦੀ ਮਾਨੋ ਨੀਂਹ ਹੈ। ਖਾਲਸਾ ਪੰਥ ਦੇ ਤਸੱਵਰ ਤਨਜੀਮ ਤੇ ਤਮੱਦਨ ਦਾ ਜਾਣੋ ਧੁਰਾ ਹੈ।

0: ਸੋਏ ਪਵਿੱਤਰ ਮਹਾਨ ਤੇ ਅਦੁੱਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਕੇਵਲ ਇੱਕ ਧਰਮ ਗ੍ਰੰਥ ਹੀ ਨਹੀਂ, ਸਗੋਂ ਉਹਨਾਂ ਦੇ ਪੂਜਨੀਕ ਤੇ ਪ੍ਰਗਟ ਗੁਰੂ ਸੁਦੀਵੀ ਤੇ ਸਾਖਿਆਤ ਇਸ਼ਟ ਵੀ ਹਨ। ਸਿੱਖ ਵਿਸ਼ਵਾਸ ਦੇ ਇਸ ਬੁਨਿਆਦੀ ਨੁਕਤੇ ਵੱਲ ਵੀ ਧਿਆਨ ਦਵਾਉਂਦਿਆਂ ਡੰਕਨ ਗ੍ਰੀਨਲੀਫ ਨੇ ਇਹ ਵੀ ਆਖਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਸਾਹਿਬਾਨਾਂ ਦੇ ਆਪਣੇ ਗ੍ਰੰਥ ਹਨ, ਜਿਨ੍ਹਾਂ ਰਾਹੀਂ ਗੁਰੂ ਸਾਹਿਬ ਹਰ ਸਮੇਂ ਆਪਣੇ ਨਾਮ ਲੇਵਿਆਂ ਨਾਲ ਬੋਲਚਾਲ ਕਰਦੇ ਰਹਿੰਦੇ ਹਨ। ਇਸੇ ਲਈ ਇਹਨਾਂ ਨੂੰ ਗੁਰਬਾਣੀ ਭਾਵ ਗੁਰੂ ਦੀ ਆਵਾਜ਼ ਵੀ ਆਖਿਆ ਜਾਂਦਾ ਹੈ। ਜੋ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਸ਼ਬਦਾਂ ਨੂੰ ਪੜ੍ਹਦਾ, ਗਾਉਂਦਾ ਜਾਂ ਸੁਣਦਾ ਹੈ, ਉਸ ਦਾ ਰਿਸ਼ਤਾ ਸਤਿਗੁਰਾਂ ਨਾਲ ਸਿੱਧਾ ਤੇ ਜਾਤੀ ਤੌਰ ਤੇ ਜੁੜ ਜਾਂਦਾ ਹੈ, ਕਿਉਂਕਿ ਸਤਿਗੁਰੂ ਇਹਨਾਂ ਵਿਖੇ ਆਪ ਹੀ ਇੱਕ ਬੜੇ ਵਾਸਤਵਿਕ ਭਾਵ ਵਿੱਚ ਮੂਰਤੀਮਾਨ ਹਨ। ਸਰੋਤਾ ਜਨ ਸੰਸਾਰ ਦੇ ਕਿਸੇ ਵੀ ਹੋਰ ਧਰਮ ਗ੍ਰੰਥ ਨੂੰ ਅਜਿਹੀ ਪਾਵਨ ਪਦਵੀ ਤੇ ਸਦੀਵੀ ਸਨਮਾਨ ਪ੍ਰਾਪਤ ਨਹੀਂ। ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਈਸਾਈ ਧਰਮ ਦੇ ਪੈਰੋਕਾਰ ਹੋਣ ਦੇ ਬਾਵਜੂਦ ਸੰਸਾਰ ਦੇ ਮੰਨੇ ਪ੍ਰਮੰਨੇ ਇਤਿਹਾਸਕਾਰ ਟਾਇਨਵੀ ਨੇ ਅੱਜ ਤੋਂ 45 ਵਰੇ ਪਹਿਲਾਂ ਇਹ ਆਖਿਆ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਸੰਸਾਰ ਦੇ ਸਾਰੇ ਧਰਮ ਗ੍ਰੰਥਾਂ ਨਾਲੋਂ ਸਭ ਤੋਂ ਵੱਧ ਸਤਿਕਾਰੇ ਤੇ ਸਨਮਾਨੇ ਜਾਂਦੇ ਧਰਮ ਗ੍ਰੰਥ ਹਨ। ਇਹ ਸਿੱਖਾਂ ਲਈ ਅਜਿਹੀ ਮਹੱਤਤਾ ਤੇ ਮਾਨਤਾ ਦੇ ਵਧੇਰੇ ਭਾਗੀ ਹਨ ਜੋ ਮੁਸਲਮਾਨਾਂ ਲਈ ਕੁਰਾਨ, ਈਸਾਈਆਂ ਲਈ ਅੰਜੀਲ ਤੇ ਯਹੂਦੀਆਂ ਲਈ ਤੌਰਾਤ ਵਾਸਤੇ ਵਧਿਤ ਹੈ। ਇਹ ਤਾਂ ਸਿੱਖਾਂ ਦੇ ਸਦੀਵੀ ਸਾਖਿਆਤ ਗੁਰੂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਕੇਵਲ ਧਾਰਮਿਕ ਰਹਿਬਰ ਅਤੇ ਅਧਿਆਤਮਿਕ ਇਸ਼ਟ ਹੀ ਨਹੀਂ, ਸਗੋਂ ਸਦਾਚਾਰਕ ਆਗੂ, ਸਮਾਜਿਕ ਰਹਿਬਰ ਅਤੇ ਸੱਭਿਆਚਾਰਕ ਪਥ ਪ੍ਰਦਰਸ਼ਕ ਵੀ ਹਨ। ਇਹ ਤਾਂ ਇਹਨਾਂ ਨੂੰ ਜਾਤੀ ਜਮਾਤੀ ਤੌਰ ਤੇ ਇੱਕ ਦੂਜੇ ਨਾਲ ਜੋੜ ਕੇ ਰੱਖਣ ਅਤੇ ਇੱਕ ਸੁਰ ਤੇ ਇੱਕ ਮੁੱਠ ਬਣਾਏ ਰੱਖਣ ਲਈ ਸਭ ਤੋਂ ਵੱਡੀ ਤੇ ਸਰਵ ਪ੍ਰਮਾਣ ਜੋੜਨ ਸ਼ਕਤੀ ਵੀ ਹਨ। ਜਿੱਥੋਂ ਤੱਕ ਸਿੱਖਾਂ ਦੇ ਜਾਤੀ ਭਾਵ ਵਿਆਕਰਤਿਕ ਰਿਸ਼ਤਿਆਂ ਦਾ ਤਾਲੁਕ ਹੈ, ਸਿੱਖਾਂ ਦੀ ਹਰ ਰੀਤ ਰਸਮ ਤੇ ਰਿਵਾਜ ਇਹਨਾਂ ਵਿੱਚ ਹੀ ਵਧਿਤ, ਸਾਡੀ ਰਾਹ ਤੇ ਹੁਕਮ ਹਦਾਇਤ ਤੋਂ ਪ੍ਰੇਰਿਤ ਤੇ ਪ੍ਰਭਾਵਿਤ ਹੈ। ਜਿੱਥੋਂ ਤੱਕ ਸਿੱਖਾਂ ਦੀ ਜਮਾਤੀ ਭਾਵ ਸਮੂਹਕ ਸੰਬੰਧਾਂ ਦਾ ਤੁਅਲਕ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਖਾਲਸਾ ਪੰਥ ਦਾ ਸੰਬੰਧ ਲਾਜ਼ਮ ਮਜਲੂਮ ਦਾ ਸੰਬੰਧ ਹੈ, ਮੂਲਿਕ ਤੇ ਅਨਿਖੜ ਸੰਬੰਧ ਹੈ। ਸਿੱਖ ਧਰਮ ਦਾ ਆਧਾਰ ਰੂਪ ਖਾਲਸਾ ਪੰਥ ਦੀ ਓਟ ਤੇ ਆਸਰਾ, ਸਿੱਖ ਸੱਭਿਆਚਾਰ ਦਾ ਮੂਲ ਸੋਮਾ ਤੇ ਸਿੰਘ ਤਬ ਦੀ ਸੰਚਾਲਕ ਸ਼ਕਤੀ ਵੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਹਨ। ਇਸ ਦੇ ਖੇਤਰ ਵਿੱਚ ਸਮੇਂ ਸਮੇਂ ਉਦਾਸੀ ਨਿਰਮਲੇ ਅਤੇ ਨਾਮਧਾਰੀ ਆਦਿ ਕਈ ਸੰਪਰਦਾਵਾਂ ਵੀ ਉਗਮਦੀਆਂ ਤੇ ਵਿਕਸਦੀਆਂ ਰਹੀਆਂ ਹਨ, ਪਰ ਸਭ ਦੇ ਸਾਂਝੇ ਇਸ਼ਟ ਅਤੇ ਓਟ ਆਸਰਾ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਰਹੇ ਹੋਣ ਕਰਕੇ ਅਜਿਹੀਆਂ ਸਭ ਧਿਰਾਂ ਸਿੱਖੀ ਦੇ ਘੇਰੇ ਅੰਦਰ ਹੀ ਵਿਚਰਦੀਆਂ ਰਹੀਆਂ ਹਨ ਤੇ ਵਿਚਰਦੀਆਂ ਰਹਿਣਗੀਆਂ। ਦੇਸ਼ਾਂ ਵਿਦੇਸ਼ਾਂ ਵਿੱਚ ਬਸ ਰਹੇ ਲੱਖਾਂ ਸਿੱਖਾਂ ਨੂੰ ਜੇਕਰ ਕਿਸੇ ਇੱਕ ਵਿਸ਼ੇਸ਼ ਚੀਜ਼ ਜਾਂ ਸਾਧਨ ਨੇ ਆਪੋ ਵਿੱਚ ਮੇਲਿਆ ਤੇ ਆਪਣੇ ਧੁਰੇ ਨਾਲ ਜੋੜਿਆ ਹੈ, ਤਾਂ ਉਹ ਵੀ ਸਾਰਿਆਂ ਦੇ ਸਾਂਝੇ ਗੁਰਦੇਵ ਤੇ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ। ਡਾਕਟਰ ਸ਼ਾਨ ਲਿਖਦੇ ਹਨ ਕਿ ਸਿੱਖ ਦੀ ਰਾਜੇ ਦੀ ਕਰਮੀ ਦਾ ਤਾਜ ਅਤੇ ਉਸਦੀ ਬਰਕਰਾਰੀ ਦਾ ਦਾਰੋ ਮਦਾਰ ਵੀ ਮੇਰੀ ਚਾਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮੌਜੂਦਗੀ ਅਤੇ ਬਖਸ਼ਿਸ਼ ਹੈ। ਸਿੱਖ ਧਰਮ ਦੀ ਪ੍ਰਫੁੱਲਤਾ, ਖਾਲਸਾ ਪੰਥ ਦੀ ਚੜ੍ਹਦੀ ਕਲਾ ਅਤੇ ਸਿੱਖ ਮਤ ਦਾ ਕੇਵਲ 500 ਵਰਿਆਂ ਦੀ ਨਿੱਕੀ ਜਿਹੀ ਉਮਰ ਵਿੱਚ ਹੀ ਇੱਕ ਵਿਸ਼ਵ ਵਿਆਪੀ ਧਰਮ ਬਣ ਜਾਣ ਦਾ ਮੂਲ ਸੋਮਾ, ਮੁੱਖ ਕਾਰਨ ਅਤੇ ਓਟ ਆਸਰਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਹਨ। ਧਾਰਮਿਕ ਗ੍ਰੰਥਾਂ ਦੇ ਖੋਜੀਓ ਗੁਰੂ ਗ੍ਰੰਥ ਸਾਹਿਬ ਨਿਰਸੰਦੇਹ ਰੂਹਾਨੀ ਸਮਕਾਲੀ ਜੀਵਨ ਦਾ ਦਰਪਣ ਹੈ। ਸਭਿਆਚਾਰ ਦਾ ਸ਼ੀਸ਼ਾ ਹੈ, ਭਾਸ਼ਾਵਾਂ ਦਾ ਕੋਸ਼ ਹੈ। ਰਾਜਨੀਤਿਕ ਅਵਸਥਾ ਅਤੇ ਸ਼ਾਸਨ ਬਾਰੇ ਵਡਮੁੱਲੀ ਜਾਣਕਾਰੀ ਦਾ ਆਧਾਰ ਹੈ। ਇਸ ਤੋਂ ਉੱਪਰ ਉੱਠ ਕੇ ਜਦ ਵੀ ਤੁਸੀਂ ਵਿਚਾਰੋਗੇ, ਤੁਸੀਂ ਇਸ ਨਤੀਜੇ ਤੇ ਪਹੁੰਚੋਗੇ ਕਿ ਇਤਿਹਾਸਕਾਰਾਂ ਦੀ ਨਜ਼ਰ ਵਿੱਚ ਇਹ ਸਮਕਾਲੀ ਧਰਮਾਂ ਰਾਜਸੀ, ਸਮਾਜਿਕ ਅਤੇ ਸਭਿਆਚਾਰਕ ਜੀਵਨ ਸਮਝਣ ਲਈ ਕੁੰਜੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਹੋਰ ਪ੍ਰਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਹ ਸ੍ਰੀ ਗੁਰੂ ਨਾਨਕ ਸਾਹਿਬ ਜੀ, ਸ੍ਰੀ ਗੁਰੂ ਅੰਗਦ ਸਾਹਿਬ ਜੀ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ, ਸ੍ਰੀ ਗੁਰੂ ਰਾਮਦਾਸ ਸਾਹਿਬ ਜੀ, ਸ੍ਰੀ ਗੁਰੂ ਅਰਜਨ ਸਾਹਿਬ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਦੀਆਂ ਅਨੇਕਾਂ ਘਟਨਾਵਾਂ ਤੇ ਪ੍ਰਕਾਸ਼ ਪਾਉਂਦਾ ਹੈ। ਬਾਬਰ ਦੇ ਹਮਲੇ, ਭਗਤ ਕਬੀਰ ਜੀ ਤੇ ਭਗਤ ਨਾਮਦੇਵ ਜੀ ਸਮੇਂ ਦੇ ਹਾਕਮਾਂ ਦੀਆਂ ਜ਼ਿਆਦਤੀਆਂ ਬਾਰੇ ਵੀ ਅਨੇਕਾਂ ਸੰਕੇਤ ਇਸ ਪਾਵਨ ਗ੍ਰੰਥ ਚੋਂ ਮਿਲਦੇ ਹਨ। ਸਿੱਖਾਂ ਲਈ ਰੂਹਾਨੀ ਅਤੇ ਸਦਾ ਤੀਖ ਰਹਿਣ ਵਾਲਾ ਪੂਜਨੀਕ ਗੁਰੂ ਹੈ। ਅੰਧੇਰੇ ਨੂੰ ਦੂਰ ਕਰਨ ਵਾਲਾ ਚਾਨਣ ਹੈ। ਇਸ ਲਈ ਤਿਆਗੋ ਮੰਦੀਆਂ ਚੁਸਤੀਆਂ ਤੇ ਸ਼ੰਕੇ। ਗੁਰੂ ਦਾ ਲੜ ਪੜਨਾ ਸਿੱਖੀ ਦਾ ਪਹਿਲਾ ਉਪਜਾਊ ਕਦਮ ਹੈ, ਤਾਂ ਫਿਰ ਦੇਰ ਕਿਉਂ। ਇਤਿਹਾਸ ਖੋਜੀਏ, ਵੱਖਰੀਆਂ ਵੱਖਰੀਆਂ ਦਰਸਾਈਆਂ ਖੋਜਾਂ ਤੋਂ ਉਪਰੰਤ ਅੱਜ ਦੇ ਵਿਚਾਰਾਂ ਨੂੰ ਪੇਸ਼ ਕਰਨ ਲਈ ਅਸੀਂ ਐਡਵੋਕੇਟ ਸਤਨਾਮ ਸਿੰਘ, ਡਾਕਟਰ ਕੁਲਵੰਤ ਸਿੰਘ, ਡਾਕਟਰ ਹਰਜੀਤ ਸਿੰਘ, ਡਾਕਟਰ ਗੁਰਚਰਨ ਸਿੰਘ ਜੀਰਾ, ਡਾਕਟਰ ਸ਼ਾਨ, ਡਾਕਟਰ ਹਰਜਿੰਦਰ ਸਿੰਘ ਸੰਧੂ ਅਤੇ ਸੰਤਾ ਸਿੰਘ ਬ੍ਰਹਮੀ ਦੀਆਂ ਲਿਖਤਾਂ ਦਾ ਵੀ ਸਹਾਰਾ ਲਿਆ ਹੈ। ਉਮੀਦ ਕਰਦੇ ਹਾਂ ਕਿ ਅੱਜ ਦੇ ਮਜ਼ਮੂਨ ਤੋਂ ਆਪ ਜੀ ਨੇ ਲਾਭ ਉਠਾ ਕੇ ਆਪਣੇ ਸੋਚ ਮੰਡਲ ਵਿੱਚ ਜ਼ਰੂਰ ਵਾਧਾ ਕੀਤਾ ਹੋਵੇਗਾ। ਹਲਕੇ ਵਿੱਚ ਇਹ ਪ੍ਰੋਗਰਾਮ ਐਫਐਮ ਰੇਡੀਓ 93.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਸਿੱਖੀ ਵਿਰਸੇ ਦੇ ਵਾਸਤੋਂ ਹੁਣੇ ਪ੍ਰੋਗਰਾਮ ਦੁਨੀਆਂ ਦੇ ਸਾਰੇ ਮੁਲਕਾਂ ਵਿੱਚ sikhnet.com ਦੇ ਚੈਨਲ 16 ਤੋਂ ਲਾਈਵ ਸੁਣਿਆ ਜਾ ਸਕਦਾ ਹੈ। ਜੇਕਰ ਆਪ ਜੀ ਪਾਸ ਸੈਟੇਲਾਈਟ ਹੈ ਤਾਂ ਤੁਸੀਂ ਅਮਰੀਕਾ ਦੇ ਦੂਸਰੇ ਸ਼ਹਿਰਾਂ ਵਿੱਚ ਹਰ ਸ਼ਨਿਚਰਵਾਰ ਅਤੇ ਐਤਵਾਰ ਨੂੰ 3:30 ਬਾਅਦ ਦੁਪਹਿਰ ਪੈਸੀਫਿਕ ਟਾਈਮ ਅੰਮ੍ਰਿਤਵਾਣੀ ਰੇਡੀਓ ਤੋਂ ਵੀ ਸੁਣਿਆ ਜਾ ਸਕਦਾ ਹੈ। ਉਮੀਦ ਕਰਦੇ ਹਾਂ ਕਿ ਇਸ ਮਾਧਿਅਮ ਰਾਹੀਂ ਤੁਸੀਂ ਆਪਣੇ ਵਿਰਸੇ ਬਾਰੇ ਜਾਣਕਾਰੀ ਹਾਸਲ ਕਰਕੇ ਆਪਣੇ ਗਿਆਨ ਮੰਡਲ ਵਿੱਚ ਵਾਧਾ ਕਰੋਗੇ। ਸਾਹਿਤ ਪ੍ਰੇਮੀਓ, ਜੇਕਰ ਤੁਸੀਂ ਕਿਸੇ ਵੀ ਵਿਸ਼ੇ ਉੱਪਰ ਜਾਣਕਾਰੀ ਚਾਹੁੰਦੇ ਹੋ ਜਾਂ ਫਿਰ ਤੁਸੀਂ ਕੋਈ ਵੀ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਪ੍ਰੋਗਰਾਮ ਦੇ ਕੋਆਰਡੀਨੇਟਰ ਬੀਬੀ ਸੁਖਰਾਜ ਕੌਰ ਜੀ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਟੈਲੀਫੋਨ ਨੰਬਰ ਹੈ ਏਰੀਆ ਕੋਡ 250-392-4342। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਸਾਡਾ ਫੈਕਸ ਨੰਬਰ ਹੈ ਏਰੀਆ ਕੋਡ 250-392-3374। ਕਿਉਂ ਨਾ ਨਾਲ ਲੱਗਦਾ ਅਸੀਂ ਆਪਣਾ ਈਮੇਲ ਐਡਰੈਸ ਵੀ ਯਾਦ ਕਰਾ ਦੇਈਏ। ਸਾਡਾ ਈਮੇਲ ਐਡਰੈਸ ਹੈ gwssa@telos.net। ਸਰੋਤਾ ਜਨ, ਤੁਸੀਂ ਇਹ ਪ੍ਰੋਗਰਾਮ ਸਾਡੇ ਵੈਬ ਪੇਜ ਤੋਂ ਡਾਊਨਲੋਡ ਕਰਕੇ ਵੀ ਸੁਣ ਸਕਦੇ ਹੋ। ਜਾਣਕਾਰੀ ਲਈ ਨੋਟ ਕਰਾ ਦਈਏ ਕਿ ਸਾਡਾ ਵੈਬ ਪੇਜ ਪਤਾ ਹੈ www.singsava.com। ਸਪੈਲਿੰਗ ਨੋਟ ਕਰੋ ਜੀ, SINGHSABA। ਜੀ ਹਾਂ, ਸਭਾ ਨੂੰ ਅਸੀਂ SABA ਸਪੈਲ ਕੀਤਾ ਹੈ। ਯਾਦ ਰੱਖੋ, ਇਹ ਪ੍ਰੋਗਰਾਮ ਵਿਲੀਅਮਸ ਲੇਕ ਵਿੱਚ ਹਫ਼ਤੇ ਦੇ ਵਿਚਕਾਰ ਵੀ ਸੁਣਿਆ ਜਾ ਸਕਦਾ ਹੈ। ਕੁਝ ਨਵੇਂ ਅਤੇ ਪੁਰਾਣੇ ਟਾਈਮ ਇਸ ਤਰ੍ਹਾਂ ਹਨ। ਐਤਵਾਰ ਨਵਾਂ ਪ੍ਰੋਗਰਾਮ 7:30 ਸ਼ਾਮ ਨੂੰ, ਦੂਸਰੇ ਦਿਨਾਂ ਵਿੱਚ ਇਹ ਪ੍ਰੋਗਰਾਮ ਦੁਹਰਾਇਆ ਜਾਂਦਾ ਹੈ। ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਦੁਪਹਿਰ ਨੂੰ 12 ਵਜੇ, ਮੰਗਲਵਾਰ, ਵੀਰਵਾਰ ਅਤੇ ਸ਼ਨਿਚਰਵਾਰ ਸ਼ਾਮ ਨੂੰ 7:30 ਵਜੇ। ਪੰਜਾਬੀ ਜ਼ਬਾਨ ਦੇ ਪ੍ਰੇਮੀਓ, ਮਨ ਤਾਂ ਨਹੀਂ ਕਰਦਾ ਕਿ ਅਸੀਂ ਤੁਹਾਡੇ ਕੋਲੋਂ ਛੁੱਟੀ ਲਈਏ,
1: ਪਰ ਕੀ ਕਰੀਏ, ਸਮਾਂ ਕਦੇ ਕਿਸੇ ਦਾ ਇੰਤਜ਼ਾਰ ਨਹੀਂ ਜੇ ਕਰਦਾ। ਅਗਲੇ ਹਫ਼ਤੇ ਇੱਕ ਵਾਰ ਫਿਰ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੀ। ਤਦ ਤੱਕ ਲਈ ਹਰਦੀਪ ਕੌਰ, ਸੰਦੀਪ ਕੌਰ ਅਤੇ ਸਾਡੀ ਸਾਰੀ ਟੀਮ ਨੂੰ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦੇਣਾ ਪੈਂਦਾ ਹੈ ਪੱਲਿਓ ਮੂਲ ਪਹਿਲਾਂ ਜਾ ਕੇ ਕਿਧਰੇ ਫੇਰ ਵਿਆਜ ਮਿਲਦਾ ਝਲ ਕੇ ਤਨ ਤੇ ਗਰਮੀਆਂ ਸਰਦੀਆਂ ਨੂੰ ਜਾ ਕੇ ਕਿਧਰੇ ਫੇਰ ਅਨਾਜ ਮਿਲਦਾ ਨੱਚ ਨੱਚ ਕੇ ਤੇਗਾਂ ਦੀ ਧਾਰ ਉੱਤੇ ਮੱਲਾ ਮਾਰ ਕੇ ਸਦਾ ਹੈ ਰਾਜ ਮਿਲਦਾ ਜਿਹੜਾ ਯੋਧਿਆਂ ਵਿੱਚੋਂ ਬਲਵਾਨ ਹੋਵੇ ਝਲਮਣ ਸਿੰਘਾਂ ਫਿਰ ਉਸ ਨੂੰ ਤਾਜ ਮਿਲਦਾ ਮੁਗਲ ਧਾੜੀਆਂ ਨੂੰ ਠੱਲ ਪਾਉਣ ਵਾਸਤੇ ਮਹਾਰਾਜਾ ਰਣਜੀਤ ਸਿੰਘ ਖਾਲਸਾ ਰਾਜ ਕਾਇਮ ਕਰਨ ਲਈ ਆਪਣੇ ਸਿੰਘਾਂ ਨੂੰ ਇੱਕ ਜੋਸ਼ ਭਰੀ ਤਕਰੀਰ ਇਹ ਕਿਉਂ ਕਰ

ਵਿੱਚ ਅਸੀਂ ਧੰਨਵਾਦੀ ਹਾਂ ਐਫਐਮ ਬਾਕਸ ਅਤੇ ਸੰਗੀਤਕਾਰ ਕੁਲਜੀਤ ਜੀ, ਕੈਪੀਟਲ ਰਿਕਰੂਟਮੈਂਟ ਏਜੰਸੀ ਯੂਕੇ, ਜੱਸੀ ਸੰਧੂ, ਨਿੱਕਾ ਸੰਧੂ, ਬਿੱਲਾ ਬੈਂਸ ਜੀ ਦੇ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਕੈਸੇਟ ਆਪ ਜੀ ਤੱਕ ਪਹੁੰਚੀ। ਅੰਤ ਵਿੱਚ ਸਮਰਾਏ ਵਾਲੀਆਂ ਬੀਬੀਆਂ ਬੀਬੀ ਅਮਨਦੀਪ ਕੌਰ, ਬੀਬੀ ਹਰਪ੍ਰੀਤ ਕੌਰ ਅਤੇ ਵੀਰ ਬਲਿਹਾਰ ਸਿੰਘ ਸੋਢੀ ਨੂੰ ਬੁਲਾਓ ਫਤਿਹ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿਆਣਿਆਂ ਦਾ ਕਥਨ ਹੈ, ਪੰਗਤ ਧੂੜਾ ਸੁਰਾ ਪਾਨ ਉਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਜਿਹੜੇ ਵੀਰ ਨਸ਼ਿਆਂ ਵਿੱਚ ਗੁਲਤਾਨ ਹੋ ਕੇ ਆਪਣੀ ਜਵਾਨੀ ਬਰਬਾਦ ਕਰ ਰਹੇ ਨੇ, ਉਹਨਾਂ ਅੱਗੇ ਬੇਨਤੀ ਕਰ ਰਹੇ ਹਾਂ, ਥੋੜੀ ਕਰਕੇ ਹਿੰਮਤ, ਮੇਰੇ ਵੀਰ ਨੂੰ ਵੀ ਜਾਗੋ, ਮਨ ਛੇਤੀ ਵੀ ਬਣਾ ਕੇ ਭੈੜੇ ਵੈਲਾਂ ਨੂੰ ਤਿਆਗੋ, ਕਰੋ ਨਸ਼ਿਆਂ ਦੇ ਨਾਲ ਨਾ ਜਵਾਨੀਆਂ ਨੂੰ ਚੂਰ, ਛੱਡੋ ਨਸ਼ਿਆਂ ਦਾ ਖੇੜਾ ਮੇਰੇ ਵੀਰ ਨੂੰ ਜ਼ਰੂਰ। ਕੜੀਆਂ ਵਰਗੇ ਜਵਾਨ ਨਸ਼ਿਆਂ ਨੇ ਕੀਲ ਸੁੱਟੇ, ਵੈਲੀ ਪੁੱਤਰ ਜਿਨ੍ਹਾਂ ਦੇ ਮਾਪੇ ਗਏ ਉਹ ਤਾਂ ਲੁੱਟੇ, ਦੇਖੀ ਹਾਲਤ ਨਹੀਂ ਜਾਂਦੀ, ਹੋ ਕੇ ਰਹਿ ਗਏ ਮਜਬੂਰ, ਛੱਡੋ ਨਸ਼ਿਆਂ ਦਾ ਖੇੜਾ ਮੇਰੇ ਵੀਰ ਨੂੰ ਜ਼ਰੂਰ। ਜਿਹੜਾ ਸ਼ਾਮੀ ਘਰ ਆਵੇ ਉਹਨੂੰ ਭੁੱਲਿਆ ਨਹੀਂ ਕਹਿੰਦੇ, ਲੜ ਲੱਗ ਕੇ ਗੁਰੂ ਦੇ ਪਾ ਮੰਜ਼ਿਲ ਉਹ ਲੈਂਦੇ, ਕਰੋ ਝਲਮਣ ਸਿੰਘ ਦੀ ਇਹ ਅਰਜ਼ ਮਨਜ਼ੂਰ, ਛੱਡੋ ਨਸ਼ਿਆਂ ਦਾ ਖੇੜਾ ਮੇਰੇ ਵੀਰ ਨੂੰ ਜ਼ਰੂਰ, ਮੇਰੇ ਵੀਰ ਨੂੰ।

ਆਖਿਆ ਜਾ ਜਾਓ ਬਖਸ਼ੀਆਂ ਅੱਜ ਸਰਦਾਰੀਆਂ ਨੇ ਕੰਗਾ ਫੇਰ ਦੇ ਜ਼ਰਾ ਧਿਆਨ ਰੱਖਣਾ ਕਦੇ ਸਿਰਾਂ ਤੇ ਚੱਲਣੀਆਂ ਆ ਰਹੀਆਂ ਨੇ ਉੱਠੇ ਹੱਥ ਨਾ ਕਿਸੇ ਮਜ਼ਲੂਮ ਉੱਤੇ ਕੜਾ ਨਹੀਂ ਇਹ ਕੜੀਆਂ ਗਈਆਂ ਮਾਰੀਆਂ ਨੇ ਰਹਿਣਾ ਸਦਾ ਮਜ਼ਲੂਮ ਦੀ ਢਾਲ ਬਣ ਕੇ ਇਸੇ ਲਈ ਕਿਰਪਾਨ ਦਾ ਦਾਨ ਕੀਤਾ ਡਰਦਾ ਰਹੇਗਾ ਕਾਲ ਵੀ ਤੁਸਾਂ ਕੋਲੋਂ ਅੰਮ੍ਰਿਤ ਖੰਡ

ਮਰਦੇ ਜੱਗ ਤੋਂ ਕਦੇ ਨਾ ਉਹ ਯੋਧੇ ਦੇਸ਼ ਕੌਮ ਲਈ ਜ਼ਿੰਦਗੀ ਲਾਉਣ ਜਿਹੜੇ ਉਹ ਲੱਖ ਝਲ ਮੁਸੀਬਤਾਂ ਤਨ ਉੱਤੇ ਭਾਣਾ ਰੱਬ ਦਾ ਹੱਥ ਮਨਾਉਣ ਜਿਹੜੇ ਫਤਿਹ ਉਹਨਾਂ ਦੇ ਸਦਾ ਹੈ ਪੈਰ ਚੁੰਮਦੀ ਭਾਜੀ ਵੈਰੀ ਨੂੰ ਮੋੜ ਵਿਖਾਉਣ ਜਿਹੜੇ ਰਣਾ ਵਿੱਚ ਨੇ ਝਲਮਣਾ ਸ਼ੇਰ ਬੁੱਕਦੇ ਲਾੜੀ ਮੌਤ ਨੂੰ ਹੱਥ ਵਿਆਉਣ ਜਿਹੜੇ ਉਹ ਸੂਰਮੇ ਜਿਹੜੇ ਸੱਚ ਅਤੇ ਧਰਮ ਲਈ ਜਾਨਾਂ ਕੁਰਬਾਨ ਕਰਦੇ ਆਏ ਨੇ ਤੇ ਕਰਦੇ ਰਹਿਣਗੇ ਉਹਨਾਂ ਸਿਰ ਲੱਖ ਯੋਧਿਆਂ ਦੀ ਗੱਲ ਸਮਰਾਵਾਂ ਵਾਲੀਆਂ ਬੀਬੀਆਂ ਦਾ ਢਾਡੀ ਜੱਥਾ ਹੇ ਕਿਉਂ ਕਰ ਰਿਹਾ ਹੈ।

ਦਸਵੇਂ ਪਿਤਾ ਹਰਬੰਸ ਦਾਨੀ ਪੰਥ ਦੇ ਬਾਨੀ ਮਰਦ ਅਗੰਬੜਾ ਵਰਿਆਮ ਅਕੇਲਾ ਸਤਿਗੁਰ ਜੀ ਨੇ ਠੰਡੇ ਬਾਟੇ ਦੀ ਪਹਲ ਅੰਮ੍ਰਿਤ ਪਾਨ ਕਰਾ ਕੇ ਮਰਦ ਬਹਾਦਰ ਖਾਲਸਾ ਕੌਮ ਸਜਾ ਦਿੱਤੀ। ਅਣਖੀ ਅਣਖ ਬਦਲੇ ਮਰਨਾ ਜਾਣਦੇ ਨੇ, ਮੂੰਹੋਂ ਕੱਢੇ ਜੋ ਬੋਲ ਪਗਾਉਣ ਸੂਰੇ, ਦੇਸ਼ ਕੌਮ ਤੇ ਜੇਕਰ ਪੀੜ ਬਣ ਜਾਏ ਹੱਥ ਤਲੀ ਤੇ ਜਿੰਦ ਟਿਕਾਉਣ ਸੂਰੇ, ਗਾਨੇ ਗੁੱਟਾਂ ਤੇ ਬੰਨ ਕੇ ਮੌਤ ਵਾਲੇ ਭਾਜੀ ਵੈਰੀ ਨੂੰ ਮੋੜ ਦਿਖਾਉਣ ਸੂਰੇ, ਝਲਮਣ ਸਿੰਘਾਂ ਸ਼ਹਾਦਤ ਦਾ ਜਾਮ ਪੀ ਕੇ ਜਿੰਦ ਆਪਣੀ ਲੇਖੇ ਵਿੱਚ ਲਾਉਣ ਸੂਰੇ।

ਧਰਤੀ ਹਿੱਲਦੀ ਆਪ ਭੁਚਾਲ ਜਾਂਦਾ ਸਿੰਘ ਬਿਜਲੀ ਬਣ ਜਦ ਕੜਕ ਜਾਂਦੇ ਗਰਜ ਸੁਣ ਕੇ ਕੰਬ ਅਸਮਾਨ ਜਾਂਦਾ ਪਾਪੀ ਜ਼ਾਲਮਾਂ ਦੇ ਸੀਨੇ ਧੜਕ ਜਾਂਦੇ ਡਰਦੀ ਮੌਤ ਵੀ ਜਾਨ ਲਪੋਈ ਫਿਰਦੀ ਜੋਸ਼ ਵਿੱਚ ਆ ਕੇ ਜਦ ਬਰਕ ਜਾਂਦੇ ਰੱਤੂ ਛੱਡ ਮੈਦਾਨ ਭੱਜ ਜਾਣ ਵੈਰੀ ਖੰਡੇ ਜਦੋਂ ਰਣਾ ਵਿੱਚ ਖੜਕ ਜਾਂਦੇ।

ਵਾਹ ਧਰਤੀ ਅਨੰਦਪੁਰ ਸਾਹਿਬ ਦੀ ਜੋ ਅਨੰਦ ਸਦਾ ਹੀ ਜੱਗ ਨੂੰ ਵੰਡਦੀ ਏ, ਦਾਤ ਅੰਮ੍ਰਿਤ ਦੀ ਇੱਥੇ ਤਿਆਰ ਹੋਈ, ਟੁੱਟੇ ਹੋਏ ਦਿਲਾਂ ਨੂੰ ਗੰਢਦੀ ਏ, ਮਿਲਦਾ ਮਾਣ ਹੈ ਇੱਥੋਂ ਨਿਮਾਣਿਆਂ ਨੂੰ, ਊਚ ਨੀਚ ਦੇ ਫਰਕ ਨੂੰ ਠੰਡਦੀ ਏ, ਝਲਮਣ ਸਿੰਘਾਂ ਮਜ਼ਲੂਮ ਨੂੰ ਗਲ ਲਾਉਂਦੀ, ਸਦਾ ਜ਼ਾਲਮਾਂ ਨੂੰ ਇਹ ਭੰਡਦੀ ਏ।

ਲੈਂਦੀ ਪੱਗ ਤਾਂ ਸੀਨੇ ਵਿੱਚ ਫੇਕ ਪੈਂਦੇ ਥੱਲੇ ਜੋਸ਼ ਨਾ ਜਾਣ ਜਵਾਨੀਆਂ ਦੇ ਡੋਲੇ ਫਰਕਦੇ ਮਨਾਂ ਨੂੰ ਰੋਹ ਚੜਦਾ ਖੂਨ ਖੋਲਦੇ ਮਰਦ ਜਨਾਨੀਆਂ ਦੇ ਨੱਚਦੇ ਸੂਰਮੇ ਤੇਗਾਂ ਦੀ ਧਾਰ ਉੱਤੇ ਕਰਦੇ ਦੰਦ ਖੱਟੇ ਅਭਿਮਾਨੀਆਂ ਦੇ ਰੱਤੂ ਝੂਠ ਨਹੀਂ ਬੋਲਦਾ ਸੱਚ ਆਖੇ ਕੌਮਾਂ ਜਿਉਂਦੀਆਂ ਨਾਲ ਕੁਰਬਾਨੀਆਂ ਦੇ।

0: ਕਿਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions, please call 250-392-3874.
3: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
4: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. Asi bol rahe haan Gurdwara Western Singh Sabha Williams Lake BC Canada ton. Tusi sanu apna salah mashwara den layi sade is number te sampark kar sakde ho 250-392-3074। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3074। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਭੋਜਨ ਦੀ ਲੋੜ ਹੈ, ਪਾਣੀ ਦੀ ਲੋੜ ਹੈ। ਪਾਣੀ ਤੋਂ ਬਿਨਾਂ ਇਹ ਜੀਵਨ ਨਹੀਂ ਰਹਿ ਸਕਦਾ, ਭੋਜਨ ਤੋਂ ਬਿਨਾਂ ਨਹੀਂ ਰਹਿ ਸਕਦਾ। ਚੋਟੀ ਦੇ ਸਾਇੰਟਿਸਟ ਵੀ ਕਹਿੰਦੇ ਨੇ, ਚੰਗੀ ਤਰ੍ਹਾਂ ਪੜਚੋਲ ਕਰਕੇ ਦੇਖ ਲਿਆ, ਕਿਸੇ ਵੀ ਸਰੀਰ ਦੇ ਹਿੱਸੇ ਨੂੰ ਧਰਮ ਦੀ ਲੋੜ ਹੋਵੇ ਐਸਾ ਨਹੀਂ ਦਿਖਾਈ ਦਿੰਦਾ, ਐਸਾ ਨਹੀਂ ਪੜਦੀ। ਇਸ ਵਾਸਤੇ ਨਾਸਤਿਕ ਤਬੀਅਤ ਦੇ ਵਿਗਿਆਨਕ ਤੇ ਤਾਰਕ ਐਸਾ ਵੀ ਕਹਿ ਦਿੰਦੇ ਨੇ, ਮੂਰਖ ਲੋਕ ਧਰਮ ਦੇ ਰਸਤੇ ਤੇ ਚੱਲਦੇ ਨੇ, ਨਾ ਸਮਝ ਬੰਦੇ ਡਰਪੋਕ ਮਨੁੱਖ ਨਿਰਾਸ਼ ਮਨੁੱਖ ਪਰਮਾਤਮਾ ਦਾ ਦਾਨ ਪਕੜਦਾ। ਜਿਨ੍ਹਾਂ ਦੀ ਆਪਣੀ ਸ਼ਕਤੀ ਕੋਈ ਕੰਮ ਨਹੀਂ ਕਰ ਸਕੀ, ਪੈਦੀ ਸ਼ਕਤੀ ਨੂੰ ਪੁਕਾਰਦਾ। ਉਹ ਇਸ ਤਰ੍ਹਾਂ ਵੀ ਕਹਿੰਦੇ, ਪਰ ਛੋਟੀ ਦੇ ਸੰਤ ਮਹਾਂਪੁਰਸ਼ ਕਹਿੰਦੇ ਨੇ, ਮਹਾਂਮੂਰਖ ਨੇ ਜਿਨ੍ਹਾਂ ਦੇ ਅੰਦਰ ਧਰਮ ਦੀ ਤੜਪ

ਦਾ ਜਨਮ ਮਨੁੱਖ ਦੀ ਆਪਣੀ ਸ਼ਕਤੀ ਨਾਲ ਕੁਝ ਖੇਡ ਨਹੀਂ ਬਣੀ, ਜੋ ਕੁਝ ਚਾਹੁੰਦਾ ਉਹ ਗੈਬੀ ਸ਼ਕਤੀ ਨੂੰ ਪੁਕਾਰਦਾ। ਜਦਕਿ ਕੋਈ ਗੈਬੀ ਸ਼ਕਤੀ ਨਹੀਂ ਹੈ ਤੋ ਤਾਰਕਿਕ, ਨਾਸਤਿਕ ਔਰ ਚੋਟੀ ਦੇ ਸਾਇੰਟਿਸਟ ਐਸਾ ਕਹਿੰਦੇ ਨੇ, ਸਰੀਰ ਦੇ ਅੰਦਰ ਕਿਧਰੇ ਧਰਮ ਦੀ ਲੋੜ ਹੋਵੇ, ਜਪ ਦੀ ਲੋੜ ਹੋਵੇ, ਸਤਸੰਗ ਦੀ ਲੋੜ ਹੋਵੇ, ਐਸਾ ਨਹੀਂ ਦਿਖਾਈ ਦਿੰਦਾ। ਪਾਣੀ ਦੀ ਲੋੜ ਹੈ, ਇਹ ਗੁਰੂਆਂ ਦੀ ਬਾਣੀ ਦੀ ਲੋੜ ਨਹੀਂ। ਭੋਜਨ ਦੀ ਲੋੜ ਹੈ, ਭਜਨ ਦੀ ਲੋੜ ਨਹੀਂ। ਪਦਾਰਥਾਂ ਦੀ ਲੋੜ ਹੈ, ਪਰਮਾਤਮਾ ਦੀ ਲੋੜ ਨਹੀਂ। ਦਾਵਾ ਬੜਾ ਪ੍ਰਗਲ ਕਰਦੇ ਨੇ ਕਿ ਦਿਖਾਓ ਕਿਧਰੇ ਕਿ ਸਰੀਰ ਦੇ ਪਰਮਾਤਮਾ ਦੀ ਵੀ ਲੋੜ।

ਫਿਰ ਇਸਨੇ ਮਿੱਟੀ ਦੀਆਂ ਇੱਟਾਂ ਬਣਾ ਕੇ ਜ਼ਰਾ ਸੋਹਣੇ ਢੰਗ ਨਾਲ ਮਕਾਨ ਬਣਾਇਆ। ਚੱਲਿਆ ਤੇ ਪਹਾੜਾਂ ਦੀਆਂ ਕੰਦਰਾਵਾਂ ਤੋਂ ਸੀ, ਅੱਜ 100 ਮੰਜ਼ਿਲਾਂ ਉੱਚੀਆਂ ਉੱਚੀਆਂ ਬਿਲਡਿੰਗਾਂ ਦਾ ਮਾਲਕ ਹੈ। ਲੋੜਾਂ ਨੇ ਸਾਰਾ ਵਿਕਾਸ ਕਰਾਇਆ, ਜ਼ਰੂਰਤ ਹੈ। ਪਹਾੜਾਂ ਦੇ ਕੰਦਰਾਂ ਵਿੱਚ ਰੁੱਖਾਂ ਥੱਲੇ ਆਦਿ ਮਨੁੱਖ ਨੰਗਾ ਹੀ ਰਹਿੰਦਾ ਜੈਸੇ ਪਸ਼ੂ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਵਿਸਮਾਦ ਨਾਂਗੇ ਫਿਰੇ ਜਨ। ਮਹਾਰਾਜ ਕਹਿੰਦੇ ਮੈਂ ਤੇ ਹੈਰਾਨ ਹੋ ਜਾਂਦਾ, ਵਿਸਮਾਦ ਹੋ ਜਾਂਦਾ, ਨਗਨਤਾ ਦਾ ਬੋਧ ਪਸ਼ੂਆਂ ਨੂੰ ਨਹੀਂ ਹੈ, ਅਸੀਂ ਨੰਗੇ ਹਾਂ ਐਸਾ ਖਿਆਲ ਨਹੀਂ ਆਉਣਾ ਕਿਸੇ ਵੀ ਪਸ਼ੂ ਨੂੰ ਨਹੀਂ। ਸਮਝ ਦੇ ਨਾਲ ਹੀ ਸਮਾਜ ਦਾ ਜਨਮ ਹੁੰਦਾ, ਲੱਜਾ ਦਾ ਜਨਮ ਹੁੰਦਾ, ਸ਼ਰਮੋ ਹਯਾ ਦਾ ਜਨਮ ਹੁੰਦਾ। ਇਸਲਾਮ ਐਸਾ ਕਹਿੰਦਾ, ਮਨੁੱਖਤਾ ਦਾ ਉਸ ਦਿਨ ਜਨਮ ਹੋਇਆ, ਇਨਸਾਨੀਅਤ ਦਾ ਉਸ ਦਿਨ ਜਨਮ ਹੋਇਆ ਜਿਸ ਦਿਨ ਬਾਬੇ ਆਦਮ ਨੂੰ ਮਹਿਸੂਸ ਹੋਇਆ ਮੈਂ ਨੰਗਾ, ਔਰ ਉਹਨੇ ਦਰਖਤਾਂ ਦੇ ਪੱਤਿਆਂ ਨਾਲ ਆਪਣਾ ਤਨ ਢੱਕਿਆ। ਇਸਲਾਮ ਇੰਜ ਕਹਿੰਦਾ, ਇਨਸਾਨੀਅਤ ਦਾ ਜਨਮ, ਮਨੁੱਖਤਾ ਦਾ ਜਨਮ ਨਗਨਤਾ ਦੇ ਬੋਧ ਤੋਂ। ਭਾਰਤ ਦੇ ਆਦਿ ਮਨੁੱਖ ਨੇ ਵੀ ਦਰਖਤਾਂ ਦੇ ਪੱਤਿਆਂ ਨਾਲ, ਕੇਲੇ ਦੇ ਛਿਲਕੇ ਨਾਲ, ਬੋੜ ਦੀ ਛਾਲ ਨਾਲ ਆਪਣਾ ਤਨ ਢੱਕਿਆ। ਇਹਨਾਂ ਦੀ ਉਮਰ ਮਿਆਦ ਲੰਬੀ ਨਹੀਂ ਆਉਂਦੀ ਸੀ, ਪੱਤੇ ਸੁੱਕਦੇ ਸਨ, ਤਨ ਨੂੰ ਚੁਭਦੇ ਸਨ, ਫਿਰ ਪਸ਼ੂਆਂ ਦੀ ਖੱਲ ਨਾਲ ਇਸਨੇ ਆਪਣਾ ਤਨ ਢੱਕਿਆ, ਹਿਰਨ ਦੀ ਖੱਲ, ਸਾਂਬਰ ਦੀ ਖੱਲ, ਚਿੱਤਲ ਦੀ ਖੱਲ, ਇਸ ਤਰ੍ਹਾਂ ਵੱਡੇ ਵੱਡੇ ਪਸ਼ੂਆਂ ਦੀ ਖੱਲ ਨਾਲ ਇਸਨੇ ਆਪਣਾ ਤਨ ਢੱਕਿਆ। ਸਹਿਜੇ ਸਹਿਜੇ ਇਹ ਜਾਨਵਰ ਹਰ ਜਗ੍ਹਾ ਮੁਯੱਸਰ ਨਹੀਂ ਸਨ, ਹਰ ਵਕਤ ਮੁਯੱਸਰ ਨਹੀਂ ਸਨ, ਲੰਬਾ ਚੌੜਾ ਸ਼ਿਕਾਰ ਕਰਕੇ ਲੱਭਣਾ ਪੈਂਦਾ। ਫਿਰ ਇਸ ਨੂੰ ਬਨਸਪਤੀ ਵਿੱਚ, ਇਹ ਕਪਾਸ ਦੇ ਬੂਟੇ ਵਿੱਚ, ਸਭ ਕੁਝ ਕੁਦਰਤ ਪ੍ਰਕਿਰਤੀ ਨੇ ਇਸ ਤਰ੍ਹਾਂ ਦਾ ਪੈਦਾ ਕੀਤਾ ਹੈ। ਕਿਹੜੀ ਕਿਹੜੀ ਚੀਜ਼ ਮਨੁੱਖ ਦੇ ਲੋੜ ਆ ਸਕਦੀ ਹੈ, ਉਹਦੀ ਖੇਤੀਬਾੜੀ

ਫਿਰ ਇਸਨੇ ਆਪਣਾ ਤਨ ਢੱਕਿਆ ਖੱਦਰ ਦੇ ਕੱਪੜੇ। ਅੱਜ ਹਜ਼ਾਰਾਂ ਤਰ੍ਹਾਂ ਦੇ ਕੱਪੜੇ, ਰੇਸ਼ਮੀ ਕੱਪੜੇ, ਗਰਮ ਕੱਪੜੇ, ਸੂਤੀ ਕੱਪੜੇ, ਹਜ਼ਾਰਾਂ ਤਰ੍ਹਾਂ ਦੇ ਕੱਪੜੇ।

ਇਸੇ ਤਰੀਕੇ ਦੇ ਨਾਲ ਜੰਗਲ ਦੇ ਫਲ ਫੁੱਲ ਹੀ ਇਸ ਦੀ ਖੁਰਾਕ ਸੀ, ਇਸ ਨਾਲ ਪੇਟ ਭਰਦਾ ਸੀ। ਫਲ ਹਰ ਵਕਤ ਦਰਖਤਾਂ ਤੇ ਨਹੀਂ ਆਉਂਦੇ ਸਨ, ਮੌਸਮ ਦੇ ਨਾਲ ਆਉਂਦੇ। ਫਿਰ ਜੰਗਲੀ ਜਾਨਵਰਾਂ ਨੂੰ ਮਾਰ ਕੇ ਕੱਚਾ ਮਾਸ ਖਾ ਕੇ ਆਪਣੀ ਜੀਵਤਾ ਚਲਾਉਂਦਾ। ਆਦਿ ਮਨੁੱਖ ਇਸ ਤਰ੍ਹਾਂ ਕਰਦਾ। ਅੱਜ ਹਜ਼ਾਰਾਂ ਤਰ੍ਹਾਂ ਦੇ ਪਕਵਾਨਾਂ ਦਾ, ਭੋਜਨ ਦਾ ਮਨੁੱਖ ਜਨਮ ਦਾ। ਦੂਰ ਕਿਉਂ ਜਾਓ, ਸੈਕੜੇ ਤਰ੍ਹਾਂ ਦੇ ਖਾਣੇ ਤੇ ਭਾਰਤ ਵਿੱਚ ਹੈ। ਬੰਗਾਲੀਆਂ ਦਾ ਖਾਣਾ, ਸਾਊਥ ਇੰਡੀਅਨ ਖਾਣਾ ਜੋ ਕੰਨੜ, ਤਮਿਲ, ਕੇਰਲਾ ਦਾ, ਫਿਰ ਗੁਜਰਾਤੀਆਂ ਦਾ ਖਾਣਾ, ਗੁਜਰਾਤੀ ਤੇ ਸਾਗ ਸਬਜ਼ੀ 'ਚ ਵੀ ਗੁੜ ਪਾਉਂਦੇ ਨੇ, ਮਿੱਠਾ ਪਾਉਂਦੇ। ਕਹਿਣ ਤੋਂ ਮੁਰਾਦ ਫਿਰ ਪੰਜਾਬੀਆਂ ਦੇ ਖਾਣੇ, ਕਸ਼ਮੀਰੀਆਂ ਦੇ ਖਾਣੇ। ਇਰਾਨੀਆਂ ਦਾ ਖਾਣਾ ਅਲੱਗ ਹੈ, ਅਰਬੀਅਨ ਲੋਕਾਂ ਦਾ ਖਾਣਾ ਅਲੱਗ ਹੈ, ਯੂਰਪੀਅਨ ਖਾਣੇ ਅਲੱਗ ਹੈ, ਫਿਰ ਚੀਨੀਆਂ ਦਾ, ਚਾਈਨੀਜ਼ ਖੁਰਾਕ ਅਲੱਗ ਹੈ, ਉਹ ਖਾਣੇ ਅਲੱਗ ਨੇ। ਅੱਜ ਹਜ਼ਾਰਾਂ ਤਰ੍ਹਾਂ ਦੇ ਪਕਵਾਨ ਤੇ ਖਾਣਿਆਂ ਦਾ ਜਨਮਦਾਤਾ ਹੈ ਮਨੁੱਖ। ਖੁਰਾਕ ਇਸ ਦੀ ਆਦਿ ਸੀ ਜੰਗਲ ਦੇ ਫਲ ਫੁੱਲ ਜਾਂ ਜੰਗਲੀ ਜਾਨਵਰਾਂ ਦਾ ਕੱਚਾ ਮਾਸ। ਇਸੇ ਤਰੀਕੇ ਦੇ ਨਾਲ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਂਦਾ ਸੀ ਇਹ ਪੈਦਲ ਹੀ ਜਾਂਦਾ, ਪੈਰਾਂ ਨਾਲ ਹੀ ਜਾਂਦਾ। ਕਈ ਦਫ਼ਾ ਇੱਕ ਇਲਾਕੇ 'ਚ ਸੋਕਾ ਪੈ ਜਾਏ, ਫਲ ਫੁੱਲ ਬਿਲਕੁਲ ਨਹੀਂ, ਦੂਰੀਆਂ ਜਾਂ ਤੇ ਜਾਣਾ ਪੈਂਦਾ ਸੀ ਰਿਜ਼ਕ ਦੀ ਤਲਾਸ਼ ਵਿੱਚ। ਜਿਹੜੇ ਜਿਹੜੇ ਜੰਗਲੀ ਜਾਨਵਰ ਇਸਦੇ ਕੰਮ ਆ ਸਕਦੇ ਸਨ, ਬੈਲ ਸੀ, ਘੋੜਾ ਸੀ, ਉਠ ਸੀ, ਇਹਨੂੰ ਉਸਨੇ ਆਪਣੀਆਂ

ਇਸ ਨੇ ਉਹਨਾਂ ਨੂੰ ਆਪਣਾ ਵਾਹਨ ਬਣਾਇਆ, ਆਪਣੀ ਸਵਾਰੀ ਬਣਾਇਆ। ਐਡਾ ਲੰਬਾ ਤੈਅ ਕਰ ਲੈਂਦਾ ਸੀ ਘੋੜਿਆਂ ਦੇ ਆਸਰੇ ਤੇ ਊਠਾਂ ਦੇ ਆਸਰੇ ਤੇ। ਦੂਰ ਕਿਉਂ ਜਾ, ਸਿਕੰਦਰ ਵੀ ਘੋੜਿਆਂ ਤੇ ਹੀ ਆਇਆ ਸੀ ਬਾਹਰ, ਹਜ਼ਾਰਾਂ ਮੀਲ ਦੀ ਯਾਤਰਾ ਤੈਅ ਕਰ। 250 ਮੀਲ ਤੱਕ ਹਜ਼ਰਤ ਈਸਾ ਖੱਚਰ ਤੇ ਹੀ ਘੁੰਮਦੇ ਰਹੇ। ਸ਼ਿਵਜੀ ਬੈਲ ਤੇ ਘੁੰਮਦਾ ਹੁੰਦਾ ਸੀ, ਬੈਲ ਦੀ ਅਸਵਾਰੀ ਕਰਦਾ ਸੀ। ਜਿਹੜੇ ਜਿਹੜੇ ਜੰਗਲੀ ਜਾਨਵਰ ਮਨੁੱਖ ਦੇ ਕੰਮ ਆ ਸਕਦੇ ਸਨ, ਮਨੁੱਖ ਉਹਨਾਂ ਨੂੰ ਵਰਤ ਕੇ ਉਹਨੇ ਕੁਝ ਪੈਂਡਾ ਤੈਅ ਕਰਨ ਦੀ ਸਹੂਲੀਅਤ ਮੁਯੱਸਰ ਕਰ ਲਈ। ਘੋੜੇ ਨਾਲ ਜ਼ਿਆਦਾ ਵਾਟ ਤੈਅ ਹੋ ਜਾਂਦੀ ਸੀ। ਇਸ ਤਰ੍ਹਾਂ ਫਿਰ ਸਹਿਜੇ ਸਹਿਜੇ ਵਿਕਾਸ ਕਰਦਿਆਂ ਕਰਦਿਆਂ ਫਿਰ ਮਨੁੱਖ ਨੇ ਸਾਈਕਲ ਬਣਾਏ, ਮੋਟਰ ਕਾਰ ਬਣਾਈ, ਰੇਲ ਗੱਡੀਆਂ ਬਣਾਈਆਂ। ਅੱਜ ਆਵਾਜ਼ ਤੋਂ ਵੀ ਪਿੱਛੇ ਚੱਲਣ ਵਾਲੇ ਹਵਾਈ ਜਹਾਜ਼ ਮੌਜੂਦ ਨੇ। 24 ਘੰਟੇ ਸ੍ਰਿਸ਼ਟੀ ਦੀ ਪਰਿਕਰਮਾ ਕਰਨਾ ਚੱਲਿਆ ਤੇ ਪੈਦਲ ਹੀ ਪੈਦਲ ਹੀ। ਮਨੁੱਖ ਕੋਲ ਆਪਣੇ ਜਜ਼ਬਾਤ ਨੂੰ ਪ੍ਰਗਟ ਕਰਨ ਵਾਸਤੇ ਸਿਰਫ ਇਸ਼ਾਰੇ ਸਨ, ਔਰ ਆਪਦੀ ਵਿਆਕਲੀ ਅਰਥ ਤਰ੍ਹਾਂ ਇਸ਼ਾਰੇ ਅੱਜ ਵੀ ਸਾਰੀ ਦੁਨੀਆਂ ਦੇ ਇੱਕ ਨੇ। ਪਿਆਸ ਲੱਗਦੀ ਸੀ ਤੇ ਮਨੁੱਖ ਇੰਝ ਕਰਦਾ, ਭੁੱਖ ਲੱਗਦੀ ਸੀ ਤੇ ਇਹ ਇਸ਼ਾਰੇ ਸਾਰੀ ਦੁਨੀਆਂ ਦੇ ਅੱਜ ਵੀ ਇੱਕੋ ਨੇ। ਕੋਈ ਚੀਜ਼ ਨਹੀਂ ਚਾਹੀਦੀ, ਨਾ ਕਰਨੀ ਹੈ ਤੇ ਇੰਝ ਸਿਰ ਹਿਲਾਉਂਦਾ, ਅੱਜ ਵੀ ਸਾਰੀ ਦੁਨੀਆਂ ਦਾ ਇਸ਼ਾਰਾ ਇਹੀ ਹੈ। ਹਾਂ ਕਰਦਾ ਤੇ ਇੰਝ ਕਰਦਾ, ਅੱਜ ਵੀ ਸਾਰੀ ਦੁਨੀਆਂ ਦਾ ਇਸ਼ਾਰਾ ਇਹੀ। ਆਪਣੇ ਜਜ਼ਬਾਤ ਨੂੰ, ਆਪਣੀਆਂ ਲੋੜਾਂ ਨੂੰ ਇਹ ਸਿਰ ਦੇ ਇਸ਼ਾਰੇ ਨਾਲ, ਹੱਥਾਂ ਦੇ ਇਸ਼ਾਰੇ ਨਾਲ ਪ੍ਰਗਟ ਕਰਨ ਦੀ ਕੋਸ਼ਿਸ਼ ਕਰਦਾ। ਜਨਮ ਤੋਂ ਜਿਹੜੀ ਭਾਸ਼ਾ ਮਨੁੱਖ ਲੈ ਕੇ ਆਇਆ ਸੀ, ਸਿਰਫ ਹੱਸਣਾ ਤੇ ਰੋਣਾ। ਬੱਚਾ ਪੰਗੂੜੇ ਵਿੱਚ ਵੀ ਹੱਸ ਪੈਂਦਾ ਰਹਿੰਦਾ, ਇਹ ਜਨਮ ਤੋਂ ਲੈ ਕੇ ਆਇਆ, ਕਿਉਂਕਿ ਪ੍ਰਾਕਿਰਤਿਕ ਹੈ, ਜਨਮ ਤੋਂ ਲੈ ਕੇ ਆਇਆ। ਇਸ ਵਾਸਤੇ ਸਾਰੀ ਦੁਨੀਆਂ ਦੇ ਬੱਚਿਆਂ ਦਾ ਰੋਣਾ ਇੱਕ ਹੈ। ਅਸੀਂ ਇੰਝ ਨਹੀਂ ਕਹਿੰਦੇ ਇੰਗਲਿਸ਼ ਦੇ ਚ ਰੋ ਰਿਹਾ, ਇਹ ਪੰਜਾਬੀ ਦੇ ਚ ਰੋ ਰਿਹਾ, ਇਹ ਪਰਸ਼ੀਅਨ ਦੇ ਚ ਰੋ ਰਿਹਾ, ਜਾਂ ਇਹ ਚਾਈਨੀਜ਼ ਦੇ ਚ ਰੋ ਰਿਹਾ, ਇਹ ਜੈਪਨੀਜ਼ ਦੇ ਚ ਰੋ ਰਿਹਾ, ਇਹ ਹਿੰਦੀ ਦੇ ਚ ਰੋ ਰਿਹਾ, ਸੰਸਕ੍ਰਿਤ ਦੇ ਚ ਰੋ ਰਿਹਾ, ਇਹ ਗੁਜਰਾਤੀ ਦੇ ਚ ਰੋ ਰਿਹਾ, ਇਹ ਪੰਜਾਬੀ ਦੇ ਚ ਰੋ ਰਿਹਾ, ਰੋ ਰਿਹਾ। ਔਰ ਰੋਣਾ ਸਾਰੀ ਦੁਨੀਆਂ ਨੂੰ ਸਮਝ ਕੇ ਆ ਜਾਂਦਾ, ਪ੍ਰਾਕਿਰਤਿਕ ਹੈ, ਜਨਮ ਦੇ। ਹੱਸ ਰਿਹਾ ਹੋਵੇ ਕੋਈ ਮਨੁੱਖ, ਅਸੀਂ ਇਸ ਤਰ੍ਹਾਂ ਨਹੀਂ ਕਹਿੰਦੇ ਕਿ ਪੰਜਾਬੀ ਦੇ ਚ ਹੱਸਦਾ ਪਿਆ, ਜਾਂ ਇੰਗਲਿਸ਼ ਦੇ ਚ ਹੱਸ ਰਿਹਾ, ਜਾਂ ਪਰਸ਼ੀਅਨ ਦੇ ਚ ਹੱਸ ਰਿਹਾ। ਹਾਸਾ ਰੋਣਾ ਪ੍ਰਾਕਿਰਤਿਕ ਹੈ, ਜਨਮ ਤੋਂ ਨਾਲ ਲੈ ਕੇ ਆਇਆ, ਸਾਰੀ ਦੁਨੀਆਂ ਦਾ ਇੱਕੋ ਹੀ। ਇਕਦਮ ਸਮਝਦੇ ਚਾਹੀਦਾ, ਕੋਈ ਰੋ ਰਿਹਾ ਇਕਦਮ ਸਮਝ ਚ ਆ ਜਾਂਦਾ, ਬੇਚੈਨ ਹੋਵੇਗਾ, ਦੁਖੀ ਹੋਵੇਗਾ, ਹੱਸ ਰਿਹਾ ਖੁਸ਼ ਹੋਵੇਗਾ। ਸਾਰੀ ਦੁਨੀਆਂ ਦਾ ਇੱਕ ਹੈ। ਹਾਸੇ ਨਾਲ ਸੀਮਤ ਜਿਹੀਆਂ ਖੁਸ਼ੀ ਨੂੰ ਪ੍ਰਗਟ ਕੀਤਾ ਜਾ ਸਕਦਾ ਸੀ, ਰੋਣੇ ਨਾਲ ਸੀਮਤ ਜਿਹੀਆਂ ਦੁੱਖ ਨੂੰ ਪ੍ਰਗਟ ਕੀਤਾ ਜਾ ਸਕਦਾ ਸੀ, ਇਸ਼ਾਰਿਆਂ ਨਾਲ ਸੀਮਤ ਲੋੜਾਂ ਨੂੰ ਪ੍ਰਗਟ ਕੀਤਾ ਜਾ ਸਕਦਾ ਸੀ। ਅੰਦਰ ਭਾਵ ਮਨੁੱਖ ਦੇ ਬਹੁਤ ਸਨ, ਕੁਛ ਕਹਿਣ ਦੇ। ਭਾਸ਼ਾਵਾਂ ਦਾ ਜਨਮ ਹੈ, ਮਨੁੱਖ ਦੀ ਜ਼ਬਾਨ ਚੋਂ ਅੱਖਰ ਨਿਕਲੇ। ਅੱਜ ਹਜ਼ਾਰਾਂ ਤਰ੍ਹਾਂ ਦੀਆਂ ਭਾਸ਼ਾਵਾਂ ਦਾ ਮਨੁੱਖ ਜਨਮਦਾਤਾ ਹੈ। ਦੂਰ ਕਿਉਂ ਜਾ, ਪੰਜਾਬੀ ਵੀ ਇੱਕ ਤਰ੍ਹਾਂ ਦੀ ਨਹੀਂ ਹੈ। ਮਾਲਵੇ ਦੀ ਪੰਜਾਬੀ ਅਲੱਗ ਹੈ ਅਤੇ ਮਾਝੇ ਦੀ ਅਲੱਗ ਹੈ, ਚੜ੍ਹਦੀ ਪੰਜਾਬੀ ਅਲੱਗ ਹੈ, ਲਹਿੰਦੀ ਪੰਜਾਬੀ ਅਲੱਗ ਹੈ, ਲਾਹੌਰ ਤੋਂ ਪਰੇ ਚਲੇ ਜਾਓ ਤਾਂ ਪੰਜਾਬੀ ਅਲੱਗ ਹੈ, ਸਰਗੋਦੇ ਦੀ ਪੰਜਾਬੀ, ਗੁਜਰਾਤ ਮੀਆਂ ਵਾਲੀ, ਮੁਲਤਾਨ ਦੀ ਪੰਜਾਬੀ, ਫਰੰਟੀਅਰ ਦੀ ਪੰਜਾਬੀ ਅਲੱਗ ਹੈ, ਲਹਿੰਦੀ ਪੰਜਾਬੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਸ਼੍ਰੋਮਣੀ ਕਮੇਟੀ ਨੇ ਦਾਸ ਦੀ ਸੇਵਾ ਲਾਈ ਸੀ। ਇੱਕ ਦਫ਼ਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪੁਰਬ ਤੇ ਨਨਕਾਣਾ ਸਾਹਿਬ, ਉੱਥੇ ਮੰਗ ਸੀ ਵੀ ਸਾਰਾ ਪ੍ਰੋਗਰਾਮ ਟੈਲੀਕਾਸਟ ਆਉਣਾ ਅਤੇ ਉਰਦੂ ਵਿੱਚ ਬੋਲਣਾ।
ਵਿਚਾਰ ਤੁਰ ਦੂੜੇ ਤੁਸੀਂ ਕਥਾ ਕਰਦਾ ਰਿਹਾ, ਗੁਰਬਾਣੀ ਦੀ ਵਿਚਾਰ ਸ਼ਰਵਣ ਕਰਾਉਂਦਾ ਰਿਹਾ। ਗੁਰਪੁਰਬ ਵਾਲੇ ਦਿਨ ਸੰਗਤਾਂ ਦੀ ਵੀ ਮੰਗ ਵੀ ਪੰਜਾਬੀ ਚ ਹੀ ਬੋਲੀ। ਫਿਰ ਉਸ ਦਿਨ ਮੈਂ ਤਿੰਨ ਹਾਜ਼ਰੀਆਂ ਭਰੀਆਂ ਪੰਜਾਬੀ ਦੇ, ਬਾਹਰ ਆ ਕੇ ਪਾਕਿਸਤਾਨੀ ਪੁੱਛਦੇ ਸਨ ਤੁਸੀਂ ਪੰਜਾਬੀ ਚ ਬੋਲਦੇ ਤੇ ਕੋਈ ਸਾਡੀ ਸਮਝ ਆਉਂਦੀ। ਮੈਂ ਕਿਹਾ ਮੈਂ ਤਾਂ ਪੰਜਾਬੀ ਚ ਹੀ ਬੋਲਿਆ। ਕਹਿੰਦੇ ਕਿਹੜੀ ਪੰਜਾਬੀ, ਨਹੀਂ ਸਮਝ ਪਾਈ, ਪੂਰੀ ਗੱਲ ਨਹੀਂ ਸਮਝੀ। ਇੱਕ ਤਰ੍ਹਾਂ ਦੀ ਕੋਈ ਪੰਜਾਬੀ ਨਹੀਂ ਹੈ, ਇੱਕ ਤਰ੍ਹਾਂ ਦੀ ਇੰਗਲਿਸ਼ ਵੀ ਨਹੀਂ ਹੈ। ਮੇਰੇ ਨਾਲ ਸਰਦਾਰ ਲੋਹ ਸਿੰਘ, ਇੰਗਲੈਂਡ ਦਾ ਇੱਕ ਅੰਗਰੇਜ਼ ਸਜਿਆ ਹੋਇਆ ਸਿੰਘ ਹੈ, ਦੋਸਤ ਮੈਨੇ ਇੰਡੀਆ ਨਾਲ ਭਰਮਣ ਕਰਦਾ, ਕਦੀ ਕਦੀ ਵਿਦੇਸ਼ਾਂ 'ਚ ਵੀ ਆਉਂਦਾ। ਇੱਕ ਦਫ਼ਾ ਕਨੇਡਾ ਨਾਲ ਆਇਆ, ਉੱਥੋਂ ਦੇ ਲੋਕ ਹੀ ਪੁੱਛਦੇ ਸਨ ਕਿਹੜੀ ਇੰਗਲਿਸ਼ ਬੋਲ।

ਵੀਕ ਹੋਵਾਂ ਤੇ ਬੋਲੀ ਬਦਲ ਜਾਂਦੀ। ਅੰਦਰੂਨੀ ਜਜ਼ਬਾਤ ਨੂੰ ਪ੍ਰਗਟ ਕਰਨ ਵਾਸਤੇ ਅਨੰਤ ਭਾਸ਼ਾਵਾਂ ਦਾ ਜਨਮ ਹੋਇਆ। ਭਾਸ਼ਾ ਦਾ ਜਨਮ ਹੋਇਆ, ਲੋੜਾਂ ਦਾ ਵਿਕਾਸ ਹੋਇਆ, ਮਨੁੱਖ ਵਿਕਸਿਤ ਹੁੰਦਾ ਗਿਆ। ਵਿਕਾਸ ਦੇ ਨਾਲ ਖਤਰੇ ਵੀ ਵੱਧ ਗਏ। ਮਨੁੱਖ ਦਾ ਲੋਭ ਛੀਨਾ ਝਪਟੀ ਕਰਾ ਦਿੰਦਾ, ਮਨੁੱਖ ਦਾ ਹੰਕਾਰ ਜ਼ੁਲਮ ਕਰਾ ਦਿੰਦਾ, ਮਨੁੱਖ ਦੀ ਸੀਮਾ ਤੋਂ ਵਧੀ ਹੋਈ ਵਾਸ਼ਨਾ ਕਿਸੇ ਦੀ ਇੱਜ਼ਤ ਲੁੱਟ ਲੈਂਦੀ। ਪਹਿਲੇ ਪਹਿਲ ਮਨੁੱਖ ਜੇ ਕਿਧਰੇ ਲੜ ਪਏ ਤੇ ਨਾਖੁਨ ਬਸ ਇਹੀ ਹਥਿਆਰ ਸਨ, ਜਾਂ ਕੱਟ ਲੈਂਦਾ ਸੀ ਜਾਂ ਨਾਖੁਨ ਚਲਾਉਂਦਾ ਸੀ। ਪਸ਼ੂਆਂ ਕੋਲੋਂ, ਜੰਗਲੀ ਜਾਨਵਰਾਂ ਕੋਲੋਂ ਉਸ ਵਕਤ ਮਨੁੱਖ ਇਸ ਵਾਸਤੇ ਡਰਦਾ ਸੀ ਤੇ ਹਾਰ ਗਿਆ ਸੀ, ਉਹਨਾਂ ਦੇ ਨਾਖੁਨਾਂ ਦੇ ਮੁਕਾਬਲੇ ਚ ਇਸਦੇ ਨਾਖੁਨ ਕਮਜ਼ੋਰ ਸਨ। ਉਹਨਾਂ ਦੇ ਦੰਦਾਂ ਦੇ ਸਾਹਮਣੇ ਮਨੁੱਖ ਦੇ ਦੰਦ ਕਮਜ਼ੋਰ ਸਨ। ਹੱਥ ਵਿੱਚ ਲਾਠੀ ਆਈ, ਲਾਠੀ ਨਾਲ ਲੋਹੇ ਦੀ ਕਿੱਲ ਜੁੜੀ, ਬਰਛਾ ਬਣਿਆ। ਤਲਵਾਰ ਆਈ, ਸਹਿਜੇ ਸਹਿਜੇ ਬੰਦੂਕ ਆਈ। ਭਾਰਤ ਹਾਰ ਗਿਆ ਬਾਬਰ ਤੋਂ, ਕਿਉਂਕਿ ਉਹ ਤੋਪ ਲੈ ਆਇਆ ਸੀ, ਤੋਪ ਨਾਲ ਉਡਾਈ ਗਿਆ, ਭਾਵੇਂ ਮਾਮੂਲੀ ਦੀਆਂ ਤੋਪ ਸੀ, ਛੋਟੀ ਤੋਪ ਆਈ ਫਿਰ ਟੈਂਕ ਆਏ, ਫਿਰ ਤਰ੍ਹਾਂ ਤਰ੍ਹਾਂ ਦੇ ਖਤਰਨਾਕ ਹਥਿਆਰ ਆਉਂਦੇ ਆਉਂਦੇ ਐਟਮ ਬੰਬ ਆਇਆ, ਹਾਈਡਰੋਜਨ ਬੰਬ ਆਇਆ। ਮਨੁੱਖ ਦਾ ਖਤਰਾ ਜਿਤਨਾ ਵੱਧਦਾ ਗਿਆ ਉਤਨੇ ਖਤਰਨਾਕ ਹਥਿਆਰ ਪੈਦਾ ਹੁੰਦੇ, ਪੈਦਾ ਚੱਲਿਆ ਤੇ ਨਾਪਣਾ ਤੋਂ ਸੀ, ਚੱਲਿਆ ਤੇ ਦੰਦਾਂ ਤੋਂ ਸੀ, ਅੱਜ ਹਾਈਡਰੋਜਨ ਬੰਬ ਤੋਂ ਵੀ ਅੱਗੇ ਲੰਘ ਗਿਆ। ਇਸੇ ਤਰੀਕੇ ਦੇ ਨਾਲ ਗੌਰ ਨਾਲ ਦੇਖੀਏ, ਮਨੁੱਖ ਦੇ ਅੰਦਰ ਖਿਆਲ ਆਇਆ, ਜੋ ਮੈਂ ਸਮਝਿਆ, ਜੋ ਮੈਂ ਜਾਣਿਆ, ਇਕੱਲਿਆਂ ਮੈਂ ਜਾਣਿਆ, ਬਾਕੀਆਂ ਨੂੰ ਨਹੀਂ ਪਤਾ, ਔਰ ਮੇਰੀ ਜਾਣਕਾਰੀ ਬਹੁਤ ਲੰਬੇ ਸਮੇਂ ਤੱਕ ਰਹੇ। ਇੱਥੋਂ ਲਿਖਣ ਦੀ ਸ਼ੈਲੀ ਦਾ ਜਨਮ ਹੋਇਆ, ਅੱਖਰ ਬਣਿਆ। ਪਹਿਲੇ ਪਹਿਲੇ ਕੁਛ ਮਨੁੱਖ ਪੱਥਰਾਂ ਤੇ ਲਿਖਦੇ ਰਹੇ, ਭਾਰਤ ਵਿੱਚ ਭੋਜ ਪੱਤਰਾਂ ਤੇ ਲਿਖਦੇ ਰਹੇ। ਭੋਜ ਪੱਤਰਾਂ ਦੇ ਉੱਤੇ ਲਿਖੇ ਹੋਏ ਵੇਦ ਉਪਨਿਸ਼ਦਾਂ ਅੱਜ ਵੀ ਤੁਸੀਂ ਲਖਨਊ ਮਿਊਜ਼ੀਅਮ ਵਿੱਚ, ਦਿੱਲੀ ਵਿੱਚ ਦੇਖ ਸਕਦੇ ਹੋ। ਭੋਜ ਪੱਤਰ ਦੀ ਉਮਰ ਕਾਗਜ਼ ਤੋਂ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ। ਇਹ ਬਦਰੀ ਨਾਰਾਇਣ ਦੇ ਇਲਾਕੇ ਚ ਹਿਮਾਲਿਆ ਦੀਆਂ ਉੱਚੀਆਂ ਚੋਟੀਆਂ ਦੇ ਇੱਕ ਛੋਟਾ ਜਿਹਾ ਬੂਟਾ ਹੁੰਦਾ, ਲੰਬੇ ਲੰਬੇ ਉਸਨੂੰ ਪੱਤੇ ਲੱਗਦੇ ਨੇ ਕਾਗਜ਼ ਦੀ ਤਰ੍ਹਾਂ, ਔਰ ਉਮਰ ਉਸਦੀ ਇਤਨੀ ਲੰਬੀ ਹੈ 3,000 ਸਾਲ ਤੱਕ ਉਹ ਪੱਤਾ ਖਰਾਬ ਨਹੀਂ ਹੁੰਦਾ। ਕੁਦਰਤ ਨੇ ਕਿਤਨੀ ਲੰਬੀ ਉਮਰ ਦੀ ਹੈ। ਮਨੁੱਖ ਨੇ ਉਸ ਤੋਂ ਕਾਗਜ਼ਾਂ ਦਾ ਕੰਮ ਲਿਆ। ਅੱਜ ਕੱਲ੍ਹ ਉਸ ਪਾਸੇ ਜਿਹੜੇ ਸਾਧੂ ਉੱਤਰਾਖੰਡ ਦੇ ਚ ਰਹਿ ਜਾਂਦੇ ਨੇ, ਜਦ ਬਰਫ਼ਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ, ਉਹਨਾਂ ਸੁੱਕੇ ਪਤਿਆਂ ਨੂੰ ਤੇ ਭੋਜ ਪੱਤਰ ਦੇ ਦਰਖਤ ਨੂੰ, ਟਹਿਣੀਆਂ ਨੂੰ ਜਲਾਉਣ ਲੱਗ ਪਏ। ਯੂਪੀ ਗੌਰਮੈਂਟ ਨੂੰ ਕਾਨੂੰਨ ਬਣਾਉਣਾ ਪਿਆ, 6 ਮਹੀਨੇ ਦੀ ਸਜ਼ਾ ਰੱਖਣੀ ਪਈ, ਜੋ ਆਇੰਦਾ ਕੋਈ ਤੋੜੇਗਾ ਜਾਂ ਜਲਾਏਗਾ, ਕਿਉਂਕਿ ਨਸਲ ਹੀ ਖਤਮ ਹੋ ਰਹੀ। ਮਨੁੱਖ ਨੇ ਲਿਖਿਆ ਪੱਥਰਾਂ ਤੇ, ਬੋਝ ਪੱਥਰਾਂ ਤੇ, ਫਿਰ ਇਸ ਨੇ ਹੱਥਾਂ ਨਾਲ ਕਾਗਜ਼ ਬਣਾਇਆ, ਤਾੜੀ ਦੇ ਦਰਖਤ ਮੋਟਾ ਕਾਗਜ਼। ਪਹਿਲੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਭੀੜ ਵੀ ਉਸੇ ਮੋਟੇ ਕਾਗਜ਼ ਤੇ ਲਿਖੀ ਗਈ ਹੈ। ਅੱਜ ਕੱਲ੍ਹ ਭੀੜ ਮਲੀਆਂ ਕੋਲੇ ਕਰਤਾਰਪੁਰ ਸਾਹਿਬ ਵਿੱਚ ਹੈ, ਜਿਹੜੀ ਪਹਿਲੀ ਭੀੜ ਰਾਮਸਰ ਵਿੱਚ ਤਿਆਰ ਕਰਾਈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਉਹਦਾ ਵਜ਼ਨ ਇਤਨਾ ਹੈ, 4 ਆਦਮੀ ਪ੍ਰਕਾਸ਼ ਕਰ ਸਕਦੇ ਨੇ, ਇਕੱਲਾ ਨਹੀਂ ਕਰ ਸਕਦਾ। ਵਜ਼ਨ ਬਹੁਤ ਬਹੁਤ ਵੱਡੀ ਹੈ ਔਰ ਬੜਾ ਮੋਟਾ ਕਾਗਜ਼। ਅੱਜ ਹਜ਼ਾਰਾਂ ਤਰ੍ਹਾਂ ਦੇ

ਤੇ ਕਾਗਜ਼ਾਂ ਦਾ ਤੇ ਛਾਪਿਆਂ ਦਾ ਮਨੁੱਖ ਜਨਮ ਦਾਤਾ ਹੈ। ਵਧੀਆ ਤੋਂ ਵਧੀਆ ਕਾਗਜ਼ ਦਾ ਤੇ ਪ੍ਰਿੰਟਿੰਗ ਪ੍ਰੈਸ ਛਾਪੇ ਖਾਨਿਆਂ ਦਾ ਮਨੁੱਖ ਜਨਮ ਦਾਤਾ ਹੈ। ਚੱਲਿਆ ਤੁਸੀਂ ਭੋਜ ਪੱਤਰਾਂ ਤੋਂ ਜਾਂ ਪੱਤਰਾਂ ਤੋਂ, ਜ਼ਿੰਦਗੀ ਦੇ ਹਰ ਸ਼ੋਬੇ ਦੇ ਜਿਹੜਾ ਵਿਕਾਸ ਹੋਇਆ ਮਨੁੱਖ ਦੀ ਲੋੜ ਨੇ ਕਰਾਇਆ, ਭੁੱਖ ਨੇ ਕਰਾਇਆ, ਪਿਆਸ ਨੇ ਕਰਾਇਆ। ਕੋਈ ਇੰਜੀਨੀਅਰ ਹੈ, ਕੋਈ ਡਾਕਟਰ ਹੈ, ਕੋਈ ਲਾਇਰ ਹੈ, ਕੋਈ ਚੋਟੀ ਦਾ ਸਾਇੰਟਿਸਟ ਹੈ, ਵਿਗਿਆਨਕ ਹੈ, ਅਗਰ ਵੇਖੋਗੇ ਕਿ ਪਿੱਛੇ ਦੋ ਰੋਟੀਆਂ ਨੇ ਧੱਕਾ ਮਾਰਿਆ ਤੇ ਸਭ ਕੁਝ ਕਰਾਇਆ, ਰੋਟੀ ਭਜਾਉਂਦੀ ਰਹੀ, ਭੋਜਨ ਦੀ ਭੁੱਖ ਨੇ ਮਨੁੱਖ ਨੂੰ ਇੰਜੀਨੀਅਰ ਬਣਾ ਦਿੱਤਾ, ਕਿਸੇ ਨੂੰ ਡਾਕਟਰ ਬਣਾ ਦਿੱਤਾ। ਪਦਾਰਥਾਂ ਦੀ ਲੋੜ ਨੇ ਕਿਸੇ ਨੂੰ ਤਗੜਾ ਵਪਾਰੀ ਬਣਾ ਦਿੱਤਾ, ਬਿਜ਼ਨਸਮੈਨ ਬਣਾ ਦਿੱਤਾ, ਕਿਸੇ ਨੂੰ ਬਹੁਤ ਵੱਡਾ ਜ਼ਮੀਨਦਾਰ ਬਣਾ ਦਿੱਤਾ। ਪਦਾਰਥਾਂ ਦੀ ਲੋੜ, ਭੋਜਨ ਦੀ ਭੁੱਖ, ਪਾਣੀ ਦੀ ਪਿਆਸ, ਇਹ ਸਾਰਾ ਵਿਕਾਸ ਭੋਜਨ ਦਾ ਜਿਤਨਾ ਤੁਸੀਂ ਦੇਖਦੇ ਹੋ। ਇਹਨਾਂ ਹੀ ਪਦਾਰਥਾਂ ਦੀ ਲੋੜ ਨੇ ਰੇਲਾਂ, ਮੋਟਰਾਂ, ਗੱਡੀਆਂ, ਸੜਕਾਂ, ਹਵਾਈ ਜਹਾਜ਼ਾਂ ਨੂੰ ਜਨਮ ਦਿੱਤਾ। ਮਨੁੱਖ ਦੀ ਲੋੜਾਂ ਦਾ ਵਿਕਾਸ, ਪਦਾਰਥਾਂ ਦੀ ਲੋੜ, ਭੋਜਨ ਦੀ ਭੁੱਖ ਨੇ ਇਹ ਸਾਰਾ ਮਨੁੱਖ ਦੇ ਕੋਲ ਵਿਕਾਸ ਕਰਾਇਆ। ਜਿਤਨਾ ਬਾਹਰ ਦਾ ਵਿਕਾਸ ਹੈ ਇਸਦਾ ਮੂਲ ਆਧਾਰ ਅਨਪਣ ਹੈ, ਬਸ ਇਹਨਾਂ ਭੋਜਨ ਜਿਤਨਾ ਵੀ ਵਿਕਾਸ। ਕੋਈ ਟੀਚਰ ਹੈ, ਕੋਈ ਪ੍ਰੋਫੈਸਰ ਹੈ, ਕੋਈ ਦਾਰਸ਼ਨਿਕ ਹੈ, ਕੋਈ ਸਾਇੰਟਿਸਟ ਹੈ, ਕੋਈ ਇੰਜੀਨੀਅਰ ਹੈ, ਕੋਈ ਡਾਕਟਰ ਹੈ, ਕੋਈ ਵਪਾਰੀ ਹੈ, ਕੋਈ ਬਹੁਤ ਵੱਡਾ ਜ਼ਮੀਨਦਾਰ ਹੈ, ਕੁਛ ਵੀ ਹੈ।

ਪਦਾਰਥ ਪ੍ਰਾਕਿਰਤਿਕ ਲੋੜ ਹੈ। ਜਨਮ ਤੋਂ ਭੋਜਨ ਦੀ ਭੁੱਖ ਹੈ, ਜਨਮ ਤੋਂ ਭਜਨ ਦੀ ਭੁੱਖ ਨਹੀਂ ਹੈ। ਜਨਮ ਤੋਂ ਪਾਣੀ ਦੀ ਪਿਆਸ ਹੈ, ਜਨਮ ਤੋਂ ਗੁਰਬਾਣੀ ਦੀ ਪਿਆਸ ਨਹੀਂ ਹੈ, ਨਹੀਂ ਹੈ। ਔਰ ਸਾਰੀ ਜ਼ਿੰਦਗੀ ਵੀ ਮਨੁੱਖ ਗੁਰਬਾਣੀ ਦੀ ਪਿਆਸ ਤੋਂ ਬਿਨਾਂ ਰਹਿ ਸਕਦਾ ਹੈ, ਕੁਤੇਰੀ ਦੁਨੀਆ ਰਹਿ ਰਹੀ। ਸਾਰੀ ਜ਼ਿੰਦਗੀ ਵੀ ਮਨੁੱਖ ਭਜਨ ਤੋਂ ਬਿਨਾਂ ਰਹਿ ਸਕਦਾ ਹੈ, ਦੂਰ ਕਿਉਂ ਜਾਓ, 90 ਕਿ ਸਦੀ ਦੁਨੀਆ ਰਹਿ ਰਹੀ। ਮੰਦਰ ਮਸਜਿਦ ਗੁਰਦੁਆਰਿਆਂ ਚ ਜਦੋਂ ਆਉਂਦੇ ਨੇ, ਸਾਰੀ ਦੁਨੀਆਂ 10 ਕਿ ਸਦੀ ਤੋਂ ਜ਼ਿਆਦਾ ਨਹੀਂ ਹੈ, ਇਹ ਵੀ ਮਹਿਸੂਸ ਕਰਦਾ ਰਹਿ। ਇਸ ਤੋਂ ਤਰਕ ਨੂੰ ਬੜਾ ਪ੍ਰਬਲ ਬਲ ਮਿਲ ਜਾਂਦਾ ਹੈ। ਭੋਜਨ ਦੀ ਲੋੜ ਹੈ, ਭਜਨ ਦੀ ਨਹੀਂ। ਪਾਣੀ ਦੀ ਲੋੜ ਹੈ, ਗੁਰਬਾਣੀ ਦੀ ਲੋੜ ਨਹੀਂ। ਪਦਾਰਥਾਂ ਦੀ ਲੋੜ ਹੈ, ਪਰਮਾਤਮਾ ਦੀ ਹੈ। ਇਹਦੇ ਚ ਵਕਤ ਜ਼ਾਇਆ ਵੀ ਨਾ ਕਰੀਏ। ਫਰਾਇਡ ਜੈਸੇ ਇੱਕ ਸਾਇੰਟਿਸਟ ਨੇ, ਮਨੋਚਿੰਤਕ ਨੇ, ਡਾਕਟਰ ਸੀ ਜਰਮਨੀ ਦਾ ਬੜਾ ਪ੍ਰਸਿੱਧ, ਉਹਤੇ ਕਹਿੰਦੇ ਨੇ ਭਾਰਤ ਦੇ ਸੰਤ ਗਲਤ ਕਹਿੰਦੇ ਨੇ, ਮਨ ਵਿੱਚ ਰਾਮ ਹੈ। ਕਹਿੰਦਾ ਕਤਈ ਨਹੀਂ, ਮਨ ਵਿੱਚ ਕਾਮ ਹੈ। ਬਿਲਕੁਲ ਗਲਤ ਕਹਿੰਦੇ। ਮਨ ਵਿੱਚ ਸਬਰ ਸੰਤੋਖ ਹੈ, ਰੱਬੀ ਗੁਣ ਹੈ। ਕਹਿੰਦਾ ਕਤਈ ਨਹੀਂ, ਸਿਵਾਏ ਲੋਭ ਤੋਂ ਹੋਰ ਕੁਛ ਵੀ ਨਹੀਂ। ਮਨ ਵਿੱਚ ਰੱਬੀ ਗੁਣ ਨੇ, ਕਹਿੰਦਾ ਕਤਈ ਨਹੀਂ, ਸਿਵਾਏ ਹੰਕਾਰ ਤੋਂ, ਈਗੋ ਤੋਂ ਇਲਾਵਾ ਹੋਰ ਕੁਛ ਵੀ ਨਹੀਂ। ਇਹੀ ਕੁਛ ਬੜਾ ਵੱਡਾ ਮਨੋਵਿਗਿਆਨਕ ਸੀ। ਪਰ ਸ਼ਾਇਦ ਆਪ ਨੂੰ ਪਤਾ ਹੋਵੇ, ਜਰਮਨ ਭਾਸ਼ਾ ਵਿੱਚ ਮਨ ਦੇ ਸੰਬੰਧ ਜਿਹੜੀ ਉਸਨੇ ਕਿਤਾਬ ਲਿਖੀ, ਉਸਦਾ ਹਿੰਦੀ ਅਨੁਵਾਦ ਹੋਇਆ ਭਾਰਤ ਦੇ, ਫਰਾਇਡ ਮਨੋਵਿਸ਼ਲੇਸ਼ਣ। ਮਨ ਦੀਆਂ 10 ਹਾਲਤਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਾਝ ਰਾਗ ਵਿੱਚ ਬਿਆਨ ਕੀਤੀਆਂ ਨੇ। ਮਨ ਦੀਆਂ ਇੰਝ ਕਹਿ ਲਓ, 3 ਹਾਲਤਾਂ ਚੋਂ ਲੰਘਦਾ ਹੈ, ਬਚਪਨ, ਜਵਾਨੀ, ਬੁਢੇਪਾ, ਬਾਲ ਜਵਾਨੀ ਔਰ ਬਿਰਧਪਨ। 3 ਅਵਸਥਾ ਗਿਆਨ ਕਹੁ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੇ ਮਾਨ। ਗੁਰੂ ਨਾਨਕ ਮਨ ਦੀਆਂ ਹਾਲਤਾਂ 10 ਲਿਖਦਾ। ਹੋ ਸਕਿਆ ਤੇ ਕਿਸੇ ਵਕਤ ਤੁਹਾਡੇ ਸਾਹਮਣੇ ਰੱਖਾਂ। ਫਰਾਇਡ ਨੇ 8 ਲਿਖੀਆਂ, ਔਰ ਜਿਹੜੀਆਂ 8 ਲਿਖੀਆਂ ਨੇ ਗੁਰੂ ਨਾਨਕ ਨਾਲ ਮੇਲ ਖਾਂਦੀਆਂ। ਹੈਰਾਨਗੀ, ਪ੍ਰਾਈਡ ਮਨੋਵਿਸ਼ਲੇਸ਼ਣ। ਉਹਦੇ ਜਿਹੜੀਆਂ ਮਨ ਦੀਆਂ 8 ਅਵਸਥਾਵਾਂ ਉਹ ਬਿਆਨ ਕਰਦਾ ਹੈ, ਗੁਰੂ ਨਾਨਕ ਦੇ ਮਾਝ ਰਾਗ ਦੇ ਸ਼ਬਦ ਨਾਲ ਮੇਲ ਖਾਂਦੀਆਂ, ਜਿਹਦੇ ਸਤਿਗੁਰੂ ਨੇ 10 ਅਵਸਥਾ ਬਿਆਨ ਕੀਤੀਆਂ। ਇੱਕ ਦਫ਼ਾ ਦੋਹਾਂ ਦਾ ਇਹ ਵਿਚਾਰ, ਪ੍ਰਾਈਡ ਦਾ ਤੇ ਮਾਝ ਰਾਗ ਦੇ ਸ਼ਬਦ ਦਾ, ਮੈਂ ਜੰਮੂ ਸ਼੍ਰੀ ਗੁਰੂ ਸਿੰਘ ਸਭਾ ਵਿੱਚ ਸੁਣਾ ਰਿਹਾ ਸੀ। ਬਹੁਤ ਪੁਰਾਣੀ ਗੱਲ ਹੈ, ਅੰਦਾਜ਼ਨ 25-30 ਸਾਲ ਪੁਰਾਣੀ। ਮੈਂ ਇਸ ਤਰ੍ਹਾਂ ਕਿਹਾ, ਦੇਖੋ ਜੋ ਕੁਝ ਗੁਰੂ ਨਾਨਕ ਨੇ 500 ਸਾਲ ਪਹਿਲੇ ਆਖਿਆ, ਇਸੇ ਸਦੀ ਦਾ ਹੋ ਗੁਜ਼ਰਿਆ। ਇੱਕ ਮਹਾਨ ਡਾਕਟਰ ਮਨੋਚਿੰਤਕ ਇਸ ਵਿਚਾਰ ਨਾਲ ਸਹਿਮਤ। ਬਾਅਦ ਵਿੱਚ ਕਥਾ ਦੀ ਸਮਾਪਤੀ ਤੋਂ ਬਾਅਦ ਮੇਰੇ ਕਮਰੇ ਵਿੱਚ ਇੱਕ ਰਿਟਾਇਰਡ ਫੌਜੀ ਆ ਗਿਆ, ਕਰਨਲ ਸਿੰਘ ਦਾ। ਵਿਸ਼ਵ ਯੁੱਧ ਦੇ ਸਮੇਂ ਉਹ ਕਿਧਰੇ ਲੜਾਈ ਦੇ ਸਮੇਂ ਜਰਮਨ ਆਇਆ। ਮੈਨੂੰ ਕਹਿਣ ਲੱਗੇ, ਗਿਆਨੀ ਜੀ, ਫਰਾਇਡ ਗੁਰੂ ਨਾਨਕ ਨਾਲ ਸਹਿਮਤ ਹੈ, ਐਸਾ ਨਹੀਂ ਕਹਿਣਾ ਚਾਹੀਦਾ। ਫਰਾਇਡ ਨੇ ਖਿਆਲ ਹੀ ਗੁਰੂ ਨਾਨਕ ਤੋਂ ਲਿਆ, ਉਹਦਾ ਆਪਣਾ ਨਹੀਂ। ਮੈਂ ਕਿਹਾ ਉਹ ਕਿਸ ਤਰ੍ਹਾਂ? ਕਹਿਣ ਲੱਗੇ, ਜਰਮਨ ਦੇ ਡਾਕਟਰ ਟਰੰਪ ਹੋਇਆ, ਫਰਾਇਡ ਦੇ ਸਮੇਂ ਹੋਇਆ, ਉਹਨੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕੀਤਾ, ਲੇਕਿਨ ਸਿਰਫ ਮਾਝ ਰਾਗ ਤੱਕ ਕਰ ਸਕਿਆ, ਅੱਗੋਂ ਦੀ ਡੈਥ ਹੋ ਗਈ ਰਿਹਾ ਨਹੀਂ, ਸਰੀਰ ਦੇ ਸਾਥ ਨਹੀਂ ਦਿੱਤਾ। ਜੈ ਜੈ ਜਰਮਨ ਭਾਸ਼ਾ ਵਿੱਚ ਕਹਿੰਦਾ, ਮੇਰੇ ਦੇਖਣ ਵਿੱਚ ਆਇਆ ਸੀ ਜਰਮਨੀ, ਜਰਮਨ ਲੋਕਾਂ ਕੋਲ ਮੈਂ ਉੱਥੋਂ ਹੈਰਾਨ ਹੋਇਆ, ਡਾਕਟਰ ਟਰੰਪ ਨੇ ਮਿਹਨਤ ਕੀਤੀ। ਮਨ ਦੀਆਂ ਇਹ ਹਾਲਤਾਂ ਡਾਕਟਰ ਟਰੰਪ ਦੇ ਟੀਕੇ ਤੋਂ ਫਰਾਇਡ ਨੇ ਲੈਣਾ, ਐਸਾ ਕਹਿਣਾ ਹੀ ਨਹੀਂ ਚਾਹੀਦਾ। ਫਰਾਇਡ ਗੁਰੂ ਨਾਨਕ ਨਾਲ ਸਹਿਮਤ ਹੈ, ਨਹੀਂ, ਫਰਾਇਡ ਨੇ ਗੁਰੂ ਨਾਨਕ ਦੀ ਨਕਲ ਕੀਤੀ।

ਉਸ ਦਾ ਆਪਣਾ ਕਹਿ ਸਕਦਾ, ਬੜਾ ਪਰਬਲ। ਉਹ ਕਹਿੰਦਾ ਭਾਰਤ ਦੇ ਸਾਰੇ ਸੰਤ ਤੇ ਅਵਤਾਰ ਗਲਤ ਕਹਿੰਦੇ ਨੇ। ਮਨ ਵਿੱਚ ਪ੍ਰਾਰਥਨਾ ਹੈ, ਕਹਿੰਦਾ ਨਹੀਂ ਵਾਚਨਾ। ਮਨ ਵਿੱਚ ਰਾਮ ਹੈ, ਕਹਿੰਦਾ ਕਤਈ ਨਹੀਂ ਕਾਮ ਹੈ। ਮਨ ਵਿੱਚ ਰੱਬੀ ਗੁਣ ਹੈ, ਕਹਿੰਦਾ ਬਿਲਕੁਲ ਨਹੀਂ, ਇਗੋ ਹੈ, ਹੰਕਾਰ ਹੈ, ਬੜਾ ਪ੍ਰਬਲ ਹੰਕਾਰ। ਮਨ ਦੇ ਸਬਰ ਸੰਤੋਖ ਹੈ, ਕਹਿੰਦਾ ਐਵੇਂ ਕਿੱਲੇਬਾਜ਼ੀਆਂ ਨੇ, ਖਿਜੋ ਖਿਆਲ ਨੇ, ਖਿਜੋ ਮਨ ਦੇ ਸਿਵਾਏ ਲੋਭ ਤਾਂ ਹੋਰ ਕੁਛ ਨਹੀਂ। ਕਿਉਂਕਿ ਪਾਗਲਾਂ ਦਾ ਇਲਾਜ ਕਰਦਾ ਸੀ, ਸੀਮਾ ਤੋਂ ਵਧਿਆ ਹੋਇਆ ਹੰਕਾਰ ਮਨੁੱਖ ਨੂੰ ਪਾਗਲ ਕਰ ਦਿੰਦਾ, ਸੀਮਾ ਤੋਂ ਵਧਿਆ ਹੋਇਆ ਲੋਭ ਮਨੁੱਖ ਨੂੰ ਪਾਗਲ ਕਰ ਦਿੰਦਾ। ਗੁਰਬਾਣੀ ਵੀ ਕਹਿੰਦੀ ਹੈ ਜਿਉਂ ਕੂ ਕਰ ਅਰ ਕਾਇਆ ਧਾਵੇ ਜੈ ਜਿਸ ਜਾਏ, ਲੋਭੀ ਜੰਤ ਨਾ ਜਾਣੇ ਭਾਖਾ ਬਖ ਸਭ ਖਾਏ। ਲੋਭੀ ਮਨੁੱਖ ਸਿਰਫ ਪਾਗਲ ਮਨੁੱਖ ਹੀ ਨਹੀਂ ਹੈ, ਪਾਗਲ ਕੁੱਤੇ ਦੀ ਤਰ੍ਹਾਂ। ਸਤਿਗੁਰ ਦੀ ਬਾਣੀ, ਪਾਗਲ ਕੁੱਤਾ ਜਿਵੇਂ ਪਾਲਿਆ ਹੋਵੇ ਨਾ, ਆਪਣੇ ਮਾਲਕ ਨੂੰ ਵੀ ਵੱਢਣ ਲੱਗ ਪੈਂਦਾ। ਲੋਭ ਸੀਮਾ ਤੋਂ ਜਿਸਦਾ ਵੱਧ ਗਿਆ, ਭਰਾ ਨੂੰ ਵੀ ਧੋਖਾ ਦੇਗਾ, ਪਿਓ ਨੂੰ ਵੀ ਧੋਖਾ ਦੇਗਾ। ਲੋਭ ਜੋ ਵੱਧ ਗਿਆ, ਉਹਦੇ ਸਾਹਮਣੇ ਕੋਈ ਭਾਈਚਾਰਾ ਨਹੀਂ ਰਹਿ ਗਿਆ, ਉਹਦੇ ਸਾਹਮਣੇ ਕੋਈ ਰਿਸ਼ਤੇਦਾਰੀ ਨਹੀਂ ਰਹੀ, ਗੁਰੂ ਨੂੰ ਵੀ ਧੋਖਾ ਦੇਗਾ। ਅਸੀਂ ਕਿਤਨੇ ਲੋਕ ਮੰਦਰਾਂ ਦੀ ਗੋਲਕ ਔਰ ਗੁਰਦੁਆਰਿਆਂ ਦੀ ਗੋਲਕ ਦਾ ਗਲਤ ਇਸਤੇਮਾਲ ਕਰ ਲੈਂਦੇ ਨੇ, ਗਲਤ ਕੀ ਖਾਈ ਜਾਂਦੇ ਨੇ, ਜੋ ਸਿਰਫ ਧਰਮ ਪ੍ਰਚਾਰ ਵਾਸਤੇ। ਗੁਰੂ ਨੂੰ ਵੀ ਧੋਖਾ ਦਿੰਦੇ, ਪਰਮਾਤਮਾ ਨੂੰ ਵੀ ਧੋਖਾ ਦੇਣ ਦੀ ਕੋਸ਼ਿਸ਼ ਕਰਦੇ। ਇਹ ਬਿਰਤੀ ਉਹਨਾਂ ਦੀ ਬਣਦੀ ਹੈ ਵਧੇ ਹੋਏ ਲੋਭ ਤੋਂ। ਕੋਈ ਰਿਸ਼ਤੇਦਾਰੀ ਨਹੀਂ, ਕੋਈ ਭਾਈਚਾਰਾ ਨਹੀਂ, ਸੀਮਾ ਤੋਂ ਵਧਿਆ ਹੋਇਆ ਲੋਭ। ਜਿਵੇਂ ਪਾਗਲ ਕੁੱਤਾ ਆਪਣੇ ਮਾਲਕ ਨੂੰ ਵੀ ਵੱਢਦਾ, ਹਰੇਕ ਨੂੰ ਵੱਢਦਾ, ਲੋਭੀ ਮਨੁੱਖ ਹਰੇਕ ਨੂੰ ਠੱਗਣ ਦੀ ਕੋਸ਼ਿਸ਼ ਕਰਦਾ। ਸੀਮਾ ਤੋਂ ਵਧਿਆ ਹੋਇਆ ਲੋਭ ਮਨੁੱਖ ਨੂੰ ਪਾਗਲ ਕਰ ਦਿੰਦਾ, ਸੀਮਾ ਤੋਂ ਵਧਿਆ ਹੋਇਆ ਕਾਮ ਮਨੁੱਖ ਨੂੰ ਪਾਗਲ ਕਰਦਾ। ਜਿਹੜੇ ਪਾਗਲ ਉਸਦੇ ਕੋਲ ਆਉਂਦੇ ਸਨ ਅਤੇ ਜਿਹਨਾਂ ਦਾ ਉਹ ਇਲਾਜ ਕਰਦਾ ਸੀ, ਕਹਿੰਦਾ ਬੈਲੈਂਸ ਵਿਗੜਿਆ ਇਸ ਮਨੁੱਖ ਦਾ ਕੰਮ ਦਾ, ਫੌਰਨ ਦੋ ਚਾਰ ਦਿਨ ਗੱਲ ਕਰਕੇ ਅੰਦਾਜ਼ਾ ਲਾ ਲੈਂਦਾ ਇਸ ਮਨੁੱਖ ਦਾ ਬੈਲੈਂਸ ਵਿਗੜਿਆ ਜੇ ਹੰਕਾਰ ਨਾਲ, ਸੀਮਾ ਤੋਂ ਵਧੇ ਹੋਏ ਹੰਕਾਰ। ਇਸ ਮਨੁੱਖ ਦਾ ਮਾਨਸਿਕ ਸੰਤੁਲਨ ਡਾਵਾਂ ਡੋਲ ਹੋਇਆ ਲੋਭ ਨਾਲ, ਬੜਾ ਸਹਿਣਾ, ਬੜਾ ਸਹਿਣਾ। ਆਪਣੇ ਢੰਗ ਨਾਲ ਇਲਾਜ ਕਰਦਾ ਸੀ, ਚਾਰ ਪੰਜ ਦਿਨ ਉਹਦੇ ਨਾਲ ਗੱਲਾਂ ਕਰਦਾ ਸੀ, ਬਸ ਗੱਲਾਂ ਉਹਦੀਆਂ ਸੁਣਨੀਆਂ ਗੌਰ ਨਾਲ, ਬਸ ਇਹੀ ਉਹਦਾ ਇਲਾਜ ਕਰਨ ਦਾ ਢੰਗ। ਅੰਦਰ ਦਾ ਸਭ ਕੁਝ ਪਾਗਲ ਬਿਆਨ ਕਰ ਜਾਂਦਾ, ਉਹਦੇ ਬੋਲਾਂ ਚ ਸਭ ਕੁਝ ਪ੍ਰਗਟ ਹੋ ਜਾਂਦਾ ਸੀ, ਇਹ ਬੈਲੈਂਸ ਕਿਉਂ ਵਿਗੜਿਆ, ਇਹ ਸੰਤੁਲਨ ਕਿਉਂ ਵਿਗੜਿਆ, ਕੰਮ ਕਰਕੇ ਵਿਗੜਿਆ ਕਿ ਲੋਭ ਕਰਕੇ ਵਿਗੜਿਆ ਕਿ ਹੰਕਾਰ ਕਰਕੇ। ਮੈਂ ਕ੍ਰੋਧ ਅਤੇ ਮੋਹ ਦਾ ਜ਼ਿਕਰ ਨਹੀਂ ਕਰ ਰਿਹਾ, ਪਤਾ ਕਿਉਂ? ਧਾਰਮਿਕ ਗਿਆਨੀ ਇਹਨਾਂ ਦੀ ਕੋਈ ਹੋਂਦ ਨਹੀਂ ਮੰਨਦੇ, ਛਾਇਆ ਦੀ ਤਰ੍ਹਾਂ ਇਹ ਇਹਨਾਂ ਦੇ ਨਾਲ ਰਹਿੰਦੇ। ਜਿਵੇਂ ਇੱਕ ਦਰੱਖਤ ਹੈ ਉਹਦੀ ਤਾਂ ਹੋਂਦ ਹੈ, ਪਰ ਛਾਇਆ ਦਰੱਖਤ ਕਰਕੇ ਛਾਇਆ, ਦਰੱਖਤ ਨਾ ਹੋਵੇ ਤਾਂ ਛਾਇਆ ਨਹੀਂ ਹੋਵੇ। ਮੋਹ ਅਤੇ ਕ੍ਰੋਧ ਦੀ ਆਪਣੀ ਹੋਂਦ ਨਹੀਂ, ਉਹ ਕੰਮ ਕਰਕੇ ਹੰਕਾਰ ਕਰਕੇ ਲੋਭ ਕਰਕੇ ਨੇ। ਜਿਹੜਾ ਹੰਕਾਰ ਦੀ ਪੂਰਤੀ ਕਰ ਦੇਵੇ, ਪੱਠੇ ਪਾ ਦੇਵੇ, ਆਖਿਰ ਤੇਰੇ ਵਰਗਾ ਕੋਈ ਸ਼ਰੀਫ ਨਹੀਂ, ਤੇਰੇ ਵਰਗਾ ਕੋਈ ਗਿਆਨੀ ਨਹੀਂ, ਤੇਰੇ ਵਰਗਾ ਕੋਈ ਦਾਨੀ ਨਹੀਂ, ਤੇਰੇ ਵਰਗਾ ਕੋਈ ਸ਼ਕਤੀਸ਼ਾਲੀ ਨਹੀਂ, ਇਸ ਤਰ੍ਹਾਂ ਪੱਠੇ ਪਾਉਂਦਾ ਰਹੇ, ਉਹ ਪਿਆਰਾ ਲੱਗਦਾ, ਚੰਗਾ ਲੱਗਦਾ, ਉਸ 'ਤੇ ਮੋਹ ਆ ਜਾਂਦਾ। ਅਤੇ ਜਿਹੜਾ ਰੋਕ ਖੜੀ ਕਰ ਦੇਵੇ, ਉਸ 'ਤੇ ਕ੍ਰੋਧ ਆ ਜਾਂਦਾ। ਜਿਹੜਾ ਅਕੇਲੇ ਤੇਰੇ ਜੈਸਾ ਕੋਈ ਮੂਰਤ ਹੀ ਨਹੀਂ, ਤੂੰ ਕਿਵੇਂ, ਤੂੰ ਕੁਛ ਵੀ ਨਹੀਂ, ਉਸ 'ਤੇ ਕ੍ਰੋਧ ਆ ਜਾਂਦਾ। ਕ੍ਰੋਧ ਹਰ ਵਕਤ ਨਹੀਂ ਆਉਂਦਾ, ਹੰਕਾਰ ਹਰ ਵਕਤ ਆਉਂਦਾ। ਮੋਹ ਹਰ ਵਕਤ ਨਹੀਂ ਆਉਂਦਾ, ਹੰਕਾਰ ਹਰ ਵਕਤ ਆਉਂਦਾ। ਜਿਹੜਾ ਲੋਭ ਦੀ ਪੂਰਤੀ ਕਰ ਦੇਵੇ, ਪਿਆਰਾ ਲੱਗਦਾ, ਚੰਗਾ ਲੱਗਦਾ, ਆਪਣਾ ਲੱਗਦਾ। ਅਤੇ ਜਿਹੜਾ ਰੋਗ ਖੜੀ ਕਰ ਦੇਵੇ, ਉੱਥੇ ਕ੍ਰੋਧ ਆ ਜਾਂਦਾ। ਕ੍ਰੋਧ ਦਾ ਮਤਲਬ ਕੀ ਹੈ? ਕਿਸੇ ਨੇ ਰੁਕਾਵਟ ਖੜੀ ਕੀਤੀ, ਹੰਕਾਰ ਪੂਰਤੀ ਦੇ, ਲੋਭ ਪੂਰਤੀ ਦੇ, ਕੰਮ ਪੂਰਤੀ ਦੇ, ਹੋਰ ਤਾਂ ਕੋਈ ਮਤਲਬ ਨਹੀਂ। ਜੈਸੇ ਪਾਣੀ ਵਿੱਚ ਮਨੁੱਖ 5-7 ਮਿੰਟ ਲਈ ਡੁਬਕੀ ਲਾ ਸਕਦਾ ਹੈ, ਲੰਬਾ ਨਹੀਂ ਬੈਠ ਸਕਦਾ ਪਾਣੀ 'ਚ, ਭਾਵੇਂ ਕਿਤਨਾ ਹੀ ਵੱਡਾ ਤੈਰਾਕ ਹੋਵੇ, ਜ਼ਿਆਦਾ ਲੰਬਾ ਨਹੀਂ ਬੈਠ ਸਕਦਾ, ਨਿਕਲਣਾ ਪਏਗਾ ਬਾਹਰ। ਦਰਿਆਵਾਂ ਦੇ ਕੰਢੇ ਰਹਿਣ ਵਾਲੇ ਔਰ ਤੈਰਾਕ ਲੋਕ ਇਸ ਨੂੰ ਸਮਝਦੇ, ਕਿਉਂਕਿ ਬਚਪਨ ਦੇ ਕਿਸੇ ਵਕਤ ਮੈਂ ਵੀ ਤੈਰਨਾ ਸਿੱਖਿਆ।
ਤੇ ਅਸੀਂ ਆਪਸ ਵਿੱਚ ਬੱਚੇ ਬੱਚੇ ਸ਼ਰਤ ਲਾਉਂਦੇ ਹੁੰਦੇ ਸੀ ਕਿਤਨੀ ਦੇਰ ਪਾਣੀ ਵਿੱਚ ਬੈਠ ਸਕਦੇ। ਜਿਹੜਾ ਜ਼ਿਆਦਾ ਬੈਠ ਜਾਂਦਾ ਸੀ ਉਹਨੂੰ ਸਭ ਤੋਂ ਅਗਰਸਰ ਮੰਨਿਆ ਜਾਂਦਾ ਸੀ, ਬਈ ਉਹ ਵੱਡਾ ਤੈਰਾਕ। ਲੇਕਿਨ ਕਿਤਨਾ ਵੀ ਵੱਡਾ ਤੈਰਾਕ ਹੋਵੇ ਔਰ ਪਾਣੀ ਵਿੱਚ ਰਹਿਣ ਵਾਲਾ ਹੋਵੇ, 7-8 ਮਿੰਟ ਤੋਂ ਜ਼ਿਆਦਾ ਨਹੀਂ ਰਹਿ ਸਕਦਾ। ਕ੍ਰੋਧ 2-4 ਮਿੰਟ, 7-8 ਮਿੰਟ ਇਤਨਾ ਹੀ ਰਹੇਗਾ, ਜ਼ਿਆਦਾ ਨਹੀਂ। ਕਿਤਨੀ ਸ਼ਕਤੀ ਮਨੁੱਖ ਦੀ ਵੇਸਟ ਕਰ ਦਿੰਦਾ, ਮਨੁੱਖ ਆਪੇ ਹੀ ਸ਼ਿਥਲ ਹੋ ਜਾਂਦਾ। ਮੁਕਤਸਰ ਮੈਂ ਇਸ ਤਰ੍ਹਾਂ ਸਮਾਂ ਆਪਣੀ ਚਾਲ ਨਾਲ ਚੱਲ ਰਿਹਾ। ਸਾਰਾ ਵਿਕਾਸ ਮਨੁੱਖ ਤੋਂ ਹੋਇਆ ਭੋਜਨ ਕਰਕੇ, ਸਾਰਾ ਵਿਕਾਸ ਮਨੁੱਖ ਤੋਂ ਹੋਇਆ ਪਦਾਰਥਾਂ ਦੀ ਲੋੜ ਕਰਕੇ। ਪ੍ਰਾਇਡ ਜੈਸੇ ਵੀ ਮਨੁੱਖ ਕਹਿ ਉੱਠੇ ਪਰਮਾਤਮਾ ਮਨੁੱਖ ਦੀ ਲੋੜ ਹੈ, ਐਸਾ ਮੈਨੂੰ ਦਿਖਾਈ ਨਹੀਂ ਦਿੰਦਾ। ਬੜੇ ਬੜੇ ਤਾਰਕਿਕ, ਬੜੇ ਬੜੇ ਸਾਇੰਟਿਸਟ ਅਜੇ ਪਰਮਾਤਮਾ ਨੂੰ ਨਹੀਂ ਮੰਨਦੇ, ਇਹ ਵੀ ਮੈਂ ਪਰ ਉਹ ਕਹਿੰਦੇ ਸਰੀਰ ਦੇ ਕਿਸੇ ਭਾਗ ਨੂੰ ਵੀ ਪਰਮਾਤਮਾ ਦੀ ਲੋੜ ਹੋਵੇ ਇਸ ਤਰ੍ਹਾਂ ਦਿਖਾਈ ਵੀ ਨਹੀਂ ਦਿੰਦਾ। ਇਹਨੂੰ ਮਨ ਪਾਣੀ ਦੀ ਲੋੜ ਹੈ, ਪਦਾਰਥਾਂ ਦੀ ਲੋੜ ਹੈ, ਸਰਦੀ ਤੋਂ ਬਚਾਉਣਾ, ਤਨ ਨੂੰ ਗਰਮੀ ਤੋਂ ਬਚਾਉਣਾ, ਭੁੱਖ ਲੱਗੀਏ ਭੋਜਨ ਦੇਣਾ, ਪਿਆਸ ਲੱਗੀਏ ਪਾਣੀ ਦੇਣਾ, ਇਹ ਲੋੜਾਂ ਜਾਪਦੀਆਂ। ਪਦਾਰਥਾਂ ਦੀ ਲੋੜ ਨੇ, ਭੋਜਨ ਦੀ ਭੁੱਖ ਨੇ ਤੇ ਪਾਣੀ ਦੀ ਪਿਆਸ ਨੇ ਇਹ ਸਾਰਾ ਵਿਕਾਸ ਕਰਾਇਆ, ਸਾਰਾ ਵਿਕਾਸ ਕਰਾਇਆ। ਔਰ ਬੜੀ ਪ੍ਰਬਲ ਦਲੀਲ ਦਿੰਦੇ ਨੇ, ਜਨਮ ਤੋਂ ਭਜਨ ਦੀ ਕੋਈ ਭੁੱਖ ਨਹੀਂ ਹੈ, ਪਰਮਾਤਮਾ ਦੀ ਕੋਈ ਭੁੱਖ ਨਹੀਂ। ਹੁਣ ਮੈਂ ਅਰਜ਼ ਕਰਾਂ, ਠੀਕ ਕਹਿੰਦੇ ਆਪਣੇ ਮਿਹਨਤ, ਉਹ ਠੀਕ ਕਹਿੰਦੇ ਨੇ, ਜਨਮ ਤੋਂ ਨਹੀਂ ਹੈ, ਵਾਕਈ ਨਹੀਂ ਹੈ। ਪਰਮਾਤਮਾ ਦੀ ਭੁੱਖ ਉਸ ਦਿਨ ਪੈਦਾ ਹੁੰਦੀ ਹੈ, ਕਿਸ ਦਿਨ? ਜਿਸ ਦਿਨ ਮਨੁੱਖ ਪਦਾਰਥਾਂ ਤੋਂ ਉਦਾਸ ਹੋ ਜਾਂਦਾ, ਬੋਰ ਹੋ ਜਾਂਦਾ, ਬੇਚੈਨ ਹੋ ਜਾਂਦਾ, ਉਸ ਤੋਂ ਪਹਿਲੇ ਨਹੀਂ, ਉਸ ਤੋਂ ਪਹਿਲੇ। ਨਿਰੰਕਾਰ ਦੀ ਭੁੱਖ ਉਸ ਦਿਨ ਪੈਦਾ ਹੁੰਦੀ ਹੈ, ਕਿਸ ਦਿਨ? ਜਿਸ ਦਿਨ ਮਨੁੱਖ ਪਰਿਵਾਰ ਤੋਂ ਉਦਾਸ ਹੋ ਜਾਂਦਾ, ਨਿਰਾਸ਼ ਹੋ ਜਾਂਦਾ, ਉਸ ਤੋਂ ਪਹਿਲੇ ਨਹੀਂ। ਪਰਮਾਤਮਾ ਦੀ ਤੜਫ ਪਿਆਸ ਉਸ ਦਿਨ ਪੈਦਾ ਹੁੰਦੀ ਹੈ, ਜਿਸ ਦਿਨ ਸੰਸਾਰ ਦੀ ਪਿਆਸ ਉਸ 'ਚ ਰਹਿੰਦੀ ਨਹੀਂ ਤੇ ਬੋਰ ਹੋ ਜਾਂਦਾ, ਬੇਚੈਨ ਹੋ ਜਾਂਦਾ, ਉਬ ਜਾਂਦਾ, ਕੁਛ ਨਹੀਂ, ਕੁਛ ਨਹੀਂ, ਕੁਛ ਨਹੀਂ, ਉਸ ਦਿਨ ਪੈਦਾ, ਉਸ ਤੋਂ ਪਹਿਲੇ ਨਹੀਂ ਪੈਦਾ। ਇਸ ਚੱਕਰ 'ਚ ਨਾ ਪੈਣਾ ਕਿ ਮੰਦਰ, ਮਸਜਿਦ, ਗੁਰਦੁਆਰੇ, ਚਰਚ ਦੇ ਜਿਹੜੇ ਜਾਣ ਵਾਲੇ ਨੇ ਪਰਮਾਤਮਾ ਦੀ ਪਿਆਸ ਕਰਕੇ ਜਾਂਦੇ ਨੇ, ਪਰਮਾਤਮਾ ਦੀ ਭੁੱਖ ਕਰਕੇ ਜਾਂਦੇ ਨੇ, ਨਹੀਂ, ਇਹ ਵੀ ਪਦਾਰਥਾਂ ਦੀ ਭੁੱਖ ਕਰਕੇ ਜਾਂਦੇ ਨੇ, ਇਹ ਵੀ ਗੁਰੂਕੁਲ ਸੰਸਾਰ ਦਾ ਹੀ ਸੁੱਖ ਮੰਗਣ ਜਾਂਦੇ ਨੇ, ਸੰਸਾਰ ਤੋਂ ਉਦਾਸ ਨਹੀਂ ਨੇ, ਨਹੀਂ ਨੇ, ਨਹੀਂ। ਪਦਾਰਥਾਂ ਦੀ ਭੁੱਖ ਨੇ, ਲੋੜ ਨੇ, ਭੋਜਨ ਦੀ ਭੁੱਖ ਨੇ, ਜਿੱਥੇ ਸਾਰਾ ਵਿਕਾਸ ਕਰਾਇਆ ਹੈ। ਜੈਸੇ ਸਭ ਕੁਛ ਤੋਂ ਮਨੁੱਖ ਬੋਰ ਹੋਇਆ, ਬੇਚੈਨ ਹੋਇਆ, ਤੇ ਅੰਦਰ ਪਰਮਾਤਮਾ ਦੀ ਭੁੱਖ ਪੈਦਾ ਹੋਈ ਹੈ, ਉਸੇ ਨੇ ਧਰਮ ਮੰਦਰਾਂ ਨੂੰ ਜਨਮ ਦਿੱਤਾ, ਤੀਰਥਾਂ ਨੂੰ ਜਨਮ ਦਿੱਤਾ, ਬੜੇ ਬੜੇ ਗ੍ਰੰਥਾਂ ਨੂੰ ਜਨਮ ਦਿੱਤਾ। ਭਾਰਤ ਵਿੱਚ 108 ਉਪਨਿਸ਼ਦਾਂ, 27 ਸਿਮਰਤੀਆਂ, 18 ਪੁਰਾਣ, 6 ਸ਼ਾਸਤਰ, 4 ਵੇਦ, ਇੱਥੇ ਭੁੱਖ ਤੇ ਤੜਪ ਨੇ ਰੱਬੀ ਬਾਣੀ ਨੂੰ ਜਨਮ ਦਿੱਤਾ, ਇਹਦੇ ਵਿੱਚ ਪਰਮਾਤਮਾ ਝਲਕ ਦੱਸਦੇ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਇਸੇ ਭੁੱਖ ਤੇ ਪਿਆਸ ਨੇ ਗੀਤਾ ਨੂੰ ਜਨਮ ਦਿੱਤਾ, ਭਾਗਵਤ ਗੀਤਾ, ਭਗਤਾਂ ਦੇ ਅੰਦਰੋਂ ਤਰ੍ਹਾਂ ਤਰ੍ਹਾਂ ਦੇ ਬੋਲਾਂ ਨੂੰ ਜਨਮ ਦਿੱਤਾ, ਗ੍ਰੰਥਾਂ ਨੂੰ ਜਨਮ ਦਿੱਤਾ, ਭਗਤਮਾਲਾ ਨੂੰ ਜਨਮ ਦਿੱਤਾ। ਇਸੇ ਭੁੱਖ ਨੇ ਕੁਰਾਨ ਨੂੰ ਜਨਮ ਦਿੱਤਾ, ਅੰਜੀਲ ਨੂੰ ਜਨਮ ਦਿੱਤਾ, ਤੌਰੈਤ ਨੂੰ, ਤਾਲਮੁਦ ਨੂੰ ਜਨਮ ਦਿੱਤਾ। ਇਹ ਜਦੋਂ ਮਿਡਲ ਈਸਟ ਦੇ ਗ੍ਰੰਥ ਪੈਦਾ ਹੋਏ, ਮੂਸਾ ਤੋਂ ਤਾਲਮੁਦ ਆ, ਤੌਰੈਤ ਆ ਗਈ, ਜਰਜਰਸ ਤੋਂ ਅੰਗੀਲ ਆ ਗਈ, ਈਸਾ ਤੋਂ ਬਾਈਬਲ ਆ ਗਈ, ਮੁਹੰਮਦ ਤੋਂ ਕੁਰਾਨ ਆਈ, ਇਸੇ ਭੁੱਖ ਨੇ ਪੈਦਾ ਕੀਤੀ। ਇਤਨਾ ਮਹਾਨ ਗਿਆਨ ਪਰਮਾਤਮਾ ਦਾ
ਪਰਮਾਤਮਾ ਦੀ ਭੁੱਖ ਨੇ ਪੈਦਾ ਕੀਤਾ। ਮਸਜਿਦਾਂ ਬਣੀਆਂ, ਪਦਾਰਥਾਂ ਦੀ ਲੋੜ ਨੇ ਕਾਰਖਾਨੇ ਬਣਾਏ, ਪਰਮਾਤਮਾ ਦੀ ਤੜਪ ਨੇ ਮਸਜਿਦਾਂ ਬਣਾਈਆਂ, ਮੰਦਰ ਬਣਾਏ, ਗੁਰਦੁਆਰੇ ਬਣਾਏ, ਚਰਚ ਬਣਾਏ, ਬੌਧ ਮੱਠ ਬਣਾਏ। ਪਦਾਰਥਾਂ ਦੀ ਲੋੜ ਨੇ, ਭੋਜਨ ਦੀ ਭੁੱਖ ਨੇ ਰੋਜ਼ਗਾਰ ਦੇ ਸਾਧਨ ਮੁਹੱਈਆ ਕੀਤੇ, ਤਰ੍ਹਾਂ ਤਰ੍ਹਾਂ ਦੀ ਖੇਤੀਬਾੜੀ, ਤਰ੍ਹਾਂ ਤਰ੍ਹਾਂ ਦੇ ਬਿਜ਼ਨਸ ਵਪਾਰ, ਤਰ੍ਹਾਂ ਤਰ੍ਹਾਂ ਦੀ ਮਾਰਕੀਟ। ਲੇਕਿਨ ਪਰਮਾਤਮਾ ਦੀ ਭੁੱਖ ਨੇ ਧਰਮ ਮੰਦਰਾਂ ਨੂੰ ਜਨਮ ਦਿੱਤਾ, ਸਤਸੰਗ ਨੂੰ ਜਨਮ ਦਿੱਤਾ, ਕਥਾ ਕੀਰਤਨ ਨੂੰ ਜਨਮ ਦਿੱਤਾ, ਨਿਮਾਜ਼ ਨੂੰ ਜਨਮ ਦਿੱਤਾ, ਪ੍ਰੇਰ ਨੂੰ ਜਨਮ ਦਿੱਤਾ, ਪ੍ਰਾਰਥਨਾ ਨੂੰ ਜਨਮ ਦਿੱਤਾ, ਧਿਆਨ ਸਾਧਨਾ ਨੂੰ ਜਨਮ ਦਿੱਤਾ, ਪਤਾ ਨਹੀਂ ਕਿਤਨੇ ਧਰਮ ਗ੍ਰੰਥਾਂ ਨੂੰ ਜਨਮ ਦਿੱਤਾ। ਇੱਕ ਨੁਕਤਾ ਬਿਆਨ ਕਰਕੇ ਮੈਂ ਸਮਾਪਤੀ ਕਰਦਾ, ਬਾਕੀ ਖੁਲਾਸਾ ਕੱਲ੍ਹ। ਸੰਸਾਰ ਵਿੱਚ ਬੜੀ ਮਿਹਨਤ ਕੀਤੀ, ਬੜੀ ਮਿਹਨਤ ਕੀਤੀ, ਅਗਰ ਪਦਾਰਥ ਮਿਲ ਵੀ ਗਿਆ ਤਾਂ ਕੁਛ ਵੀ ਨਹੀਂ ਮਿਲਿਆ, ਕੁਛ ਵੀ ਨਹੀਂ ਮਿਲਿਆ। ਇੰਨੀ ਵੀ ਮਿਹਨਤ, ਚੰਗੇ ਤੋਂ ਚੰਗਾ ਪਰਿਵਾਰ ਮਿਲ ਵੀ ਗਿਆ ਤਾਂ ਕੁਛ ਵੀ ਨਹੀਂ ਮਿਲਿਆ, ਕੁਛ ਵੀ ਨਹੀਂ ਮਿਲਿਆ, ਕੁਛ ਵੀ ਨਹੀਂ ਮਿਲਿਆ। ਇਹ ਵੀ ਮੈਂ ਬੜੇ ਧਿਆਨ ਨਾਲ ਸੁਣ ਲੈਣਾ। ਚੰਗੇ ਤੋਂ ਚੰਗਾ ਮਕਾਨ ਮਿਲ ਵੀ ਗਿਆ ਤਾਂ ਕੁਛ ਵੀ ਨਹੀਂ ਮਿਲਿਆ, ਕੁਛ ਵੀ ਨਹੀਂ ਮਿਲਿਆ, ਕੁਛ ਵੀ ਨਹੀਂ ਮਿਲਿਆ। ਪਰਮਾਤਮਾ ਦੀ ਖੋਜ ਕੀਤੀ, ਬੜੀ ਮਿਹਨਤ ਕੀਤੀ, ਬੜੀ ਮਿਹਨਤ ਕੀਤੀ, ਨਹੀਂ ਵੀ ਮਿਲਿਆ ਤਾਂ ਵੀ ਬਹੁਤ ਕੁਛ ਮਿਲ ਜਾਂਦਾ, ਬਹੁਤ ਕੁਛ ਮਿਲ ਜਾਂਦਾ। ਇਹ ਵੀ ਮੈਂ ਨਹੀਂ ਵੀ ਮਿਲਿਆ ਤਾਂ ਵੀ ਉਹਦੀ ਤੜਕ ਬਹੁਤ ਕੁਛ ਦੇ ਜਾਂਦੀ ਹੈ, ਉਹਦੀ ਪਿਆਸ ਬਹੁਤ ਕੁਛ ਦੇ ਜਾਂਦੀ ਹੈ, ਉਹਦੀ ਭੁੱਖ ਬਹੁਤ ਕੁਛ ਦੇ ਜਾਂਦੀ ਹੈ। ਤੁਸੀਂ ਆਖੋਗੇ ਭੁੱਖ ਦੇ ਜਾਂਦੀ ਹੈ, ਹਾਂ ਉਸਦੀ ਭੁੱਖ ਬਹੁਤ ਕੁਛ ਦੇ ਜਾਂਦੀ ਹੈ। ਸ਼ਾਇਦ ਇਸ ਵਾਸਤੇ ਕੁਛ ਭਗਤਾਂ ਨੇ ਤੇ ਕਹਿ ਦਿੱਤਾ, ਨਹੀਂ ਪ੍ਰਭੂ ਮਿਲਦਾ ਤੇ ਨਾ ਮਿਲ, ਆਪਣੀ ਭੁੱਖ ਰਹਿਣ ਦੇਣੀ, ਆਪਣੀ ਪਿਆਸ ਰਹਿਣ ਦੇਣੀ। ਅਮੀਰ ਖੁਸਰੋ ਜੈਸੇ ਸੂਫੀ ਫਕੀਰ ਨੇ ਤੇ ਇੱਥੇ ਤੱਕ ਕਹਿ ਦਿੱਤਾ, ਯਾ ਰੱਬ ਦੁਆਏ ਵਸਲ ਨਾ ਹਰ ਜਿਸ ਕਬੂਲ ਹੋ, ਇਹ ਜਿਹੜਾ ਮੈਂ ਤੜਪ ਕੇ ਰੋਜ਼ ਨਿਮਾਜ਼ ਪੜ੍ਹਦਾ ਤੇ ਪ੍ਰਾਰਥਨਾ ਕਰਦਾ, ਤੂੰ ਮਿਲ, ਤੂੰ ਮਿਲ, ਤੜਪਦਾ ਹੋਇਆ ਰੋਂਦਾ ਹੋਇਆ ਜੋ ਮੈਂ ਤੇਰੇ ਅੱਗੋਂ ਫਰਿਆਦ ਕਰਦਾ, ਕਿਧਰੇ ਭੁਲੇਖੇ ਚ ਮੇਰੀ ਫਰਿਆਦ ਸੁਣ ਨਾ ਦੇ, ਨਾ ਸੁਣੇ, ਨਾ ਮਿਲੇ, ਫਿਰ ਦਿਲ ਮੈਂ ਕਿਆ ਰਹੇਗਾ ਜੋ ਹਸਰਤ ਨਿਕਲ ਗਈ, ਮੈਨੂੰ ਤੇਰੇ ਤੜਪਣ ਦੇ ਵੀ ਕੁਝ ਆਨੰਦ ਆਉਣ ਲੱਗ ਪਿਆ, ਮੈਨੂੰ ਤੇਰੀ ਭੁੱਖ ਦੇ ਚ ਵੀ ਕੋਈ ਰਸ ਮਿਲਣ ਲੱਗ ਪਿਆ, ਮੈਨੂੰ ਤੇਰੀ ਪਿਆਸ ਦੇ ਚ ਵੀ ਆਨੰਦ ਮਿਲਣ ਲੱਗ ਪਿਆ। ਮੈਂ ਅਜੇ ਇਸ ਆਨੰਦ ਨੂੰ ਹੀ ਜਰ ਨਹੀਂ ਸਕਦਾ, ਤੂੰ ਮਿਲ ਗਿਆ ਤੇ ਤੇਰਾ ਆਨੰਦ ਮੈਂ ਕਿਵੇਂ ਜਰਾਂਗਾ, ਤੂੰ ਨਾ ਹੀ ਮਿਲਦੇ ਸੀ। ਬੜੇ ਧਿਆਨ ਨਾਲ ਸੁਣਨਾ, ਚੰਗੇ ਤੋਂ ਚੰਗੇ ਪਦਾਰਥ ਮਿਲ ਵੀ ਗਏ ਤੇ ਕੁਛ ਵੀ ਨਹੀਂ ਮਿਲਿਆ, ਕੁਛ ਵੀ ਨਹੀਂ ਮਿਲਿਆ। ਅਗਰ ਪਰਮਾਤਮਾ ਦੀ ਭੁੱਖ ਹੈ ਤੇ ਪਿਆਸ ਤੇ ਪਰਮਾਤਮਾ ਨਹੀਂ ਵੀ ਮਿਲਿਆ ਤੇ ਫਿਰ

0: ਕਿ ਤੁਹਾਡੀ ਸਰੋਤ ਦੀ ਲੜੀ ਬਣੀ ਰਹੀ ਔਰ ਸਤਿਗੁਰ ਰਹਿਮਤ ਕਰਨੇ ਭੁੱਖ ਪਿਆਸ ਤੁਹਾਡੇ ਅੰਦਰ ਪੈਦਾ। ਜੇ ਭੁੱਖ ਪਿਆਸ ਰੋਜ਼ ਕੰਮ ਧੰਦੇ ਤੇ ਮਜਬੂਰ ਕਰਦੀ ਹੈ, ਭੁੱਖ ਪੈਦਾ ਹੋ ਗਈ ਤਾਂ ਸੰਗ ਤੋਂ ਟੁੱਟ ਨਹੀਂ ਸਕੋਗੇ, ਨਿਤਨੇਮ ਤੋਂ ਟੁੱਟ ਨਹੀਂ ਸਕੋਗੇ, ਵਾਹਿਗੁਰੂ ਵਾਹਿਗੁਰੂ ਦੇ ਜਪ ਤੋਂ ਟੁੱਟ ਨਹੀਂ ਸਕੋਗੇ। ਇਹਦੀ ਮਿਹਨਤ ਕਰਦੇ ਸਤਿਗੁਰ ਰਹਿਮਤ ਕਰੇ, ਭੁੱਖ ਪੈਦਾ ਹੋਵੇ, ਇਹ ਪਿਆਸ ਪੈਦਾ ਹੋਵੇ, ਇਸ ਵਿਚਾਰ ਦੀ ਬਾਕੀ ਹਨ। ਕਿਉਂਕਿ ਸਮੇਂ ਨੂੰ ਦੇਖਣਾ ਚਾਹੀਦਾ, ਕੁਛ ਸੱਜਣਾਂ ਨੇ ਵਾਪਸ ਵੀ ਜਾਣਾ ਹੁੰਦਾ ਹੈ। ਇੱਥੇ ਸਮਾਪਤੀ ਕਰਦੇ ਹਾਂ। ਬੁੱਲ ਸੁਗਰੀ ਸ਼ਮਾ ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
1: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਹੋਏ ਨਾਨਕ ਜਾਪ ਜਪੈ ਜਾਪ ਸੋਏ ਜੀ ਪ੍ਰਸਾਦ ਤੋਂ ਪ੍ਰਗਟ ਸੰਸਾਰ ਜਿਸ ਵਾਹਿਗੁਰੂ ਦੀ ਕਿਰਪਾ ਨਾਲ ਤੂੰ ਜਗਤ ਵਿੱਚ ਪ੍ਰਸਿੱਧੀ ਨੂੰ ਪ੍ਰਾਪਤ ਕੀਤਾ ਹੈ ਤੇਰਾ ਮਾਣ ਵਧਿਆ ਹੈ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ ਉਸ ਵਾਹਿਗੁਰੂ ਜੀ ਨੂੰ ਕਦੇ ਵੀ ਨਾ ਵਿਸਾਰੀ ਜੇ ਪ੍ਰਸਾਦ ਤੇਰਾ ਪ੍ਰਤਾਪ ਜਿਸ ਵਾਹਿਗੁਰੂ ਦੀ ਕਿਰਪਾ ਨਾਲ ਤੇਰਾ ਪ੍ਰਤਾਪ ਬਣਿਆ ਹੋਇਆ ਤੂੰ ਉੱਚੇ ਮਾਣ ਵਾਲਾ ਹੈ ਰੇ ਮਨ ਮੋੜ ਤੂੰ ਤਾਂ ਕੋ ਜਾਪ ਐ ਮੋੜ ਅਗਿਆਨੀ ਮਨ ਤੂੰ ਐਸੇ ਵਾਹਿਗੁਰੂ ਜੀ ਦਾ ਸਿਮਰਨ ਜ਼ਰੂਰ ਕਰ ਜੇ ਪ੍ਰਸਾਦ ਤੇਰੀ ਕਾਰਜ ਪੂਰੇ ਜਿਸ ਵਾਹਿਗੁਰੂ ਦੀ ਕਿਰਪਾ ਨਾਲ ਤੇਰਾ ਕੀਤਾ ਹੋਇਆ ਕੰਮ ਨੇਪਰੇ ਚੜਦਾ ਜੀਵ ਕਰਮ ਕਰਨ ਸੁਤੰਤਰ ਹੈ ਫਲ ਤੇ ਵਾਹਿਗੁਰੂ ਜੀ ਹੀ ਬਖਸ਼ਦੇ ਹਨ ਜੇ ਅਸੀਂ ਵਾਹਿਗੁਰੂ ਜੀ ਦਾ ਆਸਰਾ ਲੈ ਕੇ ਕਰਮ ਕਰੀਏ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਉਸ ਕਰਮ ਵਿੱਚ ਸੰਪੂਰਨਤਾ ਹਾਸਲ ਹੁੰਦੀ ਹੈ ਕੀਤਿਆਂ ਕਰਮਾਂ ਦਾ ਸ਼ੁਭ ਫਲ ਪ੍ਰਾਪਤ ਹੁੰਦਾ ਹੈ ਜਿਸੇ ਜਾਨ ਮਨ ਸਦਾ ਹਜ਼ੂਰ ਹੈ ਐਸੇ ਸ਼ੁਭ ਫਲ ਦੇਣ ਵਾਲੇ ਵਾਹਿਗੁਰੂ ਜੀ ਦਾ ਨਾਮ ਸਦਾ ਸਦਾ ਜਪਣਾ ਚਾਹੀਦਾ ਹੈ ਔਰ ਉਸ ਵਾਹਿਗੁਰੂ ਜੀ ਨੂੰ ਆਪਣੇ ਕੋਲੇ ਆਪਣੇ ਨਾਲ ਹਾਜ਼ਰ ਔਰ ਨਾਜ਼ਰ ਸਮਝਣਾ ਚਾਹੀਦਾ ਹੈ ਜੇ ਪ੍ਰਸਾਦ ਤੂੰ ਪਾਵੈ ਸਾਚ ਜਿਸ ਵਾਹਿਗੁਰੂ ਦੀ ਕਿਰਪਾ ਨਾਲ ਤੂੰ ਸੱਚ ਨੂੰ ਜਾਣ ਸਕਦਾ ਹੈ ਰੇ ਮਨ ਮੇਰੇ ਤੂੰ ਤਾਂ ਸਿਉ ਰਾਜ ਤਾਂ ਤੀ ਉਸ ਸੱਚ ਪ੍ਰਭੂ ਨਾਲ ਨੀਹੋ ਲਾ ਸੱਚ ਪ੍ਰਭੂ ਦਾ ਸਿਮਰਨ ਕਰ ਸੱਚ ਪ੍ਰਭੂ ਦਾ ਧਿਆਨ ਕਰ ਸੱਚ ਪ੍ਰਭੂ ਦਾ ਆਸਰਾ ਲੈ ਕੇ ਆਪਣੇ ਜਨਮ ਤੀਰਤ ਕਰ ਜੇ ਪ੍ਰਸਾਦ ਸਭ ਕੀ ਗਤ ਹੋਏ ਜਿਸ ਵਾਹਿਗੁਰੂ ਦੀ ਕਿਰਪਾ ਨਾਲ ਸਭ ਜੀਆਂ ਨੂੰ ਮੋਕਸ਼ ਮਿਲਦਾ ਹੈ ਨਾਨਕ ਜਾਪ ਜਪੈ ਜਪ ਸੋਏ ਉਸ ਵਾਹਿਗੁਰੂ ਜੀ ਦੇ ਨਾਮ ਦਾ ਜਾਪ ਕੀਤਾ ਜਾਵੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਦਾ ਨਾਮ ਜਪਿਆ ਜਾਵੇ ਆਪ

0: Pargas, Pravodayam Tim Kamalurigas, Pravasu Parasen Namasai Mansoi, Pravodayam Tim Mat Utam Hoi, Sarun Dan Pravati Maya, Apu Kachuna Kinulaya, Yitirit Lao Tirit Lagi Haranath, Nanak Inke Kachuna Hath, आप जपाएं जपाएं सोनाओ वाहिगुरु जी जदों आप कृपा कर देने अपने प्यारियां बच्चियां नूं भगती दी दात बख्श देने ओ जीव वाहिगुरु वाहिगुरु वाहिगुरु जपन लग पैंदे ने जिहड़े वाहिगुरु जी दा नाम जपदे ने वाहिगुरु जी उहनां ते होर कृपा करके उहनां तों नाम जपाउंदे ने आप गावाएं सो हर गुण गाओ आप जिस ते कृपा करे ओही वाहिगुरु जी दा जस गाउंदा है प्रभु कृपा ते होए परगास वाहिगुरु जी दी कृपा नाल ही मन नूं ज्ञान स्थिर हुंदा है मन विवेकशील हुंदा है प्रभु दया ते कमल विकास वाहिगुरु जदों कृपा करदे ने दया मेहर करदे ने तां मन खिड़ जांदा है ਜਦੋਂ ਮਨ ਖਿੜਦਾ ਤੋ ਆਪਣੇ ਸਵਾਇ ਸਰੂਪ ਆਤਮਾ ਨੂੰ ਜਾਣ ਲੈਂਦਾ ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ ਜਿਸ ਤੇ ਵਾਹਿਗੁਰੂ ਜੀ ਅਤਿ ਪ੍ਰਸੰਨ ਹੁੰਦੇ ਨੇ ਉਸ ਮਨ ਵਿੱਚ ਪ੍ਰਗਟ ਹੋ ਜਾਂਦੇ ਨੇ ਪ੍ਰਭ ਦਇਆ ਤੇ ਮਤ ਉੱਤਮ ਹੋਏ ਵਾਹਿਗੁਰੂ ਜੀ ਦੀ ਦਇਆ ਮੇਰ ਨਾਲ ਮਨ ਜੜੇ ਇਸ ਦੀ ਮਤ ਵਿਵੇਕਸ਼ੀਲ ਹੋ ਜਾਂਦੀ ਹੈ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਸਭ ਨੂੰ ਦਾਤਾਂ ਦੇਣ ਵਾਲੇ ਸਭ ਦੇ ਉੱਤੇ ਦਇਆ ਮੇਰ ਕਰਨ ਵਾਲੇ ਹੀ ਵਾਹਿਗੁਰੂ ਜੀ ਤੁਸੀਂ ਆਪ ਹੀ ਕਿਰਪਾ ਕਰਕੇ ਸਭ ਨੂੰ ਸਭ ਕੁਛ ਦਿੱਤਾ ਹੈ ਆਪੋ ਕੱਛ ਨਾ ਕਿਨੂ ਲਿਆ ਆਪ ਜੀਵ ਕੋ ਲੈ ਨਹੀਂ ਸਕਦਾ ਹੈ ਜੀਵ ਤਾਂ ਕਰਮ ਕਰਨ ਦੀ ਸੁਤੰਤਰ ਹੈ ਫਲ ਦੀ ਭੋਗਣ ਵਿੱਚ ਤਾਂ ਸੁਤੰਤਰ ਨਹੀਂ ਹੈ ਜੈਸਾ ਜੀਵ ਕਰਮ ਕਰਦਾ ਹੈ ਫਲ ਤਾਂ ਵਾਹਿਗੁਰੂ ਜੀ ਆਪ ਹੀ ਦਿੰਦੇ ਹੋ ਤਾਂ ਕਿ ਜੀਵ ਆਪਣੇ ਆਪ ਵਿੱਚ ਕੁਛ ਲੈ ਨਹੀਂ ਸਕਦਾ ਇਤਨਾ ਬਲ ਇਸ ਦੇ ਵਿੱਚ ਨਹੀਂ ਹੈ ਜੋ ਕੁਛ ਵੀ ਇਸ ਨੂੰ ਮਿਲਿਆ ਹੈ ਹੇ ਵਾਹਿਗੁਰੂ ਜੀ ਇਹ ਤਾਂ ਆਪ ਦੀ ਕਿਰਪਾ ਨਾਲ ਹੀ ਮਿਲਿਆ ਹੈ ਜਿਤ ਜਿਤ ਲਾਵੋ ਟਿਤ ਲੱਗੇ ਹਰ ਨਾਥ ਤਾਂ ਹੀ ਵਾਹਿਗੁਰੂ ਜੀ ਜਿਸ ਤਰ੍ਹਾਂ ਜੀਵ ਨੂੰ ਤੁਸਾਂ ਜਿੱਥੇ ਜਿੱਥੇ ਵੀ ਲਾਇਆ ਹੈ ਉੱਥੇ ਉੱਥੇ ਹੀ ਲੱਗੇ ਹਨ ਆਪ ਆਪਣੀ ਬੁੱਧ ਹੈ ਜਿਤੀ ਵਰਣਤ ਭਿੰਨ ਭਿੰਨ ਤੋਏ ਤੇਤੀ ਨਾਨਕ ਇਨਕੈ ਕੱਛੋ ਨਾ ਹਾਥ ਗੁਰੂ ਸਾਹਿਬ ਫਰਮਾਉਂਦੇ ਨੇ ਹੇ ਪਾਤਸ਼ਾਹ ਸ਼ਹਿਨਸ਼ਾਹ ਇਹਨਾਂ ਜੀਆਂ ਦੇ ਹੱਥ ਵਿੱਚ ਕੁਛ ਵੀ ਨਹੀਂ ਹੈ ਸਿਰਫ ਕਰਮ ਕਰਨ ਵਿੱਚ ਹੀ ਸੁਤੰਤਰ ਹਨ
1: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ singhsabha2@gmail.com ਇੱਕ ਵਾਰ ਫਿਰ ਨੋਟ ਕਰੋ ਜੀ singhsabha2@gmail.com
3: You are listening Sikh Radio broadcasting from Gurdwara Sahib Western Singh Sabha at Williams Lake. Any comments and suggestions, please call 250-392-3874.
4: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
5: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singsabha2@gmail.com singsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਿਆਣਾ ਜ਼ਿੰਮੇਦਾਰ ਜ਼ਮੀਨ ਵਿੱਚ ਬੀਜ ਪਾਉਣ ਤੋਂ ਪਹਿਲਾਂ ਵੱਤਰ ਦੇਖਦਾ ਹੈ, ਫਿਰ ਬੀਜ ਪਾਉਂਦਾ ਹੈ। ਭਗਤ ਧਰੂ ਅਤੇ ਪ੍ਰਹਿਲਾਦ ਨੇ ਵੀ ਇਸ ਹਿਰਦੇ ਰੂਪੀ ਧਰਤੀ ਵਿੱਚ ਨਾਮ ਦਾ ਬੀਜ ਪਾਉਣ ਤੋਂ ਪਹਿਲਾਂ ਇਸ ਜ਼ਮੀਨ ਨੂੰ ਸਾਧਿਆ, ਗੁਰਉਪਦੇਸ਼ ਦੀ ਕਮਾਈ ਕੀਤੀ, ਅੰਦਰੋਂ ਈਰਖਾ ਦਵੈਤ ਨਿੰਦਿਆ ਚੁਗਲੀ ਅਤੇ ਵਿਕਾਰ ਜਦੋਂ ਗੰਦਗੀ ਸਾਫ਼ ਹੋ ਗਈ, ਇਹਨਾਂ ਭਗਤਾਂ ਨੇ ਨਾਮ ਦਾ ਬੀਜ ਪਾ ਦਿੱਤਾ, ਪ੍ਰਫੁੱਲਤ ਹੋਇਆ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੇ ਵੀ ਸਾਨੂੰ ਇਹ ਜੁਗਤ ਸਮਝਾਈ, ਤੁਸੀਂ ਵੀ ਹਿਰਦੇ ਰੂਪੀ ਧਰਤੀ ਪਹਿਲਾਂ ਤਿਆਰ ਕਰੋ, ਗੁਰਸਿੱਖਿਆ ਨੂੰ ਕਮਾਓ, ਗੁਰੂ ਦੇ ਉਪਦੇਸ਼ ਦੀ ਕਮਾਈ ਕਰੋ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮਾਨੋ ਹਰ ਹਰ ਕਥਾ ਨਿਰਾਲੀ। ਕੇਵਲ ਪਾਠ ਕਰਨ ਤੱਕ ਸੀਮਤ ਨਹੀਂ ਰਹਿਣਾ, ਗੁਰਬਾਣੀ ਨੂੰ ਸਮਝਣਾ ਪਏਗਾ, ਵਿਚਾਰ ਕੇ ਫਿਰ ਕਮਾਉਣਾ ਪਏਗਾ, ਫਿਰ ਜੀਵਨ ਬਦਲੇਗਾ। ਅੰਦਰੋਂ ਈਰਖਾ ਦਵੈਤ ਨਿੰਦਿਆ ਚੁਗਲੀ ਜਦੋਂ ਵਿਕਾਰ ਇਹ ਗੰਦਗੀ ਸਾਫ਼ ਹੋਏਗੀ, ਫਿਰ ਨਾਮ ਅੰਦਰ ਟਿਕੇਗਾ। ਗੁਰਬਾਣੀ ਵਰਤੀ ਜਗ ਅੰਤਰ, ਇਸ ਬਾਣੀ ਤੇ ਹਰ ਨਾਮ ਪਾਏਗਾ। ਪਹਿਲਾਂ ਗੁਰਬਾਣੀ ਨੂੰ ਜੀਵਨ ਦਾ ਆਧਾਰ ਬਣਾਈਏ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾ, ਫਿਰ ਹਿਰਦੇ ਰੂਪੀ ਭਾਂਡਾ ਤਿਆਰ ਹੋਏਗਾ, ਫਿਰ ਅੰਦਰ ਨਾਮ ਟਿਕੇਗਾ। ਰਾਮ ਜਪੋ ਜੀ ਐਸੇ ਐਸੇ, ਬਸ ਗੁਰੂ ਕਿਰਪਾ ਕਰੇ ਅਰਦਾਸ ਕਰਨਾ, ਕਿਵੇਂ ਜਪਣਾ ਆ ਜਾਏ। ਧਰੂ ਪ੍ਰਹਿਲਾਦ ਜਪੋ ਹਰ ਗੈਸੇ, ਜਿਵੇਂ ਉਹਨਾਂ ਨੇ ਉਪਦੇਸ਼ ਦੀ ਕਮਾਈ ਕੀਤੀ, ਗੁਰਸਿੱਖਿਆ ਨੂੰ ਜੀਵਨ ਦਾ ਆਧਾਰ ਬਣਾਇਆ ਅਤੇ ਹਿਰਦੇ ਰੂਪੀ ਧਰਤੀ ਤਿਆਰ ਹੋ ਗਏ। ਗੁਰੂ ਕਿਰਪਾ ਕਰੇ ਇਤਨੀ ਕੁ ਸੇਵਾ ਪ੍ਰਵਾਨ ਕਰਨੀ। ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਖਿਮਾ ਕਰਨਾਗੇ ਵਾਸਤੇ ਸੀਸ ਬਖਸ਼ਣੀ। ਗੁਰੂ ਦੀ ਮਾਤਾ 'ਤੇ ਨਜ਼ਰ ਕਰਕੇ ਸੇਵਾ ਹੁੰਦੀ ਰਹੀ। ਅੰਮ੍ਰਿਤ ਵੇਲੇ ਠੀਕ 5 ਵਜੇ ਤੋਂ 6 ਵਜੇ ਤੱਕ 8 ਤਰੀਕ ਤੱਕ ਲਗਾਤਾਰ ਇਸ ਪਵਿੱਤਰ ਅਸਥਾਨ ਵਿਖੇ ਗੁਰੂ ਕਿਰਪਾ ਨਾਲ ਸਿਮਨ ਸਾਧਨਾ ਦੇ ਪ੍ਰੋਗਰਾਮ ਰੱਖੇ ਗਏ ਨੇ। ਜਿਵੇਂ ਸ਼ਾਮ ਨੂੰ ਅਨਾਊਂਸ ਕੀਤਾ ਗਿਆ, 8:15 ਤੋਂ 9:15 ਤੱਕ ਰੋਜ਼ਾਨਾ 7 ਤਰੀਕ ਤੱਕ ਇੱਥੇ ਸ਼ਬਦ ਕੀਰਤਨ ਵਿਚਾਰਾਂ ਦੇ ਪ੍ਰੋਗਰਾਮ ਹੋਣਗੇ। ਉਪਰੰਤ ਇਸ ਪ੍ਰਚਾਰ ਦੌਰੇ ਦੀ ਸਮਾਪਤੀ 'ਤੇ ਗੁਰੂ ਕਿਰਪਾ ਨਾਲ 8 ਤਰੀਕ ਐਤਵਾਰ ਨੂੰ ਸਵੇਰੇ 9 ਵਜੇ ਪਵਿੱਤਰ ਅਸਥਾਨ ਵਿਖੇ ਮਹਾਨ ਅੰਮ੍ਰਿਤ ਸੰਚਾਰ ਰੱਖੇ ਗਏ ਨੇ। ਗੁਰੂ ਕਿਰਪਾ ਕਰੇ ਆਪ ਦੀ ਹਾਜ਼ਰੀਆਂ ਭਰਨੀਆਂ, ਗੁਰੂ ਦੀ ਕਿਰਪਾ ਦੇ ਪਾਤਰ ਬਣੀਏ ਅਤੇ ਗੁਰਮੁਖ ਪਿਆਰੇ ਸ਼ਬਦ ਕੀਰਤਨ ਦੇ ਸਤਿਕਾਰ ਵਜੋਂ ਮਾਇਆ ਪੇਟਾ ਕਰਕੇ ਸਤਿਗੁਰੂ ਚੜ੍ਹਦੀ ਕਲਾ ਬਖਸ਼ਣ। ਇਹ ਸਾਰੀ ਸੇਵਾ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਚੈਰੀਟੇਬਲ ਆਈ ਹੋਸਪਿਟਲ ਟਰੱਸਟ ਸੋਹਾਣਾ ਵਿਖੇ, ਜਿੱਥੇ ਲੋੜਵੰਦ ਗਰੀਬ ਮਰੀਜ਼ਾਂ ਦੇ ਚੈਰਿਟੀ ਬੇਸ 'ਤੇ ਫਰੀ ਇਲਾਜ ਕੀਤੇ ਜਾਂਦੇ ਨੇ, ਇਹ ਸਾਰੀ ਡੋਨੇਸ਼ਨ ਉੱਥੇ ਜਾਏਗੀ। ਆਪ ਦੀ ਅਸੀਸਾਂ ਬਖਸ਼ਣੀਆਂ। ਪੰਥ ਰਤਨ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ ਖੰਨੇ ਵਾਲਿਆਂ ਨੇ ਜੋ ਪ੍ਰੋਜੈਕਟ ਆਰੰਭ ਕੀਤੇ, ਆਪ ਜੀ ਦੀ ਅਸੀਸ ਪਿਆਰ ਸਹਿਯੋਗ ਸਦਕਾ ਉਹਨਾਂ ਪ੍ਰੋਜੈਕਟਾਂ ਨੂੰ, ਉਹਨਾਂ ਸੇਵਾਵਾਂ ਨੂੰ ਅੱਗੇ ਤੋਰਦੇ ਰਹੀਏ ਜੀ। ਫੁੱਲਾਂ ਦੀ ਖਿਮਾ ਉਸ ਅਗਲਾ ਪ੍ਰੋਗਰਾਮ ਸਤਿਕਾਰਯੋਗ ਵੀਰ ਜੀ ਪਾਸੋਂ ਸਰਵਣ ਕਰਨਾ ਜੀ। ਫੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

Why?

ਪਰਮੇਸ਼ਰ ਦਾ ਨਾਮ ਨੌ ਨਿਧੀਆਂ ਦਾ ਖਜ਼ਾਨਾ ਹੈ। ਨੌ ਨਿਧੀ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹਿਸ਼ ਕਾ ਬਿਸ਼ਰਾ। ਨਾਮ ਦੀ ਮਹਿਮਾ ਕਰਦਿਆਂ ਹੋਇਆ ਇੱਕ ਥਾਂ ਕਹਿ ਗਏ, ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਤੇ ਆਈ ਹੈ। ਜਦੋਂ ਕੋਈ ਗੁਰੂ ਦੀ ਮੱਤ ਲੈ ਕੇ ਸਿਮਰਨ ਕਰਦਾ ਹੈ, ਫਿਰ ਸਾਰੀਆਂ ਬਰਕਤਾਂ ਉਸ ਮਨੁੱਖ ਦੀ ਝੋਲੀ ਵਿੱਚ ਪੈਂਦੀਆਂ ਹਨ। ਜੇ ਵਸਤ ਮੰਗੀ ਹੈ ਸਾਈ ਪਾਈ ਹੈ, ਜੇ ਨਾਮ ਚਿੱਤ ਲਾਈ ਹੈ। ਸ਼ਰਤ ਹੈ ਚਿੱਤ ਲਾ ਕੇ ਜਪਿਆ ਜਾਏ, ਪਾਈ ਜੇ ਰਾਮ ਕਹੋ ਚਿੱਤ ਲਾਏ। ਸਾਡੀ ਰਸਨਾ ਤਾਂ ਵਾਹਿਗੁਰੂ ਵਾਹਿਗੁਰੂ ਜਪਦੀ ਹੈ, ਪਰ ਉਸੇ ਸਮੇਂ ਸਾਡਾ ਚਿੱਤ ਮਾਇਆ ਵਿੱਚ ਹੁੰਦਾ ਹੈ, ਸੰਸਾਰ ਵਿੱਚ ਹੁੰਦਾ ਹੈ। ਤੇ ਸਤਿਗੁਰੂ ਅਮਰਦਾਸ ਮਹਾਰਾਜ ਬਚਨ ਕਰ ਗਏ, ਬੋਲਣ ਪੈਰ ਵਾਣੀ, ਸਾਡਾ ਬੋਲਿਆ ਹੋਇਆ ਵੀ ਥਾਂ ਨਹੀਂ ਪੈ ਰਿਹਾ। ਤੇ ਗੁਰਮਤ ਦੀ ਇਹ ਜੁਗਤ ਹੈ, ਰਸਨਾ ਬੋਲੇ ਵਾਹਿਗੁਰੂ, ਕੰਨ ਉਸੇ ਸਮੇਂ ਵਾਹਿਗੁਰੂ ਨੂੰ ਸੁਣਨ, ਤੇ ਚਿੱਤ ਵੀ ਵਾਹਿਗੁਰੂ ਦੇ ਗੁਣਾਂ ਦੇ ਵਿੱਚ ਹੋਵੇ, ਫਿਰ ਲਿਖ ਲੱਗੇਗੀ। ਹਰ ਹਰ ਨਿਤ ਕਰ ਹੈ ਰਸਨਾ, ਕਹਿਆ ਕਛੂ ਨਾ ਜਾਣੀ, ਚਿੱਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪੈਰਵਾਣੀ। ਕਿ ਚਿੱਤ ਸੰਸਾਰ ਵਿੱਚ ਹੈ, ਬੱਚਿਆਂ ਵਿੱਚ ਹੈ, ਸੰਸਾਰ ਦੇ ਧੰਦਿਆਂ ਵਿੱਚ ਹੈ, ਬੋਲਿਆ ਹੋਇਆ ਵੀ ਪਰਵਾਰ ਨੇ। ਇਸੇ ਕਰਕੇ ਕਹਿ ਗਏ, ਪਾਈ ਦੇ ਰਾਮ ਕਹੋ ਚਿੱਤ ਲਾਏ, ਵਾਹਿਗੁਰੂ ਬੋਲਿਆ ਕਰੋ ਪਿਆਰ ਵਿੱਚ ਹਜ਼ੂਰੀ ਦੇ ਅੰਦਰ। ਜੇ ਵਸਤ ਮੰਗੀ ਹੈ ਸਾਈ ਪਾਈ ਹੈ, ਜੇ ਨਾਮ ਚਿੱਤ ਲਾਈ ਹੈ। ਜੇ ਚਿੱਤ ਲਾ ਕੇ ਜਪੋਗੇ ਨਾ, ਜੋ ਮੰਗੋਗੇ ਉਹ ਮਿਲਦਾ ਜਾਏਗਾ। ਸਭੇ ਵਸਤੂ ਕੌੜੀਆਂ ਸੱਚੇ ਨਾਉ ਬਿਠਾ। ਭਗਤਾਂ ਨੇ ਇੱਕ ਨਿਰਣਾ ਕੀਤਾ ਜਪ ਜਪ ਕੇ, ਉਹ ਨਿਰਣਾ ਕੀ ਕੀਤਾ, ਹਰ ਦਿਨ ਕਛੂ ਨਾ ਲਾ ਗਈ ਭਗਤਨ ਕੋ ਮਿਠਾ, ਆਨ ਸਵਾਦ ਸਭ ਫੀਕਿਆ ਕਰ ਨਿਰਨੋਂ ਡਿੱਠਾ। ਹੋਰ ਜਿਤਨੇ ਵੀ ਰਸ ਨੇ ਇਹ ਬੇਸਵਾਦੇ ਨੇ, ਫਿੱਕੇ ਨੇ। ਜੇ ਰਸਾਂ ਵਿੱਚੋਂ ਕੋਈ ਸ੍ਰੇਸ਼ਟ ਤੇ ਉੱਤਮ ਰਸ ਹੈ, ਉਹ ਕੇਵਲ ਨਾਮ ਰਸ ਹੈ। ਪਾਰ ਜਾ ਕੇ ਹਰ ਕੋ ਨਾਮ, ਸੰਸਾਰ ਕਲਪ ਬ੍ਰਿਸ਼ ਦੀਆਂ ਗੱਲਾਂ ਕਰਦਾ, ਮਨ ਇੱਛੇ ਫਲ ਦਿੰਦਾ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਨਿਰਣਾ ਹੈ, ਸਾਡੇ ਲਈ ਪਰਮੇਸ਼ਵਰ ਦਾ ਨਾਮ ਜਪਣਾ ਹੀ ਮਨ ਇੱਛਤ ਫਲ ਲੈਣਾ। ਜਾ ਕੇ ਸਿਮਰਨ ਸਭ ਕੁਛ ਪਾਈਐ, ਬਿਰਥੀ ਘਾਲ ਨਾ ਜਾਏ। ਸਿਮਰਨ ਦੀ ਘਾਲਣਾ ਕਦੇ ਵੀ ਅਜਾਈ ਨਹੀਂ ਜਾਏਗੀ। ਤੁਸੀਂ ਇੱਕ ਵਾਰ ਵੀ ਚਿੱਤ ਲਾ ਕੇ ਵਾਹਿਗੁਰੂ ਜਪੋਗੇ, ਇਸ ਦਾ ਵੀ ਤੁਹਾਨੂੰ ਇੱਕ ਦਿਨ ਫਲ ਮਿਲੇਗਾ। ਪਰ ਇੱਕ ਗੱਲ ਕਹਿੰਦੇ, ਸਿਮਰਨ ਕਰੀ ਵਾਹਿਗੁਰੂ ਦਾ ਪਰ ਗੁਰੂ ਵਾਲਾ ਬਣ ਕੇ। ਜਿਸ ਕੁਆਰੀ ਕੰਨਿਆ ਦਾ ਜੋ ਰਿਸ਼ਤਾ ਨਹੀਂ ਹੋਇਆ, ਪਤੀ ਦੀ ਚੋਣ ਨਹੀਂ ਹੋਈ, ਖਿਮਾ ਕਰਨਾ, ਉਹ ਪਤੀ ਦਾ ਨਾਮ ਕੀ ਵਰਤੇਗੀ, ਕੀ ਪਤੀ ਦਾ ਨਾਮ ਲਏਗੀ। ਜਿਸ ਸਿੱਖ ਦਾ ਜੇ ਗੁਰੂ ਦੇ ਗ੍ਰਹਿ ਵਿਖੇ ਜਨਮ ਹੀ ਨਹੀਂ ਹੋਇਆ, ਜੇ ਐਡਮਿਸ਼ਨ ਨਹੀਂ ਮਿਲਿਆ, ਉਸਨੂੰ ਅਜੇ ਗੁਰਮੰਤਰ ਜਪਣ ਦਾ ਵੀ ਅਧਿਕਾਰ ਨਹੀਂ ਮਿਲਿਆ, ਤਾਂ ਪੰਜਾਂ ਰਾਹੀਂ ਮਿਲਣਾ ਹੈ। ਮਨਮੁਖ ਭਗਤ ਕਰੇ ਬਿਨ ਸਤਿਗੁਰ, ਬਿਨ ਸਤਿਗੁਰ ਭਗਤ ਨਾ ਹੋਵੇ ਰਾਮ। ਜੇ ਮਨਮੁਖ ਕੋਈ ਭਗਤੀ ਵੀ ਕਰ ਰਿਹਾ ਗੁਰੂ ਵਾਲੇ ਬਣੇ ਤੋਂ ਬਿਨਾਂ, ਕਿ ਮੈਂ ਕਰਨਾ ਭਗਤੀ ਨੂੰ ਫਲ ਨਹੀਂ ਮਿਲ ਰਿਹਾ। ਗਿਆਨੀ ਗੁਰਬਿਨ ਭਗਤ ਨਾ ਹੋਵੇ, ਗੁਰੂ ਤੋਂ ਬਿਨਾਂ ਭਗਤੀ ਅਧੂਰੀ ਹੈ। ਪਹਿਲਾਂ ਪੰਜਾਂ ਪਿਆਰਿਆਂ ਪਾਸੋਂ ਗੁਰਮੰਤਰ ਗੁਰਦਿੱਖਿਆ ਪ੍ਰਾਪਤ ਕਰੀਏ, ਫਿਰ ਸਾਨੂੰ ਰਾਈਟ ਮਿਲੇਗਾ ਜਪਣ ਦਾ, ਫਿਰ ਗੁਰਪ੍ਰਸਾਦ ਵਰਤੇਗਾ ਪੰਜਾਂ ਦਾ। ਇੱਥੇ ਭਾਗ ਜਾਗ ਰਹੇ ਹਨ, 8 ਤਰੀਕ ਨੂੰ ਸਵੇਰੇ 9 ਵਜੇ ਇਸ ਪਵਿੱਤਰ ਅਸਥਾਨ ਵਿਖੇ ਮਹਾਨ ਅੰਮ੍ਰਿਤ ਸੰਚਾਰ ਹੋ ਰਹੇ ਹਨ। ਅਨੇਕਾਂ ਪ੍ਰਾਣੀਆਂ ਨੇ ਨਾਮ ਲਿਖਾਏ ਨੇ। ਜੇ ਸਾਰੀ ਸੰਗਤ ਵਿੱਚ ਕੋਈ ਅੱਜ ਨਿਗੋਰਾ ਬੈਠਾ, ਉਹ ਅੱਜ ਅਰਦਾਸ ਕਰੀਏ, ਸਤਿਗੁਰੂ ਹੁਣ ਆਪਣੀ ਗੋਦ ਬਖਸ਼ ਦੇਣਾ, ਪਹਿਲਾਂ ਗੁਰਮੰਤਰ ਮਿਲ ਜਾਏ, ਗੁਰਦੇਖਿਆ ਪ੍ਰਾਪਤ ਹੋ ਜਾਏ। ਕਹਿੰਦੇ ਗੁਰੂ ਵਾਲਾ ਬਣ ਕੇ ਸਿਮਰਨ ਕਰੀ, ਗੁਰੂ ਵਾਲਾ ਬਣ ਕੇ ਨਾਮ ਜਪੀ, ਫਿਰ ਫਲ ਮਿਲੇਗਾ। ਅੱਜ ਕਈ ਵਿਦਵਾਨ ਤਰਕ ਕਰਦੇ ਨੇ
ਜੀ ਰੱਟਾ ਲਾਉਣ ਦਾ ਕੀ ਫਾਇਦਾ, ਮਕੈਨੀਕਲ ਰੈਪੀਟੇਸ਼ਨ ਹੋ ਰਹੀ ਹੈ, ਵਾਹਿਗੁਰੂ ਵਾਹਿਗੁਰੂ ਤੁਸੀਂ ਮਕੈਨੀਕਲ ਕਰ ਰਹੇ ਹੋ, ਕਹਿੰਦੇ ਕੋਈ ਫਾਇਦਾ ਨਹੀਂ। ਬੇਨਤੀ ਕਰਾਂ ਪੰਥ ਰਤਨ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ ਖੰਨੇ ਵਾਲੇ, ਜਿਨ੍ਹਾਂ ਇਸ ਰਾਹ 'ਤੇ ਤੋਰਿਆ ਅੱਜ ਤੋਂ 20 ਸਾਲ ਪਹਿਲਾਂ, ਇੱਕ ਬਚਨ ਕਰਦੇ ਸਨ ਕਿ ਸਾਧਨਾ ਦਾ ਆਰੰਭ ਰਟਨ ਤੋਂ ਹੋਏਗਾ, ਹੋਏਗਾ ਰਟਨ ਤੋਂ। ਜਦੋਂ ਮੈਂ ਜਪਜੀ ਸਾਹਿਬ ਅੰਦਰ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਦਰਸ਼ਨ ਕਰਦਾ, ਸਤਿਗੁਰਾਂ ਨੇ ਸਿਮਰਨ ਦਾ ਆਰੰਭ ਦਿੱਤਾ। ਕਿੱਥੋਂ ਹੁੰਦਾ ਸਿਮਰਨ? ਤੇ ਸਾਹਿਬਾਂ ਦੇ ਬਚਨ ਨੇ, ਇੱਕ ਦੂ ਜੀਵੋ ਲੱਖ ਹੋਵੇ, ਲੱਖ ਹੋਵੇ ਲੱਖ ਵੀ, ਲੱਖ ਲੱਖ ਗੇੜਾ ਆਖੀਆਂ ਏਕ ਨਾਮ ਜਗਦੀਸ਼, ਏਕ ਰਾਹਾਂ ਪੱਤ ਪਵੜੀਆਂ ਚੜੀਆ ਹੋਏ ਅਕੀਰ। ਜੇ ਕਿਸੇ ਨੇ 21 ਪੁਰੀਆ ਪਦਵੀ ਨੂੰ ਪ੍ਰਾਪਤ ਕਰਨਾ, ਇਹ ਪੌੜੀਆਂ ਹਨ। ਇੱਕ ਜੀਵਾ ਤੋਂ ਲੱਖਾਂ ਹੋ ਜਾਣ, ਲੱਖਾਂ ਤੋਂ ਲੱਖ ਬੀਸ, ਕਹਿੰਦੇ ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀ, ਫਿਰ ਕੰਤ ਹੀ ਕਰੋਗੇ, ਕਿਵੇਂ ਕਰੋਗੇ? ਇੱਕ ਤਾਂ ਹੋਰ ਲਿਖਿਆ, ਉਤਰੋ ਰਾਮ ਨਾਮ ਲੱਖ ਵਾਰੀ, ਲੱਖਾਂ ਵਾਰੀ ਪਹਿਲਾਂ ਸਿਮਰਨ ਕਰਨਾ ਪਏਗਾ ਰਸਨਾ ਨਾਲ। ਚਾਰ ਅਵਸਥਾਵਾਂ ਹਨ ਸਿਮਰਨ ਦੀਆਂ। ਇੱਕ ਤਾਂ ਲਿਖਿਆ, ਬੋਲੋ ਜਸ ਜੋਪਾ ਦਿਨ ਰਾਤ ਪ੍ਰਭ ਆਪਣੇ ਜਨਕੀਨੀ ਦਾ। ਦਿਨ ਰਾਤ ਕਿਵੇਂ ਜਪੋਗੇ? ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲੇ ਕਰਨੀ, ਰਟੰਤ ਕਰਨਾ ਹੀ ਪਏਗਾ। ਬਸ ਇੱਕ ਜੁਗਤ ਹੈ, ਰਸਨਾ ਬੋਲੇ ਵਾਹਿਗੁਰੂ ਤੇ ਕੰਨ ਸੁਣਦੇ ਰਹਿਣ, ਫਿਰ ਤੁਹਾਡੇ ਕੰਠ ਵੀ ਚਲਾ ਜਾਏਗਾ, ਫਿਰ ਕੰਠ ਵਿੱਚ ਉਪਰੇਗਾ। ਇਸ ਨੂੰ ਗੁਰਮੁਖਾਂ ਨੇ ਬੈਖਰੀ ਕਿਹਾ। ਧੰਨ ਧੰਨ ਬਾਬਾ ਅਤਰ ਸਿੰਘ ਮਸਤਾਣੇ ਸਾਹਿਬ ਵਾਲਿਆਂ ਦੇ ਪਾਸ ਇੱਕ ਸਿੱਖ ਬਖਸ਼ੀ ਨਾਮ ਦਾ ਆਇਆ, ਤੇ ਬਾਬਾ ਅਤਰ ਸਿੰਘ ਮਸਤਾਣੇ ਸਾਹਿਬ ਵਾਲੇ ਬਖਸ਼ੀ ਨੂੰ ਕਹਿਣ ਲੱਗੇ, ਭਾਈ ਨਾਮ ਜਪਦਾ ਹੁੰਦਾ, ਸਿਮਰਨ ਕਰਦਾ ਕਿ ਨਹੀਂ? ਕਹਿੰਦਾ ਜੀ ਨਿਤਨੇਮ ਕਰਦਾ। ਬਾਣੀ ਵਿੱਚ ਨਾਮ ਦੀ ਬੜੀ ਮਹਿਮਾ, ਬਾਰ ਬਾਰ ਬਾਣੀ ਦੇ ਵਿੱਚ ਨਾਮ ਦਾ ਜ਼ਿਕਰ ਆਇਆ। ਨਾਨਕ ਕਹਿ ਕਰ ਕੇਵਲ ਨਾਮ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ, ਪਰ ਨਾਮ ਦੀ ਵਡਿਆਈ ਨਹੀਂ ਪਤਾ। ਅਤੇ ਗੁਰਮੁਖ ਰੂਪ ਬਾਬਾ ਅਤਰ ਸਿੰਘ ਮਸਤਾਣੇ ਸਾਹਿਬ ਵਾਲੇ ਕਹਿਣ ਲੱਗੇ, ਫਿਰ ਜੇ ਨਾਮ ਦੀ ਮਹਿਮਾ ਸੁਣਨਾ ਚਾਹੁੰਦਾ, ਫਿਰ ਦਿਨ ਵਿੱਚ 10,000 ਵਾਰ ਵਾਹਿਗੁਰੂ ਬੋਲੇ। ਅਤੇ ਗੁਰਮੁਖਾਂ ਦੇ ਕਮਾਈ ਵਾਲਿਆਂ ਦੇ ਬਚਨ ਨੇ, ਉਹਨਾਂ ਦੀ ਆਪ ਜੀਵਨ ਕਥਾ ਪੜ੍ਹ ਲੈਣਾ। ਬਖਸ਼ੀ ਨੂੰ ਕਹਿਣ ਲੱਗੇ, ਦਿਨ ਵਿੱਚ 10,000 ਵਾਰ ਵਾਹਿਗੁਰੂ ਬੋਲਣਾ। ਕਹਿੰਦਾ ਜੀ ਕੰਮ ਬਹੁਤ ਨੇ, ਬਿਜ਼ੀ ਬੜਾ, ਕਿਤਨਾ ਸਮਾਂ? ਅਤੇ ਗੁਰਮੁਖ ਕਹਿਣ ਲੱਗੇ, 1.5 ਮਿੰਟ ਵਿੱਚ ਇੱਕ ਮਾਲਾ ਹੁੰਦੀ ਹੈ 108 ਮਣਕਿਆਂ ਦੀ, 2.5 ਘੰਟੇ ਲੱਗਣਗੇ ਸਾਰੇ ਦਿਨ ਵਿੱਚ, 1.25 ਘੰਟਾ ਸਵੇਰੇ ਕਰਨੀ, 1.25 ਘੰਟਾ ਸ਼ਾਮ ਨੂੰ। ਕਹਿੰਦਾ ਇੰਨੇ ਕਰ ਸਕਦਾ? ਫਿਰ ਦੇਖੀ ਕਿਵੇਂ ਰੰਗ ਲੱਗਣਗੇ, ਫਿਰ ਨਾਮ ਪਤਾ ਚੱਲੇਗਾ ਕਿੱਥੇ ਲੈ ਕੇ ਜਾਏਗਾ ਜੋ ਪੁਰਸਤ ਨਾਮ ਸ਼੍ਰੀ। ਕਮਾਈ ਵਾਲਿਆਂ ਦੇ ਬਚਨ, ਆਰੰਭ ਸਾਨੂੰ ਇੱਥੇ ਹੀ ਕਰਨਾ ਪਏਗਾ। ਰਸਨਾ ਬੋਲੇ ਤੇ ਕੰਨ ਸੁਣਨ, ਇਹ ਤੁਹਾਡੇ ਕੰਠ ਵਿੱਚ ਉਤਰੇਗਾ। ਜਦੋਂ ਕੰਠ ਵੀ ਚਲਾ ਗਿਆ, ਉਸਦੀ ਨਿਸ਼ਾਨੀ ਹੈ ਰਸਨਾ ਚੁੱਪ ਹੋ ਜਾਏਗੀ। ਹੁਣ ਵਾਹਿਗੁਰੂ ਵਾਹਿਗੁਰੂ ਗਲੇ ਵਿੱਚ ਹੋ ਰਿਹਾ, ਅਤੇ ਗੁਰਮੁਖਾਂ ਨੇ ਇਸ ਨੂੰ ਮੱਧਮਾ ਕਿਹਾ। ਇਹ ਦੂਸਰੀ ਸਟੇਜ ਹੈ ਸਿਮਰਨ ਦੀ। ਜਦੋਂ ਹੁਣ ਕੰਠ ਦੇ ਵਿੱਚ ਤੁਸੀਂ ਨਿਰੰਤਰ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਜਾਓਗੇ, ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਵੀਰ ਸਿੰਘ ਲਿਖਦੇ ਨੇ, ਬਿਨਾਂ ਤਰਦ ਤੋਂ ਕਿ ਵਾਹਿਗੁਰੂ ਤੁਹਾਡੇ ਹਿਰਦੇ ਵਿੱਚ ਚਲਾ ਜਾਏਗਾ, ਹੇਠਾਂ ਉਤਰੇਗਾ, ਇੱਕ ਦਿਨ ਉਤਰੇਗਾ, ਪਰ ਅਭਿਆਸ ਕਰਨਾ ਪਏਗਾ। ਅਤੇ ਗੁਰਮੁਖ ਪਿਆਰੇ ਇਸ ਨੂੰ ਕਹਿੰਦੇ ਹਨ ਪਸੰਤੀ। ਇਹ ਤੀਸਰੀ ਸਟੇਜ ਹੈ ਸਿਮਰਨ ਦੀ, ਵਿਦਵਾਨਾਂ ਨੇ ਇਸ ਨੂੰ ਪਸੰਤੀ ਕਿਹਾ। ਇਸ ਦਾ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪ੍ਰਮਾਣ ਵੀ ਹੈ, ਦਿਨ ਜਿਹਾ ਜੋ ਜਪੈ ਹੈ ਆਓ ਕੋਈ ਜਾਣੇ ਕੈਸਾ ਨਾ। ਜਦੋਂ ਬਿਨਾਂ ਰਸਨਾ ਤੋਂ ਕੋਈ ਹਿਰਦੇ ਵਿੱਚ ਨਾਮ ਜਪਣਾ ਸ਼ੁਰੂ ਕਰ ਦਿਆ, ਫਿਰ ਪਤਾ ਚੱਲੇਗਾ ਨਾਮ ਦੀ ਵਡਿਆਈ ਕੀ ਹੈ, ਕਿੱਥੇ ਲੈ ਕੇ ਜਾਂਦਾ, ਕਈ ਗੁਣਾ ਫਲ ਹੈ ਇਸਦਾ। ਤੇ ਕਹਿੰਦੇ ਜਦੋਂ ਹੁਣ ਹਿਰਦੇ ਵਿੱਚ ਨਿਰੰਤਰ ਵਾਹਿਗੁਰੂ ਵਾਹਿਗੁਰੂ ਦਾ ਕੋਈ ਜਾਪ ਕਰਦਾ ਜਾਏ, ਜਿਉਂ ਜਿਉਂ ਹਿਰਦੇ ਰਾਹੀਂ ਜਾਪ ਕਰਦਾ ਜਾਏਗਾ, ਹੁਣ ਇੱਕ ਦਿਨ ਆਪਣੇ ਆਪ ਸੁੱਤੇ ਸਿੱਧ ਵਾਹਿਗੁਰੂ ਹੋਣ ਲੱਗ ਪਏਗਾ। ਇੱਥੇ ਹੁਣ ਅਭਿਆਸੀ ਜੀਰੋ ਹੋ ਗਿਆ, ਅਭਿਆਸੀ ਅਭਿਆਸ ਨਹੀਂ ਕਰ ਰਿਹਾ, ਹੁਣ ਸੁੱਤੇ ਸਿੱਧ ਆਟੋਮੈਟਿਕ ਅੰਦਰ ਵਾਹਿਗੁਰੂ ਵਾਹਿਗੁਰੂ ਦੇ ਚਰਨ ਸੁਣਾਈ ਦੇਣ ਲੱਗ ਪਏ। ਅਤੇ ਸਿਖਰ ਦੀ ਅਵਸਥਾ ਜਿਸ ਨੂੰ ਧੰਨ ਗੁਰੂ ਨਾਨਕ ਸਾਹਿਬ ਨੇ ਪਰਾ ਕਿਹਾ,
गुरसिख ने परा विच जाके नाम जपना, इत्थे प्राप्ति होगी आत्म पाती, इत्थे तुरिया है, इह सहज पदवी है। आरंभ बैखरी तो करना पएगा, रसना तो ही, कि पंजा प्यारियां पासों पहला वाहिगुरु गुरमंत्र प्राप्त करिए, फिर अभ्यास करिए। ज्यों ज्यों जप करते जाओगे, जप करते जाओगे, तो जप ते कंठ भी उतरेगा, कंठ तो अपने आप हिरदे में चला जाएगा, तो फिर जे तो गुरमुख रोम रोम हर दिया, फिर तो हर थां ते तुहानू उसे दा ही रूप नजर आएगा। जो दिस है सो तेरा रूप, जो दिस है सो सगल तू है पसरिया पासार, सब गोविंद है, सब गोविंद है, गोविंद बिन नहीं कोई, ते है अवस्था। परा विच जाके होएगा, दोए दोए लोचन पेखा, हो हर दिन और न देखा, नैन रहे रंग लाई, अब बेगल कहन न जाए। ते कदों होया, भगत कबीर कहंदे, हमरा परम गया पौ पागा, जब राम नाम चित लागा, जदों चित ला के वाहिगुरु दा सिमरन कीता, परम चले गए। हुण तां हर स्वरूप दे विचों ही नजर आ रहा है, हुण परम मिट गए, हुण दुखता मिट गए,

ਸਤਿਗੁਰੂ ਹਰ ਜੀਵਨ ਦਾ ਮਨੋਰਥ ਸਮਝਾ ਗਏ। ਅਸੀਂ ਕਿਉਂ ਆਏ ਹਾਂ, ਕੀ ਆ ਕੇ ਕਰਨਾ ਹੈ। ਬਾਣੀ ਸੁਣਨ ਆਏ ਹਾਂ, ਬਾਣੀ ਪੜ੍ਹਨ ਆਏ ਹਾਂ ਅਤੇ ਬਾਣੀ ਨੂੰ ਕਮਾਉਣ ਲਈ ਆਏ ਹਾਂ। ਭਾਈ ਗੁਰਦਾਸ ਹੁਣਾਂ ਗੁਰਸਿੱਖਾਂ ਤੋਂ ਬਲਿਹਾਰ ਜਾਂਦੇ ਹਨ, ਜਿਹੜੇ ਨਿੱਤ ਗੁਰਬਾਣੀ ਗਾਉਂਦੇ ਹਨ ਅਤੇ ਗੁਰਬਾਣੀ ਸੁਣਦੇ ਹਨ। ਗੁਰਬਾਣੀ ਤਿੰਨਾਂ ਗੁਰਸਿੱਖਾਂ, ਗੁਰਬਾਣੀ ਨਿਤ ਗਾਏ ਸੁਣਨ ਦੇ ਜਪੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਵੀ ਪਿੱਤਰ ਬਾਣੀ ਵਿੱਚ ਉਹਨਾਂ ਜੀਵਾਂ ਤੋਂ ਬਲਿਹਾਰ ਜਾਂਦੇ ਹਨ ਜਿਨ੍ਹਾਂ ਦਾ ਜੀਵਨ ਹੀ ਗੁਰਬਾਣੀ ਬਣ ਜਾਏ, ਜਿਨ੍ਹਾਂ ਨੇ ਗੁਰਬਾਣੀ ਦੇ ਵਿੱਚ ਜੀਵਿਆ ਹੈ। ਕਹਿੰਦੇ ਇੱਥੇ ਵੀ ਉਹਨਾਂ ਦਾ ਮੁੱਖ ਉਜਲਾ ਹੁੰਦਾ ਹੈ, ਇੱਥੇ ਵੀ ਉਹਨਾਂ ਨੂੰ ਸੁੱਖ ਮਿਲੇਗਾ ਅਤੇ ਦਰਗਾਹ ਦੇ ਵਿੱਚ ਵੀ ਉਹਨਾਂ ਨੂੰ ਮਾਣ ਮਿਲੇਗਾ। ਜਿਨ੍ਹਾਂ ਅੰਦਰ ਨਾਮ ਨਿਧਾਨ ਹੈ, ਗੁਰਬਾਣੀ ਵਿਚਾਰ ਤਿਨਕੇ ਮੁੱਖ ਸਦ ਉਦਲੇ ਤਿਤ ਸੱਚੈ ਦਰਬਾਰ। ਹਰ ਮਨੁੱਖ ਸੋਹਣਾ ਬਣਨਾ ਚਾਹੁੰਦਾ ਹੈ। ਸਰੀਰ ਨੂੰ ਤਾਂ ਅਸੀਂ ਬੜਾ ਸਵਾਰਿਆ, ਪਰ ਜੀਵਨ ਸੋਹਣਾ ਕਿਵੇਂ ਬਣੇਗਾ? ਕਹਿੰਦੇ ਇੱਕ ਐਸਾ ਸੰਗ ਮਿਲ ਜਾਏ ਜਿਸ ਸੰਗ ਕਰਕੇ ਮੇਰਾ ਜੀਵਨ ਸੋਹਣਾ ਹੋ ਸਕਦਾ। ਅਤੇ ਉਹ ਸੰਗ ਕਿਹੜਾ ਹੈ? ਉਹ ਸੰਗ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ, ਗੁਰੂ ਦੀ ਸੰਗਤ। ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਆਪ ਬੜੇ ਸੋਹਣੇ ਲੱਗ ਰਹੇ ਹੋ ਜਦੋਂ ਗੁਰੂ ਦੀ ਸੰਗਤ ਵਿੱਚ ਆ ਕੇ ਬੈਠੇ ਹੋ। ਉਹਨਾਂ ਬਾਰੇ ਵੀ ਕਹਿ ਗਏ ਜਿਹੜੀਆਂ ਕੰਤ ਦੇ ਨਾਲ ਬੈਠਦੀਆਂ ਹਨ, ਜੀਵ ਰੂਪੀ ਉਸਤਰੀਆਂ ਬੜੀਆਂ ਸੋਹਣੀਆਂ ਲੱਗਦੀਆਂ। ਮੰਗਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠਣੀਆਂ। ਪਤੀ ਪਰਮੇਸ਼ਰ ਦੇ ਨਾਲ ਬੈਠਦੀਆਂ ਬੜੀਆਂ ਸੋਹਣੀਆਂ, ਫਿਰ ਤਾਂ ਐਸੀ ਬੈਠ ਮਿਲ ਜਾਏ, ਐਸਾ ਬੈਠਣਾ ਮਿਲ ਜਾਏ, ਐਸਾ ਸੰਗ ਮਿਲ ਜਾਏ, ਮੇਰਾ ਜੀਵਨ ਵੀ ਸੋਹਣਾ ਹੋ ਸਕੇ। ਫਿਰ ਸੱਚੀ ਬੈਠਕ ਕਿਹੜੀ ਹੈ? ਜਿਹੜੇ ਨਾਮ ਜਪਦੇ ਹਨ ਉਹਨਾਂ ਦੀ ਸੰਗਤ ਵਿੱਚ ਜਾ ਕੇ ਬੈਠਣਾ, ਉਹਨਾਂ ਦਾ ਸੰਗ ਕਰਨਾ। ਸੱਚੀ ਬੈਸਕ ਤਿੰਨਾ ਸੰਗ ਜਿਨ ਸੰਗ ਜਪੀਐ ਨਾ ਆਖੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸੱਚੀ ਬੈਸਕ ਤਿੰਨਾ ਸੰਗ ਜਿਨ ਸੰਗ ਜਪੀਐ ਨਾ, ਫਿਰ ਐਸੀ ਸੰਗਤ ਵਿੱਚ ਨਿੱਤ ਆ ਕੇ ਬੈਠਣਾ। ਅਤੇ ਜੇ ਕੋਈ ਐਸੀ ਸੰਗਤ ਵਿੱਚ ਨਹੀਂ ਬੈਠੇਗਾ, ਉਹਨਾਂ ਬਾਰੇ ਅੱਜ ਕਹਿ ਕੇ ਉਹਨਾਂ ਦਾ ਜਨਮ ਅਜਾਈ ਜਾ ਰਿਹਾ ਹੈ, ਸਮਾਂ ਵੇਸਟ ਹੋ ਰਿਹਾ। ਨਾਮ ਵਿਸਾਰ ਲੱਗੈ ਅੰਨ ਲਾਲਚ, ਬਿਰਖਾ ਜਨਮ ਪੁਰਾਣੀ। ਉਹਨਾਂ ਦਾ ਜਨਮ ਅਜਾਈ ਜਾ ਰਿਹਾ, ਸਾਰਾ ਦਿਨ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਰਹੇ। ਜੇ ਨਾਮ ਨਾਲੋਂ ਟੁੱਟ ਕੇ ਅਸੀਂ ਜੀਵਨ ਜੀ ਰਹੇ ਹਾਂ, ਸਤਿਗੁਰਾਂ ਨੇ ਇੱਕ ਥਾਂ ਕਹਿ ਦਿੱਤਾ, ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ। ਤੁਹਾਡੀਆਂ ਇਹ ਸਾਰੀਆਂ ਗੱਲਾਂ ਇਹ ਹੋਛੀਆਂ ਹਨ, ਇਹਨਾਂ ਦੀ ਆਤਮਕ ਜੀਵਨ ਲਈ ਕੋਈ ਕੀਮਤ ਨਹੀਂ। ਇਸੇ ਕਰਕੇ ਅੱਜ ਸਮਝਾ ਗਏ ਕਿ ਗਾਫਲ ਮਨੁੱਖ ਹੋਸ਼ ਕਰ, ਸਮਝ ਕਰ, ਸਮਝ ਅਚੇਤ ਚੇਤ ਮਨ ਮੇਰੇ, ਕਥੀ ਸੰਤਨ ਅਕਥ ਕਹਾਣ। ਅਤੇ ਫਿਰ ਜੀਵਨ ਦਾ ਲਾਹਾ ਕੀ ਹੈ? ਮਨੁੱਖ ਚਾਹੁੰਦਾ ਮੈਨੂੰ ਨਜ਼ਦੀਕੀ ਮਿਲੇ, ਹਰ ਮਨੁੱਖ ਦੇ ਅੰਦਰ ਲੋਚਾ ਹੈ। ਅਤੇ ਨਜ਼ਦੀਕੀ ਸਮਰਦਾ ਹੈ ਸਰੀਰਾਂ ਦੀ। ਇੱਕ ਮਹਾਤਮਾ ਦੇ ਪਾਸ ਇੱਕ ਚੇਲਾ ਬੜੇ ਸਾਲ ਤੋਂ ਰਹਿ ਰਿਹਾ ਸੀ। ਇੱਕ ਦਿਨ ਕਹਿਣ ਲੱਗਿਆ, ਇਤਨੇ ਸਾਲ ਹੋ ਗਏ ਤੁਹਾਡਾ ਸੰਗ ਕਰਦਿਆਂ ਅਤੇ ਮੇਰਾ ਬਣਿਆ ਕੁਛ ਨਹੀਂ। ਮਹਾਤਮਾ ਬੜੇ ਉੱਚੀ ਕਰਨੇ ਵਾਲੇ,
ਕਹਿਣ ਲੱਗੇ ਤੂੰ ਮੇਰੇ ਸਰੀਰ ਦਾ ਸੰਗ ਸਾਲਾਂ ਸਾਲ ਹੋਰ ਕਰਦਾ ਰਹੀਂ, ਕੁਛ ਨਹੀਂ ਬਣੇਗਾ। ਮੇਰੇ ਅੰਦਰ ਗੁਰੂ ਦਾ ਸ਼ਬਦ ਹੈ, ਗੁਰੂ ਦੇ ਬਚਨ ਹਨ। ਜਦੋਂ ਤੂੰ ਗੁਰੂ ਦੇ ਸ਼ਬਦ ਦਾ ਸੰਗ ਕਰੇਗਾ, ਬਚਨਾਂ ਦਾ ਸੰਗ ਕਰੇਗਾ, ਫਿਰ ਲਾਹਾ ਮਿਲੇਗਾ। ਸਤਿਗੁਰ ਬਚਨ ਕਮਾਵਣੇ, ਸੱਚਾ ਇਹ ਵਿਚਾਰ ਸਾਰਿਆਂ ਨਾਲੋਂ ਵੱਡਾ ਗਿਆਨ ਹੈ, ਸ਼ਬਦ ਦੇ ਅਨੁਸਾਰ ਜਿਉਣਾ, ਗੁਰੂ ਦੇ ਬਚਨਾਂ ਦੀ ਕਮਾਈ ਕਰਨਾ। ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਆ, ਉਹਨਾਂ 'ਤੇ ਗੁਰਪ੍ਰਸਾਦ ਹੋਏ। ਕੇਵਲ ਕੋਲ ਬੈਠਣਾ ਸੰਗ ਨਹੀਂ ਹੁੰਦਾ। ਜੋ ਮਹਾਤਮਾ ਦੇ ਅੰਦਰ ਵਿਚਾਰ ਚੱਲ ਰਹੀ ਹੈ, ਜੋ ਉਹਨਾਂ ਦੇ ਅੰਦਰ ਸ਼ਬਦ ਦੀ ਵਿਚਾਰ ਹੈ, ਉਸ ਅਨੁਭਵ ਨੂੰ, ਉਸ ਸਿਧਾਂਤ ਨੂੰ, ਉਸ ਵਿਚਾਰਧਾਰਾ ਨੂੰ ਜੀਵਨ ਵਿੱਚ ਅਪਣਾਉਣਾ, ਇਹ ਹੈ ਉਹਨਾਂ ਦਾ ਸੰਗ। ਕਹਿੰਦੇ ਜੇ ਤੂੰ ਬਚਨਾਂ ਦਾ ਸੰਗ ਕਰੇਗਾ, ਫਿਰ ਲਾਹਾ ਮਿਲੇਗਾ। ਅੱਜ ਵੀ ਕਹਿ ਗਏ, ਲਾਭ ਲੈਹੋ ਇਹ ਹੈ ਅਸਲ ਖੱਟੀ, ਹਰ ਹਿਰਦੈ ਅਰਾਧੋ, ਤੁਸੀਂ ਵੀ ਜਪਿਆ ਕਰੋ, ਜਪਦੇ ਰਹਿਣਾ। ਜਿਉਂ ਜਿਉਂ ਜਪਦੇ ਜਾਓਗੇ, ਤੁਹਾਨੂੰ ਵੀ ਇਹ ਲਾਹਾ ਮਿਲਦਾ ਰਹੇਗਾ, ਅਤੇ ਛੁੱਟ ਕੇ ਆਵਣ ਜਾਣੀ, ਇੱਕ ਦਿਨ ਜਨਮ ਮਰਨ ਦੀ ਖੇਡ ਖਤਮ ਹੋ ਜਾਏ, ਫਿਰ ਸਮਝ ਆਏਗੀ। ਉਦਮ ਸ਼ਕਤ ਸਿਆਣਪ ਤੁਮਰੀ, ਨਾ ਮੇਰਾ ਬਲ ਹੈ ਨਾ ਮੇਰੇ ਅੰਦਰ ਕੋਈ ਸਿਆਣਪ ਹੈ, ਦੇਹੇ ਤਾਂ ਨਾਮ ਵਖਾਣੀ, ਤੇਰੀ ਕਿਰਪਾ ਤੋਂ ਬਿਨਾਂ ਨਾਮ ਜਪਿਆ ਨਹੀਂ ਜਾਣਾ, ਮੈਂ ਜਪਣ ਵਾਲਾ ਨਹੀਂ। ਫਿਰ ਸਮਝ ਆਏਗੀ ਸਹੀ ਭਗਤ, ਭਗਤ ਸੇ ਲਾਗੇ, ਆ ਜਨਮ ਮਿਲਿਆ ਹੀ ਭਗਤੀ ਦੇ ਲਈ ਹੈ। ਜੇ ਮਨੁੱਖ ਹੋ ਕੇ ਬੰਦਗੀ ਨਹੀਂ ਨਾ ਕਰ ਰਹੇ, ਸਤਿਗੁਰੂ ਤੇਗ ਬਹਾਦਰ ਸਾਹਿਬ ਕਹਿ ਗਏ, ਅਸੀਂ ਸੂਰ ਅਤੇ ਕੁੱਤੇ ਨਾਲੋਂ ਵੀ ਮਾੜੇ ਹੋ ਗਏ, ਪਸ਼ੂਆਂ ਨਾਲੋਂ ਵੀ ਮਾੜੇ ਹੋ ਗਏ। ਏਕ ਭਗਤ ਭਗਵਾਨ, ਜਿਹ ਪ੍ਰਾਣੀ ਕਹਿ ਨਾਹੇ ਮਨ, ਜੈਸੇ ਸੂਕਰ ਸੁਆਨ, ਨਾਨਕ ਮਾਨੋ ਤਾਂ ਹੈ। ਜਿਵੇਂ ਸੂਰ ਅਤੇ ਕੁੱਤੇ ਦਾ ਸਰੀਰ ਹੈ, ਜੇ ਭਗਤੀ ਨਹੀਂ, ਬੰਦਗੀ ਨਹੀਂ, ਸਾਡਾ ਤਨ ਵੀ ਉਹਨਾਂ ਵਰਗਾ ਹੈ। ਜਿਨ ਪ੍ਰਭ ਜਾਤਾ ਸੋ ਸ਼ੋਭਾਵੰਤ, ਜਿਨ੍ਹਾਂ ਨੇ ਪ੍ਰਭੂ ਨੂੰ ਜਾਣਿਆ ਉਹ ਸ਼ੋਭਾ ਵਾਲੇ ਹਨ। ਤਿੰਨ ਕੀ ਸ਼ੋਭਾ ਕਿਆ ਗਣੀ, ਜਿਨ ਹਰ ਪ੍ਰਭ ਲੱਦਾ, ਜਿਨ੍ਹਾਂ ਨੇ ਪਰਮੇਸ਼ਰ ਨੂੰ ਪਾਇਆ, ਜਪ ਜਪ ਕੇ ਰਜਾਇਆ, ਉਹਨਾਂ ਦੀ ਕੀ ਸ਼ੋਭਾ ਕਰਾਂ। ਇਸ ਲਈ ਆਇਓ ਸੁਣਨ ਪੜ੍ਹਨ ਕੋ ਬਾਣੀ, ਇਹ ਮਨੁੱਖ ਜਾਮਾ ਮਿਲਿਆ, ਇਹ ਅਹਿਲਾ ਜਨਮ ਮਿਲਿਆ ਬਾਣੀ ਸੁਣਨ ਲਈ, ਪੜ੍ਹਨ ਲਈ, ਅਤੇ ਪਤਾ ਨਹੀਂ ਅਗਲਾ ਸਵਾਸ ਹੈ ਜਾਂ ਨਹੀਂ, ਕੋਈ ਗਰੰਟੀ ਨਹੀਂ। ਗੁਰਮੁਖ ਪਿਆਰੇ ਕਹਿ ਰਹੇ ਸਨ, ਜੋ ਪਾਸਟ ਬੀਤ ਗਿਆ ਉਹ ਵਾਪਸ ਨਹੀਂ ਆਉਣਾ, ਅਤੇ ਫਿਊਚਰ ਬਾਰੇ ਸਾਨੂੰ ਕੋਈ ਗਰੰਟੀ ਨਹੀਂ, ਪਤਾ ਨਹੀਂ ਅਗਲਾ ਸਮਾਂ ਹੈ ਕਿਹੜਾ। ਸਿੱਖ ਪ੍ਰੈਜੈਂਟ ਦੇ ਵਿੱਚ ਜਿਉਂਦਾ, ਜਿਹੜਾ ਸਵਾਸ ਤੈਨੂੰ ਮਿਲਿਆ ਨਾ, ਬਸ ਇਸੇ ਨੂੰ ਯਾਦ ਵਿੱਚ ਰਹਿ ਜਾ, ਫਿਰ ਤੇਰਾ ਜਨਮ ਸਫਲਾ ਹੋਏਗਾ। ਇਸੇ ਨੂੰ ਪਰਮੇਸ਼ਰ ਦੇ ਨਾਮ ਵਿੱਚ ਰੰਗ ਲੈ, ਅਤੇ ਜਿਨ੍ਹਾਂ ਨੇ ਇਸ ਸਵਾਸ ਨੂੰ ਸੰਭਾਲਿਆ ਉਹਨਾਂ ਬਾਰੇ ਕੀ ਕਹਿੰਦੇ ਹਨ, ਉਹ ਪਹਿਲਾਂ ਸ਼ਬਦ ਪੜ੍ਹ ਲਵਾਂ। ਟੁੱਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਟੁੱਕ ਦਮ

ਅੱਜ ਮਨੁੱਖ ਲੋੜਾਂ ਨਾਲ ਜੁੜਿਆ ਹੈ। ਇੱਕ ਲੋੜ ਪੂਰੀ ਹੁੰਦੀ ਹੈ, ਦੂਸਰੀ ਨਾਲ ਜਨਮ ਲੈਂਦੀ ਹੈ। ਮੈਨੂੰ ਆਹ ਵੀ ਚਾਹੀਦਾ ਹੈ, ਮੈਨੂੰ ਆਹ ਵੀ ਚਾਹੀਦਾ ਹੈ। ਅੱਜ ਲਾਲਸਾ ਮਨੁੱਖ ਦੀ ਵਧਦੀ ਜਾ ਰਹੀ ਹੈ। ਇਸੇ ਨੂੰ ਬਾਣੀ ਦੇ ਵਿੱਚ ਲੋਭ ਦਾ ਨਾਮ ਦਿੱਤਾ ਗਿਆ ਹੈ। ਤੇ ਲੋਭੀ ਮਨੁੱਖ ਦੀ ਹਾਲਤ ਹੁੰਦੀ ਹੈ, ਪੱਖ ਅਪੱਖ ਸਭ ਖਾਏ, ਜੋ ਮਿਲੇ ਜਿਸ ਤਰ੍ਹਾਂ ਵੀ ਪ੍ਰਾਪਤ ਹੋਵੇ। ਇੱਕ ਹਲਕੇ ਕੁੱਤੇ ਦੀ ਤਰ੍ਹਾਂ ਥਾਂ ਥਾਂ ਤੇ ਚੱਟਦਾ ਫਿਰਦਾ, ਥਾਂ ਥਾਂ ਤੇ ਕੱਟਦਾ ਫਿਰਦਾ। ਸਾਹਿਬਾਂ ਨੇ ਸੱਚ ਕਿਹਾ, ਜਿਉਂ ਕੂਕਰ ਹਰਖਾਇਆ ਭਾਵੇ ਦਹਿ ਦਿਸ ਜਾਏ, ਹਲਕਿਆ ਕੁੱਤਾ ਦਸਾਂ ਦਸਾਂ ਵੱਲ ਦੌੜਦਾ। ਲੋਭੀ ਜੰਤ ਨਾ ਜਾਣੇ, ਪੱਖ ਅਪੱਖ ਸਭ ਖਾਏ। ਇਹ ਲੋਭ ਹੀ ਇੱਕ ਦਿਨ ਤ੍ਰਿਸ਼ਨਾ ਦਾ ਰੂਪ ਧਾਰਨ ਕਰ ਜਾਂਦਾ ਹੈ। ਚਾਰ ਪ੍ਰਕਾਰ ਦੀ ਅੱਗ ਦਾ ਜ਼ਿਕਰ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਹੰਸ ਹੇਤ ਲੋਭ ਕੂਪ ਚਾਰੇ ਨਦੀਆਂ ਅੱਗ, ਪਵੈ ਦੱਜੈ ਨਾਨਕਾ ਤਰੀਐ ਕਰਮੀ ਲੱਗ। ਇਹਨਾਂ ਚਾਰਾਂ ਪ੍ਰਕਾਰ ਦੀ ਅੱਗ ਨੂੰ ਇਕੱਠੇ ਕਰ ਦਿਓ, ਤ੍ਰਿਸ਼ਨਾ ਦੀ ਅੱਗ ਬਣ ਜਾਂਦੀ ਹੈ। ਲੋਭ ਦੇ ਵਿੱਚ ਮਨੁੱਖ ਹੰਸ ਦਾ ਭਾਵ ਹੈ, ਹਿੰਸਾ ਕਰ ਬੈਠਦਾ, ਕਤਲਤਾ ਕਰ ਜਾਂਦਾ। ਖੇਤ ਕਹਿੰਦੇ ਹਨ ਮੋਹ ਨੂੰ, ਮੋਹ ਵੀ ਇੱਕ ਅੱਗ ਹੈ। ਤੇ ਲੋਭ ਦੇ ਵਿੱਚ ਇੰਨਾ ਹੋਇਆ ਮਨੁੱਖ, ਆਹ ਦੇਖੋ ਮੋਹ ਦੇ ਵਿੱਚ ਜੀਵਨ ਦੇ ਰਾਹ ਨੂੰ ਭੁੱਲ ਜਾਂਦਾ ਹੈ, ਐਸੀ ਦਲਦਲ ਹੈ। ਤੇ ਕ੍ਰੋਧ ਤਾਂ ਅੱਗ ਨਿਰੀ ਹੈ, ਅਗਨ ਕ੍ਰੋਧ ਚੰਡਾਲ ਤਾਂ ਨਿਰੀ ਅੱਗ ਹੈ। ਸਾਹਿਬ ਕਹਿੰਦੇ ਪਵੈ ਦੱਜੈ ਨਾਨਕਾ, ਸੰਸਾਰ ਇਸ ਅੱਗ ਦੇ ਵਿੱਚ ਸਲਦੇ ਹੈ। ਤਰੀਆ ਕਰਮੀ ਲੱਗ, ਕੋਈ ਬਖਸ਼ਿਸ਼ ਕਰਕੇ ਇਸ ਅੱਗ ਵਿੱਚੋਂ ਬਾਹਰ ਨਿਕਲਦਾ ਹੈ। ਇਹ ਨਹੀਂ ਕਿ ਸਤਿਗੁਰਾਂ ਨੇ ਸਾਨੂੰ ਲੋੜਾਂ ਮੰਗਣ ਲਈ ਨਹੀਂ ਕਿਹਾ, ਭਗਤਾਂ ਨੂੰ ਲੋੜ ਪਈ ਹੈ, ਉਹਨਾਂ ਨੇ ਮੰਗਿਆ, ਲੋਭ ਤੋਂ ਮਨਾ ਕੀਤਾ। ਭਗਤ ਨੂੰ ਲੋੜ ਪਈ, ਉਸਨੇ ਜੁੱਤੀ ਵੀ ਮੰਗੀ, ਉਸਨੇ ਕੱਪੜਾ ਵੀ ਮੰਗਿਆ, ਘੋੜੀ ਵੀ ਮੰਗੀ ਹੈ, ਉਸਨੇ ਲਵੇਰੀ ਗਾਂ ਵੀ ਮੰਗੀ ਹੈ, ਚੰਗੀ ਘਰਵਾਲੀ ਵੀ ਮੰਗੀ ਹੈ, ਪਰ ਲੋੜ ਸੀ ਉਹ ਮੰਗ ਲਈ। ਪਨੀਆਂ ਛਾਦਨ ਨੀਕਾ, ਅਨਾਜ ਮੰਗੋ ਸਤ ਸੀਕਾ, ਦੋ ਪੈਸ ਮੰਗੋ ਲਾਵੇਰੀ, ਇੱਕ ਤਾਜਨ ਤੋਰੀ ਚੰਗੇਰੀ, ਕਰਕੇ ਗੀਹਨ ਚੰਗੀ ਜਨ ਧੰਨਾ ਲੇਵੈ ਮੰਗੀ। ਕੇਵਲ ਲੋੜ ਸੀ ਭਗਤ ਕਬੀਰ ਨੂੰ, ਇੱਕ ਮੰਜੇ ਦੀ ਲੋੜ ਪਈ ਹੈ, ਉਹਨਾਂ ਦਸ ਨਹੀਂ ਮੰਗੇ। ਧਿਆਨ ਧਰਨਾ, ਅੱਧ ਸਿਰ ਦਾਲ ਦੋ ਟਾਈਮ ਖਾਣ ਲਈ ਚਾਹੀਦੀ ਸੀ, ਉਹਨਾਂ ਨੇ ਇੱਕ ਕੁਇੰਟਲ ਨਹੀਂ ਮੰਗੀ, ਮੈਨੂੰ ਅੱਧ ਸਿਰ ਚਾਹੀਦੀ ਹੈ। ਅੱਧ ਸਿਰ ਮੰਗੋ ਦਾਲੇ, ਮੁੱਕ ਦੋਨੋਂ ਵਕਤ ਜਵਾਲੇ, ਖਾਟ ਮੰਗੋ ਚੌਪਾਈ, ਸਿਰਹਾਨਾ ਅਵਰ ਤੁਲਾਈ। ਸਭ ਕੁਛ ਮੰਗ ਲਿਆ ਲੋੜ ਸੀ, ਪਰ ਇੱਕ ਗੱਲ ਕਹਿ ਕੇ ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਮ ਤੇਰਾ ਮੈਂ ਭਗਤੋ, ਮੈਂ ਲੋਭ ਨਹੀਂ ਕੀਤਾ, ਅੰਦਰ ਤੇਰੇ ਨਾਮ ਨਾਲ ਪਿਆਰ ਹੈ, ਅੰਦਰੋਂ ਨਾਮ ਦੇ ਲਈ ਭੁੱਖ ਹੈ। ਕਿਉਂਕਿ ਭੁੱਖੇ ਭਗਤ ਨਾ ਕੀਜੈ, ਜੈ ਮਾਲਾ ਆਪ ਨਹੀਂ ਲੀਜੈ, ਭੁੱਖੇ ਤੋਂ ਭਗਤੀ ਨਹੀਂ ਹੋਣੀ। ਲੋੜ ਹੈ ਮੰਗ ਲਈ, ਬਸ ਲੋੜ ਪੂਰੀ ਹੋਵੇ, ਇਹ ਲੋਭ ਦਾ ਰੂਪ ਨਾ ਧਾਰਨ ਕਰੇ। ਸਾਡੀ ਹਾਲਤ ਹੈ ਸਹਿਸ ਖੱਟੇ ਲੱਖ ਕੋਟ ਤਾਵੈ, ਹਜ਼ਾਰ ਮਿਲ ਗਿਆ ਲੱਖ ਲਈ ਦੌੜ ਲੱਗੀ ਹੋਈ ਹੈ। ਤ੍ਰਿਪਤ ਨਾ ਆਵੇ ਮਾਇਆ ਪਾਛੈ ਪਾਵੇ, ਅੱਜ ਤੱਕ ਸੰਤੋਖ ਤੋਂ ਬਿਨਾਂ ਕਿਸੇ ਨੂੰ ਰੱਜ ਨਹੀਂ ਗਿਆ ਹੈ, ਬਿਨਾਂ ਸੰਤੋਖ ਨਹੀਂ ਕੋ ਰੱਜ ਹੈ। ਕੋਟ ਜੋੜੇ ਲਾਖ ਕਰੋੜੇ, ਮਨ ਨਾ ਹੋਰੇ ਪਰੈ ਪਰੈ ਹੀ ਕੋ ਲੁੱਝੀ ਹੈ, ਤ੍ਰਿਸ਼ਨਾ ਵਿਰਲੇ ਹੀ ਕੀ ਬੁੱਝੀ ਹੈ। ਇੱਕ ਤਾਂ ਬੜੇ ਬੜੇ ਰਾਜਨ ਅਰ ਪੂਮਨ, ਤਾਂ ਕਿ ਤ੍ਰਿਸ਼ਨ ਨਾ ਬੁੱਝੀ। ਲਪਤ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨਾ ਸੂਝੀ, ਦਿਖਿਆ ਮੈਂ ਕਿੰਨ ਹੀ ਤ੍ਰਿਪਤ ਨਾ ਪਾਈ। ਜਿਉ ਪਾਵਕ ਈਦਨ ਨੀ ਤਰਾਪੈ, ਦਿਨ ਹਰ ਕਹਾਂ ਕਾਈ। ਅੱਗ ਵਿੱਚ ਜਿਤਨਾ ਮਰਜ਼ੀ ਬਾਲਣ ਸਿੱਟ ਜਾਓ, ਅੱਗ ਨੇ ਕਦੇ ਨਹੀਂ ਕਹਿਣਾ ਲੱਕੜਾਂ ਨਹੀਂ ਚਾਹੀਦੀਆਂ, ਸੜ ਜਾਏਗਾ। ਤ੍ਰਿਸ਼ਨਾਲੂ ਬੰਦੇ ਨੂੰ ਜਿਤਨਾ ਮਰਜ਼ੀ ਕੁਛ ਦੇਈ ਜਾਓ, ਭੁੱਖੀਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਪਾ, ਚਾਰੇ ਪੁਰੀਆਂ ਦੇ ਪੰਡਾਂ ਦੀਆਂ ਪੰਡਾਂ ਉੱਤੇ ਅੱਗੇ ਰੱਖ ਦਿਓ। ਮਨ ਭੁੱਖਾ ਨਾ, ਉਸਦੀ ਤ੍ਰਿਪਤੀ ਨਹੀਂ ਹੋਣੀ। ਇੱਕ ਲੋੜ ਹੋਰ ਹੈ, ਕਿੱਥੇ ਅੱਜ ਉਹ ਸਮਝ ਲਵਾਂ
ਅੱਜ ਮੈਨੂੰ ਇਹ ਸਮਝ ਆ ਗਿਆ ਤੁਹਾਡੀ ਕਿਰਪਾ ਨਾਲ ਦਸ ਸਿੱਖਣ ਆਇਆ ਤੁਹਾਡੇ ਕੋਲੋਂ। ਦਸ ਨੂੰ ਕੁਛ ਨਹੀਂ ਆਉਂਦਾ, ਨਾ ਕੀਰਤਨ ਕਰਨਾ ਹੁੰਦਾ, ਨਾ ਵਾਜਾ ਵਜਾਉਣਾ, ਨਾ ਕਥਾ ਹੈ, ਕੇਵਲ ਸਿੱਖਣ ਆਉਂਦਾ ਹੈ। ਅੰਤਮ ਸਾਸਾਂ ਤੱਕ ਸਿੱਖ ਸਕਾਂ ਇੱਕੋ ਅਰਦਾਸ ਹੈ। ਇੱਕ ਲੋੜ ਹੋਰ ਹੈ ਬਸ ਕਿਤੇ ਮੈਨੂੰ ਉਹ ਸਮਝ ਆ ਜਾਏ, ਉਹ ਹੈ ਜਿਨ ਦੀਆ ਸੋ ਪ੍ਰਭ ਲੋੜ, ਫਿਰ ਜੀਵਨ ਸਫਲ ਹੋ ਸਕਦਾ ਹੈ। ਜਿਸ ਦਾ ਦਿੱਤਾ ਹੋਇਆ ਖਾ ਰਹੇ ਹਾਂ ਨਾ, ਚੰਗੇ ਕੱਪੜੇ ਪਹਿਨ ਰਹੇ ਹਾਂ, ਸੋਹਣੀਆਂ ਹਵੇਲੀਆਂ ਹਨ, ਚੰਗੀਆਂ ਗੱਡੀਆਂ ਦਿੱਤੀਆਂ ਨੇ, ਇਹ ਸਭ ਕੁਛ ਉਸੇ ਮਾਲਕ ਦਾ ਦਿੱਤਾ, ਉਸਨੂੰ ਵੀ ਮੰਗੀਏ, ਉਸ ਨਾਲ ਵੀ ਜੁੜੀਏ। ਇਹ ਨਾ ਹੋਵੇ ਸਾਰਾ ਦਿਨ ਦੌੜ ਲੱਗੀ ਹੈ ਮਾਇਆ ਦੇ ਲਈ, ਬੱਚਿਆਂ ਦੇ ਲਈ ਦੌੜ ਰਹੇ ਹਾਂ, ਅਤੇ ਜਿਸ ਕਾਰਜ ਲਈ ਆਏ ਸੀ, ਜਿਸਨੇ ਭੇਜਿਆ ਸੀ, ਸਭ ਕੁਛ ਦਿੱਤਾ ਹੈ ਬਣਾ ਕੇ, ਉਸਨੂੰ ਭੁੱਲ ਜਾਈਏ। ਸੋ ਕਿਉਂ ਵਿਸਰੈ ਜਿਨ ਸਭ ਕੁਛ ਦਿਆ। ਕਿਤੇ ਐਸਾ ਨਾ ਹੋਵੇ ਜਪਜੀ ਹੀ ਭੁੱਲ ਜਾਏ, ਰਹਿ ਰਾਤ ਸ਼ਾਮ ਨੂੰ ਘਰਾਂ 'ਚ ਨਾ ਹੋਵੇ, ਅੰਮ੍ਰਿਤ ਵੇਲਾ ਖੁੰਝ ਜਾਏ, ਸਿਮਰਨ ਨਾ ਹੋ ਸਕੇ, ਫਿਰ ਕੋਈ ਅਰਥ ਨਹੀਂ ਜੀਵਨ ਦਾ, ਤਾਂ ਮੁਰਦੇ ਨੂੰ ਸ਼ਿੰਗਾਰਿਆ ਜਾ ਰਿਹਾ। ਕਵਨ ਅਰਥ ਮ੍ਰਿਤਕ ਸ਼ਿੰਗਾਰ, ਕੋਈ ਜੀਵਨ ਦੀ ਕੌਡੀ ਕੀਮਤ ਨਹੀਂ। ਜਿਨ ਦੀਆ ਸੋ ਪ੍ਰਭ ਲੋੜ, ਜਿਸਨੇ ਦਿੱਤਾ ਨਾ ਉਸਨੂੰ ਵੀ ਮੰਗ, ਉਸ ਨਾਲ ਵੀ ਜੁੜ। ਅਸਲ ਲੋੜ ਇਹ ਹੈ, ਜੀਵਨ ਇਸ ਲੋੜ ਕਰਕੇ ਸਫਲ ਹੋਣਾ ਹੈ, ਨਾ ਕਿ ਉਹਨਾਂ ਲੋੜਾਂ ਕਰਕੇ। ਉਹ ਤਾਂ ਸਰੀਰ ਨੇ ਸੜ ਜਾਣਾ, ਬੈਂਕਾਂ 'ਚ ਪਿਆ ਤਾਂ ਤੁਹਾਡਾ ਇੱਥੇ ਰਹਿ ਜਾਣਾ, ਕੋਠੀਆਂ ਇੱਥੇ ਰਹਿ ਜਾਣੀਆਂ, ਗੱਡੀਆਂ ਇੱਥੇ ਰਹਿ ਜਾਣਗੀਆਂ, ਘਰ ਦਾ ਸਾਜੋ ਸਮਾਨ ਇੱਥੇ ਛੱਡ ਕੇ ਚਲੇ ਜਾਣਾ, ਲਾਂਘੇ ਆਉਣਾ, ਲਾਂਘੇ ਜਾਣਾ, ਖਾਲੀ ਆਇਓ ਤਾਂ ਖਾਲੀ ਚਲੇ ਜਾਓ। ਉਹਨਾਂ ਲੋੜਾਂ ਦਾ ਸੰਬੰਧ ਕੇਵਲ ਤਨ ਤੱਕ ਹੈ। ਜਿਨ ਦੀਆ ਸੋ ਪ੍ਰਭ ਲੋੜ, ਇਹ ਤੁਹਾਡੇ ਨਾਲ ਜਾਏਗਾ। ਜੇ ਤੁਸੀਂ ਇੱਕ ਵਾਰ ਵੀ ਜਪਜੀ ਪਿਆਰ ਨਾ ਪੜ੍ਹੀ ਨਾ, ਸੁਖਮਨੀ ਸਾਹਿਬ ਪੜ੍ਹੀ, ਸਵੇਰੇ ਉੱਠ ਕੇ ਅੱਧਾ ਘੰਟਾ ਹੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਕੀਤਾ ਨਾ, ਇਹ ਤੁਹਾਡੇ ਨਾਲ ਜਾਣਾ, ਇਹ ਤੁਹਾਡੇ ਅੰਦਰ ਜਮ੍ਹਾਂ ਹੋਏਗਾ। ਇਹ ਸਤਿਗੁਰ ਦਾ ਬੈਂਕ ਹੈ, ਅਤੇ ਸਤਿਗੁਰ ਦੇ ਬੈਂਕ ਦੇ ਵਿੱਚ ਖਾਤਾ ਖੋਲ੍ਹ ਕੇ ਫਿਰ FD ਕਰਾਓ, ਫਿਰ ਜਮ੍ਹਾਂ ਕਰਾਈ ਜਾਓ। ਇਹ ਨਾਮ ਤਾਂ ਜਿਉਂ ਜਿਉਂ ਜਮ੍ਹਾਂ ਕਰਾਓਗੇ, ਅੱਜ ਸਤਿਗੁਰ ਇੱਕ ਗੱਲ ਸ਼ਬਦ ਵਿੱਚ ਕਹਿ ਗਏ, ਜੇ ਗੁਰੂ ਨਾਨਕ ਦੇ ਬੈਂਕ ਦੇ ਵਿੱਚ ਅਕਾਊਂਟ ਖੋਲ੍ਹ ਕੇ ਨਾਮ ਧਨ ਜਮ੍ਹਾਂ ਕਰਾਉਂਦੇ ਜਾਓਗੇ, ਜਪ ਜਪ ਕੇ ਅੰਦਰ ਜਮ੍ਹਾਂ ਕਰਾਓਗੇ ਨਾ, ਜਨਮਾਂ ਜਨਮਾਂਤਰਾਂ ਦਾ ਕਰਜ਼ਾ ਉਤਰ ਜਾਏ। ਅੱਜ ਕਹਿ ਗਏ, ਜਨਮ ਜਨਮ ਕੇ ਕਿਲਵਿਖ ਦੁੱਖ ਉਤਰੇ, ਗੁਰੂ ਨਾਮ ਦਿਓ ਰਿਦ ਲਾਥਾ, ਕਰਜ਼ਾ ਉਤਰ ਜਾਏ। ਭਾਈ ਸਾਹਿਬ ਕਹਿੰਦੇ ਸਨ, ਤੁਸੀਂ ਸ਼ੁਕਰਾਨਾ ਕਰਦੇ ਜਾਣਾ, ਕਰਦੇ ਜਾਣਾ, ਕਰਦੇ ਜਾਣਾ, ਪਿਛਲਾ ਕਰਜ਼ਾ ਉਤਰਦਾ ਜਾਏਗਾ। ਸ਼ੁਕਰਾਨਾ ਕਰਦੇ ਜਾਣਾ, ਤੂੰ ਬਹੁਤ ਕੁਛ ਦਿੱਤਾ, ਮੈਂ ਤਾਂ ਇਤਨੇ ਯੋਗਾ ਵੀ ਨਹੀਂ ਸੀ, ਤੇਰਾ ਕੀਤਾ ਜਾਤੋ ਨਾਹੀਂ, ਮੈਨੂੰ ਯੋਗ ਕਿਤੋਈ, ਤੇ ਮੇਰੀ ਹਾਲਤ ਸੀ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀਂ, ਆਪੇ ਤਰਸ ਪਿਓ, ਤੈਨੂੰ ਤਰਸ ਹੀ ਆ ਗਿਆ, ਤੂੰ ਮੈਨੂੰ ਇਤਨਾ ਕੁਛ ਦੇ ਦਿੱਤਾ। ਇਹ ਹੈ ਸ਼ੁਕਰਾਨਾ, ਕਿਸ਼ਤਾਂ ਉਤਰਨਗੀਆਂ, ਗੁਰੂ ਨਾਮ ਦਿਓ ਰਿਣ ਲਾਥਾ। ਔਰ ਫਿਰ ਜਦੋਂ ਕਰਜ਼ਾ ਉਤਰਿਆ ਫਿਰ ਕੀ ਬੋਲਦੇ ਨੇ, ਇਸ ਸ਼ਬਦ ਵਿੱਚ ਕਹਿ ਰਹੇ ਨੇ, ਕਰਜ਼ ਉਤਾਰਿਆ ਸਤਿਗੁਰੂ ਕਰਿਆ ਪਿਆ।

ਸਤਿਗੁਰੂ ਤੁਰਸ ਪਏ, ਮੇਰੇ ਹਿਰਦੇ ਵਿੱਚ ਨਾਮ ਵਸ ਗਿਆ। ਸਤਿਗੁਰਾਂ ਨੇ ਮੇਰੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਿਆ। ਜਦੋਂ ਹਿਰਦੇ ਵਿੱਚ ਨਾਮ ਵਸਿਆ, ਜਨਮਾਂ ਜਨਮਾਂਤਰਾਂ ਦੇ ਪਾਪ ਧੋਤੇ ਗਏ, ਕਰਜ਼ਾ ਉਤਰ ਗਿਆ। ਅਤੇ ਮੈਨੂੰ ਇੱਕ ਗੱਲ ਦੀ ਸਮਝ ਆ ਗਈ, ਜਦੋਂ ਹਿਰਦੇ ਵਿੱਚ ਨਾਮ ਪੱਕਾ ਹੋਇਆ, ਗੁਰਪੂਰਾ ਹਰ ਨਾਮ ਦਰੜਾਇਆ, ਬਿਨ ਨਾਮ ਹੈ ਜੀਵਨ ਬਿਰਥਾ, ਨਾਮ ਤੋਂ ਬਿਨਾਂ ਜੀਵਨ ਅਜਾਈ ਹੈ। ਬਿਰਥਾ ਨਾਮ ਬਿਨਾਂ ਤਨ ਅੰਗ, ਮੁਖ ਆਵਰ ਤਾਕੈ ਦੁਰਗੰਧ। ਜਿਹੜੀ ਰਸਨਾ ਵਾਹਿਗੁਰੂ ਵਾਹਿਗੁਰੂ ਜਪਜੀ ਨਹੀਂ ਪੜਦੇ, ਸਾਹਿਬ ਕਹਿੰਦੇ ਅੰਦਰੋਂ ਦੁਰਗੰਧ ਆਉਂਦੀ ਹੈ, ਬਦਬੂ ਆਉਂਦੀ ਹੈ। ਧੰਨ ਗੁਰੂ ਨਾਨਕ ਸਾਹਿਬ ਨੇ ਇੱਕ ਗੱਲ ਕਹੀ ਸੀ, ਮਨੁੱਖ ਭੇਜਿਆ ਸੀ ਬੰਦਗੀ ਕਰਨ ਦੇ ਲਈ, ਅਤੇ ਜੇ ਇਵੇਂ ਹੀ ਬਿਨਾਂ ਸਿਮਰਨ ਤੋਂ ਹੀ ਨਾਮ ਜਪੇ ਤੋਂ ਹੀ ਉੱਠ ਕੇ ਆ ਗਿਆ, ਕਹਿੰਦੇ ਸਵਾਦ ਨਹੀਂ ਆਇਆ ਰੱਬ ਕਹੇਗਾ, ਬੰਦਾ ਬਣਾਉਣ ਦਾ ਸਵਾਦ ਨਹੀਂ ਆਇਆ, ਫਿਰ ਮੈਂ ਪਸ਼ੂ ਬਣਾ ਦਿੰਦਾ। ਅਤੇ ਮਨੁੱਖ ਹੋ ਕੇ ਮਨੁੱਖਤਾ ਨਹੀਂ ਗ੍ਰਹਿਣ ਕੀਤੀ, ਇਨਸਾਨ ਬਣ ਕੇ ਇਨਸਾਨੀਅਤ ਦੇ ਗੁਣ ਨਹੀਂ ਸਿੱਖੇ, ਕਾਹਦਾ ਬੰਦਾ ਹੈ। ਸਾਹਿਬਾਂ ਦੇ ਅੰਮ੍ਰਿਤ ਬਚਨ ਹਨ, ਮਾਣੂ ਕੱਲਾ ਮਨੁੱਖ ਬਣਾ ਕੇ ਭੇਜਿਆ ਰੱਬ ਨੇ, ਉੱਠੀ ਚੱਲਾ ਉਵੇਂ ਆ ਗਿਆ ਖਾਲੀ, ਬਿਨਾਂ ਸਿਮਰਨ ਤੋਂ ਬਿਨਾਂ ਕਮਾਈ ਤੋਂ। ਸਾਗ ਨਾਹੀ ਅਵੇਹੀ ਗੱਲਾਂ, ਰੱਬ ਕਹਿੰਦਾ ਸਵਾਦ ਨਹੀਂ ਆਇਆ ਤੈਨੂੰ ਬੰਦਾ ਬਣਾਉਣ, ਭੇਜਣ ਦਾ ਸਵਾਦ ਹੀ ਨਹੀਂ ਆਇਆ, ਅੰਦਰਲਾ ਕੰਬਦਾ ਮੇਰਾ, ਗਾਂ ਦੁੱਧ ਨਾ ਨਾ ਦੇਵੇ ਉਹ ਗਾਂ ਕਿਸੇ ਕੰਮ ਦੇ ਨਹੀਂ, ਪੰਛੀ ਦੇ ਖੰਭ ਨਾ ਹੋਵਣ ਉਡਾਰੀ ਨਹੀਂ ਮਾਰ ਸਕਦਾ, ਬਨਸਪਤੀ ਪਾਣੀ ਤੋਂ ਬਿਨਾਂ ਕੁਮਲਾ ਜਾਂਦੀ ਹੈ, ਅਤੇ ਰਾਜਾ ਕਾਹਦਾ ਜਿਸ ਨੂੰ ਕੋਈ ਸਲਾਮ ਬੁਲਾਉਣ ਵਾਲਾ ਨਾ ਹੋਵੇ। ਇਹ ਕੋਠੀ ਅੰਧੀ ਹੈ, ਸਾਹਿਬ ਕਹਿੰਦੇ ਜੀ ਅੰਦਰ ਨਾਮ ਨਹੀਂ ਵਸਿਆ, ਨਹੀਂ ਨਾ ਵਸਿਆ, ਬਿਰਥਾ ਇਹ ਜੀਵਨ ਬਿਰਥਾ। ਦੁੱਧ ਬਿਨ ਧੇਨ, ਪੰਖ ਬਿਨ ਪੰਖੀ, ਜਲ ਬਿਨ ਉਤਪੁਜ ਕਾਮ ਨਾਹੀ, ਕਿਹਾ ਸੁਲਤਾਨ ਸਲਾਮ ਵੀ ਹੋਣਾ, ਅੰਧੀ ਕੋਠੀ ਤੇਰਾ ਨਾਮ ਨਾਹੀ। ਇਹ ਕੋਠੀ ਅੰਧੀ ਹੈ, ਬਿਨ ਨਾਮ ਹੈ ਜੀਵਨ ਬਿਰਥਾ। ਕਿਸੇ ਦੇ 40 ਸਾਲ ਲੰਘੇ, ਕਿਸੇ ਦੇ 50, ਪਤਾ ਨਹੀਂ ਅਗਲਾ ਸਵਾਸ ਹੈ ਜਾਂ ਨਹੀਂ। ਅੱਜ ਅੰਦਰ ਝਾਤ ਮਾਰੀਏ, ਕਿਤਨਾ ਕੁ ਅਸੀਂ ਇਹ ਜਮ੍ਹਾਂ ਕੀਤਾ ਆਪਣੇ ਅੰਦਰ, ਕਿਤਨਾ ਕੁ ਅੰਦਰ ਸੰਚਨ ਕੀਤਾ, ਇਹ ਸਾਡਾ ਹੈ, ਇਹ ਸਾਡੇ ਨਾਲ ਜਾਣਾ, ਬਾਕੀ ਕੁਛ ਨਾਲ ਨਹੀਂ ਜਾਣਾ, ਸਾਡਾ ਆਪਣਾ ਕੁਛ ਵੀ ਨਹੀਂ ਹੈ। ਜਿਹੜਾ ਤੁਸੀਂ ਪਿਆਰ ਨਾਲ ਵਾਹਿਗੁਰੂ ਜਪਿਆ, ਸੁਖਮਨੀ ਸਾਹਿਬ ਪੜ੍ਹੀ, ਨਿਤਨੇਮ ਕੀਤਾ, ਰਹਿ ਰਸ ਕੀਤੀ, ਸੰਗਤ ਵਿੱਚ ਆ ਕੇ ਬੈਠੇ, ਇਹ ਤੁਹਾਡਾ ਨਿੱਜ ਹੈ, ਇਹ ਤੁਹਾਡੀ ਆਤਮਾ ਦੇ ਨਾਲ ਜਾਣਾ, ਬਾਕੀ ਕੁਛ ਵੀ ਨਾਮ ਨਹੀਂ ਜਾਣਾ। ਆਪਣ ਨਹੀਂ ਕਾਕੋ ਲਟਾਇਓ, ਜਿਹੜਾ ਤੇਰਾ ਆਪਣਾ ਨਹੀਂ ਉਸ ਵਿੱਚ ਹੀ ਖੁੱਬਿਆ ਫਿਰਦਾ। ਆਪਣ ਨਾਮ ਸਤਿਗੁਰ ਦੇ ਪਾਇਓ, ਤੇਰਾ ਓਨਲੀ ਨਾਮ ਹੈ ਜਿਹੜਾ ਜਪਣਾ ਪਏਗਾ, ਖੁਦ ਨੂੰ ਜਪਣਾ ਪਏਗਾ ਕਿ ਤੇਰੇ ਨਾਲ ਜਾਣਾ। 5 ਕੁ ਮਿੰਟ ਬਾਕੀ ਨੇ, ਕਿਉਂਕਿ 10 ਦੀ ਫਲਾਈਟ ਹੈ, ਇੱਥੋਂ ਨਿਕਲਣਾ ਹੈ ਟਾਈਮ ਸਿਰ, ਆਪ ਇਹਦੀਆਂ ਸੀਸਾਂ ਲੈ ਕੇ। ਬਿਨ ਨਾਮ ਹੈ ਜੀਵਨ ਬਿਰਥਾ, ਫਿਰ ਸਮਝ ਆਏਗੀ। ਜਿਹੜੇ ਗੁਰੂ ਵਾਲੇ ਨਹੀਂ ਨਾ ਬਣਦੇ, ਸਤਿਗੁਰਾਂ ਨੇ ਉਹਨਾਂ ਨੂੰ ਕਹਿ ਦਿੱਤਾ, ਉਹ ਤਾਂ ਮੂਰਖ ਹਨ, ਮਨਮੁਖ ਨੇ। ਦਿਨ ਗੁਰ ਮੂੜ ਪਏ ਹੈ ਮਨਮੁਖ, ਤੇ ਮੋਹ ਮਾਇਆ ਨਿਤ ਪਾਸਾ, ਦੇਖੋ ਮਾਇਆ ਦੇ ਮੋਹ ਵਿੱਚ ਫਸੇ ਪਏ। ਕਦੇ ਸੰਗਤ ਵਿੱਚ ਨਹੀਂ ਆਉਂਦੇ, ਸੰਗਤ ਵਿੱਚ ਬੈਠ ਕੇ ਨਾਮ ਨਹੀਂ ਜਪਦੇ, ਤਿੰਨ ਸਾਧੂ ਚਰਨ ਨਾ ਸੇਵੇ ਕਬਹੂੰ, ਤਿੰਨ ਸਭ ਜਨਮ ਅਕਾਥਾ, ਵੇਸਟ ਹੋ ਰਿਹਾ ਸਮਾਂ, ਅਜਾਈ ਜਾ ਰਿਹਾ। ਭਾਗਾਂ ਵਾਲੇ ਹਨ ਉਹ ਜਿਹੜੇ ਸੰਗਤ ਵਿੱਚ ਨੇਮ ਨਾਲ ਆਉਂਦੇ ਨੇ, ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦੇ ਹਨ, ਸ਼ਬਦ ਨਾਲ ਜੁੜੇ ਹੋਏ ਹਨ, ਉਹਨਾਂ ਦਾ ਜਨਮ ਸਫਲ ਹੈ। ਜਿਨ ਸਾਧੂ ਚਰਨ ਸਾਧ ਪਗ ਸੇਵੇ, ਤਿੰਨ ਸਫਲਿਓ ਜਨਮ ਸਨਾਥ। ਅਤੇ ਸਫਲ ਜੀਵਨ ਦੀ ਇੱਕੋ ਪਰਿਭਾਸ਼ਾ ਹੈ, ਜੀਵਨਾ ਸਫਲ ਜੀਵਨ, ਸੁਣ ਹਰ ਜਪ ਜਪ ਸਦ ਜੀਵਨਾ, ਸੁਣ ਹਰ ਜਪ ਜਪ ਸਦ ਜੀਵਨਾ। ਜੇ ਨਹੀਂ ਜਪਦੇ ਫਿਰ ਜੀਵਨ ਸਫਲਾ ਨਹੀਂ ਹੋਣਾ। ਗੁਰੂ ਕਿਰਪਾ ਕਰੇ ਸਾਡਾ ਵੀ ਕਰਜ਼ਾ ਉਤਰ ਜਾਏ, ਪਤਾ ਨਹੀਂ ਕਈ ਜਨਮਾਂ ਦਾ ਕਰਜ਼ਾ ਲੈ ਕੇ ਆਏ ਹਾਂ। ਅਤੇ ਇੱਕੋ ਵਿਧੀ ਹੈ, ਪੰਜਾਂ ਪਿਆਰਿਆਂ ਪਾਸੋਂ ਪਹਿਲਾਂ ਖੰਡੇ ਵਾਟੇ ਦੀ ਪੌਣ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੀਏ, ਕਿਉਂਕਿ ਪੰਜਾਂ ਰਾਹੀਂ ਮੋਹਰ ਲੱਗੇਗੀ, ਫਿਰ ਸਾਡਾ ਗੁਰੂ ਨਾਨਕ ਦੇ ਬੈਂਕ ਦੇ ਵਿੱਚ ਫਿਰ ਅਕਾਊਂਟ ਖੋਲ੍ਹਣਾ। ਫਿਰ ਜਿਤਨਾ ਤੁਸੀਂ ਜਪਦੇ ਜਾਓਗੇ ਇਹ ਐਫ ਡੀ ਅੱਗੇ ਜਾ ਕੇ ਉਹ ਕੈਸ਼ ਹੋਣੀ ਹੈ, ਅਤੇ ਉਹ ਅੱਗੇ ਜਾ ਕੇ ਕੈਸ਼ ਹੋਣੀ ਹੈ।
तलक गुरु वाला बनना पड़ेगा। जिथे भी अमृत संचार होवे गुरु वाले बन जाना। बड़ी खुशी हुई है दास पैरे किसी घर गया, दोनों प्राणियों ने जकारा छड़िया कि गुरु वाले बनना। जिथे भी अमृत संचार होया दास पिछे भी कैलगरी गया, उत्थे चार दिन के समागम में भी प्राणियों ने अमृत छकिया। टोरंटो विखे भी हूँ 8 तरीक नूं जिथे समाप्ति है उत्थे सवेरे 9 बजे महान अमृत संचार होने हैं। गुरु कृपा नाल भाग जागण। गुरु नानक देव बैंक में अकाउंट खुलाइए, जितना कोई जपदा जाएगा संचन होएगा, ये तुहाडा अपना है, अगे जाके कैश होएगा, बस कर्जा उतर जाए। बिजनेस की भी असं बैलेंस शीट बनाने ना, कितना प्रॉफिट कितना लॉस होया, और जीवन की बैलेंस शीट बनाया करिए। 50 साल गए कितना कु जमा होया है, कितना कु साडा गुरु नानक दे बैंक दे विच FD है। गुरु कृपा करे इतनी कु सेवा प्रवान करनी, अनेक फुला हुई होनगियां निखेमा करना, अगे वास्ते सीख बख्शनी। गुरु की दिती हुई माता ते नजर करके सेवा हो सके। कोटान कोटान शुकराना। तन तन साहिब श्री गुरु ग्रंथ साहिब महाराज जी का, सुनो प्यार वाली गुरसिख सात संगत का, सत्कारयोग भाई साहब भाई नरेंद्र सिंह जी जो सतगुरां दी अपार बख्शिश द्वारा बहुत ही चढ़ती कला विच शाह इस स्थान विच सेवा निभा रहे हैं। सारा परिवार जिसने लगातार 11 दिन सेवा की थी, अनथक सेवा दा सजनी है, शब्द नहीं हैं, धन्यवाद लई। भाई साहब भाई हरियाम सिंह जी लुधियाने तो होर जिथे पहुंचे हैं, बहुत ही प्यार वाले जो हर साल इन्हों के दीदार होंगे हैं, इतने सेवा विच लगे हैं। सतगुरु कृपा करन। सारी प्रबंधक कमेटी जो बहुत ही चढ़ती कला विच सिख संगतां शब्द गुरु नाल जोड़न लई समागम लिखते हैं। सारयां दे सिर ते सतगुरु मेहर भरिया हथ रखण। तुमरी कृपा ते पयो साध संग, इह कार तुम आप कियो, ना हम किया ना करहेंगे, ना कर सकै शरीर, क्या जानू कुछ हर किया, पयो कबीर कबीर। ये उसकी वडियाई है। कहो नानक सब तेरी वडियाई, कोई ना ना जाने मेरा, अपने गोद विच बिठाया, संगतां दी तूड़ मिली, तुहाडी असीस मिली है। बस इको अरदास है हम तुम सासा तक मेर भरिया सिर ते हथ रखना, इसे प्रकार सीखा दे के तोड़ते रहना। पंथ रतन भाई साहब भाई सुरेश सिंह जी खालसा खन्ने वाले, ये उन्हां दी कमाई है, दास ने ना जपया है ना कुछ सेवा कमाई है, ये उन्हां दी अरदास आप जी की असीस है, जो आप रसना ते बैठ के बोलन लग पैंदे हो। दास पास शब्द नहीं हैं आप जी के धन्यवाद लई, बस कृपा करना इसे प्रकार ये प्यार सन बनी रहे। नदी नाम संजोगी मिले, जिमें सतगुरु कृपा करेंगे फिर आप जी की चरण तोड़ दीदार प्राप्त होंगे। भाई अंग्रेज सिंह जी जिन्होंने सतगुरों की कृपा है, बहुत ही सतगुरु बख्शिश करते हैं, विचार करके मार्ग मिलता है।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

परमात्मा ने जो भी रचना रखी है इसका कोई ना कोई मनोरथ जरूर है। बेलोड़ा कुछ भी नहीं रचा, इसके हुए सो ना ही बुरा। एक जिमीदार खेत विच बीज सुट रहा है, उस किसान नूं पुछिए तो क्यों मेहनत कर रहे हैं, कहेगा मैं बीज तो फल प्राप्त करना चाहता। एक दुकानदार खट्टी भी सौदा पा के सवेर तो लैके शाम तक बैठता है, ते दुकानदार से सवाल करिए तो इतनी मेहनत कर रहे हैं क्यों कर रहे हैं, कहिंदा मैनू आमदन होएगी घर विच खुशहाली आएगी। ते परमात्मा ने भी सानू 84 लाख जूना विचों कढ के हीरे वर्गा मनुख जामा दिता, कोई ना कोई मकसद जरूर होएगा। ते रब कहन लग्या जेड़ा कार्य तुहाडे कोल 84 लाख जूना विच नहीं सी हो सकिया, आ तुहानू एक चांस दिता है, एक वारी दिती है, इस वारी दे विच काम कर लैणा। साईं तुलसीदास जंगल विचों गुजर रहे सन, सामने एक हाथी आया ते हाथी कहण लग्या आ देखो सुण दे नाल मैं बिरछां दे टाणे तोड़ के रख देना, मेरे पास एक गुण है। एक शेर सामने दिखाई दिता जिमें कह रहा सी आ मैं पवक मारदा गुबार पा देना जंगल दे विच, सामने हंस लंघिया ते हंस कहन लग्या दुध विच चुंज मारदा देखो दुध अलग हो जांदा ते पानी अलग हो जांदा। सामने एक गऊ लंघी कहन लगी मैं तूड़ी खा के दुध देनी आ, ये कम करके दिखाओ। कुकर कहिंदा मैं रखवाली करदा। साईं तुलसीदास कहन लगे ये कम मैं 84 लाख जूना विच पहले ही कर रहा हां, मैं तुहाडे वल नहीं आ सकता, आओ तुसीं मेरे विच शामिल हो जाओ, आपां रल के परमात्मा की भगती करते हैं। सारे जानवरों ने शीश झुका दिता, कहिंदे ये कम साढ़े तो नहीं होना, सच दे असीं ये कम नहीं कर सकते। जीवन के 3 तल हैं, एक तन है, एक मन है, एक आत्मा है। तन करके पशु और पंछी होंगे मनुख, केवल खाना पीना सौना ते भोगना, इस तो अगे सोच नहीं है। ये तन के तल पर जी रहे, मन के तल पर जीन वाला मनुख है, चंगे विचार करके मनुख का जीवन बचा होंगे जिहड़ा मन विच ज्ञान रखेगा। कि जिहड़ा आत्मा के तल पर जीता वह महात्मा होंगे, महान आत्मा होंगी है, जपो सतनाम की। कि मन वाला मनुख जे केवल तन के तल पर वही क्रियावान कर रहे जो पशु और पंछी कर रहे हैं, फिर साहबान कहना पाया पशु परेत मुगद ते बुरे किसा न बुद्ध है दिन ए श्री। जिस परमात्मा ने तैनू यह सोहना शरीर दिता, विवेक बुद्ध दिती, कितनिया दातां दित्तियां, जो उसका शुकराना नहीं करता फिर पशु ते प्रेतां नालों भी माड़ा हो गया, उन्हां नालों भी माड़ा। करतूत पशु की मानस जात लोक प्रचारा करै दिन रात, की हो गया तो मनुख का लेब लगा लिया, करतूतां तो तेरिया कर्म पशुआं वर्गे। भगत कबीर जी दे दास ने 2 श्लोक पढ़े, मन हिल गया। भगत कबीर कहन लगे कबीर साकत ते शुकर पला राखे अच्छा गाओ, तो साकत बपरा मर गया होए न लह लाओ। साकत कहंदे रब नाल टुटिया होया मनुख, कहंदे रब नाल टुटे हुए मनुख नालों एक पिंड दे विच रहण वाला सूर चंगा, वह गंदगी खा के पिंड की सफाई तां करदा ना, राखे अच्छा गाओ। तो साकत बपरा मर गया, देखो मनमुख मनुख मर गया, कोई ना लै है ना कोई उसनू याद भी नहीं करता, कदा जीना। दरख्त नालों टाणी टुट जाए ना,
ਡਿੱਗਦਿਆਂ ਕੀ ਹੋਊਗੀ, ਸੋਟੀ ਬਣ ਜਾਏਗੀ, ਮੁਰਦਾ ਜੀਵਨ ਹੈ। ਸੋਟੀ ਨੂੰ ਕਦੇ ਪੱਤੇ ਫੁੱਲ ਤੇ ਫਲ ਨਹੀਂ ਲੱਗਣੇ। ਤੇ ਮਨਮੁਖ ਮੁਲਕ ਸੋਟੀ ਦੀ ਤਰ੍ਹਾਂ ਹੈ, ਮਨਮੁਖ ਉੱਗੇ ਸੁੱਕ ਗਏ, ਨਾ ਫਲ ਤੇ ਨਾ ਥਾਂ, ਕੋਈ ਫਲ ਨਹੀਂ ਜੀਵਨ ਦਾ, ਕੋਈ ਥਾਂ ਨਹੀਂ। ਤੇ ਮਨਮੁਖ ਦੀ ਡੈਫੀਨੇਸ਼ਨ ਕੀ ਹੈ? ਜਿਹੜਾ ਦਾਤੇ ਨੂੰ ਛੱਡ ਕੇ ਦਾਤਾ ਨਾਲ ਜੁੜਿਆ ਹੋਇਆ, ਸਮਝ ਲੈਣਾ ਉਹ ਮਨਮੁਖ ਦੇ ਤਲ ਤੇ ਖੜਾ। ਕੀ ਹੋ ਗਿਆ ਜੀ ਗੁਰਦੁਆਰੇ ਆਉਂਦਾ ਹੈ, ਕੀ ਫਰਕ ਪੈਂਦਾ ਜਿੰਨੇ ਦਿਨ ਵੀ ਕਰ ਰਹੇ? ਜੇ ਦਾਤੇ ਨਾਲੋਂ ਟੁੱਟ ਕੇ ਦਾਤਾ ਦੇ ਨਾਲ ਹੀ ਜੁੜਿਆ, ਦਾਤਾ ਹੀ ਮੰਗੀ ਜਾ ਰਿਹਾ, ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਨੇ ਕਹਿ ਦਿੱਤਾ ਉਹ ਮਨਮੁਖ ਹੈ। ਦਿੰਦੇ ਥਾਵੋਂ ਦਿੱਤਾ ਚੰਗਾ, ਮਨਮੁਖ ਐਸਾ ਜਾਣੀਏ, ਇੱਕੋ ਡੈਫੀਨੇਸ਼ਨ ਹੈ। ਦਾਤੇ ਨਾਲ ਨਹੀਂ ਜੁੜਦਾ, ਦਾਤੇ ਨੂੰ ਨਹੀਂ ਮੰਗਦਾ, ਦਾਤਾ ਨਾਲ ਹੀ ਨਿਉਂ ਕਰ ਰਿਹਾ। ਦਾਤ ਪਿਆਰੀ ਵਿਛੜਿਆ, ਦਾਤਾਰਾ ਦੇਣ ਵਾਲਾ ਭੁੱਲ ਗਿਆ, ਤੇ ਦਾਤਾ ਨਾਲ ਨਿਉਂ ਕਰੀ ਜਾ ਰਿਹਾ, ਮਨਮੁਖ ਹੈ। ਤੇ ਦੂਸਰਾ ਸਲੋਕ ਭਗਤ ਕਬੀਰ ਜੀ ਦਾ, ਕਬੀਰ ਵੈਸ਼ਨੋ ਕੀ ਕੂਕਰ ਪਲੀ ਸਾਕਤ ਕੀ ਬੁਰੀ ਮਾਏ। ਕਹਿੰਦੇ ਭਗਤ ਦੇ ਘਰ ਵਿੱਚ ਰਹਿਣ ਵਾਲੀ ਕੁੱਤੀ ਬਹੁਤ ਚੰਗੀ ਜੇ, ਤੇ ਸਾਕਤ ਦੀ ਮਾਂ ਬੜੀ ਮਾੜੀ ਹੈ। ਤੇ ਕੁੱਤੀ ਕਿਉਂ ਚੰਗੀ ਹੈ? ਉਹ ਨਿਤ ਸੁਣੈ ਹਰ ਨਾਮ ਜਸ, ਉਹ ਪਾਪ ਵਿਸਾਹਨ ਜਾਏ। ਭਗਤ ਦੇ ਘਰ ਵਿੱਚ ਰਹਿਣ ਵਾਲੀ ਕੁੱਤੀ ਤਾਂ ਫਿਰ ਰੱਬ ਦਾ ਨਾਂ ਸੁਣਦੀ ਹੈ, ਕੰਨੀ ਉੱਤੇ ਵਾਹਿਗੁਰੂ ਵਾਹਿਗੁਰੂ ਪੈਂਦਾ। ਉਹ ਕੁੱਤੀ ਫਿਰ ਚੰਗੀ ਹੈ, ਤੇ ਪਾਪ ਵਿਸਾਹਨ ਜਾਏ, ਸਾਕਤ ਪਾਪਾਂ ਦੇ ਰਾਹ 'ਤੇ ਤੁਰਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿ ਗਏ, ਜੇ ਮਨੁੱਖ ਜਾਮਾ ਧਾਰ ਕੇ ਅਸੀਂ ਵਾਹਿਗੁਰੂ ਦਾ ਸਿਮਰਨ ਨਹੀਂ ਕੀਤਾ, ਗੁਰਬਾਣੀ ਨਾਲ ਨਹੀਂ ਜੁੜੇ, ਭਗਤੀ ਦੇ ਰਾਹ 'ਤੇ ਨਹੀਂ ਤੁਰੇ, ਸਤਿਗੁਰੂ ਤੇਗ ਬਹਾਦਰ ਸਾਹਿਬ ਦਾ ਨਿਰਣੈ, ਸੂਰ ਅਤੇ ਕੁੱਤੇ 'ਤੇ ਸਾਡੇ ਵਿੱਚ ਕੋਈ ਫਰਕ ਨਹੀਂ। ਜੈਸਾ ਸੂਰ ਦਾ ਸਰੀਰ ਹੈ ਕੁੱਤੇ ਦਾ, ਵੈਸਾ ਹੀ ਸਾਡਾ ਮਨ ਹਿਲਦਾ ਜਦੋਂ ਐਸੀਆਂ ਪੰਕਤੀਆਂ ਦੇ ਦੀਦਾਰ ਹੁੰਦੇ ਨੇ। ਏਕ ਭਗਤ ਭਗਵਾਨ ਜਿਹੇ ਪ੍ਰਾਣੀ ਕਹਿ ਨਾਹੇ ਮਨ, ਭਗਵਾਨ ਦੀ ਭਗਤੀ ਅੰਦਰ ਨਹੀਂ ਟਿਕੀ, ਜੈਸੇ ਸ਼ੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਕੀ ਫਰਕ ਪੈਂਦਾ? ਅੱਜ ਵੀ ਕਹਿ ਗਏ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹ। ਮਨੁੱਖ ਜਾਮੇ ਦਾ ਇੱਕੋ ਇੱਕ ਮਨੋਰਥ ਹੈ, ਸਿਮਰਨ ਕਰੀਏ। ਸਿਮਰਨ ਤੋਂ ਬਿਨਾਂ ਪਰਮਾਤਮਾ ਨਹੀਂ ਮਿਲਣਾ। ਹਰ ਸਿਮਰਨ ਮੈਂ ਆਪ ਨਿਰੰਕਾਰਾ, ਰੱਬ ਦੇ ਦੀਦਾਰ ਹੋਣਗੇ ਸਿਮਰਨ ਵਿੱਚੋਂ। ਠਾਕੁਰ ਜਾਂ ਸਿਮਰਾਂ, ਤੂੰ ਤਾਂ ਹੀ ਉੱਥੇ ਪ੍ਰਗਟ ਹੋਏਗਾ ਜਿੱਥੇ ਕੋਈ ਯਾਦ ਵੀ ਤੁਰਿਆ ਹੋਇਆ। ਇਸ ਤੋਂ ਪਹਿਲਾਂ ਕਿ ਬੁਢੇਪਾ ਆ ਜਾਏ, ਇਸ ਤੋਂ ਪਹਿਲਾਂ ਕਿ ਤੇਰੀ ਜ਼ਬਾਨ ਥਰ ਥਰਾਉਣ ਲੱਗੇ, ਗੋਡੇ ਤੇਰੇ ਖੜਕਣ ਲੱਗ ਜਾਣ, ਤੇਰੇ ਤੋਂ ਗੁਰਦੁਆਰੇ ਵੀ ਸੰਗਤ ਵਿੱਚ ਨਾ ਆਇਆ ਜਾਏ, ਇਸ ਤੋਂ ਪਹਿਲਾਂ ਕਿ ਮੌਤ ਸੱਦਾ ਦੇ ਦੇ। ਕਹਿੰਦੇ ਜਪ ਲੈ, ਹੁਣ ਸਮਾਂ ਮਿਲਿਆ। ਜਪ ਲੱਗ ਜਰਾ ਰੋਗ ਨਹੀਂ ਆਇਆ, ਬੁਢੇਪੇ ਨੂੰ ਰੋਗ ਗਿਆ। ਜਪ ਲੱਗ ਕਾਲ ਗ੍ਰਸੀ ਨਹੀਂ ਕਾਇਆ, ਇਸ ਤੋਂ ਪਹਿਲਾਂ ਕਿ ਮੌਤ ਆ ਜਾਏ। ਜਬ ਲਗ ਬਿਗਲ ਪਈ ਨਹੀਂ ਬਾਣੀ, ਤੇਰੀ ਜ਼ਬਾਨ ਥਰ ਥਰਾਉਣ ਲੱਗੇ। ਬੁਢੇਪੇ ਵਿੱਚ ਤਾਂ ਸ਼ਬਦ ਵੀ ਪੂਰੇ ਨਹੀਂ ਨਿਕਲਦੇ, ਕੰਨੋਂ ਸੁਣਨਾ ਜਵਾਬ ਦੇ ਜਾਂਦਾ, ਅੱਖਾਂ ਦੀ ਜੋਤ ਕੱਢ ਜਾਂਦੀ ਹੈ। ਇਹ ਬੁਢਾਪੇ ਦੇ ਚਿੰਨ੍ਹ ਨੇ। ਜਬ ਲਗ ਬਿਗਲ ਪਈ ਨਹੀਂ ਬਾਣੀ, ਪੱਜ ਲੇ ਰੇ ਮਨ ਸਾਰੰਗ ਪਾਣੀ। ਹੁਣ ਸਮਾਂ ਮਿਲਿਆ, ਪਤਾ ਨਹੀਂ ਅਗਲਾ ਸਵਾਸ ਹੈ ਜਾਂ ਨਹੀਂ। ਵਾਹਿਗੁਰੂ ਵਾਹਿਗੁਰੂ ਜਪਿਆ ਕਰ, ਕਿਹਾ ਕਰ ਵਾਹਿਗੁਰੂ ਵਾਹਿਗੁਰੂ, ਤੁਰਦੇ ਫਿਰਦੇ ਉੱਠਦੇ ਬੈਠਦੇ ਜਦੋਂ ਸਮਾਂ ਮਿਲੇ ਵਾਹਿਗੁਰੂ ਵਾਹਿਗੁਰੂ ਕਹਿ ਲੈ। ਪੱਜ ਲੇ ਰੇ ਮਨ ਸਾਰੰਗ ਪਾਣੀ, ਆਪਣਾ ਭਜਸ ਕਿ ਹੁਣ ਨਹੀਂ ਨਾ ਜਪ ਰਿਹਾ। ਭਜਸ ਕਵ ਭਾਈ ਆਵੈ ਅੰਤ ਨਾ ਭਜਿਆ ਜਾਈ, ਸਵਾਸ ਅਖੀਰਲਾ ਨਿਕਲਣਾ ਹੋਵੇ ਫਿਰ ਰੱਬ ਨਹੀਂ ਚੇਤੇ ਆਏਗਾ। ਇਹ ਤਾਂ ਹੁਣੇ ਤੋਂ ਹੀ ਜੀਵਨ ਜਿਉਂਦਿਆਂ ਹੀ ਸਾਨੂੰ ਇਹ ਨੇਮ ਪਕਾਉਣਾ ਪਏਗਾ ਤਾਂ ਕਿ ਅਖੀਰਲਾ ਸਮਾਂ ਵਾਹਿਗੁਰੂ ਦੀ ਯਾਦ ਵਿੱਚ ਨਿਕਲੇ, ਅਖੀਰਲਾ ਸਵਾਸ ਉਸਦੇ ਯਾਦ ਵਿੱਚ ਨਿਕਲੇ, ਆਵੈ ਅੰਤ ਨਾ ਭਜਿਆ ਜਾਏ। ਜੋ ਕਿਸ ਕਰੈ ਸੋਈ ਅਬਸਾਰ, ਫਿਰ ਪਛਤਾਹੋ ਨਾ ਪਾਵੋ ਪਾਰ। ਹੁਣੇ ਕਰ ਲੈ, ਹੁਣੇ ਗੁਰੂ ਵਾਲਾ ਬਣ, ਅੱਜ ਤੋਂ ਹੀ ਜਪਜੀ ਸਾਹਿਬ ਰੰਭ ਕਰ ਦੇ, ਅੱਜ ਤੋਂ ਹੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਵਿੱਚ ਆਉਣਾ ਗੁਰਦੁਆਰੇ ਨੇਮ ਨਾਲ ਸ਼ੁਰੂ ਕਰ ਦੇ। ਕੱਲ੍ਹ ਕਿਸੇ ਨੇ ਦੇਖਿਆ
ਬਚਾਉਣਾ ਪਏਗਾ। ਇਹੀ ਤੇਰਾ ਅਵਸਰ, ਇਹ ਤੇਰੀ ਬਾਹ, ਕੱਟ ਪੀਤਰ ਤੂੰ ਦੇਖ ਵਿਚਾਰ। ਅਤੇ ਪੁਕਾਰ ਪੁਕਾਰ ਕੇ ਭਗਤ ਕਬੀਰ ਕਹਿ ਗਏ, ਚਾਹੇ ਜੀਵਨ ਦੀ ਬਾਜ਼ੀ ਜਿੱਤ ਕੇ ਜਾ, ਚਾਹੇ ਜੀਵਨ ਦੀ ਬਾਜ਼ੀ ਹਾਰ ਕੇ ਜਾ, ਖੇਲ ਤੇਰੇ ਸਾਹਮਣੇ ਹੈ। ਜੈਸਾ ਜੀਵਨ ਜੀਵੇਂਗਾ, ਜੇ ਗੁਰੂ ਨਾਲ ਜੁੜੇਗਾ ਜੀਵਨ ਦੀ ਬਾਜ਼ੀ ਜਿੱਤ ਜਾਏਗਾ, ਜੇ ਮਾਇਆ ਦੇ ਰਾਹ 'ਤੇ ਤੁਰੇਗਾ ਸੰਸਾਰ ਨਾਲ ਜੁੜਿਆ ਰਿਹਾ ਨਿਰੰਕਾਰ ਵੱਲੋਂ ਪਿੱਠ ਕਰੀ, ਫਿਰ ਜੀਵਨ ਦੀ ਬਾਜ਼ੀ ਹਾਰ ਜਾਏਗਾ। ਕਹਿਤ ਕਬੀਰ ਜੀਤ ਕਹਿ ਹਾਰ, ਬਹੁਤ ਕਹਿਓ ਪੁਕਾਰ ਪੁਕਾਰ। ਮੈਂ ਤਾਂ ਉੱਚੀ ਉੱਚੀ ਕਹਿ ਰਿਹਾ, ਇਹ ਦੁਨੀਆਂ ਦੇ ਲੋਕੋ, ਜੀਵਨ ਦੀ ਬਾਜ਼ੀ ਜਿੱਤ ਕੇ ਜਾਣਾ, ਹਾਰ ਕੇ ਨਾ ਜਾਣਾ। ਅਤੇ ਜਿਨ੍ਹਾਂ ਨੇ ਜੀਵਨ ਦੇ ਮਨੋਰਥ ਨੂੰ ਨਹੀਂ ਸਮਝਿਆ, ਨਾਮ ਦੇ ਰਾਹ 'ਤੇ ਨਹੀਂ ਤੁਰੇ, ਤਾਂ ਉਹਨਾਂ ਬਾਰੇ ਅਗਲੇ ਸ਼ਬਦ ਵਿੱਚ ਕੀ ਕਹਿ ਰਹੇ ਨੇ, ਮਰ ਨਾ ਜਾਹੀ ਜਿੰਨਾ ਬਿਸਰਤ ਰਾਂ, ਨਾਮ ਵੀ ਹੋਣ ਜੀਵਨ ਕੌਮ ਕਾ।

Fuck you.

ਜਿਹ ਨਰ ਰਾਮ ਭਗਤ ਨੇ ਸਾਧੇ, ਜਨਮਤ ਕਸ ਨਾਮੂ ਅਪਰਾਧੀ ਤਨੇ ਕਰੜੇ ਸ਼ਬਦ ਆ ਗਏ। ਕਹਿੰਦੇ ਮਨੁੱਖ ਜਾਮਾ ਧਾਰ ਕੇ ਜੇ ਭਗਤੀ ਨਹੀਂ ਕੀਤੀ ਨਾ ਤਾਂ ਜਨਮ ਹੀ ਕਿਉਂ ਲਿਆ, ਜੰਮਦਾ ਹੀ ਮਰ ਜਾਂਦਾ, ਕੀ ਲੋੜ ਸੀ ਜੰਮਣ ਦੀ। ਜਿਸ ਕੁਲ ਦੇ ਵਿੱਚ ਬੱਚੇ ਨੇ ਸਿਮਰਨ ਦੇ ਨਾਲ ਭਗਤੀ ਦੇ ਨਾਲ ਸਾਂਝ ਨਹੀਂ ਪਾਈ, ਸਤਿਗੁਰੂ ਕਹਿੰਦੇ ਉਸਦੀ ਮਾਂ ਹੀ ਵਿਧਵਾ ਹੋ ਜਾਂਦੀ, ਕੀ ਲੋੜ ਸੀ ਐਸੀ ਔਲਾਦ ਜੰਮਣ ਦੀ। ਜਹ ਕੁਲ ਭੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਪਈ ਮਹਿਤਾਰੀ। ਮਹਿਤਾਰੀ ਮਾਂ ਨੂੰ ਕਹਿੰਦੇ ਕਿ ਸਤਿਗੁਰੂ ਅਰਜਨ ਦੇਵ ਮਹਾਰਾਜ ਦੇ ਅੰਮ੍ਰਿਤ ਵਚਨ ਨੇ ਜਿਸ ਬੱਚੇ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਵਸਿਆ ਨਾ, ਮਾਂ ਨੂੰ ਬਾਂਝ ਹੀ ਰਹਿ ਜਾਣਾ ਚਾਹੀਦਾ, ਕੀ ਲੋੜ ਸੀ ਐਸੀ ਔਲਾਦ ਜੰਮਣ ਦੀ। ਜਿਨ ਹਰ ਹਿਰਦੈ ਨਾਮ ਨਾ ਬਸੋ, ਤਿਨ ਮਾਤ ਕੀ ਜੈ ਹਰ ਬਾਂਝਾ। ਤਿੰਨ ਸੁੰਝੀ ਦੇ ਫਿਰੈ ਬਿਨ ਨਾਵੈ, ਕੋਈ ਖੱਪ ਖੱਪ ਮੂਹੇ ਕਰਾਂਝਾ ਤਾਂ ਭਟਕਦੇ ਫਿਰਦੇ ਨੇ, ਦੁਖੀ ਹਨ। ਕਹਿ ਦਿਓ ਨਾ ਅੰਮ੍ਰਿਤ ਵੇਲੇ ਉੱਠ ਕੇ ਭਾਈ 15 ਮਿੰਟ ਹੀ ਵਾਹਿਗੁਰੂ ਕਰ ਲਿਆ ਕਰੋ, ਜਪਜੀਓ ਪੜ੍ਹ ਲਿਆ ਕਰੋ, ਧੰਨ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਸੰਗਤ ਵਿੱਚ ਆ ਰਿਹਾ ਕਰੋ। ਕਹਿੰਦੇ ਕਿ ਸਮਾਂ ਨਹੀਂ, ਬਹੁਤ ਉਪਜਾਵੇ ਸੰਸਾਰ ਦੇ ਸਾਰਾ ਸਮੇਂ ਜਿਸ ਨੇ ਰਹਿਣਾ ਨਹੀਂ ਅਤੇ ਜਿਹੜਾ ਨਿਰੰਕਾਰ ਪਹਿਲਾਂ ਵੀ ਹੈ ਹੁਣ ਵੀ ਹੈ ਨਾਲ ਰਹੇਗਾ, ਉਸ ਲਈ ਸਮਾਂ ਨਹੀਂ ਸਾਡੇ ਕੋਲ। ਜਿਸ ਵਾਹਿਗੁਰੂ ਦਾ ਦਿੱਤੀਆਂ ਹੋਈਆਂ ਦਾਤਾਂ ਮਾਣ ਰਿਹਾ ਨਾ, ਆ ਸੋਹਣੇ ਸੋਹਣੇ ਕੱਪੜੇ ਪਾਏ ਨੇ, 36 ਪ੍ਰਕਾਰ ਦੇ ਭੋਜਨ ਖਾ ਰਹੇ, ਤੰਦਰੁਸਤ ਸਰੀਰ ਮਿਲਿਆ, ਰਹਿਣ ਲਈ ਸੋਹਣੀਆਂ ਸੋਹਣੀਆਂ ਥਾਵਾਂ ਦਿੱਤੀਆਂ ਅਤੇ ਸੋਹਣੀਆਂ ਸਵਾਰੀਆਂ ਗੱਡੀਆਂ ਦਿੱਤੀਆਂ ਉਸਨੇ, ਇਹ ਸਭ ਉਸਦੀਆਂ ਨੇ ਦਿੱਤੀਆਂ, ਉਸਦਾ ਥੈਂਕਸ ਨਹੀਂ ਕਰ ਰਹੇ, ਸ਼ੁਕਰਾਨਾ ਨਹੀਂ ਕਰ ਰਹੇ, ਸਮਾਂ ਹੀ ਨਹੀਂ ਸਾਡੇ ਪਾਸ, ਐਸੇ ਕਿਰਤਕਣ ਹੋ ਗਏ ਧਰਤੀ 'ਤੇ ਪਾਰ। ਧੰਨ ਗੁਰੂ ਤੇਗ ਬਹਾਦਰ ਸਾਹਿਬ ਬਚਨ ਕਰ ਗਏ, ਇਹ ਬੰਦੇ ਤੈਨੂੰ ਗੁਣ ਗਾਉਣ ਲਈ ਭੇਜਿਆ ਸੀ, ਸ਼ੁਕਰਾਨਾ ਕਰਨ ਲਈ ਭੇਜਿਆ ਸੀ, ਕਿ ਤੇਰਾ ਫਰਜ਼ ਸੀ ਮਾਲਕ ਦੀ ਸਿਫਤ ਕਰਦਾ, ਉਸਦਾ ਸ਼ੁਕਰਾਨਾ ਕਰਦਾ, ਅਤੇ ਜੇ ਨਹੀਂ ਕਰ ਰਿਹਾ ਨਾ, ਜਨਮ ਆਕਾਰ ਤਕੀਨ ਸਮਾਂ ਅਜਾਈ ਗਵਾ ਰਹੇ, ਫਿਰ ਤੋੜਿਆ ਸਮਾਂ। ਗੁਣ ਗੋਬਿੰਦ ਗਾਇਓ ਨਹੀਂ, ਤੈਨੂੰ ਗਾਉਣ ਲਈ ਭੇਜਿਆ ਸੀ ਅਤੇ ਗਾਏ ਕਿਉਂ ਨਹੀਂ, ਕਿਉਂ ਨਹੀਂ ਫਰਜ਼ ਪਹਿਚਾਣਿਆ, ਜਨਮ ਆਕਾਰ ਤਕੀਨ ਤੇਰਾ ਸਮਾਂ ਵੇਸਟ ਹੋ ਰਿਹਾ, ਜਨਮ ਅਜਾਈ ਜਾ ਰਿਹਾ। ਅਤੇ ਪੁੱਛੀਏ ਸਾਹਿਬ ਜੀ ਫਿਰ ਕਿਵੇਂ ਗਾਵਾਂ, ਕਿਵੇਂ ਜਪਾਂ। ਅਗਲੀ ਤੁਕ ਵਿੱਚ ਸਤਿਗੁਰੂ ਤੇਗ ਬਹਾਦਰ ਸਾਹਿਬ ਜੁਗਰ ਸਮਝਾ ਗਏ, ਕਹੋ ਨਾਨਕ ਹਰ ਭਜ ਮਨਾ, ਜਹ ਬਿਦ ਜਲ ਕੋ ਮੀਂਹ। ਜਿਵੇਂ ਮੱਛੀ ਜਲ ਨਾਲ ਪਿਆਰ ਕਰਦੀ, ਕਿਵੇਂ ਜਪੀ। ਕੱਛੂ ਕੁੰਮਾ ਖੁਸ਼ਕੀ 'ਤੇ ਵੀ ਰਹਿ ਲੈਂਦਾ ਜਲ ਵਿੱਚ ਵੀ, ਤੂੰ ਕੱਛੂ ਕੁੰਮੇ ਦੀ ਤਰ੍ਹਾਂ ਬੰਦਗੀ ਨਾ ਕਰੀ, ਸੰਗਰਾਂਦ ਵਾਲੇ ਦਿਨ, ਪੂਰਨਮਾਸ਼ੀ ਵਾਲੇ ਦਿਨ ਜਾਂ ਐਤਵਾਰ ਮੱਥਾ ਟੇਕਣ ਆ ਗਏ, ਕਦੇ ਕਦੇ ਨਹੀਂ, ਮੱਛੀ ਦੀ ਤਰ੍ਹਾਂ ਹਰ ਸਮੇਂ ਉਸਨੂੰ ਯਾਦ ਰੱਖ। ਹਾਕ ਪਾਉਂ ਕਰ ਕਾਮ ਸਭ, ਚੀਤ ਨਿਰੰਜਨ ਨਾਲੇ ਗੁਰੂ ਨਾਨਕ ਦਾ ਰਾਹ ਹੈ। ਹੱਥਾਂ ਨਾਲ ਕਿਰਤ ਕਰ, ਬੇ ਸਫਲੀ ਹੋਏਗੀ। ਅਤੇ ਜਦੋਂ ਖਾਲੀ ਸਮਾਂ ਮਿਲੇ ਨਾ, ਚਿੱਤ ਵਿੱਚ ਵਾਹਿਗੁਰੂ ਵਾਹਿਗੁਰੂ ਕਹਿ, ਇਤਨਾ ਸੌਖਾ ਰਾਹ ਹੈ, ਇਤਨਾ ਸਰਲ ਰਾਹ ਹੈ, ਕਿੱਥੇ ਜਾਣ ਦੀ ਲੋੜ ਨਹੀਂ, ਕਰ ਛੱਡਣ ਦੀ ਲੋੜ ਨਹੀਂ, ਵਿੱਚ ਰਹਿ ਕੇ ਯਾਦ ਕਰਨਾ। ਸਮਾਂ ਦਾ ਸਵਾਸ ਜ਼ਿਆਦਾ ਨਹੀਂ ਹੈ, ਸਵਰਨਾਂ ਦੇ ਅੰਦਰ ਅੰਦਰ ਜਿਵੇਂ ਸਮਾਂ ਰੱਖਿਆ ਗਿਆ, ਸਮਾਪਤੀ ਕਰਾਂਗਾ, ਥੋੜ੍ਹਾ ਜਿਹਾ ਹੋਰ ਵਿਸ਼ੇ ਨੂੰ ਸੰਕੋਚ ਲਵਾਂ। ਇਸ ਸਰੀਰ ਪੰਜ ਤੱਤਾਂ ਦਾ ਮਿਲਿਆ, ਹਵਾ ਪਾਣੀ ਅੱਗ ਧਰਤੀ ਅਤੇ ਆਕਾਸ਼, ਇਹਨਾਂ ਪੰਜਾਂ ਦੇ ਅੱਗੇ ਪੰਜ ਵਿਸ਼ੇ ਹਨ, ਰਸ ਰੂਪ ਗੰਧ ਸ਼ਬਦ ਅਤੇ ਸਪਰਸ਼। ਜਿਵੇਂ ਮੱਛੀ ਦਾ ਵਿਸ਼ਾ ਜੋ ਹੈ ਉਹ ਰਸ ਹੈ, ਸ਼ਿਕਾਰੀ ਕੀ ਕਰਦਾ ਹੈ, ਕੁੰਡੀ ਦੇ ਵਿੱਚ ਮਾਸ ਦੀ ਬੋਟੀ ਪਾ ਕੇ ਜਾਲ ਪਾ ਦਿੰਦਾ ਅਤੇ ਉਹ ਉਸ ਰਸ ਦੇ ਵਿੱਚ ਸਵਾਦ ਵਿੱਚ ਮਸਤ ਹੋ ਉਸ ਬੋਟੀ ਵੱਲ ਜਾਂਦੀ ਹੈ ਅਤੇ ਪਕੜੀ ਜਾਂਦੀ ਹੈ। ਉਸਦਾ ਵਿਸ਼ਾ ਰਸ ਹੈ, ਸਵਾਦ। ਪਤੰਗੇ ਦਾ ਵਿਸ਼ਾ ਰੂਪ ਹੈ, ਦੀਵੇ ਦੀ ਲੋਹ ਦੇ ਉੱਤੇ ਸੜ ਮਰਦਾ, ਆਪਣਾ ਆਪ ਕੁਰਬਾਨ ਕਰ ਜਾਂਦਾ ਕਿਉਂਕਿ ਰੂਪ ਦੇ ਨਾਲ ਨਿਉਂ ਹੈ ਉਸਦੀ। ਚੌਰੇ ਦਾ ਵਿਸ਼ਾ ਗੰਧ ਹੈ, ਫੁੱਲ ਦੀ ਸੁਗੰਧੀ ਤੋਂ ਮੋਹਿਤ ਹੁੰਦਾ, ਫੁੱਲ ਦੀਆਂ ਪੰਕੜੀਆਂ ਸੁੰਗੜਦੀਆਂ, ਉਸਦੀ ਜੀਵਨ ਲੀਲਾ ਖਤਮ, ਕਿਤੇ ਨਹੀਂ ਕਿੱਥੋਂ ਆਇਆ ਸੀ, ਗੰਧ ਦੇ ਨਾਲ ਉਸਨੂੰ ਨਿਉਂ ਹੈ।
ਉੱਤੇ ਬਿਰਜ ਸ਼ਿਕਾਰੀ ਕੜੇ ਵਰਗੀ ਆਵਾਜ਼ ਜੰਗਲ ਵਿੱਚ ਕੱਢਦਾ, ਉਸ ਨਾਦ ਵੱਲ ਦੌੜਿਆ ਜਾਂਦਾ ਅਤੇ ਪਕੜਿਆ ਜਾਂਦਾ। ਉਸਦਾ ਵਿਸ਼ਾ ਹੁੰਦਾ ਸ਼ਬਦ ਜਪੋ ਸਤਨਾਮ ਸ੍ਰੀ ਵਾਹ, ਉਹ ਆਵਾਜ਼ ਦੇ ਉੱਤੇ ਮੋਹਿਤ ਹੁੰਦਾ ਅਤੇ ਤ੍ਰਿੰਗ ਉਸਦਾ ਵਿਸ਼ਾ ਹੈ ਸਪਰਸ਼। ਅਤੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਹਿ ਦਿੱਤਾ ਏਕ ਦੋਖ ਵਿਨਾਸ਼, ਇਹਨਾਂ ਵਿੱਚ ਇੱਕੋ ਹੀ ਅਵਗਣ ਜੇ ਇਹਨਾਂ ਦਾ ਨਾਸ਼ ਹੋ ਜਾਂਦਾ। ਸਾਨੂੰ ਤਾਂ ਪੰਜ ਚਿਬੜੇ ਹੋਏ ਨੇ, ਇਕੱਠੇ ਪੰਜ ਨੇ, ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੁੱਝੈ ਕੋਈ ਨਾ ਸੁਣੈ ਪੁਕਾਰ। ਦਿਨ ਰਾਤ ਲੁੱਟੀ ਜਾ ਰਹੇ ਨੇ ਤੇਰੇ ਗੁਣਾਂ ਨੂੰ। ਦੇਖਿਆ ਮਸਿਓ ਕਾਹੇ ਰਚਿਓ, ਨਿਮਖ ਨਾ ਹੋਏ ਉਦਾਸ। ਵਿਸ਼ਿਆਂ ਦੇ ਵਿੱਚ ਇਤਨਾ ਦੁਰਗੰਧ ਵਿੱਚ ਮਸਤ ਹੋ ਗਿਆ, ਅੱਖ ਚਮਕਣ ਜਿੰਨੇ ਸਮੇਂ ਲਈ ਵੀ ਤੈਨੂੰ ਹੋ ਚੱਲੀ, ਅੱਖਾਂ ਪਰਾਇਆ ਰੂਪ ਦੱਖਣ ਲੱਗ ਪਈਆਂ, ਇਹ ਵੀ ਮੈਲੀਆਂ ਹੋ ਗਈਆਂ। ਕੰਨ ਨਿੰਦਿਆ ਸੁਣ ਵਿੱਚ ਮਸਤ ਨੇ, ਇਹ ਕੰਨ ਵੀ ਮੈਲੇ ਹੋ ਗਏ, ਇਹ ਵੀ ਸੁੱਚੇ ਨਹੀਂ ਰਹੇ। ਜੀਵਾ ਤਰ੍ਹਾਂ ਤਰ੍ਹਾਂ ਦੇ ਚਸਕਿਆਂ ਵਿੱਚ, ਸਵਾਦਾਂ ਵਿੱਚ, ਇਹ ਵੀ ਸੁੱਚੀ ਨਹੀਂ ਰਹੀ। ਆ ਦੇਖੋ ਮਨ ਮਾਇਆ ਦੇ ਵਿਸਮਾਤ ਵੀ ਸੌਂ ਗਿਆ, ਕੋਈ ਵਿਰਲਾ ਵਿਰਲਾ ਜਾਗਦਾ ਜੇ। ਮੈਨੂੰ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਰਥਨਾ ਸੋਈ ਲੋਭ ਮਿੱਠੇ ਸਾਧ, ਮਨ ਸੋਇਆ ਮਾਇਆ ਵਿਸਮਾਦ, ਇਸ ਗ੍ਰਹਿ ਮੈਂ ਕੋਈ ਜਾਗਤ ਰਹਿ। ਸਾਬਤ ਵਸਤ ਉਹ ਆਪਣੀ ਲੈ, ਖਜ਼ਾਨਾ ਉਸੇ ਨੂੰ ਮਿਲੇਗਾ ਜਿਹੜਾ ਜਾਗੇਗਾ। ਮੁਸਲ ਹਾਰ ਪੰਚ ਬਟਵਾਰੇ, ਸੋਨੇ ਨਗਰ ਪਰੇ ਠੱਗ ਹਾਰੇ। ਆ ਪੰਜ ਠੱਗ ਅੰਦਰ ਬੈਠੇ ਨੇ ਸਾਡੇ, ਅਤੇ ਸੋਨਾ ਘਰ ਦੇਖ ਕੇ ਟੁੱਟੀ ਜਾ ਰਹੇ ਨੇ, ਦਿਨ ਰਾਤ ਗੁਣਾਂ ਦੀ ਪੂੰਜੀ ਲੁੱਟੀ ਜਾ ਰਹੇ ਨੇ। ਬੰਦੇ ਨੂੰ ਹੋਸ਼ ਨਹੀਂ ਹੈ, ਨਹੀਂ ਹੋਸ਼, ਦਿਨ ਰਾਤ ਲੁੱਟ ਰਹੇ ਨੇ। ਅਤੇ ਸਤਿਗੁਰਾਂ ਨੇ ਸੋਚਿਆ ਆ ਮੈਂ ਇਸ ਨਿਗੁਰੇ ਨੂੰ ਨਾ ਗੁਰੂ ਵਾਲਾ ਬਣਾ ਦੇਣਾ, ਇਸ ਨੂੰ ਨਾ ਅੰਮ੍ਰਿਤ ਦੀ ਦਾਤ ਦੇ ਦੇਣਾ, ਇਸ ਨੂੰ ਰਹਿਤਾਂ ਦੱਸ ਦੇਣਾ ਅਤੇ ਕੁਰਹਿਤਾਂ ਤੋਂ ਬਚਾ ਦੇਣਾ। ਆ ਦੇਖੋ ਇਸਦਾ ਜੀਵਨ ਬਦਲ ਜਾਏਗਾ। ਅਤੇ ਜਦੋਂ ਸਤਿਗੁਰੂ ਤੁਰਕੇ ਇਸ ਭਟਕਰੇ ਜੀਵ ਨੂੰ ਅੰਮ੍ਰਿਤ ਦੀ ਦਾਤ ਦਿੱਤੀ, ਸਤਿਗੁਰਾਂ ਨੇ ਰਹਿਤਾਂ ਦਿੱਤੀਆਂ, ਮਨ ਨੂੰ ਸ਼ਬਦ ਦੇ ਦਿੱਤਾ, ਹੁਣ ਤੂੰ ਸ਼ਬਦ ਨਾਲ ਜੁੜ ਜਾ। ਜਦੋਂ ਇਸਨੇ ਪੰਜਾਂ ਪਿਆਰਿਆਂ ਪਾਸੋਂ ਗੁਰਮੰਤਰ ਗੁਰਦੇਖਿਆ ਪ੍ਰਾਪਤ ਕਰਕੇ ਉਸਦੀ ਕਮਾਈ ਕੀਤੀ, ਆ ਦੇਖੋ ਇਸਦੀ ਦੇਖਣੀ ਬਦਲ ਗਈ। ਪਹਿਲਾਂ ਰੂਪ ਦਿੱਤਾ ਸੀ ਪਰਾਏ ਵਿਕਾਰਾਂ ਵੱਲ, ਅਤੇ ਹੁਣ ਸ਼ਬਦ ਦੀ ਕਮਾਈ ਕੀਤੀ। ਜਿਉਂ ਜਿਉਂ ਗੁਰਮੰਤਰ ਗੁਰਬਾਣੀ ਦਾ ਅਭਿਆਸ ਕਰਦਾ ਗਿਆ ਨਾ, ਹੁਣ ਇੱਥੇ ਨੇਤਰ ਬਣ ਗਏ। ਇਹ ਨੇਤਰੋ ਮੇਰਿਓ ਹਰ ਤੂੰ ਮੈਂ ਜੋਤ ਧਰੀ, ਹਰ ਦਿਨ ਅਵਰ ਨਾ ਦੇਖੋ ਕੋਈ, ਹਰ ਦਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਜਿਸ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਹੁਣ ਤਾਂ ਸਾਰਿਆਂ ਚੋਂ ਇੱਕ ਨੂੰ ਦੇਖ ਰਿਹਾ, ਦੇਖਣੀ ਬਦਲ ਗਈ। ਅੰਮ੍ਰਿਤ ਛਕਣ ਤੋਂ ਬਾਅਦ, ਸ਼ਬਦ ਦੀ ਕਮਾਈ ਕਰਨ ਤੋਂ ਬਾਅਦ, ਆ ਦੇਖੋ ਉਸਦੀ ਦੇਖਣੀ ਬਦਲ ਗਈ ਅਤੇ ਇਸਦਾ ਸੁਣਨਾ ਵੀ ਬਦਲ ਗਿਆ। ਪਹਿਲਾਂ ਗੰਦੇ ਗੀਤ ਸੁਣਦਾ ਸੀ, ਹੁਣ ਕੈਸਾ ਸੁਣਨਾ ਹੋ ਗਿਆ। ਇਸ ਰਵਣੋ ਮੇਰਿਓ ਸਾਚਾ ਸੁਣਨਾ ਨੋ ਪਠਾਏ, ਸਾਚਾ ਸੁਣਨਾ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਹੁਣ ਕੰਨ ਬਾਣੀ ਸੁਣਦੇ ਨੇ, ਸੁਖਮਨੀ ਸਾਹਿਬ ਸੁਣਦੇ ਹਨ, ਕੰਨ ਵੀ ਨਿਰਮਲ ਹੋ ਗਏ। ਪਹਿਲਾਂ ਇੱਕ ਰਸ ਲੈਂਦਾ ਸੀ, ਦੂਸਰੇ ਰਸ ਵੱਲ ਦੌੜਦਾ ਸੀ, ਹੁਣ ਤਾਂ ਰਸ ਵੀ ਨਾਮ ਦਾ ਚੱਕਦੀ ਹੈ ਜੀ, ਜਪੋ ਸਤਨਾਮ। ਹੁਣ ਤਾਂ ਤੁਰਦੇ ਫਿਰਦੇ ਵਾਹਿਗੁਰੂ ਵਾਹਿਗੁਰੂ ਜਪੀ ਜਾਂਦੇ, ਜਪਜੀ ਸਾਹਿਬ ਨਾਲ ਜੁੜ ਗਿਆ, ਸੁਖਮਨੀ ਸਾਹਿਬ ਨਾਲ ਜੁੜ ਗਿਆ। ਇਹ ਰਸਨਾ ਤੁਵਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ, ਹੋਰ ਤਾਂ ਕੀਤਾ ਜਿਚਰ ਹਰ ਰਸ ਪੱਲਾ ਨਾ ਪਾ। ਹੁਣ ਸਮਝ ਆ ਗਈ, ਨਾਮ ਰਸ ਚੱਖਣ ਲਈ ਜੀਵਨ ਮਿਲਿਆ, ਇਸ ਰਸ ਲਈ ਮਿਲਿਆ ਜੀਵਨ। ਪਹਿਲਾਂ ਸਪਰਸ਼ ਕਰਦਾ ਸੀ ਮਾੜਾ, ਹੁਣ ਤਾਂ ਇਸਦਾ ਪਰਸਨਾ ਵੀ ਸ਼ੁੱਧ ਹੋ ਗਿਆ ਜਪੋ ਸਤਨਾਮ ਸੀ। ਅਤੇ ਕਦੋਂ ਹੋਇਆ ਜੀ, ਸਾਹਿਬ ਕਹਿ ਗਏ ਬਾਣੀ ਵਿੱਚ, ਪਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੈ ਤਨੇਹਾ। ਮਨੂਰ ਕਹਿੰਦੇ ਸੜਿਆ ਹੋਇਆ ਲੋਹਾ, ਚੰਗਾਲਿਆ ਹੋਇਆ ਲੋਹਾ, ਇੱਥੇ ਮਨੂਰ ਦਾ ਅਰਥ ਹੈ ਔਗਣਾ ਵਾਲਾ ਨੀਵਾਂ ਜੀਵਨ। ਪਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੈ ਤਨੇਹਾ, ਜਦੋਂ ਗੁਰੂ ਮਿਲਿਆ ਨਾ, ਆ ਦੇਖੋ ਸੜਿਆ ਹੋਇਆ ਜੰਗਾਲਿਆ ਹੋਇਆ ਜੀਵਨ ਔਗੁਣਾ ਵਾਲਾ ਹੁਣ ਤਾਂ ਸੋਨੇ ਦੀ ਤਰ੍ਹਾਂ ਚਮਕ ਉੱਠਿਆ, ਕੰਚਨ ਹੋ ਗਿਆ। ਕਿਵੇਂ ਹੋਇਆ,
एक नाम अमृत तो देवै तो नानक त्रिष्ट देहा जदों अमृत की बूंद मिली ना तृप्त मिली। साढ़े भाग जाग रहे हैं लगातार एक महीने तो वैनकूवर कैलगरी स्कारबो मार्टिन के इतने प्रोग्राम लगातार रखे गए हैं। 8 तारीख को सवेरे 9 बजे इस पवित्र स्थान से महान बख्शिश वरत रही है अमृत का बाटा तैयार होना है। सारी संगति का जित भी कोई नुगरा बैठा ना कि कथा सुन का कीर्तन सुन का सत्संग करन का एको ही अर्थ है असि जो गुरु कह रहे हैं उसमें कमा सकी है। गुरसिख बीज चलो गुरचाली जो गुर कहे सोई पल मानो हर हर कथा लगा दे। भाई साहब कहते सन गुरु ग्रंथ साहब नु मनना की है गुरु ग्रंथ साहब की मनना गुरु की मनना जो गुरु की मनोगे ना फिर जीवन सफल होएगा। इस स्नान करके ऐतवार 8 तारीख को हाजी ने सवेरे 9 बजे इतने पहुंचना है क्योंकि बिना गुरु वाले बनन तो जीवन अधूरा जी ने गुरु का है नौ बुरा मनमुख भगत करे बिन सतगुर बिन सतगुर भगत ना हो भी रहा। कि नाम भी जप रहे हैं नितनेम भी कर रहे हैं संगत विच भी आ रहे हैं पर मनमुख हाँ जे गुरु दिख्या प्राप्त नहीं हुई भगती नूं फल नहीं जे मिलते भगती अधूरी है। ज्ञानी गुरु बिन भगत ना होवे और गुरु दिख्या प्राप्त करिए गुरु बख्शिश के पात्र बनिए। सारे अपने नाम लिखो भाई साहब भाई रविंद्र सिंह जी हेड ग्रंथी पास अनेक संगत ने नाम लिखाए हैं रहमतां वरसणगियां। रात को शाम को जाना इतने 1:15 से 1:15 तक कीर्तन विचारों के प्रोग्राम 7 तारीख तक हो रहे हैं तो अमृत वेले ठीक 5 बजे तो 6 बजे तक सिमन साधना जो 8 तारीख तक होएगी क्योंकि विदायगी दासी 8 तारीख में शाम की है इसलिए सिमन साधना 8 तारीख तक की जाएगी। आप जी ने शिक्षा बख्शिश करनी है पंथ रतन पातशाह भाई जसवीर सिंह जी खालसा रखने वाले ने जो शब्द गुरु नाल जोड़ते हैं देशों विदेशों में सिखी का प्रचार किया। आप जी के प्यार असीस सदका उन्होंने इन्हों सेवावान रल मिल के आप अगे तोड़ते हुए गुरु की असीस के पात्र बनीए जी। अनेक भुल हुई होमा करना अगे वास्ते असीस बख्शनी गुरु की दिखी हुई माता से नज़र करके सेवा हो सके। आओ अगला प्रोग्राम जो देखा गया सत्कार जोगी जी पास सरवण करना जी।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Why?

Thank you.

ಕೋಲಕಪಟ್ ಗುರುಮಿಲಿಯ ನಾನಕ ಹರ್ಷಮೀತ ದರ್ಶನ.

ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠੇ ਹਾਂ ਸੋਹੀ ਹੈ ਸਭਨਾਂ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਜੀ।

ਨਾਮ ਵਿਹੂਣੀਆ ਨਾਨਕ ਸਫਲ ਜਨਮ ਜੈ ਘਟ ਬੁੱਠਾ ਸਚ ਤਣੀ ਦੇਹ ਅੰਧਾਰੀ ਅੰਧ ਸੁਨੀ ਨਾਮ ਵਿਹੂਣੀਆ ਨਾਨਕ ਸਫਲ ਜਨਮ।

ਪੰਚਤੇ ਸੰਗ ਤੂਟਾ ਕਹੋ ਨਾਨਕ ਤਿਨ ਖੰਨੀਐ ਵੰਨਿਆ ਜਿਨ ਘਟ ਮੇਰਾ ਹਰ ਪ੍ਰਭ ਬੂਟਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਓਮ ਜਪੁ ਜੀ ਸਾਹਿਬ, ਇੱਕ ਓਅੰਕਾਰ ਸਤਨਾਮ। ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨਾ ਹੋਵੈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵੈ ਜੇ ਲਾਏ ਰਹਾਂ ਨਿਵਤਾਰ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਪਾਰ। ਸਾਹਸ ਸਿਆਣਪ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ, ਕਿਵ ਸੁਚਿਆਰਾ ਹੋਈ ਹੈ ਕਿਵ ਕੂੜਾ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ

ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਮੰਨੇ ਕੀ ਗਾਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਈ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਵੇ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ। ਮੰਨੈ ਮੂੰਹ ਝੂਟਾ ਨਾ ਖਾਈ, ਮੰਨੈ ਜਮ ਕੈ ਸਾਥ ਨਾ ਜਾਈ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉ ਪ੍ਰਗਟ ਜਾਈ। ਮੰਨੈ ਮਗਨ ਚੱਲੈ ਪੰਥ, ਮੰਨੈ ਧਰਮ ਸਿਧੀ ਸੰਬੰਧ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਮੰਨੈ ਪਾਵੈ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ। ਮੰਨੈ ਤਰੈ ਤਾਰੀ ਗੁਰ ਸਿੱਖ, ਮੰਨੈ ਨਾਨਕ ਭਵੇ ਨ ਭਿੱਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੈ ਦਰਗਾਹਾਨ। ਪੰਚੇ ਸੋਹੈ ਹੈ ਦਰ ਰਾਜਾਨੂ, ਪੰਚਾਂ ਕਾ ਗੁਰੀਕ ਧਿਆਨ। ਜੇ ਕੋ ਕਹੈ ਕਰੈ ਵਿਚਾਰੂ, ਕਰਤੇ ਕਹਿ ਕਰਨਾ ਨਾ ਸੁਮਾਰ। ਤੌਲ ਧਰਮ ਦਇਆ ਕਾ ਬੂਤ, ਸੰਤੋਖ ਸਭ ਰੱਖਿਆ ਜਨ ਸੂਤ। ਜੇ ਕੋ ਬੁੱਝੈ ਹੋਵੈ ਸਚਿਆਰੂ, ਤਬਲੇ ਉਪਰ ਕੀਤਾ ਪਾਰ। ਧਰਤੀ ਹੋਰ ਪਰੈ ਹੋਰ ਹੋਰ, ਦਿਸਦੇ ਭਾਰ ਤਲੈ ਕਵਣ ਜੋਰ। ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ। ਇਹ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੀਤਾ ਹੋਏ। ਕੀਤਾ ਤਾਣ ਸੁਹਾਲੇ ਰੂਪ, ਕੀਤੀ ਦਾਤ ਜਾਣੈ ਕੌਣ ਕੂਤ। ਕੀਤਾ ਪਸਾਓ ਇੱਕੋ ਪਵਾਓ, ਦਿਸਦੇ ਹੋਏ ਲੱਖ ਦਰੀਆਓ। ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਾਪ ਅਸੰਖ ਭਾਓ, ਅਸੰਖ ਪੂਜਾ ਅਸੰਖ ਤਪਤਾਓ। ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ। ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ। ਅਸੰਖ ਸੂਰਮੋਹ ਪਖਸਾਰ, ਅਸੰਖ ਮੋਨ ਲਿਵਲਾਏ ਤਾਰ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਰਾਮ ਖੋਰ। ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲਬਡ ਹੱਤਿਆ ਕਮਾਹੇ। ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ। ਅਸੰਖ ਮਲੇਸ਼ ਮਲ ਪਖ ਖਾਹੇ, ਅਸੰਖ ਨਿੰਦਕ ਸਿਰ ਕਰੇ ਪਾਰ। ਨਾਨਕ ਨੀਚ ਕਾਇਮ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਰਾਮ ਖੋਰ। ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲਬਡ ਹੱਤਿਆ ਕਮਾਹੇ। ਅਸੰਖ ਪਾਪੀ ਪਾਪ ਕਰ ਜਾ

ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਰਨ ਦੇ ਪਾਣੀ ਧੋਤਾ ਉਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬ ਹੂਣ ਲਈ ਆਉ ਤੋਏ ਭਰੀਐ ਮਤ ਪਾਪਾਂ ਕੈ ਸੰਗ ਧੋਪੈ ਨਾ ਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਖਾ ਨਾਨਕ ਹੁਕਮੀ ਆਵ ਜਾ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਹਾਉ ਸਭ ਗੁਣ ਤੇਰੇ ਮੈਂ ਨਾ ਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਪਰਮਾਓ ਸਤ ਸੁਹਾਣ ਸਦਾ ਮਨ ਚਾਓ ਗਵਣ ਸਵੇਲਾ ਵਖਤ ਗਵਣ ਗਵਣ ਸਿਤ ਗਵਣ ਵਾਰ ਗਵਣ ਸਿਰੁਤੀ ਮਾਂ ਕਵਣ ਜਿਤ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁਤਮਾ ਨਾ ਕੋਈ ਜਾ ਕਰਦਾ ਸਿਰ ਠੀਕਾ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾਂ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕਹੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਗਾ ਸਾਇਆਗਾ ਛੋੜ ਕੋੜ ਕਪਾਲ ਥੱਕੇ ਵੇਦ ਕਹਿਨਿਕ ਵਾਤ ਸਹਿ ਸਿਠਾਰਾਂ ਕਹਿਨਕ ਦੇਵਾ ਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਬਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹਾਂ ਇਤੀ ਸੁਰਤ ਨ ਪਾਈਆ ਨਦੀਆਂ ਅਤ ਵਾਹ ਪਵੇ ਸਮੁੰਦ ਨਾ ਜਾਣੀਆ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਪੀੜੀ ਤੁਲ ਨ ਹੋਵਨੀ ਜੇ ਤਿਸ ਮਨੋ ਨ ਵਿਸਰੈ ਅੰਤ ਨਾ ਸਿਵਤੀ ਕਹਿਣ ਨ ਅੰਤ ਅੰਤ ਨ ਕਰਣਾ ਦੇਣ ਨ ਅੰਤ ਅੰਤ ਨ ਵੇਖਣ ਸੁਣਨ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਕਾਰੂ ਅੰਤ ਨ ਜਾਪੈ ਪਾਰਵਾਰ ਅੰਤ ਕਾਰਣ ਕਿਤੇ ਬਿਲ ਲਾਹੀ ਦਾ ਕੇ ਅੰਤ ਨ ਪਾਏ ਜਾਏ ਇਹ ਅੰਤ ਨ ਜਾਣੈ ਕੋਏ ਬਹੁਤਾ ਕਹੀਆ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਵੜ ਉੱਚਾ ਹੋਵੇ ਕੋਏ ਤਿਸ ਉੱਚੇ ਕਉ ਜਾਣੈ ਸੋਏ ਜੇ ਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਲਨਾ ਤਮਾਏ ਕਿਤੇ ਮੰਗੈ ਜੋਧ ਅਪਾਰੂ ਕਿਤਿਆਂ ਗਣਤ ਨਹੀਂ ਵਿਚਾਰੂ ਕਿਤੇ ਸ਼ਬਦ ਟੈ ਬੇਕਾਰੂ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਈ ਖਾਏ ਕਿਤਿਆਂ ਦੁਖ ਪਉ ਸਦ ਮਾਰ ਇਹ ਪੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋਰ

ਜੁਗ ਕੋਏ ਇੱਕ ਦੂਜੀ ਪਉ ਲੱਖ ਹੋਵੇਂ ਲੱਖ ਹੋਵੇਂ ਲੱਖ ਵੀਸ ਲੱਖ ਲੱਖ ਡਾਕੀਆਂ ਏਕ ਨਾਮ ਜਗਦੀਸ਼ ਇਤਰਾ ਪਤ ਪਵੜੀਆਂ ਚੜੀ ਆਵੇ ਅਕੀਸ ਸੁਣ ਗੱਲਾਂ ਆਕਾਸ਼ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜਾ ਠੀਸ ਆਖਣ ਜੋਰ ਜ ਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੋਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕੋ ਤੁਮ ਨੀਚ ਨਾ ਕੋਏ ਰਾਤੀ ਰੁਤੀ ਸਿੱਧੀ ਵਾਰ ਪਵਨ ਬਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੋਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਦਿੱਥੈ ਸੋਹਨ ਪੰਜ ਪਰਵਾਣ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਈ ਧਰਮ ਖੰਡ ਕਾ ਇਹ ਧਰਮ ਗਿਆਨ ਖੰਡ ਕਾ ਕੋ ਕਰਮ ਕੇਤੇ ਪਵਨ ਬਾਣੀ ਬੈ ਸੰਤਰ ਕੇਤੇ ਗਾਨ ਮਹੇਸ਼ ਕੇਤੇ ਵਰਮੇ ਕਾੜਦ ਘੜੀ ਹੈ ਰੂਪ ਰੰਗ

ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਅੰਧ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵਦਾਨ ਮਨ ਕੇਤੇ ਕੇਤੇ ਰਤਨ ਸੰਬੰਧ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਬਾਤ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਿੱਥੇ ਨਾਦ ਵਿਨੋਦ ਗੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਜਿੱਥੇ ਕਾਟ ਕੜੀਏ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਜਿੱਥੇ ਕੜੀਏ ਸੁਰਾ ਸੁਰਤ ਮਤ ਮਨ ਬੁੱਧ ਜਿੱਥੇ ਕੜੀਏ ਸੁਰਾ ਸਦਾਂ ਕੀ ਸ਼ੁੱਧ ਕਰਮ ਖੰਡ ਕੀ ਬਾਣੀ ਜੋਰ ਜਿੱਥੇ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮੈਂ ਮਾਈ ਤਾਂ ਕਿ ਰੂਪ ਨਾ ਕਥਨੇ ਜਾਹੀ ਨਾ ਉਹ ਮਰਹਿ ਨ ਠੱਗ ਜਾਹੀ ਜਿਨ ਕੈ ਰਾਮ ਵਸੈ ਮਨ ਮਾਹੀ ਤਿੱਥੈ ਭਗਤ ਵਸੈ ਕੈ ਲੋ ਕਰੇ ਆਨੰਦ ਸੱਚਾ ਮਨ ਸੋਏ।

ਦਿਵਕਾਰੋ ਵੇਖੈ ਵਿਖਸ ਕਰ ਵਿਚਾਰੋ ਨਾਨਕ ਕਥਨਾ ਕਰੜਾ ਸਾਰ ਜਤ ਬਹਾਰਾ ਧੀਰਜ ਸੁਨਿਆਰੂ ਅਹਰਣ ਮਤ ਵੇਦ ਹਥਿਆਰੂ ਬਹੁ ਫਲ

ਸਲੋਕ ਪਾਵਣ ਗੁਰੂ ਬਾਣੀ ਪਿਤਾ ਮਾਤਾ ਧਰਤ ਮਹਾਤਵ ਦਿਵਸ ਰਾਤ ਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਚ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਾਪ ਸਾਹਿਬ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਸਪੈ ਛੰਦ ਦਾ ਪ੍ਰਸਾਦ। ਚੱਕਰ ਚਿਹ ਨਰ ਵਰੰਜਾ ਤਿਆਰ ਪਾਤ ਨਹਿਣ ਜੇ ਰੂਪ ਰੰਗਿਆ ਰੇਖ ਬੇਖ ਕਉ ਕਹਿ ਨਾ ਸਕਦ ਕੇ ਅਚਲ ਮੂਰਤਨ ਬਹੁ ਪ੍ਰਕਾਸ਼ ਮਿਤੋ ਜਿ ਕਹਿ ਜੈ ਕੋਟ ਇੰਦਰ ਇੰਦਰਾਣ ਸਾ ਸਹਾਨ ਗਣੇ ਜੈ ਤ੍ਰਿਪਵਣ ਮਹੀਪ ਸਵ ਨਾਰਿਆ ਸੁਰ ਨੇਤ ਨੇਤ ਬਣ ਤ੍ਰਿਣ ਕਹਿ ਤਉ ਤਵ ਸਰਵਨਾਮ ਕਥੈ ਕਵਣ ਕਰਮ ਨਾਮ ਵਰਣਤ ਸੁਮਤ ਬਜੰਗ ਪ੍ਰਯਾਤ ਛੰਦ। ਨਮਸਤੰਗਾ ਕਾਲੇ ਨਮਸਤੰਗ ਕਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਪੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਟਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਦਾਰੀ ਨਮਸਤੰਗ ਬਾਰੀ ਨਮਸਤੰਗ ਸੁਏਕੈ ਨਮਸਤੰਗ ਅਨੇਕੈ ਨਮਸਤੰਗ ਭੂਤੇ ਨਮਸਤੰਗ ਭੂਤੇ ਨਮਸਤੰਗ ਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ

ਸਤੰਗ ਦਰਮਾਨੇ ਨਮਾਜ਼ ਸਤੰਗ ਨਿਧਾਨੇ ਨਮਾਜ਼ ਸੰਗ ਅਗਾਹੇ ਨਮਾਜ਼ ਸੰਗ ਅਬਾਹੇ ਨਮਾਜ਼ ਸੰਗ ਦਰਵਰਗੇ ਨਮਾਜ਼ ਸੰਗ ਸਰਗੇ ਨਮਾਜ਼ ਸੰਗ ਪਰਭੋਗੇ ਨਮਾਜ਼ ਸੰਗ ਸਜੋਗੇ ਨਮਾਜ਼ ਸੰਗ ਰੰਗੇ ਨਮਾਜ਼ ਸੰਗ ਭੰਗੇ ਨਮਾਜ਼ ਸੰਗ ਅਗਮੇ ਨਮਾਜ਼ ਦਾਸ ਰਮੇ ਨਮਾਜ਼ ਸੰਗ ਜਲਾਸਰੇ ਨਮਾਜ਼ ਸੰਗ ਨਰਾਸਰੇ ਨਮਾਜ਼ ਸੰਗ ਅਜਾਤੇ ਨਮਾਜ਼ ਸੰਗ ਅਬਾਤੇ ਨਮਾਜ਼ ਸੰਗ ਮਾਜਵੇ ਨਮਾਜ਼ ਦਾਸ ਅਜਬੇ ਆਦੇਸ਼ ਸੰਗ ਆਦੇਸ਼ੇ ਨਮਾਜ਼ ਸੰਗ ਅਪੇਸ਼ੇ ਨਮਾਜ਼ ਸੰਗ ਨਰਤਾਮੇ ਨਮਾਜ਼ ਸੰਗ ਨਰਵਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤਾ ਸੁਦੇਵੈ ਨਮਸਤੰਗ ਅਭੇਵੈ ਨਮਸਤੰਗ ਜਨਮੇ ਨਮਸਤੰਗ ਸੁਭਨਮੇ ਨਮੋ ਸਰਵ ਗਾਉਣੇ ਨਮੋ ਸਰਵ ਪਾਵਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤਾ ਸੁਦਿਆਲੇ ਨਮਸਤੰਗ ਅਭਰਣੇ ਨਮਸਤੰਗ ਅਭਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਦਾਰੰਗ ਨਮੋ ਸਰਵ ਤੰਦੇ ਨਮੋ ਵਸਤਾ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਾ ਸਰਾਗੇ ਨਮਸਤੰਗ ਸੁਹਾਗੇ ਨਮੋ ਸਰਵ ਸੁਖੰਗ ਨਮੋ ਸਰਵ ਅਪੋਖੰਗ ਨਮੋ ਸਰਵ ਕਰਤਾ ਨਮੋ ਸਰਵਾਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਚਾਚਰੀ ਸ਼ੰਭ ਤਉ ਪ੍ਰਸਾਦ ਅਰੂਪ ਹੈ ਅਨੂਪ ਹੈ ਜੂ ਹੈ ਪੂੰ ਹੈ ਲੇਖਾ ਪੇਖਾ ਨਾਮ ਹੈ ਕਾਮ ਹੈ ਦੇਹਾਂ ਪੇਹਾਂ ਜੀਤ ਹੈ ਪੀਤ ਹੈ ਤਰਮਾਨ ਨਿਦਾਨ ਤਿਰਵਰਗ ਹੈ ਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਆਜਾਦ ਹੈ ਅਜਨਮ ਹੈ ਵਰਣ ਹੈ ਭੂਤ ਹੈ ਭਰਨ ਹੈ ਅਗਾਂਝਾ ਪਾਂਝਾ ਚੂਜ ਹੈ ਜਾਂਝ ਹੈ ਮੀਕਰ ਫੀਕਾ ਦੰਦ ਹੈ ਬੰਦ ਹੈ ਨਿਰਬੂਝ ਹੈ ਅਸੂਜ ਹੈ ਅਕਾਲ ਹੈ ਜਾਲ ਹੈ ਅੱਲਾ ਹੈ ਜਹਿ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਅਸੰਭ ਹੈ ਅਗਮ ਹੈ ਜਮ ਹੈ ਭੂਤ ਹੈ ਸੂਤ ਹੈ ਅਲੋਕ ਹੈ ਸੂਖ ਹੈ ਕਰਮ ਹੈ ਪਰਮ ਹੈ ਅਜੀਤ ਹੈ ਪੀਤ ਹੈ ਭਾਗ ਹੈ ਮਾਨੰਦ ਨਾਨਾ ਨੀਕ ਹੈ ਬਰੇਕ ਹੈ ਭੁਜੰਗ ਪ੍ਰਿਆਦ ਛੰਦ ਨਮੋ ਸਰਵ ਮਾਨੇ ਸਵਾਸਤੀ ਨਦਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗਾਉਣੇ ਨਮੋ ਸਰਵ ਪਾਉਣੇ ਅਨੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਪਨ ਪਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਨ ਪਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨ੍ਰਿਤ ਨ੍ਰਿਤੇ ਨਮੋ ਨਾਦ ਨਾਦੇ ਨਮੋ ਪਨ ਪਾਨੇ ਨਮੋ ਬਦ ਬਾਦੇ ਅਨੰਗੀ ਅਨਾਮੇ ਸਮਾਧੀ ਸਰੂਪੇ ਪਰਭੰਗੀ ਪਰਮਾਤੇ ਸਮਾਧੀ ਬਭੂਤੇ ਕਲੰਕ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸ਼ਵਰੰਗ ਪਰਮ ਰੂਪੇ ਨਮੋ ਯੋਗ ਯੋਗੇ ਸ਼ਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸ਼ਵਰੰਗ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਪੇਖੀਏ ਪਰਮੇ ਭੋਗੀ ਭੁਗਤੇ ਨਮੋ ਯੋਗ ਯੋਗੇ ਸ਼ਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਗਰੂਰ ਕਰਮੇ ਨਮੋ ਪ੍ਰੇਤ ਪ੍ਰੇਤ ਦੇਵੇ ਸੋ ਧਰਮੇ ਨਮੋ ਰੂਪ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮਾਨ ਸੰਘ ਸ਼ਰਾਨੇ ਨਮੋ ਮੰਤਰ ਮੰਤਰੰਗ ਨਮੋ ਯੰਤਰ ਯੰਤਰੰਗ ਨਮੋ ਇਸ਼ਟੇ ਇਸ਼ਟੇ ਨਮੋ ਤੰਤਰ ਤੰਤਰੰਗ

ਕੇ ਸਰਵਤਰ ਕਾਜ ਹੈ, ਕੇ ਸਰਵਤਰ ਰਾਜ ਹੈ, ਕੇ ਸਰਵਤਰ ਸੁਖ ਹੈ, ਕੇ ਸਰਵਤਰ ਭੁੱਖ ਹੈ, ਕੇ ਸਰਵਤਰ ਦਰਾਣ ਹੈ, ਕੇ ਸਰਵਤਰ ਪ੍ਰਾਣ ਹੈ, ਕੇ ਸਰਵਤਰ ਦੇਸਾ ਹੈ, ਕੇ ਸਰਵਤਰ ਪੇਸਾ ਹੈ, ਕੇ ਸਰਵਤਰ ਮਨ ਹੈ, ਸਦਾ ਗੁਣ ਪ੍ਰਧਾਨ ਹੈ, ਕੇ ਸਰਵਤਰ ਜਾਪਿਆ ਹੈ, ਕੇ ਸਰਵਤਰ ਥਾਪਿਆ ਹੈ, ਕੇ ਸਰਵਤਰ ਭਾਨ ਹੈ, ਕੇ ਸਰਵਤਰ ਮਨ ਹੈ, ਕੇ ਸਰਵਤਰ ਇੰਦਰ ਹੈ, ਕੇ ਸਰਵਤਰ ਚੰਦਰ ਹੈ, ਕੇ ਸਰਵੰਕਲੀ ਮੈਂ, ਕਿ ਪਰਮੰਗ ਹੀ ਮੈਂ, ਕਿ ਅਗਲ ਉਲਾਮੈਂ, ਕਿ ਸਰਬ ਕਲਾਮੈਂ, ਕਿ ਉਸ ਨਾਲ ਵਜੂਆ ਤਮਾਮ ਰਜੂ ਹੈ, ਹਮੇ ਸਲਸਲਾਮੈਂ, ਸਲੀਗਲ ਮਦਾਮੈਂ, ਗਰੀਬਲ ਕਸਤਾ, ਗਰੀਬਲ ਪ੍ਰਸਤਾ ਹੈ, ਬਲੰਦਲ ਮਕਾਨ ਹੈ, ਜ਼ਮੀਨ ਵਾਲ ਜਮਾਨਾ ਹੈ, ਤਮੀਨ ਤਮਾਮੈਂ, ਰਜੂਅਲ ਨਦਾਨ ਹੈ, ਹਰੀ ਫਲ ਜੀ ਮੈਂ, ਰਿਆ ਜਕੀਨਾ, ਨੇਕਲ ਤਰੰਗਾ, ਭੇਦ ਹੈ ਪੰਗ ਹੈ, ਅਜੀ ਜਲ ਨਿਵਾਜ ਹੈ, ਗਨੀਮਲ ਖਰਾਜ ਹੈ, ਨਿਰੋਗਤ ਸਰੂਪ ਹੈ, ਤਰਮੁਕਤ ਬਭੂਤ ਹੈ, ਪਰਮੁਕਤ ਪ੍ਰਵਾਹ ਹੈ, ਸਜੋ ਸਦਾ ਹੈ, ਸਦੈਵੰ ਸਰੂਪ ਹੈ, ਭੇਦੀ ਅਨੂਪ ਹੈ, ਸਵਾਸ ਤੋਂ ਬਰਾਜ ਹੈ, ਸਦਾ ਸਰਵਸਾਜ ਹੈ, ਸਮਾਜ ਸਲ ਸਲਾਮ ਹੈ, ਸਦੈਵਲ ਕਾਮ ਹੈ, ਨਿਰਬਾਲ ਸਰੂਪ ਹੈ, ਗਾਦ ਅਨੂਪ ਹੈ, ਵੰਗਾਦ ਰੂਪ ਹੈ, ਨਾਦ ਸਰੂਪ ਹੈ, ਅਨੰਗੀ ਨਾਮੇ, ਤ੍ਰਿਭੰਗੀ ਦਰਗਾਮ ਹੈ, ਤਰਬਰਗੰ ਤਰਬਾਦੇ ਗੰਜੇ ਗਾਦੇ ਸੋ ਸਰਭਾਗੇ ਸੋ ਸਰਬਾਨ ਰਾਗੇ, ਤ੍ਰਿਭੁਗ ਸਰੂਪ ਹੈ, ਸਜੈ ਸੂਦੈ, ਕਿ ਨਰਕੰ ਪ੍ਰਣਾਸ ਹੈ, ਪ੍ਰਥਿਓਲ ਪ੍ਰਵਾਸ ਹੈ, ਨਿਰੋਗਤ ਪ੍ਰਵਾਹ ਹੈ, ਸਦੈਵੰ ਸਦਾ ਹੈ, ਵਿਭੁਗਤ ਸਰੂਪ ਹੈ, ਪ੍ਰਯੋਗਤ ਅਨੂਪ ਹੈ, ਨਿਰੋਗਤ ਸਦਾ ਹੈ, ਵਿਭੁਗਤ ਪ੍ਰਵਾਹ ਹੈ, ਅਨਾਗਤ ਸਰੂਪ ਹੈ, ਪ੍ਰਯੋਗਤ ਅਨੂਪ ਹੈ, ਚਾਚਰੀ ਛੰਦ ਭੰਗ ਹੈ, ਨੰਗ ਹੈ, ਬੇਖਾ ਲੇਖਾ, ਬਰਮ ਕਰਮ ਨਾਦ ਜਗਾਦ ਹੈ, ਜੇ ਹੈ ਪਿਆ ਪੂਤਾ ਤੂਤ ਹੈ, ਨਾ ਸਬਦ ਅਸਤੰਦ ਬੰਦ ਹੈ, ਅਭਾਗਤ ਹੈ, ਵਿਰਾਗਤ ਹੈ, ਨਾਸ ਹੈ, ਪ੍ਰਕਾਸ਼ ਹੈ, ਨਜੰਤ ਸੁਰੰਤ, ਲਿਖ ਦੇਖ ਹੈ, ਲੀਖ ਬੇਗਟ ਹੈ, ਗਾਏ ਸਮੈ ਕਿਉਂ ਗਮੈ ਨੀਲਾ ਨਾਦ ਹੈ।

സർവം ഹന്ത സർവം ഗന്ത സർവം ഖ്യാത സർവം ഖ്യാത സർവം ഹർത്ത സർവം കർത്ത സർവം പ്രാണം സർവം ത്രാണം സർവം കർമ്മം സർവം ധർമ്മം സർവം ജുക്ത സർവം മുക്ത രസാവുല ശാന്തത പ്രസാദ് നമോ നർക്കനാശിസ്ദേവം പ്രകാശേ നംഗം സ്വരൂപേ ഭംഗം ബഭൂതേ പ്രമാഥം പ്രമാഥേ സദാ സർവസാധേ ഗാധ സ്വരൂപേ നിർബാധ ബഭൂതേ അനംഗീയ നാമേ ദൃഭംഗി ദൃഗാമേ നിർഭംഗീ സ്വരൂപേ സർവംഗീയ നൂപേന പുത്രേന പുത്രേന സദ്രേന മിത്രേന ദാതേന മാതേന ജാതേന പാതേന നിർസാകം ശ്രീകാമിതോമീകേ സ്ദേവം പ്രഭായ ജയ ജയ ഭഗവതി ശാന്തത പ്രസാദ് ਕਿਹਾ ਜੂਰ ਹੈ ਕਿ ਹਾਜ਼ਰ ਹਜੂਰ ਹੈ ਮੇ ਸੋ ਸਲਾਮ ਹੈ ਸਲਾਮਾ ਸਲਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਰਹਿੰਦ ਹੈ ਕਿ ਰਾਜ ਕਰਿੰਦ ਹੈ ਕਰੀਮਲ ਕਮਾਲ ਹੈ ਕਿ ਹੁਸਨ ਜਮਾਲ ਹੈ ਗਣੀਮਲ ਖਰਾਜ ਹੈ ਗਰੀਬਲ ਨਿਵਾਜ ਹੈ ਹਰੀ ਫੁਲ ਸਕਨ ਹੈ ਰਾਸ ਲਿਪ ਕਨ ਹੈ ਗਲੰਕ ਪ੍ਰਣਾਸ ਹੈ ਸਮਾਧਤੁਲ ਨਿਵਾਸ ਹੈ ਗੰਜਲ ਗਨੀਮ ਹੈ ਰਜਾਇ ਕਰੀਮ ਹੈ ਸਮਾਧਤੁਲ ਜਮਾ ਹੈ ਕਿ ਸਾਹਿਬ ਕਰਾਏ ਕਿ ਨਰਕੰ ਪ੍ਰਣਾਸ ਹੈ ਬਸਤੁਲ ਨਿਵਾਸ ਹੈ ਕਿ ਸਰਬਲਗਵਨ ਹੈ ਮੀਸੁਲਵਨ ਹੈ ਤਮਾਮੁਲ ਤਮੀਜ ਹੈ ਸਮਾਧਤੁਲ ਅਜੀਜ ਹੈ ਪਰਮ ਪਰਮੀਸ ਹੈ ਸਮਾਧਤੁਲ ਅਦੀਸ ਹੈ ਅਦੀਸਲ ਅਲੇਖ ਹੈ ਮੀਸੁਲ ਉਪੇਖ ਹੈ ਜਮੀਨੁਲ ਜਮਾ ਹੈ ਮੀ ਕੁਲ ਮਾ ਹੈ ਗਰੀਮਲ ਕੁਮਾਲ ਹੈ ਕਿਜਰੋ ਜਮਾਲ ਹੈ ਕਿ ਜਲਿੰਗ ਪ੍ਰਕਾਸ਼ ਹੈ ਕਿ ਮਿਤੋ ਸੁਭਾਸ ਹੈ ਕਿ ਅਜਮ ਸਰੂਪ ਹੈ ਕਿ ਮਿਤੋ ਬਭੂਤ ਹੈ ਕਿ ਮਿਤੋ ਬਸਾਏ ਕਿ ਆਤਮ ਪ੍ਰਵਾਏ ਕਿ ਅਚਲੰਗ ਨੰਗ ਹੈ ਕਿ ਮਿਤੋ ਭੰਗ ਹੈ ਮਦ ਪਾਰ ਸ਼ਾਂਤ ਦਵ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ ਗਨ ਮਦਾਮ ਹਰ ਭਰਿਆ ਗੰਜ ਹਰ ਨਰ ਪ੍ਰਭਾਂਜ ਗਨ ਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਹਰ ਨਰ ਖਾਂਡੂ ਪਰ ਨਰ ਮੰਡ ਅਨ ਪਵਨਾਸ਼ ਮੁਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਸਲ ਮਦਾਮ ਅਨ ਸਿਜ ਅੰਗ ਆਸਨ ਭੰਗ ਉਪਮਾ ਪਾਰ ਗਤਮਿਤ ਉਦਾਰ ਜਲ ਸਲ ਮੰਡ ਦਿਸ ਵਿਸ ਭੰਡ ਜਲ ਸਲ ਮਹੰਤ ਦਿਸ ਵਿਸ ਬੇਅੰਤ ਆਨ ਪਵਨਾਸ ਤ੍ਰਿਤ ਤਰਤਰਾਸ ਆਜਨ ਵਾਹਿ ਕਸਦਾ ਅੰਕਾਰਿਆਦ ਕਥਨਿਆਦ ਖਾਲ ਖੰਡ ਖਿਆਲ ਗੁਰਵਰ ਕਾਲ ਕਰ ਕਰ ਪ੍ਰਣਾਮ ਚਰਨ ਨਾਮ ਅੰਸ਼ ਜਗਾਤ ਜਿਜਨ ਬਾਤ ਅਨਚੰਜ ਗਾਤ ਅਨਰੰਜ ਬਾਤ ਅਨਟੁੱਟ ਭੰਡਾਰ ਅਨਠਟ

ਹਰ ਬੋਲ ਮਨਾ ਛੰਦ ਦਾ ਪ੍ਰਸਾਦ। ਕਰੁਣਾਲਿਆ ਹੈ, ਅਰਕਾਲਿਆ ਹੈ, ਕਲ ਖੰਡਨ ਹੈ, ਮੈਂ ਮੰਡਨ ਹੈ, ਜਗਦੇਸ਼ਵਰ ਹੈ, ਪਰਮੇਸ਼ਵਰ ਹੈ, ਕਲ ਕਾਰਣ ਹੈ, ਸਰਬ ਵਾਰਣ ਹੈ, ਤ੍ਰਿਤ ਕੇ ਦਰਣ ਹੈ, ਜਗ ਜਾਣ ਹੈ, ਸਰਵੰਗ ਪਰ ਹੈ, ਸਰਵੰਗ ਕਰ ਹੈ, ਸਰਵਾਸ ਹੈ, ਸਰਵਨਾਸ਼ ਹੈ, ਕਰੁਣਾ ਕਰ ਹੈ, ਵਿਸ਼ਵੰ ਪਰ ਹੈ, ਸਰਵੇਸ਼ਵਰ ਹੈ, ਜਗਦੇਸ਼ਵਰ ਹੈ, ਬ੍ਰਹਿਮੰਡ ਹੈ, ਕਲ ਖੰਡ ਹੈ, ਵਰਦੇ ਪਰ ਹੈ, ਕਰੁਣਾ ਕਰ ਹੈ, ਜਪਾ ਜਪ ਹੈ, ਥੱਪਾ ਥੱਪ ਹੈ, ਕਰਤਾ ਕਰਤ ਹੈ, ਅਮ੍ਰਿਤ ਅੰਮ੍ਰਿਤ ਹੈ, ਅੰਮ੍ਰਿਤਾ ਅੰਮ੍ਰਿਤ ਹੈ, ਕਰੁਣਾ ਕ੍ਰਿਤ ਹੈ, ਅਗ੍ਰਿਤਾ ਕ੍ਰਿਤਾ ਤਰਣੀ ਤ੍ਰਿਤ ਹੈ, ਅਮ੍ਰਿਤੇਸ਼ਵਰ ਹੈ, ਪਰਮੇਸ਼ਵਰ ਹੈ, ਅਗ੍ਰਿਤਾ ਕ੍ਰਿਤ ਹੈ, ਅਮ੍ਰਿਤ ਅੰਮ੍ਰਿਤ ਹੈ, ਜਪਾ ਕ੍ਰਿਤਾ ਅਮ੍ਰਿਤ ਅੰਮ੍ਰਿਤ ਹੈ, ਨਿਰਨਾਇਕ ਹੈ, ਖਲਕਾਇਕ ਹੈ, ਵਿਸ਼ਵੰਬਰ ਹੈ, ਕਰੁਣਾਲਿਆ ਹੈ, ਨਿਰਬਨਾਇਕ ਹੈ, ਸਰਬ ਨਿਰਪਨਾਇਕ ਹੈ, ਸਰਵਪਾਇਕ ਹੈ, ਭਉ ਪੰਜਨ ਹੈ, ਅਰਗੰਜਨ ਹੈ, ਰਿਪਤਾਪਨ ਹੈ, ਜਪ ਜਾਪਨ ਹੈ, ਅਕਲੰਕ੍ਰਿਤ ਹੈ, ਸਰਵਾਕ੍ਰਿਤ ਹੈ, ਕਰਤਾ ਕਰ ਹੈ, ਹਰਦਾ ਹੈ, ਪਰਮਾਤਮ ਹੈ, ਸਰਵਾਤਮ ਹੈ, ਆਤਮ ਵਾਸ ਹੈ, ਜਸ ਕੇ ਜਸ ਹੈ, ਬਜੰਗ ਪ੍ਰਿਆਤ ਛੰਦ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ, ਨਮੋ ਅੰਧਕਾਰੇ, ਨਮੋ ਦੇ ਤੇਜੇ, ਨਮੋ ਬ੍ਰਿੰਦ ਬ੍ਰਿੰਦੇ, ਨਮੋ ਬੀ ਬੀਜ ਬੀਜੇ, ਨਮੋ ਰਾਜ ਸਿੰਘ ਸਾਹ ਤਾਮ ਸਿੰਘ ਸਾਹ ਸਰੂਪੇ, ਨਮੋ ਪਰਮ ਤਤੰਗ ਤਤੰਗ ਸਰੂਪੇ। ਨਮੋ ਪਰਮ ਤਤੰਗ ਤਤੰਗ ਸਰੂਪੇ, ਨਮੋ ਯੋਗ ਯੋਗੇ, ਨਮੋ ਗਿਆਨ ਗਿਆਨੇ, ਨਮੋ ਮੰਤਰ ਮੰਤਰੇ, ਨਮੋ ਧਿਆਨ ਧਿਆਨੇ, ਨਮੋ ਜੁਧ ਜੁਧੇ, ਨਮੋ ਗਿਆਨ ਗਿਆਨੇ, ਨਮੋ ਪੂਜ ਪੂਜੇ, ਨਮੋ ਪਨ ਪਾਨੇ, ਨਮੋ ਕਲੇ ਕਰਤਾ, ਨਮੋ ਸ਼ਾਂਤ ਰੂਪੇ, ਨਮੋ ਇੰਦਰ ਇੰਦਰੇ।

ਸਤ ਗੁਰ ਪ੍ਰਸਾਦ ਤਵ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀ ਸਰਾਵਕ ਸੁਧ ਸਮੂਹ ਸੁਧਾਨ ਕੇ ਦੇਖ ਫਿਰੋ ਕਰ ਜੋਗ ਜਤੀ ਕੇ ਸੂਰ ਸਰਾਰਦਨ ਸੁਧ ਸੁਧਾ ਦੇ ਕੇ ਸੰਤ ਸਮੂਹ ਅਨੇਕ ਮਤੀ ਗਏ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖੇ ਦੁਰਾਨ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਗਰਤੀ ਬਿਨੇ ਗਰਤੀ ਕੇ ਮਾਤੇ ਮਤੰਗ ਜਰੇ ਅਰ ਸੰਗ ਅਨੂਪੋ ਦੰਗ ਸਰੰਗ ਸਵਾਰੀ ਕੋਟ ਦਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਣ ਕੋ ਜਾਤ ਨਿਵਾਰੇ ਪਾਰੀ ਭਜਾਨ ਕੇ ਭੂ ਬਲੀ ਵਿਦ ਨਿਆਵਸੀ ਸਨਾ ਜਾਤ ਵਿਚਾਰੇ ਤੇ ਬੈ ਤੋ ਕਹਾਂ ਬੈ ਭੂਪਤ ਅੰਤ ਕੋ ਨਾਂਗੇ ਪਾਇਮ ਪਧਾਰੇ ਜੀਤ ਫਿਰੈ ਸਭ ਦੇਸ਼ ਦਸਾਨ ਕੋ ਬਾਜਤ ਟੋਲ ਮਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹੰਸਤ ਹੈ ਹਜਰਾਜ ਹਜ਼ਾਰੇ ਭੂਤ ਭਵਿਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ ਸਰੀ ਪਦ ਸਰੀ ਭਗਵਾਨ ਭਜੇ ਬਿਨ ਅੰਤ ਗਵੰਤ ਕੇ ਦਾਮ ਸੁਧਾਰੇ ਤੀਰਥ ਨਾਨ ਉਦੈ ਦਮਧਾਨ ਸੋ ਸੰਜਮ ਨੇਮ ਅਨੇਕ ਵਸੇਖੈ ਵੇਦ ਪੁਰਾਣਕ ਦੇਵ ਕੁਰਾਨ ਜਮੀਨ ਜਵਾਨ ਸੁਵਾਨ ਕੇ ਬਿਖੈ ਪੌਣ ਹਾਰ ਜਦੀ ਅਵਤਾਰ ਸਭ ਸੁਭ ਚਾਰ ਹਜ਼ਾਰ ਕ ਦੇਖੈ ਸਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ ਸੁਧ ਸੁਭਾ ਦੁਰੰਤ ਸੁਭਾ ਸੁਸਾ ਸੁਨਾ ਦੁਰ ਜਾਨ ਲੈਂਗੇ ਪਾਰੀ ਗਮਾਨ ਪਰੇ ਮਨ ਮੈਂ ਕਰੂ ਬਰੋਧ ਪੰਖ ਲਿਨਾ ਲੈਂਗੇ ਤੋਰ ਰੀਨ ਮਰੋਰ ਮਵਾਸਨ ਮਾਤਿਵ ਨੰਗਨ ਮਾਨ ਮਲੈਂਗੇ ਸਰੀ ਪਦ ਸਰੀ ਭਗਵਾਨ ਭਜੇ ਬਿਨ ਕਿਰਪਾ ਬਿਨੁ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਪਾਰ ਵੱਡੇ ਵਰਿਆਰ ਵਿਚਾਰੇ ਸਰਗੀ ਦਾਰ ਬਛਈਆ ਤੋਰ ਤੇ ਸਮਲਨ ਮਵਾਸਨ ਮਾਤਿਵ ਜਾਨ ਕੇ ਮਾਨ ਮਲਈਆ ਗਾੜੀ ਗਡਾਨ ਕੋ ਤੋੜਨ ਹਾਰ ਸੁਭਾਤ ਨੀ ਜਗਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਣਾਏ ਕਹੋ ਜਾਜ ਕਨੇਕ ਸੇਕ ਦਵਈਆ ਦਾਨ ਵਦੀਪ ਫਨੰਦਨ ਸਾਚਿਰ ਭੂਤ ਭਵਿਖ ਭਵਾਨ ਜਪੈਂਗੇ ਜੀਵ ਜਿਤੇ ਜਲਮੈ ਥਲਮੈ ਬਲੀ ਬਲਮੈ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਵਾੜ ਜੈ ਧੁਨ ਬਾਪਨ ਕੇਵੋ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭ ਲੋਕ ਜਪੈਂਗੇ ਮਾਨ ਬੇਂਦਰ ਗਜਿੰਦਰ ਨਰਾਤ ਵਜਾਉਣ ਤਲ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾ ਦਿਕ ਦਾਨ ਅਨੇਕ ਸਵੰਬਰ ਸਾਜ ਬਰੇਂਗੇ ਬ੍ਰਹਮ ਮਹੇਸ਼ਰ ਬਿਸਨ ਸਰੀ ਪਦ ਅੰਤ ਫਸੇ ਜਮ ਪਾਸ ਭਰੇਂਗੇ ਜੇ ਨਰ ਸਰੀ ਪਦ ਕੇ ਬਰਸੈ ਪਾਗੋ ਤੇ ਨਰ ਫੇਰ ਨਾ ਦੇ ਤਰੇਂਗੇ ਕਹਾਂ ਪਇਓ ਜੋ ਦੋ ਲੋਚਨ ਮੂੰਦ ਕੇ ਬੈਠੇ ਹੋ ਭਗਤਿਆਨ ਲਗਾਇਓ ਨਹਾਤ ਫਿਰੋ ਲੀਏ ਸਾਧ ਸਮੁੰਦਰਾਂ ਲੋਕ ਉੱਪਰ ਲੋਕ ਗਵਾਇਓ ਬਾਸ ਕਿਉ ਵਖਿਆਨ ਤੋਂ ਬੈਠ ਗਏ ਐਸੇ ਹੀ ਐਸੇ ਸੁਬੈਸ ਬਤਾਇਓ ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਦਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ ਕਾਹੂ ਲਖਿਓ ਹਰ ਬਾਜੀ ਦਿਸਾ ਮੈਂ ਕਾਹੂ ਪਛਾ ਕੋ ਸੀ ਸੁਨਵਾਇਓ ਕਉ ਬਤਾਨ ਕੋ ਬੂਜਤ ਹੈ ਬਸ ਕਉ ਮ੍ਰਿਤਾਨ

ਤੂਰ ਕਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਦਸਵੀਂ ਕਬਿਓ ਬਾਜ ਬੇਨਤੀ ਜਾਓ ਬਈ ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਜਿਤ ਕੀ ਇੱਛਾ, ਸਭ ਚਰਨਨ ਮਨ ਰਹੇ ਮਾਰਾ, ਆਪਣਾ ਜਾਨ ਕਰੋ ਬਿਰਧ।

ਸੇਵਕ ਸਿੱਖ ਸਭੈ ਕਰ ਤਾਰਾ, ਮੋਰ ਛਣ ਜ ਕਰਦੇ ਕਰੇ ਆਏ, ਸਭ ਬੈਰਨ ਕਉ ਆਜ ਸੰਘਰੇ ਆਏ, ਪੂਰਨ ਹੋਏ ਹਮਾਰੀ ਆਸਾ, ਦੂਰ ਭਜਨ ਕੀ ਰਹਿ ਪਿਆਸਾ। ਤੁਮਹੈ ਛਾੜ ਕੋਈ ਅਵਰ ਨਾ ਧਿਆਉਂ, ਜੋ ਵਰ ਚਾਹੋ ਸੁਤਮ ਤੇ ਪਾਉਂ, ਸੇਵਕ ਸਿੱਖ ਮਾਰੇ ਤਾਰੀ ਹੈ, ਚਮ ਚਮ ਸਤਰ ਮਾਰੇ ਮਾਰੀ ਹੈ, ਆਪ ਹਾਥ ਦੈ ਮੁਝ ਵਰਿਆ, ਮਰਨ ਕਾਲ ਕਾ ਤ੍ਰਾਸ ਨਿਵਰਿਆ, ਹੂ ਜੋ ਸਦਾ ਹਮਾਰੇ ਪੱਛਾ, ਸਰੀ ਹਸਤ ਜੂ ਕਰਿਓ ਰੱਛਾ, ਰਾਖ ਲਿਓ ਮੈਂ ਰਾਖਣਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਦਮੋਹ ਬੁਰੀ ਚਤੁਰਦਸ ਗੰਤਾ, ਗਾਲ ਪਾਏ ਬ੍ਰਹਮਾ ਬੁਦਰਾ, ਗਾਲ ਪਾਏ ਸਰ ਜੁਗ ਉਦਰਾ, ਗਾਲ ਪੈ ਕਰ ਵਿਸ਼ੰਬਰ ਗਾਸਾ, ਸਕਲ ਗਾਲ ਕਰ ਗਿਆ ਤਮਾਸ਼ਾ।

ਅੰਜਨ ਕੈ ਮਨ ਵਸਿਆ ਵਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਦੇ ਰਹਿ ਸੱਚ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਇ ਵਸਿਆ ਜਿਨ ਇੱਛਾ ਸਭ ਬਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟਾਓ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਰੁਪਿਆਰ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਕਰ ਸੁਭਾ ਗਏ ਕਰ ਸੁਭਾ ਗਏ ਸ਼ਬਦ ਵਾਜੇ ਕਲਾ ਜਿਤ ਕਰਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕਾ ਸੇ ਨਾਮ ਹਰਿ ਕਹਿ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰਨ ਹਦ ਵਾਜੇ ਸਾਚੀ ਲਵੈ ਬਣ ਦੇਨ ਮਾਣੀ ਲਵੈ ਬਾਜੋ ਕਿਆ ਕਰੇ ਵਿਚਾਰੀਆ ਤੁਦਵਾ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਇਸ ਨੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹੇ ਨਾਨਕ ਲਵੈ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਲਵੈ ਕੱਟੇ ਗਿਆਨ ਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ ਕਹੇ ਨਾਨਕ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੁਜਨ ਪਾਵੇ ਪਾਵੇ ਤਾਂ ਸੁਜਨ ਦੇ ਸਨੋਰ ਕਿਆ ਕਰੇ ਵਿਚਾਰਿਆ ਇੱਕ ਬਾਰਮ ਬੂਲੇ ਫਿਰ ਦੈ ਦੇ ਸਿੱਖ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਪਾਣਾ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਪ ਹੋ ਸੰਤ ਪਿਆਰੇ ਹੋ ਅਕਥ ਕੀ ਕਰੇ ਕਹਾਣੀ ਕਰੇ ਕਹਾਣੀ ਅਕਥ ਗਿਰੀ ਕਿਤ ਦੁਆਰੇ ਪਾਈ ਹੈ ਤਨ ਮਨ ਤਨ ਸਭ ਸੌ ਗੁਰੂ ਕਾ ਹੁਕਮ ਮੰਨਿਆ ਪਾਈ ਹੈ ਹੁਕਮ ਮੰਨਿਆ ਗੁਰੂ ਕੇ ਰਾਗਾਉ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤ ਕਥਿਓ ਅਕਥ ਕਹਾਣੀ ਇਹ ਮਨ ਚਾਂਚਲਾ ਚਦਰਾਈ ਕਿਨੈ ਨਾ ਪਾਇਆ ਚਦਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਨੇ ਪਰਮ ਭੁਲਾਇਆ ਮਾਇਆ ਤਾਂ ਮੋਹਣੀ ਤਨੇ ਕੀਤੀ ਜਨ ਠਗੋਲੀ ਪਾਈ ਆ ਕੁਰਬਾਨ ਕੀਤਾ ਤਿਸੇ ਬਿਟੋ ਜਨਮੋ ਮਿੱਠਾ ਲਾਇਆ ਕਹੇ ਨਾਨਕ ਮਨ ਚਾਂਚਲ ਚਦਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਹਰ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ ਸਾਸ ਤੇਰਾ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਏ ਐਸਾ ਕੰਮ ਮੂਲੇ ਨਾ ਕੀਚੈ ਜਦੰਦ ਪਛੋਤਾਈ ਹੈ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅੱਗ ਮੈਂ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣਹੀ ਜੀ ਜੰਤ ਸਭ ਖੇਲ ਤੇਰਾ ਕਿਆ ਗੁਆਕ ਵਿਖਾਣੇ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰ ਮੁਨ ਜਾਣੇ ਅੰਮ੍ਰਿਤ ਖੋਜ ਦੇ ਸੁਰ ਅੰਮ੍ਰਿਤ ਗੁਰ ਦੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੇ ਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਦੁੱਧ ਪਾਏ ਕਵੇਖ ਪਰ ਸੁਣਿਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਬਲਾ ਪਾਇਆ ਕਹੇ ਨਾਂਗ ਜਿਸ ਨੂੰ ਆਪ ਦੁੱਠਾ ਦਿਨ ਅੰਮ੍ਰਿਤ ਗੁਰ ਦੇ ਪਾਇਆ ਭਗਤਾਂ ਕੀ ਚਾਲਾਂ ਦਰਾਲੀ ਭਗਤਾਂ ਕੇ ਰੀ ਵਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਦਾ ਦ੍ਰਿਸ਼ਨਾ ਬਹੁਤ ਨਾਹੀਂ ਬੋਲਣਾ ਕੰਨਿਓ ਦੇਖੀ ਵਾਲੋ ਨਿੱਕੀਏ ਦਮਾਰਗ ਜਾਣਾ ਗੁਰਪ੍ਰਸਾਦੀ ਜੀ ਨੇ ਆਪ ਦਾ ਜਿਆਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉ ਤੂੰ ਚਲਾਹੀ ਤਿਵ ਚੱਲਾ ਸੁਆਮੀ ਹੋਰ ਕੇ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੀ ਤਿਵੈ ਚੱਲਾ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਨ ਨਾਮ ਲਾਹੇ ਸੇ ਹਰ ਹਰ ਸੁਆ ਧਿਆਵੇ ਜਿਸ ਨੂੰ ਕਥਾ ਸੁਣਾਈ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸ਼ਬਦ ਸੁਹਿਲਾ ਕਹੇ ਨਾਨਕ ਸੱਚੇ ਸਾਹਿਬ ਜਉ ਪਾਵੇ ਤਿਵੈ ਚਲਾਵੇ ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹ ਤਿੰਨ ਕਹਿ ਮਨ ਵਸਿਆ ਜਿਨ ਤੁਰੋਂ ਲਿਖਿਆ ਆਇਆ ਇੱਕ ਫਿਰ

ਹੋਏ ਗੁਰਮੁਖ ਜਿਨੀ ਧਿਆਇਆ ਭਵਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਭਵਤ ਸੰਗ ਸਵਾਈਐ ਕਹਿੰਦੇ ਭਵਤ ਸੁਣਦੇ ਭਵਤ ਸੇ ਭਗਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਭਗਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨ ਉਪਜੈ ਬਣ ਸਹਿਜੈ ਸਹਿਸਾ ਨ ਜਾਏ ਨਹਿ ਜਾਏ ਸਹਿਸਾ ਗਤਿ ਸੰਜਮ ਰਹੇ ਕਰਮ ਕਮਾਏ ਸਹਿਸਾ ਜਿਉ ਮਲੀਣ ਹੈ ਗਤਿ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰਸ ਰਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਸਹਿਸਾ ਉਪਜਾਏ ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਦਾ ਮੈਲੇ ਤਿੰਨੀ ਜਨਮ ਜੁਐ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਤੁਮ ਸੋ ਸੁਣੇ ਨਾਹੀਂ ਫਿਰ ਜੋ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾ ਕੇ ਤਿੰਨੀ ਜਨਮ ਜੁਐ ਹਾਰਿਆ ਜਿਉ ਨਿਰਮਲ ਬਾਹਰੋ ਨਿਰਮਲ ਬਾਹਰੋਂ ਤਾਂ ਨਿਰਮਲ ਜਿਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਗੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਬਣੇ ਸੇ ਬਣ ਜਾਰੇ ਕਹੇ ਨਾਨਕ ਜਨ ਮਨ ਨਿਰਮਲ ਸਦਾ ਰਹੇ ਗੁਰੂ ਨਾਲ ਜੀ ਕੋ ਸਿੱਖ ਗੁਰੂ ਸੇ ਦੀ ਜਨਮ ਕੋ ਵੈ ਉਹ ਬਦਨ ਕੋਈ ਜੀਓ ਰਹੇ।

ਆਵੇ ਮੁਕਤ ਨਾ ਉਰਦ ਕੋਈ ਪੁੱਛੋ ਬੁਲੇ ਕੀਆਂ ਜਾਏ ਅਨੇਕ ਜੂਨੀ ਪਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰ ਸਭ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਸਰਬਾਣੀ

ਪਰ ਆਪੇ ਹੀਰਾ ਰਤਨ ਆਪੇ ਜਸਨੋਂ ਦੇ ਬੁਝਾਈ ਕਹੇ ਨਾਨਕ ਸਬਦ ਰਤਨ ਹੈ ਹੀਰਾ ਜਦੜਾਓ ਸਿਵ ਸੰਗਤ ਆਪ ਬਾਈ ਕਾ ਕਰਤਾ ਪਿਓ ਕੁਮਰਦਾਏ ਕੁਮਰਦਾਏ ਆਪ ਦੇਖਿਆ ਗੁਰਮੁਖ ਕਿਸੇ ਬੁਝਾਈ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੋਂ ਆਪ ਕਰੇ ਸੋ ਹੋਵੈ ਇੱਕ ਸਿਆਂ ਲਿਬਲਾਈ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਦਿੱਤਾ ਸਾਰ ਨਾ ਜਾਣੀ ਦਿੱਤਾ ਸਾਰ ਨਾ ਜਾਣੀ ਗੁਰੂ ਬਾਜੋ ਦਿੱਤਾ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਬ੍ਰਹਮ ਸੁੱਧਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਨਾਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ

ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਆ ਛੁੜਕੀ ਲੱਗੇ ਤ੍ਰਿਸ਼ਨਾ ਮਾਇਆ ਮਰ ਵਰਤਾਇਆ ਇਹ ਮਾਇਆ ਜਥਰ ਵਿਸਰੈ ਮੋਹ ਪਿਲੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਨੇ ਵਲਾਗੀ ਤਿੰਨੇ ਵਿੱਚ ਮਾਇਆ ਪਾਇਆ ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵੀ ਟੋ ਰਹੇ ਲੋਕ ਬਿਲ ਲਾਏ ਐਸਾ ਸਤਿਗੁਰ ਜੀ ਮਿਲੈ ਜਿਸਨੋ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਮੁਲਕ ਹੈ ਭਗਤ ਨਾ ਨਾਨਕਾਜ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਬਣਜਾਰਾ ਹਰ ਰਾਸ ਮੇਰੀ ਮਨ ਬਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਤ ਜਪਿਓ ਜੀ ਅਲਾਹ ਖੱਟਿਓ ਦਿਹਾੜੀ ਇਹ ਤਨ ਤਿਨਾ ਮਿਲਿਆ ਜਿਨ ਹਰ ਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੂਆ ਬਣਜਾਰਾ ਇਹ ਰਸਨਾ ਤੂੰ ਅੰਦਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਉਰਤ ਕਿੱਤਾ ਜੇ ਚਿਰ ਹਰ ਰਸ ਭੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਪੌੜ ਨਾ ਤ੍ਰਿਸ਼ਨਾ ਲੱਗ ਆਏ ਇਹ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਸ ਆਏ ਕਹੇ ਨਾਨਕ ਹੋਰ ਅੰਦਰਸਾ ਬਿਸਰੇ ਜਾਰ ਵਸੈ ਮਨ ਆਏ ਇਹ ਸ੍ਰੀ ਰਾਮ ਹਿਰਿਆ ਹਰ ਤੋਂ ਮੈਂ ਜੋਤ ਰੱਖੀ ਦਾਦੂ ਜਗ ਮਹਿ ਆਇਆ ਹਰ ਜੋਤ ਰੱਖੀ ਦੁੱਧ ਵਿੱਚ ਦਾਦੂ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜੀ ਉਹ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਜਲਤ ਹੋਆ ਜਲਤ ਨਜ਼ਰੀ ਆਇਆ ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ ਜੋਤ ਰੱਖੀ ਦਾਦੂ ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਓ ਸਖੀ ਦਰੇ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ

ਬਿਨ ਬੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਜੀਉ ਪਿੰਡ ਸਾਹਿਬ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha at Williams Lake. Any comments and suggestions please call 250-392-3874. God is Rukmini.

ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ। ਅਗਨਤ ਸਾਹੋ ਆਪਣੀ ਦੇ ਰਾਸ, ਖਾਤ ਪੀਤ ਵਰਤੈ ਅਨੰਦ ਉਲਾਸ। ਆਪਣੀ ਅਮਾਨ ਕਛ ਬਹੁਰ ਸਾਹੋ ਲੇ, ਅਗਿਆਨੀ ਮਨ ਰੋਸ ਕਰੇ। ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰ ਉਸਕਾ ਵਿਸ਼ਵਾਸ ਨ ਹੋਵੇ। ਜਿਸ ਕੀ ਵਸਤ ਤਿਸ ਆਗੈ ਰੱਖੈ, ਪ੍ਰਭ ਕੀ ਆਗਿਆ ਮਨ ਮਤ ਹੈ। ਉਸਤੇ ਟੋਗਨ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਅਨਕ ਭਾਂਤ ਮਾਇਆ ਕੇ ਹੇਤ, ਸਰਪੁਰ ਹੋਵਤ ਜਾਨ ਅਨੇਤ। ਬਿਰਖ ਕੀ ਛਾਇਆ ਸਿਉਂ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛਤਾਵੈ। ਜੋ ਦਿਸੈ ਸੋ ਚਲ ਨਹਾਰ, ਲਪਤ ਰਹਿਓ ਤਹਿ ਅੰਧ ਅੰਧਾਰ। ਬਟਾਉ ਸਿਉਂ ਜੋ ਲਾਵੈ ਨੇਹ, ਤਾਂ ਕੋ ਹਾਸਨ ਆਵੈ ਕੇਹ। ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ। ਮਿਥਿਆ ਤਨ ਧਨ ਕੁਟੰਬ ਸੁਭਾਇਆ, ਮਿਥਿਆ ਹਉਮੈ ਮਮਤਾ ਮਾਇਆ। ਮਿਥਿਆ ਰਾਜ ਜੋਗਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ। ਮਿਥਿਆ ਰਥ ਹਸਤੀ ਅਸ਼ਵ ਵਸਤਰਾ, ਮਿਥਿਆ ਰੰਗ ਸੰਗ ਮਾਇਆ ਤੇਖ ਹਸਤਾ। ਮਿਥਿਆ ਧਰੋ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ। ਅਸਤਰ ਭਗਤ ਸਾਧ ਕੀ ਸਰਣ, ਨਾਨਕ ਜਪ ਜਪ ਜੀਵੈ ਹਰ ਕੇ ਚਰਨ। ਮਿਥਿਆ ਸਰਵਨ ਪਰ ਨਿੰਦਾ ਸੁਣੈ, ਮਿਥਿਆ ਹਸਤ ਪਰ ਦਰਬ ਕੋਹ ਰਹਿ। ਮਿਥਿਆ ਨੇਤਰ ਤੇਖਤ ਪਰਤ੍ਰਿਆ ਰੂਪਾਦ, ਮਿਥਿਆ ਰਸਨਾ ਭੋਜਨ ਅਨਸਵਾਦ। ਮਿਥਿਆ ਚਰਨ ਪਰ ਵਿਕਾਰ ਕੋ ਧਾਵ ਹੈ, ਮਿਥਿਆ ਮਨ ਪਰ ਲੋਭ ਲਭਾਵ ਹੈ। ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਬਾਸ ਲੇਖ ਵਿਕਾਰਾ। ਬਿਨ ਬੁੱਝੇ ਮਿਥਿਆ ਸਭ ਭਏ, ਸਫਲ ਦੇਹ ਨਾਨਕ ਹਰ ਹਰ ਨਾਮ ਲਏ। ਬਿਰਥੀ ਸਾਖਤ ਕੀ ਆਰ ਜਾ, ਸਾਧ ਬਿਨਾ ਕਹਿ ਹੋਵਤ ਸੁੱਚਾ। ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਤ ਤਾਂ ਕਹਿ ਦੁਰਗੰਧ। ਬਿਨ ਸਿਮਰਨ ਬਿਨ ਰੈਨ ਬਿਰਥਾ ਵਿਹਾਏ, ਮੇਘ ਬਿਨਾ ਜੋ ਖੇਤੀ ਜਾਏ। ਗੋਵਿੰਦ ਭਜਨ ਬਿਨ ਬਿਰਥੇ ਸਭ ਕਾਮ, ਜੋ ਕਿਰਪਨ ਕੇ ਨਿਰਾਰਥ ਨਾਮ। ਧਨ ਧਨ ਤੇ ਜਨ ਜੇ ਕਟ ਬਸਿਓ, ਹਰ ਨਾਓ ਨਾਨਕ ਤਾ ਕਹਿ ਬਲ ਬਲ ਜਾਓ। ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਧ ਲਾਵਤ। ਜਨ ਨਹਾਰ ਪ੍ਰਭੂ ਪ੍ਰਬੀਨ, ਬਾਹਰ ਭੇਖ ਨ ਕਾਹੂ ਧੀਨ। ਅਵਰ ਉਪਦੇਸ਼ ਆਪ ਨ ਕਰੈ, ਆਵਤ ਜਾਵਤ ਜਨਮੈ ਮਰੈ। ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੇਖ ਕਰੈ ਸੰਸਾਰ। ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕ ਉਨ ਜਨ ਚਰਨ ਪਰਾਤਾ। ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ, ਆਪਣਾ ਕੀਆ ਆਪਹਿ ਮਾਨੈ। ਆਪਹਿ ਆਪ ਆਪ ਕਰਤ ਨਿਬੇਰਾ, ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ। ਉਪਾਵ ਸਿਆਣਪ ਸਗਲ ਤੇ ਰਹਿਤ, ਸਭ ਕੱਚ ਜਾਣੈ ਆਤਮ ਕੀ ਰਹਿਤ। ਜਿਸ ਭਾਵੈ ਤਿਸ ਲੈ ਲੜ ਲਾਏ, ਸੰਤ ਨੰਦਰ ਰਹਿਆ ਸਮਾਏ। ਸੋ ਸੇਵਕ ਜਿਸ ਕਿਰਪਾ ਕਰੀ, ਨਿਮਕ ਨਿਮਕ ਜਪ ਨਾਨਕ ਹਰੀ ਸਲੋਕ। ਕਾਮ ਕ੍ਰੋਧ ਅਰ ਲੋਭ ਮੋਹ, ਬਿਨਸ ਜਾਏ ਅਹਮੇਵ। ਨਾਨਕ ਪ੍ਰਭ ਸਰਣਾਗਤੇ, ਕਰ ਪ੍ਰਸਾਦ ਗੁਰਦੇਵ ਅਸ਼ਟਪਦੀ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੌ ਰਖ ਮਨ ਮਾਹੇ। ਜੇ ਪ੍ਰਸਾਦ ਸੁਗੰਧਤ ਤਨ ਲਾਵਹਿ, ਤਿਸ ਕੋ ਸਿਮਰਤ ਪਰਮ ਗਤ ਪਾਵਹਿ। ਜੇ ਪ੍ਰਸਾਦ ਬਸੈ ਸੁਖ ਮੰਦਰ, ਕਿਸੈ ਧਿਆਏ ਸਦਾ ਮਨ ਅੰਦਰ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਕਹਿ ਸਿਮਰੋ ਤਿਸ ਰਸਨਾ। ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ। ਜੇ ਪ੍ਰਸਾਦ ਪਾਠ ਪਟੰਬਰ ਹਟਾਵੈ, ਤਿਸੈ ਤਿਆਗ ਕਤ ਅਗਰ ਲੁਭਾਵੈ। ਜੇ ਪ੍ਰਸਾਦ ਸੁਖ ਤੇਜ ਸੋਈ ਜੈ, ਮਨ ਆਠ ਪਹਿਰਤਾ ਕਾ ਜਸ ਗਾਵੀ ਜੈ। ਜੇ ਪ੍ਰਸਾਦ ਸਭ ਕੋ ਮਾਨੈ, ਮੁਖਤਾ ਕੋ ਜਸ ਰਸਨ ਬਖਾਨੈ। ਜੇ ਪ੍ਰਸਾਦ ਤੇਰੋ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ। ਪ੍ਰਭ ਜੀ ਜਪਤ ਦਰਗਹਿਮਾਨ ਪਾਵੈ, ਨਾਨਕ ਪਤ ਸੇਤੀ ਘਰ ਜਾਵੈ। ਜੇ ਪ੍ਰਸਾਦ ਆਰੋਗ ਕੰਚਨ ਦੇਹੀ, ਲਿਵ ਲਾਵੋ ਤਿਸ ਰਾਮ ਸੁਨੇਹੀ। ਜੇ ਪ੍ਰਸਾਦ ਤਿਰ ਓਲਾ ਰਹਿਤ, ਮਨ ਸੁਖ ਪਾਵੈ ਹਰ ਹਰ ਜਸ ਕਹਿਤ। ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ, ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ। ਜੇ ਪ੍ਰਸਾਦ ਤੁਝਕੋ ਨਾ ਪਹੁੰਚੈ, ਮਨ ਸਾਸ ਸਾਸ ਸਿਮਰੋ ਪ੍ਰਭ ਊਚੇ। ਜੇ ਪ੍ਰਸਾਦ ਪਾਈ ਦੁਰਲੱਭ ਦੇਹ, ਨਾਨਕ ਤਾ ਕੀ ਭਗਤ ਕਰੇ। ਜੇ ਪ੍ਰਸਾਦ ਆਭੂਸ਼ਣ ਪਹਿਰੇ ਜੈ, ਮਨ ਤਿਸ ਸਿਮਰਤ ਕਿਉਂ ਆਲਸ ਕੀ ਜੈ। ਜੇ ਪ੍ਰਸਾਦ ਅਸਵ ਹਸਤ ਅਸਵਾਰੀ, ਮਨ ਤਿਸ ਪ੍ਰਭ ਕਉ ਕਬਹੂ ਨਾ ਵਿਸਾਰੀ। ਜੇ ਪ੍ਰਸਾਦ ਬਾਗ ਮਿਲਕ ਧਨਾ, ਰਾਸ ਤੋਏ ਪ੍ਰਭ ਆਪਣੇ ਮਨਾ। ਜਿਨ ਤੇਰੀ ਮਨ ਬੰਤ ਬਣਾਈ, ਊਠਤ ਬੈਠਤ ਸਦ ਤਿਸੈ ਧਿਆਈ।
तिस अध्याय जो एक अलख है इहां उहां नानक तेरी रखै जे प्रसाद करह पुन बहुदान मन आठ पहर कर तिसका ध्यान जे प्रसाद तू आचार दोहारी तिस तव को सास सास चितारी जे प्रसाद तेरा सुंदर रूप सो प्रभ सिमरो सदा अनूप जे प्रसाद तेरी नीकी जात सो प्रभ सिमर सदा दिन रात जे प्रसाद तेरी पत रह गुर प्रसाद नानक जस कह जे प्रसाद सुन कर्ण नाद जे प्रसाद पेख है बिस्माद जे प्रसाद बोल है अमृत रसना जे प्रसाद सुख है जे वसना जे प्रसाद हस्त कर चल है जे प्रसाद संपूर्ण फल है जे प्रसाद परम गत भाव है जे प्रसाद सुख सहज समाव है ऐसा प्रभु त्याग अवरकत लागो गुर प्रसाद नानक मन जागो जे प्रसाद तू प्रगट संसार तिस सब को मूल न मन हो विसार जे प्रसाद तेरा प्रताप रे मन मूड तू ता को जाप जे प्रसाद तेरे कार्य पूरे तिस जान मन सदा हजूरे

ਨਵਧਨ ਨਾਮ ਧਿਆਵ ਹੈ, ਨਾਨਕ ਕਰਤੇ ਕਾ ਅੰਤ ਨ ਪਾਵ ਹੈ। ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਧ ਅਗਿਆਨੀ, ਕਈ ਕੋਟ ਕਿਰਤਨ ਕਠੋਰ, ਕਈ ਕੋਟ ਅਭੇਗਾਤਮਨ।

ਜਿਤ ਤਿਤ ਲਾਵਹੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ। ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ। ਕਈ ਕੋਟ ਪੰਖੀ ਸਰਬ ਪਾਏ, ਕਈ ਕੋਟ ਪਾਥਰ ਬਿਰਖ ਨਿਪ ਜਾਏ। ਕਈ ਕੋਟ ਪਵਨ ਪਾਣੀ ਦਾ ਸੰਤਰ, ਕਈ ਕੋਟ ਦੇਸ ਭੂ ਮੰਡਲ। ਕਈ ਕੋਟ ਸਸਿਰ ਸੂਰ ਨਖੱਤਰ, ਕਈ ਕੋਟ ਦੇਵ ਦਾਨ ਇੰਦਰ ਸਿਰ ਛੱਤਰ। ਸਗਲ ਸਮੱਗਰੀ ਆਪਣੇ ਸੂਤ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ। ਕਈ ਕੋਟ ਰਾਜਸ ਤਾਮਸ ਸਾਤਕ, ਕਈ ਕੋਟ ਵੇਦ ਪ੍ਰਾਣ ਸਿਮਰਤ ਅਰਥਾਸਤ। ਕਈ ਕੋਟ ਕੀਏ ਰਤਨ

ਲਾਗੀ ਕਈ ਕੋਟ ਪ੍ਰਭ ਕੋ ਖੋਜਨ ਤੇ ਆਤਮ ਮਹਿ ਪਾਰ ਬ੍ਰਹਮ ਲਾਂਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਅਗਨਾਸ ਕਈ ਕੋਟ ਮੰਗ ਹੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ

ਕਾਰ ਪਸਰ ਪਾਸਾਰ ਸਦਾ ਸਦਾ ਇੱਕ ਏਕੰਕਾਰ ਕਈ ਕੋਟ ਕੀਨੇ ਬਹੁ ਭਾਤ ਪ੍ਰਭ ਤੇ ਹੋਏ ਪ੍ਰਭ ਮਹਿ ਸਮਾਤ ਤਾਂ ਕਾ ਅੰਤ ਨਾ ਜਾਣ ਕੋਇ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਕੋਟ ਤਤ ਕੇ ਦੇਤੇ ਸਦਾ ਨਿਹਾਰੇ ਏਕੋ ਨੇਤਰੇ ਕਈ ਕੋਟ ਨਾਮ ਰਸ ਪੀਵੇ ਅਮਰ ਭਏ ਸਦ ਸਦ ਹੀ ਜੀਵ ਹੈ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿਜ ਸਮਾਵ ਹੈ ਆਪਣੇ ਜਨ ਕੋ ਸਾਥ ਸਾਥ ਸਮਾਰੇ ਨਾਨਕ ਹੋਏ ਪਰਮੇਸ਼ਰ ਕੇ ਚਾਰੇ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋ ਨਾਨਕ ਤਿਸ ਬਲਿਹਾਰਨੈ ਜਲ ਥਲ ਮਹੀਅਲ ਸੋਏ ਅਸਪਰੀ।

ਤ੍ਰਿਸ ਕੱਟੂ ਨਾ ਆਵੈ ਤਿਸ ਤਤਕਾਲ ਦਹ ਦਿਸ ਪ੍ਰਗਟਾਵੈ ਜਾਂ ਕੋ ਆਪਣੀ ਕਰੈ ਬਖਸੀਸ ਤਾਂ ਕਾ ਲੇਖਾ ਨਾ ਗਣੈ ਜਗਦੀਸ ਜੀਓ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬੰਤ ਆਪ ਬਣਾਈ ਨਾਨਕ ਜੀਵੈ ਦੇਖ ਬਡਾਈ ਇਸ ਕਾ ਬਲ ਨਾਹੀ ਇਸ ਹਾਥ ਕਰਨ ਕਰਾਵਨ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਪੰਥੀਓ ਕਬਹੂ ਊਚ ਨੀਚ ਮੈਂ ਬਸੈ ਕਬਹੂ ਸੋਗ ਹਰਖ ਰੰਗ ਹਸੈ ਕਬਹੂ

0: ਕੋਈ ਲਾਗੈ
1: ਜਿਸ ਨੂੰ ਕਿਰਪਾ ਕਰੇ ਵੱਡ ਭਾਗੈ ਨਾਮ ਜਪ ਪਾਵਹਿ ਬਿਸਰਾਮ ਨਾਨਕ ਤਿਨ ਗੁਰਖ ਕਉ ਉਤਮ ਕਰ ਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿਜ ਸੁਭਾਏ ਹੋਵੈ ਸੋ ਹੋਏ ਕਰਣੈ ਹਾਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਚ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਹੇ ਸਮਾਏ ਓਏ ਸੁਖ ਨਿਧਾਨ ਉਨਹੂੰ ਬਨਾਏ ਆਪਿਸ ਕਉ ਆਪ ਦੀਨੋ ਮਾਨ ਨਾਨਕ ਤਬ

ਕੈਸਾ ਨਾਨਕ ਜਾਨ, ਨਾਨਾ ਰੂਪ ਨਾਨਾ ਜਾਕੇ ਰੰਗ, ਨਾਨਾ ਭੇਖ ਕਰਹਿ ਇਕ ਰੰਗ, ਨਾਨਾ ਬਿਰ ਕੀਨੋ ਵਿਸਥਾਰ, ਪ੍ਰਭ ਅਵਿਨਾਸੀ ਏਕ ਅੰਕਾਰ, ਨਾਨਾ ਚਲ ਕਰੇ ਫਿਨ ਮਾਹੇ, ਪੂਰ ਰਹੇ ਓ ਪੂਰਨ ਸਭ ਠਾਏ, ਨਾਨਾ ਬਿਦ ਕਰ ਬੰਤ ਬਣਾਏ, ਆਪਣੀ ਕੀਮਤ ਆਪੇ ਪਾਏ, ਸਭ ਘੱਟ ਤਿਸਕੇ ਸਭ ਤਿਸਕੇ ਥਾਉ, ਜਪ ਜਪਤੀ ਵੈ ਨਾਨਕ ਹਰ ਨਾਉ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਨਣ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆ ਸਭ ਭਵਨ, ਨਾਮ ਕੈ ਸੰਗ ਉਦਰੇ ਸੁਨ ਸਰਵਣ, ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ, ਰੂਪ ਸਤ ਜਾਂ ਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾਂ ਕੀ ਬਾਣੀ, ਸਤ ਪੁਰਖ ਸਭ ਮਾਹੇ ਸਮਾਣੀ, ਸਤ ਕਰਮ ਜਾਂ ਕੀ ਰਚਨਾ ਸਤ, ਮੂਲ ਸਤ ਸਤ ਉਤਪਤ, ਸਤ ਕਰਣੀ ਨਿਰਮਲ ਨਿਰਮਲੀ, ਜਿਸਹਿ ਬੁਝਾਏ ਤਿਸਹਿ ਸਭ ਭਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ, ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾ ਕਰਦਾ ਪਰਵੇਸ਼, ਸਤ ਨਿਤ ਬੁਝੈ ਜੋ ਕੋਏ, ਨਾਮ ਜਪਤ ਤਾਂ ਕੀ ਗਤ ਹੋਏ, ਆਪ ਸਤ ਕੀਆ ਸਭ ਸਤ, ਆਪੇ ਜਾਣੈ ਆਪਣੀ ਮਿਤ ਗਤ, ਜਿਸ ਕਿਸ

ਇਹ ਸੱਚ ਅਸਤਪਦੀ ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਸੇਖਨਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਬਧਾਰੀ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਦੱਸਤਾ ਸੁਤ ਸਤ ਸਤ ਜਸ ਸੁਨਤਾ ਬੁੱਧਨਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਰੂਪ ਹਿਰਦੈ ਜਿਨ ਮਾਨਿਆ ਕਰਮ ਕਰਾਵਨ ਤਿਨ ਮੂਲ ਪਛਾਣਿਆ ਜਾ ਕਰ ਦੈ ਵਿਸ਼ਵਾਸ ਪ੍ਰਭ ਆਇਆ ਤਪ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ ਬਸਤ ਮਾਹੇ ਲੈ ਬਸਤ ਗਡਾਈ ਤਾਂ ਕੋ ਭਿੰਨ ਨਾ ਕਹਿੰਦਾ ਜਾਈ ਬੁੱਧ ਬੁੱਧ ਨੁਹਾਰ।

ਦੂਜਾ ਕਹਿ ਦ੍ਰਿਸ਼ਟਾਰ। ਅਸ਼ਟਪਦੀ ਆਪ ਕਥਾ ਆਪ ਸੁਣਨੇ ਹਾਰ, ਆਪਹਿ ਏਕ ਆਪ ਵਿਸਥਾਰ। ਜੰਤ ਭਾਵੈ ਤੈ ਸ੍ਰਿਸ਼ਟ ਉਪਾਇ, ਆਪਣੇ ਭਾਣੇ ਲੈ ਸਮਾਏ। ਤੁਮ ਤੇ ਤਿੰਨ ਨਹੀਂ ਕਿਛੁ ਹੋਇ, ਆਪਨ ਸੂਤ ਸਭ ਜਗਤ ਪਰੋਇ। ਜਾ ਕੋ ਪ੍ਰਭ ਜੀਉ ਆਪ ਬੁਝਾਏ, ਸਚ ਨਾਮ ਸੋਈ ਜਨ ਪਾਏ। ਸੋ ਸੰਦਰਸ਼ੀ ਤਤ ਕਾ ਦੇਤਾ, ਨਾਨਕ ਸਗਲ ਸ੍ਰਿਸ਼ਟ ਕਾ ਦੇਤਾ। ਜੀ ਜੰਤਰ ਸਵਤਾ ਕੈ ਹਾਥ, ਦੀਨ ਦਿਆਲ ਅਨਾਥ ਕੋ ਨਾਥ। ਜਿਸ ਰਾਖੈ ਤਿਸ ਕੋਇ ਨ ਮਾਰੈ, ਸੋ ਮੁਆ ਜਿਸ ਮਨੋ ਵਿਸਾਰੈ। ਤਿਸ ਤਾ ਜਾਵਰ ਕਹਾਂ ਕੋ ਜਾਏ।

ਨਜਾਈ ਅਚਰਜ ਬਿਸਮਾਦ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਜਾ ਨੂੰ ਸੋਝੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘੱਟ ਘੱਟ ਵਿਆਸ ਰਹਿਆ ਭਗਵੰਤ ਧਰਮ ਹੈ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਣਤਨ ਪਰਬਤ ਹੈ ਪਾਰ ਬ੍ਰਹਮ ਜੈਸੇ ਆਗਿਆ ਤੈਸਾ ਕਰਮ ਪੌਣ ਪਾਣੀ ਬੈਸਨ ਤਰਮਾਹੇ ਚਾਰ ਕੁੰਟ ਦਹਿ ਦਿਸੇ ਸਮਾਹੇ ਤਿਸੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਣ ਸਿਮਰਤ ਲਿਖ ਕਸੀਅਰ ਸੂਰ ਨਛੱਤਰ ਮਹਿ

ਅਮੋਲ ਨਾ ਪਾਈਐ ਗੁਣ ਅਮੋਲ, ਸਰਬ ਜੋਤ ਮੈਂ ਜਾਕੀ ਜੋਤ, ਧਰ ਰਹਿਓ ਸੁਆਮੀ ਓਤ ਪੋਤ, ਗੁਰ ਪ੍ਰਸਾਦ ਪਰਮ ਕਾ ਨਾਸ, ਨਾਨਕ ਦਿਨ ਮੈਂ ਇਹੋ ਵਿਸਾਸ, ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕੈ ਹਿਰਦੈ ਸਭ ਧਰਮ, ਸੰਤ ਜਨਾ ਸੁਣੈ ਸੁਭ ਬਚਨ, ਸਰਬ ਵਿਆਪੀ ਰਾਮ ਸੰਗ ਰਚਨ, ਜਿਨ ਜਾਤਾ ਤਿਸਕੀ ਇਹ ਰਹਿਤ, ਸਤ ਬਚਨ ਸਾਧੂ ਸਭ ਕਹਿਤ, ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵਨ ਹਾਰ ਪ੍ਰਭ ਜਾਣੈ, ਅੰਤਰ ਬਸੇ ਬਾਹਰ ਧੀ ਓਹੀ, ਨਾਨਕ ਦਰਸ਼ਨ ਦੇਖ ਸਭ ਮੋਹੀ, ਆਪ ਸਤ ਕੀਆ ਸਭ ਸਤ, ਤਿਸ ਸਭ ਤੇ ਸਗਲ

ਇਹ ਸ਼ਬਦ ਗੁਰੂ ਰਾਮਦਾਸ ਜੀ ਨੇ ਲਿਖਿਆ। ਉਹਨਾਂ ਨੇ ਕਿਹਾ ਕਿ ਹੇ ਜੀਵ ਰੂਪੀ ਇਸਤਰੀ, ਤੂੰ ਸਤਨਾਮ ਨੂੰ ਜਪ। ਗੁਰੂ ਜੀ ਨੇ ਜਿਹੜੀ ਬਾਣੀ ਉਚਾਰਨ ਕੀਤੀ ਹੈ ਜਪਜੀ ਸਾਹਿਬ, ਉਹ ਬਾਣੀ ਨੂੰ ਵੀ ਕੀ ਬੋਲਦੇ ਨੇ, ਜਪ ਨਿਸ਼ਾਨ। ਅਤੇ ਅਦਬ ਨਾਲ ਫਿਰ ਅਸੀਂ ਜਪਜੀ ਸਾਹਿਬ ਕਹਿੰਦੇ ਹਾਂ। ਅਤੇ ਇਹ ਜਪ ਤੋਂ ਸਾਡੀ ਯਾਤਰਾ ਮਹਾਰਾਜ ਨੇ ਸ਼ੁਰੂ ਕਰਨ ਲਈ ਕਿਉਂ ਕਿਹਾ? ਕਿਉਂਕਿ ਸ੍ਰਿਸ਼ਟੀ ਵਿੱਚ ਜਦੋਂ ਜੀਵ ਆਤਮਾ ਨੇ ਆਪਣੇ ਪਰਮੇਸ਼ਵਰ ਨੂੰ, ਆਪਣੇ ਸਰੂਪ ਨੂੰ ਵਿਸਿਮਰਤ ਕੀਤਾ, ਉਹ ਵੀ ਸ਼ਬਦ ਦੇ ਦੁਆਰਾ ਹੀ ਕੀਤਾ। ਸ਼ਬਦ ਦੁਆਰਾ ਹੀ ਮਾਇਆ ਨੇ ਅੰਦਰ ਪ੍ਰਵੇਸ਼ ਕੀਤਾ। ਸ਼ਬਦ ਦੁਆਰਾ ਹੀ ਇਹਨੂੰ ਕਰਮ ਮੱਲ, ਮਾਇਆ ਮੱਲ ਅਤੇ ਆਨੰਦ ਮੱਲ ਤਿੰਨ ਤਰ੍ਹਾਂ ਦੀ ਮੈਲ ਹੈ ਜਿਹੜੀ ਸਾਨੂੰ ਪਰਮਾਤਮਾ ਹਿਰਦੇ 'ਚ ਜਿਹੜਾ ਬੈਠਾ ਉਹਨੂੰ ਦੇਖਣ ਨਹੀਂ ਦਿੰਦੀ। ਅਤੇ ਉਹ ਤਿੰਨ ਤਰ੍ਹਾਂ ਦੀ ਮੈਲ ਆਈ ਕਿਸ ਤਰ੍ਹਾਂ? ਸ਼ਬਦ ਦੁਆਰਾ। ਬੋਲਤ ਬੋਲਤ ਬਹੁ ਵਧੇ ਵਿਕਾਰਾ। ਜਿੰਨਾ ਅਸੀਂ ਸੁਣਦੇ, ਕਿਸ ਤਰ੍ਹਾਂ ਕੋਈ ਬੋਲਦਾ ਹੈ ਅਤੇ ਉਹਨੂੰ ਸੁਣਦੇ ਹਾਂ, ਇੱਕ ਸਰੋਤਾ ਅਤੇ ਇੱਕ ਵਕਤਾ। ਮਹਾਰਾਜ ਨੇ ਕਿਹਾ ਇਸ ਕਲਯੁੱਗ ਦੇ ਵਿੱਚ ਜੇ ਤੂੰ ਅਵਿੱਦਿਆ ਨੂੰ ਖਤਮ ਕਰਨਾ ਚਾਹੁੰਦਾ ਹੈ, ਆਪਣੀਆਂ ਤਿੰਨੀਆਂ ਉਪਾਧੀਆਂ ਨੂੰ ਮਿਟਾਉਣਾ ਚਾਹੁੰਦਾ, ਤਿੰਨ ਹੀ ਉਪਾਧੀਆਂ ਨੇ, ਤਿੰਨ ਹੀ ਤਾਪ ਨੇ, ਆਦਿ ਦੈਵਿਕ, ਆਦਿ ਭੌਤਿਕ ਅਤੇ ਅਧਿਆਤਮਿਕ ਤਾਪ ਸਾਨੂੰ ਲੱਗੇ ਹੋਏ ਨੇ, ਉਹ ਵੀ ਇੱਕ ਮੈਲ ਹੈ। ਜਿਵੇਂ ਸਰੀਰ ਦੇ ਵਿੱਚ ਵਾਤ, ਪਿੱਤ, ਕਫ, ਜਦੋਂ ਇਹ ਜ਼ਿਆਦਾ ਵੱਧ ਜਾਂਦੇ ਨੇ ਜਾਂ ਘੱਟ ਜਾਂਦੇ ਨੇ, ਉਹਨੂੰ ਕੀ ਕਹਿੰਦੇ ਆ? ਵਿਕਾਰ ਹੋ ਗਿਆ। ਵੱਧ ਜਾਂਦੀ ਤਾਂ ਕਹਿੰਦੇ ਆ ਮੈਲ ਆ ਗਈ। ਅਤੇ ਜਿਸ ਤਰ੍ਹਾਂ ਸਰੀਰ ਵਿੱਚ ਤਿੰਨ ਤਿੰਨ ਤਰ੍ਹਾਂ ਦੀ ਮੈਲ ਹੈ, ਇਸ ਤਰ੍ਹਾਂ ਤਿੰਨ ਸਰੀਰ ਨੇ ਸਾਡੇ, ਸਥੂਲ ਸਰੀਰ, ਸੂਕਸ਼ਮ ਸਰੀਰ ਅਤੇ ਕਾਰਨ ਸਰੀਰ। ਤਿੰਨੋਂ ਸਰੀਰ ਹੀ ਆਪਣੇ ਆਪ ਵਿੱਚ ਇੱਕ ਮੈਲ ਨੇ। ਤਿੰਨਾਂ ਸਰੀਰਾਂ ਵਿੱਚ ਫਿਰ ਸਥੂਲ ਸਰੀਰ 'ਚ ਮਹਾਰਾਜ ਨੇ ਤਿੰਨ ਤਰ੍ਹਾਂ ਦੇ ਵਿਕਾਰ ਕਹੇ ਨੇ, ਵਾਤ, ਪਿੱਤ ਅਤੇ ਕਫ। ਇਹ ਫਿਰ ਅੱਗੋਂ ਉਪਾਧੀਆਂ ਨੇ, ਕਈ ਤਰ੍ਹਾਂ ਦੀਆਂ ਉਪਾਧੀਆਂ ਲੱਗੀਆਂ ਹੋਈਆਂ। ਕਹਿੰਦੇ ਸਾਨੂੰ ਉਪਾਧੀਆਂ ਜਿਹੜੀਆਂ ਨੇ ਉਹ ਵੀ ਪਰਮਾਤਮਾ ਨਾਲ ਮਿਲਣ ਨਹੀਂ ਦਿੰਦੀਆਂ। ਉਪਾਧੀ ਕਿਹਨੂੰ ਕਹਿੰਦੇ? ਉਪਾਧੀ ਵੀ ਇੱਕ ਮੈਲ ਹੈ, ਚਾਹੇ ਉਹ ਭਰਮ ਸਾ ਉਪਾਧਕ ਭਰਮ ਹੈ, ਚਾਹੇ ਉਹ ਨਿਰਉਪਾਧਕ ਭਰਮ ਹੈ, ਭਰਮ ਦੀ ਇੱਕ ਮੈਲ ਹੈ। ਇਸ ਤਰ੍ਹਾਂ ਹੀ ਕਈ ਤਰ੍ਹਾਂ ਦੇ ਮਹਾਰਾਜ ਨੇ ਭਰਮ ਸ਼ਬਦ ਵੀ ਗੁਰਬਾਣੀ 'ਚ ਕਿਹਾ। ਅਤੇ ਸਾਨੂੰ ਸਤਨਾਮ ਦਾ ਜਾਪ ਕਿਉਂ ਨਹੀਂ ਕਰਨ ਦਿੰਦੇ ਸਾਡੀ ਮਨ ਦੀ ਵਿਰਤੀ, ਜਾਂ ਮਾਇਆ ਕਿਉਂ ਨਹੀਂ ਕਰਨ ਦਿੰਦੀ? ਕਿਉਂਕਿ ਸਾਨੂੰ ਤਿੰਨੇ ਤਰ੍ਹਾਂ ਦੇ ਤਾਪਾਂ ਨਾਲ ਮੈਲ ਆ ਗਈ ਹੈ। ਆਤਮਾ ਨੂੰ ਕੋਈ ਮੈਲ ਨਹੀਂ ਆਈ, ਆਤਮਾ ਦੇ ਉੱਤੇ ਆਵਰਣ ਆ ਗਿਆ। ਜਿਸ ਤਰ੍ਹਾਂ ਅਗਨੀ ਵਿੱਚ ਕੋਈ ਮੈਲ ਨਹੀਂ ਆਉਂਦੀ, ਦੀਪਕ ਹੁੰਦਾ ਕਿ ਨਹੀਂ? ਦੀਪਕ ਜਗਾਉਂਦੇ ਹਾਂ ਤਾਂ ਗੁੱਲ ਕਿੱਥੇ ਆਉਂਦਾ? ਅਗਨੀ ਵਿੱਚ ਗੁੱਲ ਨਹੀਂ ਹੈ, ਕਾਲਾਪਨ ਅਗਨੀ 'ਚ ਨਹੀਂ, ਪਰ ਉਹ ਅਗਨੀ ਨੂੰ ਜਗਣ ਨਹੀਂ ਦਿੰਦੀ, ਪ੍ਰਗਟ ਨਹੀਂ ਹੋਣ ਦਿੰਦੀ। ਗੁੱਲ ਨੂੰ ਅਸੀਂ ਕੀ ਕਰਦੇ? ਫਿਰ ਜਿਹੜੀ ਮੈਲ ਆਉਂਦੀ ਜਗਦੇ ਜਗਦੇ, ਉਹ ਅਸੀਂ ਲਾਹ ਦਿੰਦੇ ਹਾਂ। ਜਾਂ ਪਹਿਲੇ ਅਸੀਂ ਸਾਫ਼ ਬੱਤੀ ਲੈਂਦੇ ਹਾਂ, ਬੱਤੀ ਗਿੱਲੀ ਨਾ ਹੋਵੇ, ਬੱਤੀ ਨੂੰ ਸਾਫ਼ ਹੱਥ ਨਾਲ ਵੱਟਦੇ ਹਾਂ। ਇੱਕ ਪ੍ਰਕਿਰਿਆ, ਇੱਕ ਤਰੀਕਾ। ਇਸ ਤਰ੍ਹਾਂ ਹੀ ਵਾਹਿਗੁਰੂ ਨੂੰ ਮਿਲਣ ਦਾ ਵੀ ਇੱਕ, ਮਹਾਰਾਜ ਨੇ ਸਾਰੀ ਗੁਰਬਾਣੀ 'ਚ ਇੱਕ ਜੁਗਤੀ ਦੱਸੀ ਹੈ। ਜ਼ੋਰ ਨਾ ਮੰਗਣ ਦੇਣ ਨਾ ਜ਼ੋਰ, ਜ਼ੋਰ ਨਾ ਰਾਜ ਮਾਲ ਮਨ ਸੋਰ, ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜ਼ੋਰ ਨਾ ਜੁਗਤੀ ਛੁੱਟੇ ਸੰਸਾਰ। ਕਿੱਦਾਂ ਛੁੱਟੇਗਾ ਇਹ ਸੰਸਾਰ? ਜਿਹੜਾ ਸਾਨੂੰ ਸਾਡੇ ਮਨ ਨੂੰ ਤੰਗ ਕਰ ਰਿਹਾ, ਜਿਹੜਾ ਸਾਡੇ ਮਨ ਨੂੰ ਭਟਕਾ ਰਿਹਾ, ਜਿਹੜਾ ਸਾਡੀ ਭਰਮ ਤੋਂ ਜਿਸ ਸੰਸਾਰ ਦੀ ਉਤਪੱਤੀ ਭਰਮ ਤੋਂ ਹੋਈ ਹੈ, ਉਹ ਛੁੱਟੇਗਾ ਕਿਵੇਂ? ਜੁਗਤੀ, ਜ਼ੋਰ ਨਾ ਜੁਗਤੀ ਛੁੱਟੇ ਸੰਸਾਰ। ਇਹ ਜੁਗਤੀ ਦੀ ਜਿਹੜੀ ਡਿਵਾਈਨ ਲਾਈਟ ਹੈ, ਜਿਹੜੀ ਆਤਮਕ ਚੇਤਨਾ, ਜਿਹੜੀ ਆਤਮਕ ਸੁਰਤੀ ਹੈ, ਜਿਹੜਾ ਆਤਮਕ ਆਨੰਦ ਹੈ, ਜਿਹੜੇ ਆਤਮਕ ਸਿਮਰਤੀ ਹੈ, ਉਹ ਸਿਮਰਤੀ ਨੂੰ ਹੀ ਸਿਮਰਨ ਕਿਹਾ, ਉਹ ਸਿਮਰਤੀ ਨੂੰ ਹੀ ਜਪ ਕਿਹਾ। ਉਹ ਕੀ ਹੈ? ਆਪਣੇ ਸਰੂਪ ਦੀ ਸਿਮਰਤੀ। ਅਸੀਂ ਆਪਣਾ ਆਪ ਭੁੱਲ ਗਏ ਹਾਂ। ਜਪ ਕਰਨ ਲਈ ਦੋ ਚੀਜ਼ਾਂ ਦਾ ਹੋਣਾ ਜ਼ਰੂਰੀ ਹੈ। ਦੋ ਚੀਜ਼ਾਂ ਆ ਜਾਣਗੀਆਂ ਤਾਂ ਮੈਲ ਆਪਣੇ ਆਪ ਹੀ ਰਸਤੇ 'ਚੋਂ ਹਟ ਜਾਏਗੀ। ਪਰ ਪਹਿਲੇ ਇਹ ਨਿਰਣੇ ਕਰਨਾ ਪਏਗਾ ਕਿ ਮੈਲ ਆਤਮਾ 'ਤੇ ਜਾਂ ਪਰਮਾਤਮਾ ਮੈਲਾ ਨਹੀਂ ਹੋਇਆ। ਔਰ ਜਿਹੜੀ ਸਾਡੇ ਅੰਦਰ ਵਾਹਿਗੁਰੂ ਹੈ, ਅਸੀਂ ਉਸ ਨੂੰ ਆਤਮਾ ਕਹਿੰਦੇ ਹਾਂ, ਸਾਰੇ ਨੂੰ ਪਰਮਾਤਮਾ ਕਹਿੰਦੇ ਹਾਂ। ਅਤੇ ਜਦੋਂ ਸਰੀਰ ਵਿੱਚ ਉਹ ਜੋਤ ਨੂੰ ਅਸੀਂ ਕੀ ਬੋਲਦੇ ਹਾਂ? ਆਤਮਾ। ਆਤਮਾ ਅਤੇ ਪਰਮਾਤਮਾ ਦਾ ਫਰਕ ਕੋਈ ਨਹੀਂ, ਪਰ ਨਾਮ ਅਸੀਂ ਇੱਕ ਦੇ ਦਿੰਦੇ ਹਾਂ ਸਮਝਣ ਲਈ। ਆਤਮਾ ਪਰਾਤਮਾ ਇੱਕੋ ਕਰੇ, ਜਿਨੀ ਆਤਮ ਚੀਨਿਆ ਪਰਮ ਆਤਮ ਸੋਈ। ਪਰਮਾਤਮਾ ਸ਼ਬਦ ਨੂੰ ਪਹਿਲੇ ਸਮਝ ਲਈਏ। ਪਰਮਾਤਮਾ ਦੇ ਦੋ ਰੂਪ ਨੇ, ਸਰਗੁਣ ਅਤੇ ਨਿਰਗੁਣ। ਪਰਮਾਤਮਾ ਇੱਕ ਹੈ ਪਰ ਉਸਦੇ ਰੂਪ ਕੀ ਨੇ? ਦੋ। ਸਰਗੁਣ ਨਿਰਗੁਣ ਨਿਰੰਕਾਰ ਸੁੰਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾ। ਸਰਗੁਣ ਕਹਿੰਦੇ ਨੇ ਜਿਹੜਾ ਪੰਜ ਗੁਣਾਂ ਵਾਲਾ, ਇੱਕ ਮਾਇਆ ਦੇ ਤਿੰਨ ਗੁਣ ਵੀ ਨੇ। ਅਤੇ ਕਈ ਸ੍ਰਿਸ਼ਟੀ ਦੀ ਉਤਪੱਤੀ ਜਿਹੜੀ ਆ, ਅਲੱਗ ਅਲੱਗ ਨਿਆਇਕ ਵਿਸ਼ੇਸ਼ਕ, ਇਹ ਅਲੱਗ ਅਲੱਗ ਮਤਾਂ ਦੇ ਮੁਤਾਬਕ, ਸਾਂਖ ਵਾਲਾ ਨਿਆਇਕ ਵਿਸ਼ੇਸ਼ਕ, ਉੱਤਰ ਮੀਮਾਂਸਾ, ਪੂਰਵ ਮੀਮਾਂਸਾ, ਇਹ ਮਹਾਰਾਜ ਨੇ ਗੁਰਬਾਣੀ ਵਿੱਚ ਕਿਹਾ, ਛੇ ਕਰ, ਛੇ ਗੁਰ, ਛੇ ਉਪਦੇਸ਼। ਛੇ ਹੀ ਮਤ ਨੇ, ਛੇ ਹੀ ਉਹਨਾਂ ਦੇ ਉਪਦੇਸ਼ਕ ਨੇ, ਛੇ ਹੀ ਉਹਨਾਂ ਦੇ ਮਤ ਨੇ। ਪਰ ਇਸ ਵੇਲੇ ਮੈਂ ਉਹਨਾਂ ਦੇ ਨਾਂ ਹੀ ਦੱਸ

मन कामना तीर हौ सतगुर सेवी अपना एक मन एक चित पाए सतगुरु मन कामना तीर्थ है जिसनों दे बुझाई मन चंदिया वर पावना जो इच्छा सो फल पाई ना त्याईया ना मंगीया ना में सह सुमाई मन मेरे हर रास चाख तिख जाई जिन्नी गुरमुख चाखिया सहजे रहे सुमाई राव जिन्नी सतगुर सेविया तिन्नी पाया नाम निधान अंतर हर रास रब रहिया चूका मन अभिमान हिरदय कमल परगासया लागा सहज त्यान मान निर्मल हर रब रहिया पाया दरगह मान सतगुर सेवन अपना ते बिरले संसारु होमै ममता मार कै हर राख्या उर तार हाउ तिन कै बलहारणै जिन्ना नामे लगा प्यार सेई सुखिए चौं जोगी जिन्ना नाम अखुट अपार गुर मिलियाए नाम पाई आए चूकै मोह प्यास हर सेती मन रब रहे आर घर ही माहे उदास जिन्ना हर का साध आया हों तिन बलहार जासु नानक नदरी पाई है सच नाम गुण तासु श्री राग महला तीजा बहु भेख कर परमाई है मन हिरदय कपट कमाई हर का महल न पावई मर विष्णा माहे समाए मान रे ग्रही माहे उदास सच संजम करणी सो करे गुरमुख होए परगास पौड़ी गुरमुख होए परगास रहाऊ गुर कै शब्द मान जीतया गुर गत मुक्त करे मह पाई हर का नाम त्याई आए सतसंगत मेल मिलाई जो जे लख स्त्रियां भोग करहे नवखंड राज कमाए बिन सतगुर सुख न पावई फिर जो नहीं पाए हर हार कंठ जिनी पहरिया गुर चरणी चित लाई तिन्ना पिछै रिद सिद्ध फिराए उन्ना तिल ना तमाए जो प्रभ भावै सो थीऐ अबर न करना जाई जन नानक जीवै नाम लै हर देव हो सहज सुपाई श्री राग महला तीजा कर पहला जिस ही की सरकार है तिस ही का सब कोई गुरमुख कार कमावणी सच घाट प्रगट होए अंतर जिस कै बस सच बसै सचे सची सोए सच मिले से ना बिछड़ै तैन निज घर उबासा होए मेरे राम मैं हर बिन वरना कोई सतगुर सच प्रभ निर्मला शब्द मिलावा होए राव शब्द मिलै सो मिल रहे सच जिस नाउ आपे लय मिलाई दूजे भाई को ना मिलै फिर आवै जाई सब मैं एक वरतदा एको रहया समाई जिस नाउ आप दयाल होए सो गुरमुख नाम समाई पढ़ पढ़ पंडित जोत की बाद करहें विचार मत बुद्ध भवि न बुझाई अंतर लोभ विकार लख चौरासी भरम दे भ्रम भ्रम होए खुआर पूर्व लिखिया कमावना कोई न मिटनहार सतगुर की सेवा गा खड़ी सिर दीजै आप गवाए शब्द मिलहें ता हर मिलाए सेवा पवें सब थाए पारस परसे पारस होए ज्योति ज्योत समाई जिनको पूर्व लिखिया तिन सतगुर मिलिया आए मन भुखा भुखा मत करहे मत तू करहे पुकार लख चौरासी जिन श्री सबसै दे आधार निरपौ सदा दयाल है सबना करदा सार नानक गुरमुख बूझी है पाइए मोख द्वार श्री राग महला तीजा जिन्नी सुनकै मन्या तिन्ना निज कर वास गुरमति सा लाहे साचो हरन पाया गुण तास शब्द रते से निर्मले हौ सद बलहार जास
ਹਿਰਦੈ ਜਿਨ ਕੈ ਹਰ ਵਸੈ ਤਿਤ ਘਟ ਹੈ ਪ੍ਰਗਾਸੁ। ਮਨ ਮੇਰੇ ਹਰ ਹਰ ਨਿਰਮਲ ਧਿਆਏ, ਤੁਰ ਮਸਤਕ ਜਿਨ ਕਉ ਲਿਖਿਆ ਸੇ ਗੁਰਮੁਖ ਰਹੇ ਲਿਵਲਾਈ। ਰਹਾਉ ਹਰ ਸੰਤੋ ਦੇਖੋ ਨਦਰ ਕਾਰੁ, ਨਿਕਟ ਬਸੈ ਭਰਪੂਰ। ਗੁਰਮਤਿ ਜਿਨੀ ਪਛਾਣਿਆ ਸੇ ਦੇਖੈ ਸਦਾ ਦੂਰ। ਜਿਨ ਗੁਣ ਤਿਨ ਸਾਧ ਮਨ ਵਸੈ, ਔਗੁਣਵੰਤਿਆ ਦੂਰ। ਮਨਮੁਖ ਗੁਣ ਤੇ ਬਾਹਰੀ, ਬਿਨ ਨਾਵੈ ਮਰਦੇ ਝੂਰ। ਜਿਨ ਸ਼ਬਦ ਗੁਰੂ ਸੁਣ ਮੰਨਿਆ, ਤਿਨ ਮਨ ਧਿਆਇਆ ਹਰ ਸੋਏ। ਅਣਦਿਨ ਭਗਤੀ ਰਤਿਆ, ਮਨ ਤਾਨੂ ਨਿਰਮਲ ਹੋਏ। ਕੂੜਾ ਰੰਗ ਕੁਸੁੰਭ ਕਾ, ਬਿਨ ਸਜਾਈ ਦੁਖ ਰੋਏ। ਜਿਸ ਅੰਦਰ ਨਾਮ ਪ੍ਰਗਾਸ ਹੈ, ਉਹ ਸਦਾ ਸਦਾ ਥਿਰ ਹੋਏ। ਇਹ ਜਨਮ ਪਦਾਰਥ ਪਾਏ ਕੈ, ਹਰ ਨਾਮ ਨਾ ਚੇਤੈ ਲਿਵਲਾਏ। ਪੱਗ ਖਿਸਿਆ ਰਹਿਣਾ ਨਹੀਂ, ਆਗੈ ਠੌਰ ਨਾ ਪਾਏ। ਉਹ ਵੇਲਾ ਹੱਥ ਨਾ ਆਵਈ, ਅੰਤ ਗਿਆ ਪਛਤਾਏ। ਜਿਸ ਨਦਰ ਕਰੇ ਸੇ ਉਸੋ ਬਰੇ, ਹਰ ਸੇ ਤੀ ਲਿਵਲਾਏ। ਦੇਖਾ ਦੇਖੀ ਸਭ ਕਰੇ, ਮਨਮੁਖ ਬੂਝ ਨਾ ਪਾਏ। ਜਿਨ ਗੁਰਮੁਖ ਹਿਰਦਾ ਸ਼ੁੱਧ ਹੈ, ਸੇਵ ਪਈ ਤਿਨ ਥਾਏ। ਹਰ ਗੁਣ ਗਾਵ ਹੈ, ਹਰ ਨਿਤ ਪੜੈ। ਹਰ ਗੁਣ ਗਾਏ ਸਮਾਏ, ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ। ਜੇ ਨਾਮ ਰਹੇ ਲਿਵਲਾਈ, ਮਸਰੀ ਆਗ ਮਹੱਲਾ ਤੀਜਾ। ਜਿੰਨੀ ਇੱਕ ਮਨ ਨਾਮ ਤੇ ਆਇਆ, ਗੁਰਮਤੀ ਵਿਚਾਰੂ। ਤਿਨ ਕੇ ਮੁਖ ਸਦ ਉਜਲੇ, ਤਿਤ ਸੱਚੈ ਦਰਬਾਰੂ। ਓਈ ਅੰਮ੍ਰਿਤ ਪੀਵੈ ਸਦਾ ਸਦਾ, ਸੱਚੈ ਨਾਮ ਪਿਆਰ। ਭਾਈ ਰੇ ਗੁਰਮੁਖ ਸਦਾ ਪਤ ਹੋਏ, ਹਰ ਹਰ ਸਦਾ ਧਿਆਈ ਐ। ਮਲ ਹੋਮੈ ਕੱਢੈ ਧੋਏ ਰਾਉ, ਮਨਮੁਖ ਨਾਮ ਨਾ ਜਾਣਨੇ। ਬਿਨ ਨਾਵੈ ਪਤ ਜਾਏ, ਸ਼ਬਦੈ ਸਾਧ ਨ ਆਇਓ। ਲਾਗੇ ਦੂਜੈ ਪਾਏ, ਵਿਸ਼ਟਾਂ ਕੇ ਕੀੜੇ ਪਵੈ ਵਿੱਚ ਵਿਸ਼ਟਾ, ਸੇ ਵਿਸ਼ਟਾ ਮਾਹੇ ਸਮਾਏ। ਤਿਨਕਾ ਦਰਸ ਜਨਮ ਸਫਲ ਹੈ, ਜੋ ਚੱਲੈ ਸਤਿਗੁਰ ਭਾਈ। ਕੁਲ ਉਧਾਰੇ ਆਪਣਾ, ਧਨ ਜਣੇਂਦੀ ਮਾਈ। ਹਰ ਹਰ ਨਾਮ ਧਿਆਈ ਹੈ, ਜਿਸ ਨਾਉ ਕਿਰਪਾ ਕਰੇ ਰਜਾਈ। ਜਿਨੇ ਗੁਰਮੁਖ ਨਾਮ ਧਿਆਇਆ, ਵਿੱਚੋਂ ਆਪ ਗਵਾਏ। ਓਏ ਅੰਦਰੋਂ ਬਾਹਰੋਂ ਨਿਰਮਲੀ, ਸੱਚੇ ਸੱਚ ਸਮਾਈ। ਨਾਨਕ ਆਏ ਸੇ ਪ੍ਰਵਾਨ ਹੈ, ਜਿਨ ਗੁਰਮਤੀ ਹਰ ਧਿਆਈ। ਸ੍ਰੀ ਰਾਗ ਮਹੱਲਾ ਤੀਜਾ। ਹਰ ਭਗਤਾ ਹਰ ਧਨ ਰਾਸ ਹੈ, ਗੁਰਪੂਛ ਕਰੇ ਵਪਾਰ। ਹਰ ਨਾਮ ਸਲਾਹਣ ਸਦਾ ਸਦਾ, ਵੱਖਰ ਹਰ ਨਾਮ ਆਧਾਰ। ਗੁਰਪੂਰੈ ਹਰ ਨਾਮ ਦ੍ਰਿੜਾਇਆ, ਹਰ ਭਗਤਾ ਅਤੁੱਟ ਭੰਡਾਰ। ਭਾਈ ਰੇ ਇਸ ਮਨ ਕੋ ਸਮਝਾਈ, ਇਹ ਮਨ ਆਲਸ ਕਿਆ ਕਰੇ। ਗੁਰਮੁਖ ਨਾਮ ਧਿਆਈ ਰਾਉ, ਹਰ ਭਗਤ ਹਰ ਕਾ ਪਿਆਰ ਹੈ। ਜੇ ਗੁਰਮੁਖ ਕਰੇ ਵਿਚਾਰ, ਪਾਖੰਡ ਭਗਤ ਨਾ ਹੋਵਈ। ਦੁਬਦਾ ਬੋਲ ਖੁਆਰ, ਸੋ ਜਨ ਰਲਾਇਆ ਨਾ ਰਲੇ। ਜਿਸ ਅੰਤਰ ਬਵੇਕ ਵਿਚਾਰ, ਸੋ ਸੇਵਕ ਹਰ ਆਖੀਐ। ਜੋ ਹਾਰ ਰਾਖੈ ਉਰਤਾਰੂ, ਤਾਂ ਮਨ ਤਨ ਸੌਂਪੇ ਆਗੈ ਤਰੇ। ਹਉਮੈ ਤੇ ਵਿੱਚੋਂ ਮਾਰੂ, ਗੋ ਧਨ ਗੁਰਮੁਖ ਸੋ ਪ੍ਰਵਾਨ ਹੈ। ਜੇ ਕਦੇ ਨਾ ਆਵੈ ਹਾਰੂ, ਕਰਮ ਮਿਲੈ ਤਾਂ ਪਾਈਐ। ਬਿਨ ਕਰਮੈ ਪਾਇਆ ਨਾ ਜਾਈ, ਲੱਖ ਚੌਰਾਸੀ ਤਰਸਦੇ। ਜਿਸ ਮੇਲੇ ਸੋ ਮਿਲੇ ਹਰ ਆਈ, ਨਾਨਕ ਗੁਰਮੁਖ ਸਹਾਰ ਪਾਇਆ। ਸਦਾ ਹਰ ਨਾਮ ਸਮਾਈ, ਸ੍ਰੀ ਰਾਗ ਮਹੱਲਾ ਤੀਜਾ। ਸੁਖ ਸਾਗਰ ਹਰ ਨਾਮ ਹੈ, ਗੁਰਮੁਖ ਪਾਇਆ ਜਾਈ। ਅੰਦਨ ਨਾਮ ਧਿਆਈ ਹੈ, ਸਹਿਜੇ ਨਾਮ ਸਮਾਈ। ਅੰਦਰ ਰਚੈ ਹਰ ਸੱਚ ਸਿਉਂ, ਰਸਨਾ ਹਰ ਗੁਣ ਗਾਏ। ਭਾਈ ਰੇ ਜਗ ਦੁਖੀਆ ਦੂਜੈ ਪਾਏ, ਗੁਰਸਰਨ ਆਈ ਸੁਖ ਲਹੈ। ਅਣਦਨ ਨਾਮ ਸੇ ਆਈ ਰਾਉ, ਸਾਚੇ ਮੈਲ ਨਾ ਲਗਾਈ। ਮਨ ਨਿਰਮਲ ਤੀਰਥ ਤੇ ਨਿਰਮਲ ਹਰ ਧਿਆਏ। ਗੁਰਮੁਖ ਸ਼ਬਦ ਪਛਾਣੀਐ, ਹਰ ਅੰਮ੍ਰਿਤ ਨਾਮ ਸਮਾਏ। ਗੁਰ ਗਿਆਨ ਪ੍ਰਚੰਡ ਬੁਲਾਇਆ, ਅਗਿਆਨ ਅੰਧੇਰਾ ਜਾਏ। ਮਨਮੁਖ ਮੈਲੇ ਮਲ ਭਰੇ, ਹਉਮੈ ਤ੍ਰਿਸ਼ਨਾ ਵਿਕਾਰ। ਬਿਨ ਸ਼ਬਦੈ ਮੈਲ ਨਾ ਉਤਰੈ, ਮਰ ਜੰਮੈ ਹੋਏ ਖੁਆਰੂ। ਧਾਤੁਰ ਬਾਜੀ ਪਲਚ ਰਹੇ, ਨਾ ਉਰਵਾਰ ਨਾ ਪਾਰ।
ਗੁਰਮੁਖ ਜਪ ਤਪ ਸਾਂਝਮੀ ਹਰਿ ਕੈ ਨਾਮ ਪਿਆਰੂ ਗੁਰਮੁਖ ਸਦਾ ਧਿਆਈਐ ਏਕ ਨਾਮ ਕਰਤਾਰੂ ਨਾਨਕ ਨਾਮ ਧਿਆਈਐ ਸਭਨਾ ਜੀਆਂ ਕਾ ਆਧਾਰੂ ਸ੍ਰੀ ਰਾਗ ਮਹੱਲਾ ਤੀਜਾ ਮਨਮੁਖ ਮੋਹ ਵਿਆਪਿਆ ਬੈਰਾਗੀ ਉਹਦਾ ਬੈਰਾਗ ਉਦਾਸੀ ਨਾ ਹੋਏ ਸ਼ਬਦ ਨਾ ਚੀਨੈ ਸਦਾ ਦੁੱਖ ਹਰ ਦਰਗਹਿ ਪਤ ਖੋਏ ਹਉ ਮੈਂ ਗੁਰਮੁਖ ਖੋਈਐ ਨਾਮ ਰਤੇ ਸੁਖ ਹੋਏ ਮੇਰੇ ਮਨ ਅਹਨਸ ਪੂਰ ਰਹੀ ਨਿਤਿਆਸਾ ਸਤਿਗੁਰ ਸੇਵ ਮੋਹ ਪਰ ਜਲੈ ਘਰ ਹੀ ਮਾਹੇ ਉਦਾਸਾ ਰਹਾਉ ਗੁਰਮੁਖ ਕਰਮ ਕਮਾਵੈ ਬਿਕਸੈ ਹਰ ਬੈ ਰਾਗ ਆਨੰਦ ਅਹਨਸ ਭਗਤ ਕਰੇ ਦਿਨ ਰਾਤੀ ਹਉ ਮੈਂ ਮਾਰ ਨਚਿੰਦ ਵੱਡੈ ਭਾਗ ਸਤਸੰਗਤ ਪਾਈ ਹਰ ਪਾਇਆ ਸਹਿਜ ਆਨੰਦ ਸੋ ਸਾਧੂ ਬੈਰਾਗੀ ਸੋਈ ਹਿਰਦੈ ਨਾਮ ਵਸਾਈ ਅੰਤਰ ਲਾਗਨ ਤਾਮ ਸਮੂਲੇ ਵਿੱਚੋਂ ਆਪ ਗਵਾਈ ਨਾਮ ਨਿਧਾਨ ਸਤਿਗੁਰੂ ਦੇ ਖਾਲਿਆ ਹਾਰ ਰਸ ਪੀਆ ਅਗਾਈ ਜਿਨ ਕਿਨੈ ਪਾਇਆ ਸਤ ਸਾਧ ਸੰਗਤੀ ਪੂਰੈ ਭਾਗ ਬੈਰਾਗੋ ਮਨਮੁਖ ਬਿਰਹਿ ਨਾ ਜਾਣੇ ਸਤਿਗੁਰ ਹਉਮੈ ਅੰਦਰ ਲਾਗ ਨਾਨਕ ਸ਼ਬਦ ਰਤੇ ਹਰ ਨਾਮ ਰੰਗਾਈ ਬਿਨ ਭੈ ਕੇਹੀ ਲਾਗੋ ਸ੍ਰੀ ਰਾਗ ਮਹੱਲਾ ਤੀਜਾ ਘਰ ਹੀ ਸੌਦਾ ਪਾਈਐ ਅੰਤਰ ਸਭ ਵਤ ਹੋਏ ਖਿਨ ਖਿਨ ਨਾਮ ਸੰਭਾਲੀਐ ਗੁਰਮੁਖ ਪਾਵੈ ਕੋਈ ਨਾਮ ਨਿਧਾਨ ਅਖੁੱਟ ਹੈ ਵੱਡ ਭਾਗ ਪ੍ਰਾਪਤ ਹੋਏ ਮੇਰੇ ਮਨ ਤਜ ਨਿੰਦਾ ਹਉ ਮੈਂ ਅਹੰਕਾਰੂ ਹਰ ਜੀਉ ਸਦਾ ਧਿਆਏ ਤੂੰ ਗੁਰਮੁਖ ਏਕ ਅਹੰਕਾਰ ਰਾਉ ਗੁਰਮੁਖਾਂ ਕੇ ਮੁਖ ਉਜਲੇ ਗੁਰ ਸ਼ਬਦੀ ਵਿਚਾਰੂ ਹਲਤ ਬਲਤ ਸੁਖ ਪਾਇੰਦੇ ਜਪ ਜਬਰ ਦੈ ਮੁਰਾਰੂ ਘਰ ਹੀ ਵਿੱਚ ਮਹਿਲ ਪਾਇਆ ਗੁਰ ਸ਼ਬਦੀ ਵਿਚਾਰੂ ਸਤਿਗੁਰ ਤੇਜੋ ਮੋਹ ਫੇਰੇ ਮੱਥੇ ਤਿੰਨ ਕਾਲੇ ਆਨ ਦਿਨ ਦੁੱਖ ਕਮਾਵੰਦੇ ਨਿਤ ਜੋ ਹੈ ਜਮ ਜਾਲੇ ਸੁਪਨੇ ਸੁਖ ਨਾ ਦੇਖਣੀ ਬਹੁ ਚਿੰਤਾ ਪਰ ਜਾਲੇ ਸਭਨਾ ਕਾ ਦਾਤਾ ਏਕ ਹੈ ਆਪੇ ਬਖਸ਼ ਕਰੇ ਕਹਿਣਾ ਕਿਛੂ ਨਾ ਜਾਵਈ ਜਿਸ ਭਾਵੈ ਤਿਸ ਦੇ ਨਾਨਕ ਗੁਰਮੁਖ ਪਾਈਐ ਆਪੇ ਜਾਣੈ ਸੋਏ ਸ੍ਰੀ ਰਾਗ ਮਹੱਲਾ ਤੀਜਾ ਸੱਚਾ ਸਾਹਿਬ ਸੇਵੀਐ ਸੱਚ ਵਡਿਆਈ ਦੇ ਗੁਰ ਪ੍ਰਸਾਦੀ ਮਨ ਵਸੈ ਹਉਮੈ ਦੂਰ ਕਰੇ ਇਹ ਮਨ ਧਾਵਤ ਤਾਂ ਰਹੇ ਜਾਂ ਆਪੇ ਨਦਰ ਕਰੇ ਭਾਈ ਰੇ ਗੁਰਮੁਖ ਹਰ ਨਾਮ ਧਿਆਏ ਨਾਮ ਨਿਧਾਨ ਸਦ ਮਨ ਵਸੈ ਮਹਿਲੀ ਪਾਵੈ ਥਾਉ ਰਾਉ ਗੁਰਮੁਖ ਮਨ ਤਨ ਅੰਧ ਹੈ ਤਿਸ ਨੋ ਠੌਰ ਨ ਠਾਉ ਬਹੁ ਜੋਨੀ ਪਾਉਂਦਾ ਫਿਰੈ ਜਿਉ ਸੁਣੈ ਕਰ ਖਾਉ ਗੁਰਮਤੀ ਘਟ ਜਾਣਨਾ ਸ਼ਬਦ ਮਿਲੈ ਹਰ ਨਾਉ ਤ੍ਰੈ ਗੁਣ ਵਿਖਿਆ ਅੰਧ ਹੈ ਮਾਇਆ ਮੋਹ ਗੁਬਾਰ ਲੋਭੀ ਅੰਨ ਕੋ ਸੇਵੰਦੇ ਪੜ ਵੇਦਾਂ ਕਰੇ ਵੀਤ ਵਿਚਾਰ ਪੜ ਵੇਦਾਂ ਕਰੇ ਪੁਕਾਰ ਵਿਖਿਆ ਅੰਦਰ ਪਚ ਮੂਏ ਨਾ ਉਰਵਾਰ ਨਾ ਪਾਰ ਮਾਇਆ ਮੋਹ ਵਿਸਾਰਿਆ ਜਗਤ ਪਿਤਾ ਪ੍ਰਤਪਾਲ ਬਾਜੋ ਗੁਰੂ ਅਚੇਤ ਹੈ ਸਭ ਬੱਧੀ ਜਮਕਾਲ ਨਾਨਕ ਗੁਰਮਤ ਬਰੇ ਸੱਚਾ ਨਾਮ ਸੰਭਾਲ ਸ੍ਰੀ ਰਾਗ ਮਹੱਲਾ ਤੀਜਾ ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਈ ਕਰ ਕਿਰਪਾ ਮਿਲਾਇਨ ਹਰ ਨਾਮ ਵਸਿਆ ਮਨ ਆਈ ਪੋਤੈ ਜਨਕੈ ਪੁਨ ਹੈ ਤਿੰਨ ਸਤ ਸੰਗਤ ਮਿਲਾਈ ਭਾਈ ਰੇ ਗੁਰਮਤ ਸਾਚ ਰਹਾਉ ਸਾਚੋ ਸਾਚ ਕਮਾਵਣਾਉ ਸਾਚੈ ਸ਼ਬਦ ਮਿਲਾਉ ਰਾਉ ਜਿਨੀ ਨਾਮ ਪਛਾਣਿਆ ਤਿੰਨ ਬਿਟੋਂ ਬਲ ਜਾਉ ਆਪ ਛੋੜ ਚਰਨੀ ਲੱਗਾ ਚੱਲਾ ਤਿੰਨ ਕਹਿ ਪਾਏ ਲਾਹਾ ਹਰ ਹਰ ਨਾਮ ਮਿਲੈ ਸਹਿਜੇ ਨਾਮ ਸਮਾਏ ਬਿਨ ਗੁਰ ਮਹਿਲ ਨਾ ਪਾਈਐ ਨਾਮ ਨਾ ਪ੍ਰਾਪਤ ਹੋਏ ਐਸਾ ਸਤਿਗੁਰ ਲੋੜ ਲਾਓ ਜਿੱਦੋਂ ਪਾਈਐ ਸੱਚ ਸੋਏ ਅਸੁਰ ਸੰਘਾਰੈ ਸੁਖ ਵਸੈ ਜੋ ਤਿਸ ਭਾਵੈ ਸੋ ਹੋਏ ਜਿਹਾ ਸਤਿਗੁਰ ਕਰ ਜਾਣਿਆ ਤੇਹੋ ਜਿਹਾ ਸੁਖ ਹੋਏ ਇਹ ਸਹਿਸਾ ਜੀ ਰੇ ਨਾਹੀ ਭਾਉ ਲਾਈ ਜਨ ਕੋਏ ਨਾਨਕ ਏਕ ਜਾ ਜੋਤ ਦੁਇ ਮੂਰਤੀ ਸ਼ਬਦ ਮਿਲਾਵਾ ਹੋਏ ਸ੍ਰੀ ਰਾਗ ਮਹੱਲਾ ਤੀਜਾ ਅੰਮ੍ਰਿਤ ਛੋੜ ਵਿਖਿਆ ਲੋ ਬਾਣੀ ਸੇਵਾ ਕਰੇ ਬਡਾਣੀ ਆਪਣਾ ਧਰਮ ਗਵਾ ਮੈਂ ਬੂਝੈ ਨਾਹੀ ਅੰਦਰ ਨਾਮ ਵਿਖਾਣ ਦੁੱਖ ਵਿਖਾਣੀ
मन मुख अंध न चेतई डूब मुए बिन पानी मन रे सदा भजो हर सरनाई गुर का शब्द अंतर वसै तां हारु बिसर न जाई राव। यह शरीर माया का पुतला विच होमै दुष्टि पाई आवण जाना जमण मरना मनमुख पत गवाई सतगुर सेव सदा सुख पाया ज्योति ज्योत मिलाई। सतगुर की सेवा अत सुखाली जो इच्छा सो फल पा।

ਸਦਾ ਆਨੰਦ ਰਹਿ ਦਿਨ ਰਾਤੀ, ਜੋ ਇੱਛੈ ਸੋ ਫਲ ਪਾਈ। ਜੋ ਸਤਿਗੁਰ ਕੀ ਸਰਣਾਗਤੀ ਹਉ, ਤਿਨ ਕਹਿ ਲਾਗੋ ਪਾਈ। ਦਰ ਸੱਚੈ ਸੱਚੀ ਵਡਿਆਈ, ਸੱਚੇ ਸੱਚ ਸਮਾਉ। ਨਾਨਕ ਨਦਰੀ ਪਾਈਐ, ਗੁਰਮੁਖ ਮੇਲ ਮਿਲਾਓ। ਸ੍ਰੀ ਰਾਗ ਮਹੱਲਾ ਤੀਜਾ। ਮਨਮੁਖ ਕਰਮ ਅਹ ਕਮਾਵਣੇ, ਜਿਉ ਦੁਹਾਗਣ ਤਨ ਸਿੰਗਾਰ। ਸੇਜੈ ਕੰਤ ਨ ਆਵਈ, ਨਿਤ ਨਿਤ ਹੋਇ ਖੁਆਰ। ਫਿਰ ਕਾ ਮਹਿਲ ਨ ਪਾਵਈ, ਨਾ ਦਿਸੈ ਕਰ ਬਾਰ। ਭਾਈ ਰੇ ਇੱਕ ਮਨ ਨਾਮ ਤੇ ਆਏ, ਸੰਤਾਂ ਸੰਗਤ ਮਿਲ ਰਹੇ। ਜਪ ਰਾਮ ਨਾਮ ਸੁਖ ਪਾਈ ਰਾਉ। ਗੁਰਮੁਖ ਸਦਾ ਸੁਹਾਗਣੀ, ਪਿਰ ਰਾਖਿਆ ਉਰਤਾਰ। ਮਿੱਠਾ ਬੋਲੈ ਨਿਵ ਚਲਹੈ, ਸੇਜੈ ਰਵੈ ਪਤਾਰ। ਸੁਭਾਵੰਤੀ ਸੁਹਾਗਣੀ, ਜਿਨ ਗੁਰ ਕਾ ਹਿਤ ਅਪਾਰ। ਪੂਰੇ ਭਾਗ ਸਤਿਗੁਰ ਮਿਲੈ, ਜਾਂ ਭਾਗੈ ਕਾਉ ਦੋ ਹੋਏ। ਜੀ ਅੰਤਰੋ ਦੁੱਖ ਪ੍ਰਮ ਘਟੀਐ, ਸੁਖ ਪ੍ਰਾਪਤ ਹੋਏ। ਗੁਰ ਕੈ ਸ਼ਬਦ ਗੁਰ ਕੈ ਪਾਣੇ, ਜੋ ਚੱਲੈ ਦੁੱਖ ਨਾ ਪਾਵੈ ਕੋਈ। ਗੁਰ ਕੇ ਪਾਣੇ ਵਿੱਚ ਅੰਮ੍ਰਿਤ ਹੈ, ਸਹਿਜੇ ਪਾਵੈ ਕੋਈ। ਜਿਨ੍ਹਾਂ ਪ੍ਰਾਪਤ ਤਿਨ ਪੀਆ, ਹਉਮੈ ਵਿੱਚੋਂ ਖੋਏ। ਨਾਨਕ ਗੁਰਮੁਖ ਨਾਮ ਤੇ ਆਈ ਹੈ, ਸੱਚ ਮਿਲਾਵਾ ਹੋਏ। ਸ੍ਰੀ ਰਾਗ ਮਹੱਲਾ ਤੀਜਾ। ਜਾਂ ਪੇਰ ਜਾ

ਸੰਸਾਰ ਮਿਲਾਵੜਾ ਸਾਚ ਵਡਾਈ ਦੇ ਪਾਈ ਰੇ ਗੁਰਬਿਨ ਭਗਤ ਨਾ ਹੋਵੇ ਬੈਨ ਗੁਰ ਭਗਤ ਨਾ ਪਾਈਐ ਜੇ ਲੋਚੈ ਸਭ ਕੋਏ ਰਾਉ ਲੱਖ 84 ਫੇਰ ਪਇਆ ਕਾਮਣ ਦੂਜੈ ਪਾਏ ਬੈਨ ਗੁਰ ਨੀਂਦ ਨਾ ਆਵਈ ਦੁਖੀ ਰਹਿਣ ਵਿਹਾਈ

ਅੰਧੀ ਨਾਮ ਨਾ ਚੇਤਈ ਸਭ ਬਾਧੀ ਜਮਕਾਲ ਸਤਿਗੁਰ ਮਿਲਿਆ ਤਨ ਪਾਇਆ ਹਰ ਨਾਮਾ ਹਰਦੈ ਸੰਭਾਲ ਨਾਮ ਰਤੇ ਸੇ ਨਿਰਮਲੇ ਗੁਰ ਕੈ ਸਹਿਜ ਸੁਭਾਏ ਮਨ ਤਨ ਰਾਤਾ ਰੰਗ ਸਿਉ ਰਸਨਾ ਰਸਨ ਰਸਾਈ ਨਾਨਕ ਰੰਗ ਨਾ ਉਤਰੈ ਜੋ ਹਰ ਧੁਰ ਛੋਡਿਆ ਲਾਏ ਸ੍ਰੀ ਰਾਗ ਮਹੱਲਾ ਤੀਜਾ ਗੁਰਮੁਖ ਕਿਰਪਾ ਕਰੇ ਭਗਤ ਕੀਜੈ ਬਿਨ ਗੁਰ ਭਗਤ ਨ ਹੋਈ ਆਪੇ ਆਪ ਮਿਲਾਏ ਬੂਝੈ ਤਾਂ ਨਿਰਮਲ ਹੋਵੈ ਸੋਈ ਹਰ ਜੀਉ ਸਾਚਾ ਸਾਚੀ ਬਾਣੀ ਭਗਤ ਸ਼ਬਦ ਮਿਲਾਵਾ ਹੋਈ ਭਾਈ ਰੇ ਭਗਤਹੀਣ ਕਾਹੇ ਜਗਿਆਇਆ ਪੂਰੇ ਗੁਰ ਕੀ ਸੇਵਨਾ ਕੀਨੀ ਬਿਰਥਾ ਜਨਮ ਗਵਾਇਆ ਰਹਾਉ ਆਪੇ ਜਗ ਜੀਵਨ ਸੁਖਦਾਤਾ ਆਪੇ ਬਖਸ਼ ਮਲਾਈ ਜੀ ਦਾ ਜੰਤ ਇਹ ਕਿਆ ਵਿਚਾਰੀ ਕਿਆ ਕੋ ਆਖ ਸੁਣਾਈ ਗੁਰਮੁਖ ਆਪੇ ਦੇਹ ਵਢਾਈ ਆਪੇ ਸੇਵਾ ਸੇਵ ਕਰਾਏ ਦੇਖ ਕੁਟੰਬ ਮੋਲ ਬਾਣਾ ਚਲਦਿਆਂ ਨਾਲ ਨਾ ਜਾਈ ਸਤਿਗੁਰ ਸੇਵ ਗੁਣ ਨਿਧਾਨ ਪਾਇਆ ਤੇ ਸਦੀ ਕੀ ਮਨਾ ਪਾਈ ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ ਅੰਤ ਹੋਏ ਸਖਾਈ ਆਪਣੇ ਮਨ ਚਿਤ ਕਹਿ ਕਹਾਏ ਬਿਨ ਗੁਰ ਆਪ ਨ ਜਾਈ ਹਰ ਜੀਉ ਦਾਤਾ ਭਗਤ ਬਸਲ ਹੈ ਕਰ ਕਿਰਪਾ ਮਨ ਵਸਾਈ ਨਾਨਕ ਸੁਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ ਸ੍ਰੀ ਰਾਗ ਮਹੱਲਾ ਤੀਜਾ ਧਨ ਜਨਨੀ ਜਨ ਜਾਇਆ ਧਨ ਪਿਤਾ ਪ੍ਰਧਾਨ ਸਤਿਗੁਰ ਸੇਵ ਸੁਖ ਪਾਇਆ ਵਿਚੋਂ ਗਿਆ ਗੁਮਾਨ ਦਾਰ ਸੇਵਨ ਸੰਤ ਜਨ ਖੜੇ ਪਾਇਨ ਗੁਣੀ ਨਿਧਾਨ ਮੇਰੇ ਮਨ ਗੁਰਮੁਖ ਧਿਆਈ ਹਰ ਸੋਏ ਗੁਰ ਕਾ ਬਚਨ ਗੁਰ ਕਾ ਸ਼ਬਦ ਮਨ

ਸਾਈ ਗੁਰ ਪ੍ਰਸਾਖ ਗੁਰ ਸ਼ਬਦੀ ਸਾ ਲਾਹੀਐ ਰੰਗੇ ਸਾਹਿ ਸੁਭਾਈ ਸੱਚੈ ਸੱਚ ਸਮਾਇਆ ਮਿਲ ਰਹੇ ਨ ਵਿਛੜ ਜਾਈ ਜੋ ਕਿਛ ਕਰਨਾ ਸੋ ਕਰ ਰਹਿਆ ਅਵਰ ਨ ਕਰਨਾ ਜਾਏ ਚਿਰੀ ਵਿਛੁੜਨੇ ਮਿਲਿਆ ਨ ਸਾਗਰ ਪੰਨੇ ਪਾਏ ਆਪੇ ਆਕਾਰ ਕਰਾਏ ਸੀ ਅਵਰ ਨ ਕਰਨਾ ਜਾਏ

ਅਹੰਕਾਰ ਨਾਨਕ ਆਪ ਮਿਲਾਇਨ ਪੂਰੇ ਸ਼ਬਦ ਅਪਾਰ। ਸ੍ਰੀ ਰਾਗ ਮਹੱਲਾ ਤੀਜਾ। ਗੋਬਿੰਦ ਗੁਣੀ ਨਿਧਾਨ ਹੈ ਅੰਤ ਨਾ ਪਾਇਆ ਜਾਏ, ਕਥਨੀ ਬਦਨੀ ਨਾ ਪਾਈਐ ਹਉਮੈ ਵਿੱਚੋਂ ਜਾਏ। ਸਤਿਗੁਰ ਮਿਲਿਆ ਸਾਧ ਪੈ ਬਚੈ ਪੈ ਰਚੈ ਆਪ ਵਸੈ ਮਨ ਆਏ। ਭਾਈ ਰੇ ਗੁਰਮੁਖ ਬੂਝੈ ਕੋਏ, ਬਿਨ ਬੂਝੜਾ ਕਰਮ ਕਮਾਵਣੇ ਆ ਜਨਮ ਵਧਾਰ ਲਗੋਏ। ਰਹਾਉ ਜਿੰਨੀ ਚਾਖਿਆ ਤਿੰਨੀ ਸਾਧ ਪਾਇਆ, ਬਿਨ ਚਾਖੇ ਪਰਮ ਭੁਲਾਈ। ਅੰਮ੍ਰਿਤ ਸਾਚਾ ਨਾਮ ਹੈ ਕਹਿਣਾ ਕਿਛੂ ਨ ਜਾਏ। ਪੀਵ ਤੂੰ ਪ੍ਰਵਾਨ ਪਾਇਆ ਪੂਰੇ ਸ਼ਬਦ ਸਮਾਏ, ਆਪੇ ਦੇਹ ਤਾਂ ਪਾਈਐ ਹੋਰ ਕਰਨਾ ਕਿਛੂ ਨਾ ਜਾਏ। ਦੇਵਣ ਵਾਲੇ ਕਹਿ ਹੱਥ ਦਾਤ ਹੈ ਗੁਰੂ ਦੁਆਰੇ ਪਾਏ। ਜੇਹਾ ਕੀ ਤੋਨ ਤੇਹਾ ਹੋਆ, ਜੇਹੇ ਕਰਮ ਕਮਾਏ। ਜਤ ਸਤ ਸੰਜਮ ਨਾਮ ਹੈ ਬਿਨ ਨਾਵੇ ਨਿਰਮਲ ਨਾ ਹੋਏ। ਪੂਰੇ ਭਾਗ ਨਾਮ ਮਨ ਵਸੈ ਸ਼ਬਦ ਮਿਲਾਵਾ ਹੋਏ। ਨਾਨਕ ਸਹਿਜੇ ਹੀ ਰੰਗ ਵਰਤਦਾ ਹਰ ਗੁਣ ਪਾਵੈ ਸੋਏ। ਸ੍ਰੀ ਰਾਗ ਮਹੱਲਾ ਤੀਜਾ। ਕਾਇਆ ਸਾਧੈ ਉਰਧ ਤਪ ਕਰੈ ਵਿੱਚੋਂ ਹੋਮੈ ਨਾ ਜਾਏ। ਅਧਿਆਤਮ ਕਰਮ ਜੇ ਕਰੇ ਨਾਮ ਨਾ ਕਭੀ ਪਾਏ। ਗੁਰ ਕੈ ਸ਼ਬਦ ਵਿੱਚ ਜੀਵਤ ਮਰੈ ਹਰ ਨਾਮ ਵਸੈ ਮਨ ਆਏ। ਸੁਣ ਮਨ ਮੇਰੇ ਭਜ ਸਤਿਗੁਰ ਸ਼ਰਣਾ ਗੁਰ ਸਤਿਗੁਰ ਪਉ ਛੁੱਟੀ ਹੈ ਗੁਰ ਪ੍ਰਸਾਦੀ ਛੁੱਟੀ ਹੈ ਬਿਖ ਭਵ ਜਲ ਜਗ ਸ਼ਬਦ ਗੁਰ ਤਰਣਾ ਰਾਉ। ਤ੍ਰੈ ਗੁਣ ਸਭਾ ਤਾਤ ਹੈ ਦੂਜੈ ਭਾਉ ਵਿਕਾਰੂ। ਪੰਡਿਤ ਪੜ੍ਹੇ ਬੰਧਨ ਮੋਹ ਬਾਧਾ ਨਹਿ ਬੂਝੈ ਵਿਖਿਆ ਵਿਕਾਰੂ। ਸਤਿਗੁਰ ਮਿਲਿਆ ਤ੍ਰਿਕੁਟੀ ਛੁਟੈ ਚੌਥਾ ਪਦ ਮੁਕਤ ਦੁਆਰ। ਗੁਰ ਤੇ ਮਾਰਗ ਪਾਈਐ ਚੁੱਕੈ ਮੋਹ ਗਵਾਰੂ। ਸ਼ਬਦ ਮਰੈ ਤਾਂ ਉਧਰੈ ਪਾਏ ਮੁਖ ਦੁਆਰ। ਗੁਰ ਪ੍ਰਸਾਦੀ ਮਿਲ ਰਹੇ ਸੱਚ ਨਾਮ ਕਰਤਾਰ। ਇਹ ਮਨੁਆ ਆਤ ਸਬਲ ਹੈ ਛੱਡੇ ਨਾ ਕਦੇ ਕਿਤੇ ਉਪਾਏ। ਦੂਜੇ ਭਾਏ ਦੁੱਖ ਪਾਏਂਦਾ ਦੂਜੇ ਭਾਈ ਦੁੱਖ ਲਾਏਂਦਾ ਬਹੁਤੀ ਦੇਹ ਸਜਾਈ। ਨਾਨਕ ਨਾਮ ਲੱਗੇ ਸੇ ਉਭਰੇ ਹਉ ਮੈਂ ਸ਼ਬਦ ਜਲਾ ਗਵਾਏ। ਸ੍ਰੀ ਰਾਗ ਮਹੱਲਾ ਤੀਜਾ। ਕਿਰਪਾ ਕਰੇ ਗੁਰ ਪਾਈ ਹੈ ਹਰ ਨਾਮੋ ਦੇ ਦ੍ਰਿੜਾਏ। ਬਿਨ ਗੁਰ ਕਿਨੇ ਨਾ ਪਾਇਓ ਵਿਰਥਾ ਜਨਮ ਗਵਾਏ। ਮਨਮੁਖ ਕਰਮ ਕਮਾਵਣੇ ਦਰਗਾਹ ਮਿਲੈ ਸਜਾਏ।

ਮਨ ਵਸੈ ਹੋ ਮੈਂ ਕ੍ਰੋਧ ਨਿਵਾਰੂ ਮਨ ਨਿਰਮਲ ਨਾਮ ਤੇ ਆਈ ਹੈ ਤਾਂ ਪਾਈ ਮੋਖ ਦੁਆਰੂ ਹੋ ਮੈਂ ਵਿੱਚ ਜਗ ਬਿਨ ਸਦਾ ਮਰ ਜੰਮੈ ਆਵੈ ਜਾਈ ਮਨ ਮੁਖ ਸ਼ਬਦ ਨਾ ਜਾਣਨੀ ਜਸਨ ਪਤ ਗਵਾਈ ਗੁਰ ਸੇਵਾ ਨਾਉ ਪਾਈਐ ਸੱਚੇ ਰਹੇ ਸਮਾਈ ਸ਼ਬਦ ਮੰਨਿਆ ਗੁਰ ਪਾਈਐ ਵਿੱਚੋਂ ਆਪ ਗਵਾਈ।

ਕਾਰ ਹੋਣ ਦਾ ਪੁਰਖ ਨਾ ਪਛਾਣਿਆ, ਅਭਿਮਾਨ ਮੁੱਠੇ ਅਹੰਕਾਰੂ, ਸਤਿਗੁਰੂ ਕਿਹਾ ਫਿਟਕਿਆ, ਮੰਗ ਥੱਕੇ ਸੰਸਾਰ। ਸੱਚਾ ਸ਼ਬਦ ਨਾ ਸੇਵਿਓ, ਸਭ ਕਾਜ ਸਵਾਰਨ ਹਾਰ, ਮਨ ਮੇਰੇ ਹਰ ਪਹਾਰ, ਸਦਾ ਹਰ ਵੇਖ ਦੂਰ, ਜਨਮ ਮਰਨ ਦੁੱਖ ਪਰ ਹਰੇ, ਸ਼ਬਦ ਰਹਿਆ ਭਰਪੂਰ ਰਾਉ।

ਹੀ ਸੱਚੇ ਨਾਲ ਪਿਆਰ ਸੱਚਾ ਸਾਹ ਵਰਤਦਾ ਕੋਈ ਨਾ ਮਿਟਣ ਹਾਰੇ ਮਨਮੁਖ ਮਹਿਲ ਨਾ ਪਾਇਨੀ ਕੂੜ ਮੁੱਠੇ ਕੂੜਿਆਰ ਹਉ ਮੈਂ ਕਰਤਾ ਜਗ ਮੂਆ ਗੁਰਬਿਨ ਕੋਰ ਅੰਧਾਰ ਮਾਇਆ ਮੋਹ ਵਿਸਾਰਿਆ ਸੁਖਦਾਤਾ ਦਾ ਤਾਰ।

ਤੀਜਾ ਕਿਸ ਹਉ ਸੇਵੀ ਕਿਆ ਜਪ ਕਰੀ ਸਤਿਗੁਰ ਪੁੱਛੋ ਜਾਈ ਸਤਿਗੁਰ ਕਾ ਭਾਣਾ ਮਨ ਲਈ ਵਿੱਚੋਂ ਆਪ ਗਵਾਏ ਇਹਾ ਸੇਵਾ ਚਾਕਰੀ ਨਾਮ ਵਸੈ ਮਨ ਆਈ ਨਾਮੈ ਹੀ ਤੇ ਸੁਖ ਪਾਈਐ ਸੱਚੇ ਸ਼ਬਦ ਸਮਾਏ ਮਨ ਮੇਰੇ ਆਨਦਿਨ ਜਾਗ ਹਰ ਚੇਤ ਮਨ ਮੇਰੇ ਆਨਦਿਨ ਜਾਗ ਹਰ ਚੇਤ ਆਪਣੀ ਖੇਤੀ ਰੱਖ ਲੈ ਗੂੰਜ ਪੜੇਗੀ ਖੇਤ ਰਹਾਓ ਮਨ ਕੀਆਂ ਇੱਛਾ ਪੂਰੀਆਂ ਸ਼ਬਦ ਰਹਿਆ ਭਰਪੂਰ ਭੈ ਭਾਏ ਭਗਤ ਕਰੈ ਦਿਨ ਰਾਤੀ ਹਰ ਜੀਓ ਵੇਖੈ ਸਦਾ ਦੂਰ ਸੱਚਾ ਸ਼ਬਦ ਮਾਂ ਸਦਾ ਮਨ ਰਾਤਾ ਬ੍ਰਹਮ ਗਿਆ ਸਰੀਰੋਂ ਦੂਰ ਨਿਰਮਲ ਸਾਹਿਬ ਪਾਇਆ ਸਾਚਾ ਗੁਣੀ ਗਹੀਰ ਜੋ ਜਾਗੇ ਸੇ ਉਭਰੇ ਸੂਤੇ ਗਏ ਮੋਹਾਏ ਸੱਚਾ ਸ਼ਬਦ ਨਾ ਪਛਾਣਿਓ ਸੁਪਨਾ ਗਿਆ ਵਿਹਾਏ ਸੁਨੇ ਕਰਕਾ ਪਾਉਣਾ ਜਿਉਂ ਆਇਆ ਤਿਉਂ ਜਾਏ ਮਨਮੁਖ ਜਨਮ ਬਿਰਥਾ ਗਿਆ ਕਿਆ ਮੋਹ ਦੇਸੀ ਜਾਏ ਸਭ ਕੁਛ ਆਪੇ ਆਪ ਹੈ ਹਉਮੈ ਵਿੱਚ ਕਹਿਣ ਨਾ ਜਾਏ ਗੁਰ ਕੈ ਸ਼ਬਦ ਪਛਾਣੀਐ ਦੁੱਖ ਹਉਮੈ ਵਿੱਚੋਂ ਜਾਏ ਸਤਿਗੁਰ ਸੇਵਨ ਆਪਣਾ ਹਉ ਤਿਨ ਕੈ ਲਾਗੋਂ ਪਾਏ ਨਾਨਕ ਦਾਰ ਸੱਚੈ ਸਜਿਆਰ ਹੈ ਹਉ ਤਿਨ ਬਲਹਾਰੈ ਜਾਉ ਸ੍ਰੀ ਰਾਗ ਮਹੱਲਾ ਤੀਜਾ ਜੇ ਵੇਲਾ ਵਕਤ ਵਿਚਾਰੀਐ ਤਾਂ ਕਿਤ ਵੇਲਾ ਭਗਤ ਹੋਏ ਅਣਦਿਨ ਨਾਮੇ ਰਤਿਆ ਸੱਚੇ ਸੱਚੀ ਸੋਏ ਇੱਕ ਤਿਲ ਪਿਆਰਾ ਵਿਸਰੈ ਭਗਤ ਕਨੇ ਹੀ ਹੋਏ।

ਤਿੰਨ ਹਾਂ ਤਿੰਨ ਕਉ ਮਹਿਲ ਹਦੂਰ ਹੈ ਜਿਉ ਸੱਚ ਰਹੇ ਲਿਵਲਾਏ ਨਦਰੀ ਨਾਮ ਤੇ ਆਈ ਹੈ ਵਿਣ ਕਰਮਾ ਪਾਇਆ ਨਾ ਜਾਏ ਪੂਰੇ ਸਤਿ ਭਾਗ ਸਤਸੰਗ ਤਿਲਾ ਹੈ ਸਤਿਗੁਰ ਭੇਟੈ ਜਿਸ ਆਏ ਆਣ ਦਿਨ ਨਾਮੇ ਰਤਿਆ ਦੁੱਖ ਵਿਖਿਆ ਵਿੱਚੋਂ ਜਾਈ ਨਾਨਕ ਸ਼ਬਦ ਮਿਲਾਵੜਾ ਨਾਮੇ ਨਾਮ ਸਮਾਈ ਸ੍ਰੀ ਰਾਗ ਮਹੱਲਾ ਤੀਜਾ ਆਪਣਾ ਭਾਉ ਤਿੰਨ ਪਾਇਓ ਨ ਜਿਨ ਗੁਰ ਕਾ ਸ਼ਬਦ ਵਿਚਾਰ ਸਤਸੰਗਤ ਸਤਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣ ਸਾਰ ਦੁਦਾ ਮਹਿਲ ਚੁਕਾਇਨ ਹਰ ਰਾਖਿਆ ਉਰ ਤਾਰੂ ਸੱਚੀ ਬਾਣੀ ਸੱਚ ਸਦਾ ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰੂ ਮਨ ਮੇਰੇ ਹਉਮੈ ਮਹਿਲ ਉਤਭਰ ਨਾਲੂ ਨਾ ਹਾਰ ਨਿਰਮਲ ਸਦਾ ਸੋਹਣਾ ਸ਼ਬਦ ਸਵਾਰਨ ਹਾਰੂ ਰਹਾਉ ਸੱਚਾ ਸ਼ਬਦ ਮਨ ਮੋਹਿਆ ਪ੍ਰਭੂ ਆਪੇ ਲਈ ਮਿਲਾਈ ਅਣਦਿਨ ਨਾ ਮੇਰਤਿਆ ਜੋਤੀ ਜੋਤ ਸਮਾਈ ਜੋਤੀ ਹੂੰ ਪ੍ਰਭ ਜਾਪਦਾ ਬਿਨ ਸਤਿਗੁਰ ਬੂਝ ਨਾ ਪਾਈ ਜਿਨ ਕਉ ਪੂਰਵ ਲਿਖਿਆ ਸਤਿਗੁਰ ਭੇਟਿਆ ਤਿਨ ਆਏ ਬਿਨ ਨਾਵੇ ਸਭ ਡੁਮਣੀ ਦੂਜੇ ਪਾਈ ਖੁਆਏ ਤਿਸ ਬਿਨ ਘੜੀ ਨਾ ਜੀਵਦੀ ਦੁਖੀ ਰਹਿਣ ਵਿਹਾਈ ਪਰਮ ਭੁਲਾਣਾ ਅੰਧਲਾ ਫਿਰ ਫਿਰਿਆ ਵਹਿ ਜਾਈ ਨਦਰ ਕਰੇ ਪ੍ਰਭ ਆਪਣੀ ਆਪੇ ਲਏ ਮਿਲਾਏ ਸਭ ਕਿਛ ਸੁਣਦਾ ਵੇਖਦਾ ਕਿਉਂ ਮੁੱਕਰ ਪਾਏ ਗਏ ਪਿਆ ਜਾਏ ਪਾਪੋ ਪਾਪ ਕਮਾਵਦੇ ਪਾਪੇ ਪਚੈ ਪਚਾਏ ਸੋ ਪ੍ਰਭ ਨਦਰ ਨਾ ਆਵਈ ਮਨਮੁਖ ਬੂਝ ਨਾ ਪਾਏ ਜਿਸ ਵਿਖਾਲੇ ਸੋਈ ਵੇਖੈ ਨਾਨਕ ਗੁਰਮੁਖ ਪਾਏ ਸ੍ਰੀ

ਜਿਨ੍ਹਾਂ ਆਨੰਦ ਸਦਾ ਸੁਖ ਹੈ, ਜਿਨ੍ਹਾਂ ਸੱਚ ਨਾਮ ਆਧਾਰ, ਗੁਰ ਸ਼ਬਦੀ ਸੱਚ ਪਾਇਆ ਦੁੱਖ ਨਿਵਾਰਣ ਹਾਰੂ, ਸਦਾ ਸਦਾ ਸਾਚੇ ਗੁਣ ਗਾਵੇ ਸਾਚੇ ਨਾਹੀਂ ਪਿਆਰ, ਕਿਰਪਾ ਕਰਕੇ ਆਪਣੀ ਦਿੱਤੋਨ ਭਗਤ ਭੰਡਾਰ, ਮਨ ਰੇ ਸਦਾ ਆਨੰਦ ਗੁਣ ਗਾਏ, ਸੱਚੀ ਬਾਣੀ ਸੱਚ ਪਾਈ ਹੈ ਸਹਾਰ ਸਿਮਰੈ ਸਮਾਏ ਰਾਉ, ਸੱਚੀ ਭਗਤੀ ਮਾਨ ਲਾਲ ਥਿਆ ਰੱਤਾ ਸਹਿ ਸੁਪਾਏ, ਗੁਰ ਸ਼ਬਦੀ ਮਨ ਮੋਹਿਆ ਕਹਿਣਾ ਕਿਛੂ ਨਾ ਜਾਏ, ਜਿਹਵਾ ਰਤੀ ਸ਼ਬਦ ਰਤੈ ਸੱਚੈ ਅੰਮ੍ਰਿਤ ਪੀਵੈ ਸਾ ਹਰਾਸ ਗੁਣ ਗਾਏ,

ਗੁਰਮਤਿ ਹਰ ਪਾਈਐ ਜੋਤੀ ਜੋਤ ਮਿਲਾਈ, ਅਣਦਿਨ ਨਾਮੇ ਰਤਿਆ ਨਾਨਕ ਨਾਮ ਸਮਾਈ। ਸ੍ਰੀ ਰਾਗ ਮਹੱਲਾ ਤੀਜਾ। ਗੁਣਵੰਤੀ ਸੱਚ ਪਾਇਆ ਤ੍ਰਿਸ਼ਨਾ ਤਜ ਵਿਕਾਰ, ਗੁਰ ਸ਼ਬਦੀ ਮਨ ਰੰਗਿਆ ਤ੍ਰਿਸ਼ਨ ਰਸਨਾ ਨਾ ਪ੍ਰੇਮ ਪਿਆਰ। ਬਿਨ ਸਤਿਗੁਰ ਕੇ

ਕਰ ਮਨ ਮੇਰੇ ਸਤਿਗੁਰ ਕਹਿ ਪਾਣੇ ਚੱਲ ਨਿਜ ਘਰ ਵਸੈ ਅੰਮ੍ਰਿਤ ਲੱਪੀ ਵਹਿ ਤਾਂ ਸੁਖ ਲਹਿ ਮਹਲ ਰਹਾਉ। ਔਗੁਣਵੰਤੀ ਗੁਣ ਕੋ ਨਹੀਂ ਬਹਿਣ ਨਾ ਮਿਲਿਆ ਹਜ਼ੂਰ ਮਨਮੁਖ ਜਦੋਂ ਜਦ ਆਇਓ ਮਨਮੁਖ ਸ਼ਬਦ ਨਾ ਜਾਣੀ ਅਵਗੁਣ ਸੋ ਪ੍ਰਭ ਦੂਰ ਜਿੰਨੀ ਸੱਚ ਪਛਾਣਿਆ ਸੱਚ ਰਤੇ ਭਰਪੂਰ ਗੁਰ ਸ਼ਬਦੀ ਮਨ ਵਿਦਿਆ ਪ੍ਰਭ ਮਿਲਿਆ ਆਪ ਹਦੂਰ ਆਪੇ ਰੰਗਣ ਰੰਗੇ ਓ ਨ ਸ਼ਬਦੇ ਲਯਨ ਮਿਲਾਏ ਸੱਚਾ ਰੰਗ ਨਾ ਉਤਰੈ ਜੋ ਸੱਚ ਰਤੇ ਲਿਬਲਾਈ ਚਾਰੇ ਕੁੰਡਾ ਪਵ ਥਕੇ ਮਨਮੁਖ ਬੂਝ ਨਾ ਪਾਈ ਜਿਸ ਸਤਿਗੁਰ ਮੇਲੇ ਸੋ ਮਿਲੈ ਸੱਚੇ ਸ਼ਬਦ ਸਮਾਏ ਮਿੱਤਰ ਕਨੇਰੇ ਕਰ ਸਕੇ ਮੇਰਾ ਦੁੱਖ ਕਾਟੈ ਕੋਏ ਮਿਲ ਪ੍ਰੀਤ

ਸਤੀ ਰੋਏ ਸੱਚ ਸਲਾਹੀ ਸੱਚ ਲੱਗਾ ਸੱਚ ਨਾਹੀ ਦ੍ਰਵਤ ਹੋਏ ਗੁਣ ਵਿਚਾਰੀ ਗੁਣ ਸੰਗ੍ਰਹ ਅਵਗੁਣ ਕੱਢੈ ਤੋਏ ਆਪੇ ਮੇਲ ਮਿਲਾਇਆ ਮਿਲਾਇੰਦਾ ਫਿਰ ਵਿਛੋੜਾ ਗੁਨਾ ਹੋਏ ਨਾਨਕ ਨਾਮ ਨਾਨਕ ਗੁਰ ਸਲਾਹੀ ਆਪਣਾ।

ਸਲੋਕ ਸ੍ਰੀ ਰਾਗ ਮਹੱਲਾ ਤੀਜਾ। ਸੁਣ ਸੁਣ ਕਾਮ ਕਹਿ ਲੀਏ, ਕਿਆ ਚੱਲੈ ਬਹਾ ਲੜਾਈ, ਆਪਣਾ ਪਿਰਨਾ ਪਛਾਣ ਹੀ, ਕਿਆ ਮੂੰਹ ਦਿਸੈ ਜਾਈ, ਜਿੰਨੀ ਸਖੀ ਕੰਤ ਪਛਾਣਿਆ, ਹਾਉ ਤਿਨ ਕਹਿ ਲਾਗੋ ਪਾਏ, ਤਿਨ ਕੀ ਤਿਨ ਹੀ ਜੈਸੀ ਧੀਰਾਂ, ਸਤਸੰਗਤ ਮੇਲ ਮਿਲਾਈ, ਮੁੰਦੇ ਕੂੜ ਮੁੱਠੀ ਕੂੜਿਆਰ, ਪਿਰ ਬੇ ਪ੍ਰਭ ਸਾਚਾ ਸੋਹਣਾ, ਪਾਈਐ ਗੁਰ ਵਿਚਾਰ ਰਹਾਉ, ਮਨਮੁਖ ਕੰਤ ਨਾ ਪਛਾਣਨੀ, ਤਿੰਨ ਕਿਉਂ ਰਹਿਣ ਵਿਹਾਈ, ਗਰਭ ਘਟੀਆਂ ਤ੍ਰਿਸ਼ਨਾ ਜਲ ਹੈ, ਦੁੱਖ ਪਾਵੈ ਦੁੱਖ ਦੂਜੇ ਪਾਈ, ਸਬਦ ਧੀਆਂ ਸੁਹਾਗਣੀ, ਤਿੰਨ ਵਿੱਚੋਂ ਹੋਮੈ ਜਾਈ, ਸਦਾ ਪਿਰ ਰਾਵੇ ਆਪਣਾ, ਤਿੰਨਾ ਸੁਖੇ ਸੁਖ ਵਿਹਾਈ, ਗਿਆਨ ਵਿਹੂਣੀ ਪਿਰ ਮੁਤੀਆਂ, ਪਿਰਮ ਨਾ ਪਾਇਆ ਜਾਏ, ਅਗਿਆਨ ਮਤੀ ਅੰਧੇਰ ਹੈ, ਬਿਨ ਪਿਰ ਦੇਖੇ ਭੂਖ ਨਾ ਜਾਏ।

ਪਾਈ ਜਿੰਨੀ ਇੱਕ ਪਛਾਣਿਆ ਦੂਜਾ ਭਾਉ ਚੁਕਾਈ ਗੁਰਮੁਖ ਨਾਮ ਪਛਾਣੀਐ ਨਾਨਕ ਸੱਚ ਸਮਾਈ ਸ੍ਰੀ ਰਾਗ ਮਹਲਾ ਤੀਜਾ ਹਰ ਜੀ ਸੱਚਾ ਸੱਚ ਤੂੰ ਸਭ ਕੁਛ ਦੇ ਰਹਿ ਚੀਰੇ ਲੱਖ ਚੁਰਾਸੀ ਤਰਸ ਦੇ ਫੇਰੇ ਬਿਨ ਗੁਰ ਪੇਟ ਪੀਰੇ

ਗੁਰਮਤੀ ਨਾਮ ਸਲਾਹੀ ਹੈ, ਦੂਜਾ ਵਰਨਾ ਕੋਈ ਮਹੱਲਾ ਤੀਜਾ। ਗੁਰਮਤੀ ਨਾਮ ਸਲਾਹੀ ਹੈ, ਦੂਜਾ ਵਰਨਾ ਕੋਈ ਰਹਾਉ, ਧਰਮ ਰਾਏ ਨੋ ਹੁਕਮ ਹੈ, ਬਹਿ ਸੱਚਾ ਧਰਮ ਵਿਚਾਰ, ਦੂਜੇ ਭਾਈ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਅਧਿਆਤਮੀ ਹਰ ਗੁਣ ਤਾਸ, ਮਨ ਜਪੈ ਮੁਰਾਰ, ਤਿਨ ਕੀ ਸੇਵਾ ਚ ਧਰਮ ਰਾਏ ਕਰੇ, ਧਨ ਸਵਾਰਨ ਹਾਰ।

ਅਣੂ ਹਾ ਬਿਨ ਸਤਿਗੁਰ ਮੁਕਤ ਨਾ ਪਾਈਐ ਮਨਮੁਖ ਫਿਰੈ ਦੀਵਾਨ ਸ਼ਬਦ ਨਾ ਚੀਨੈ ਕਥਨੀ ਬਦਨੀ ਕਰੇ ਵਿਖਿਆ ਮਾਹੇ ਸਮਾਨ ਸਭ ਕਿਸੇ ਆਪੇ ਆਪ ਹੈ ਦੂਜਾ ਅਵਰ ਨ ਕੋਏ ਜਿਉਂ ਬੁਲਾਏ ਤਿਉਂ ਬੋਲੀਐ ਜਾਂ ਆਪ ਬੁਲਾਏ ਸੋਏ ਗੁਰਮੁਖ ਬਾਣੀ ਬ੍ਰਹਮ ਹੈ ਗੁਰਮੁਖ ਮਿਲਾਵਾ ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਏ ਨਾਨਕ ਨਾਮ ਨਾ ਵਿਸਰੈ ਨਾਨਕ ਨਾਮ ਸੰਭਾਲ ਤੂੰ ਜਿਤ ਸੇਵਿਆ ਸੁਖ ਹੋਏ ਸ੍ਰੀ ਰਾਗ ਮਹੱਲਾ ਤੀਜਾ ਜਗ ਹਉ ਮੈਂ ਮੈਲ ਦੁੱਖ ਪਾਇਆ ਮਲ ਲਾਗੀ ਦੂਜੈ ਪਾਏ ਮਲ ਹਉ ਮੈਂ ਧੋਤੀ ਕਿਵੇਂ ਨਾ ਉਤਰੈ ਜੇ ਸੋ ਤੂੰ ਤੀਰਥ ਨਾਏ ਬਹੁ ਬਿਦ ਕਰਮ ਕਮਾ ਬੰਦੇ ਦੂਣੀ ਮਲ ਲਾਗੀ ਆਏ ਪੜਿਆ ਮੈਲ ਨਾ ਉਤਰੈ ਪੁੱਛੋ ਗਿਆਨੀਆਂ ਜਾਏ।

ਸੋਏ ਮੈਲ ਨਾ ਸਕੀ ਧੋਏ ਪੁਰਾਉ ਮਨ ਮੈਲੇ ਭਗਤ ਨਾ ਹੋਵੇ ਨਾਮ ਨਾ ਪਾਇਆ ਜਾਏ ਮਨ ਮੁਖ ਮੈਲੇ ਮੈਲੇ ਮੂਏ ਜਾਸਨ ਪਤ ਗਵਾਏ ਗੁਰ ਪ੍ਰਸਾਦੀ ਮਨ ਵਸਾਏ ਮਲ ਹਉਮੈ ਜਾਏ ਸਮਾਏ ਜਾਂ ਅੰਧੇਰਾ ਦੀਪਕ ਬਾਲੀਐ ਤਿਉਂ ਗੁਰ ਸਰਨ ਗਿਆਨ ਅਗਿਆਨ ਤਜਾਏ ਹਮ ਕੀਆ ਹਮ ਕਰੇਂਗੇ ਹਮ ਮੂਰਖ ਗਵਾਰ ਕਰਨ ਵਾਲਾ ਵਿਸਰਿਆ ਦੂਜੇ ਪਾਏ ਪਿਆਰ ਮਾਇਆ ਜੀਵਨ ਦੁੱਖ ਨਹੀਂ ਸਭ ਭਵ ਥੱਕੇ ਸੰਸਾਰ ਗੁਰਮਤੀ ਸੁਖ ਪਾਈ ਹੈ ਸਚ ਨਾਮ ਉਰਤਾਰ ਜਿਸਨੋਂ ਮਿਲੇ ਸੋ ਮਿਲੇ ਹਾਂ ਤਿਸ ਬਲਹਾਰ ਜਾਉ ਇਹ ਮਾਨ ਭਗਤੀ ਰਪਿਆ ਸੱਚ ਬਾਣੀ ਨਿਜ ਥਾਉ ਮਨ ਰਤੇ ਜਿਹਾ ਰਤੀ ਹਰ ਗੁਣ ਗਾਏ ਹਰ ਗੁਣ ਸੱਚੇ ਗਾਉ ਨਾਨਕ ਨਾਮ ਨਾ ਵਿਸਰੈ ਸੱਚੇ ਮਾਏ ਸਮਾਉ ਸ੍ਰੀ ਰਾਗ ਮਹੱਲਾ ਚੌਥਾ ਕਰ ਪਹਿਲਾ ਮੈਂ ਮਨ ਤਬੇ ਮੁਖੜ

ਕੋਲ ਪੈਰਾਂ ਦੀ ਕਰਮ ਇੰਦਰੀ ਹੈ, ਪੰਜ ਸਾਡੇ ਕੋਲ ਗਿਆਨ ਇੰਦਰੀਆਂ ਨੇ, ਪੰਜ ਸਾਡੇ ਕੋਲ ਕਰਮ ਇੰਦਰੀਆਂ ਨੇ। ਇਹ ਪੈਰ ਇੰਦਰੀ ਜਿਹੜੀ ਹੈ ਸਾਡੀ, ਇਹ ਕਿਹੜੀ ਇੰਦਰੀ ਹੈ? ਕਰਮ ਇੰਦਰੀ ਹੈ। ਕਰਮ ਇੰਦਰੀ ਦੇ ਨਾਲ ਜਦੋਂ ਇਹ ਚੱਲੇਗਾ ਤੇ ਜੇ ਡਿੱਗਣ ਤੋਂ ਬਾਅਦ ਦੁਬਾਰਾ ਨਾ ਚੱਲੇ ਜਾਂ ਉਸਨੂੰ ਕੋਈ ਸਹਾਰਾ ਦੇ ਦਈਏ ਤਾਂ ਉਸਦੀਆਂ ਲੱਤਾਂ 'ਚ ਕਮਜ਼ੋਰੀ ਆ ਜਾਏਗੀ। ਸਹਾਰਾ ਵੀ ਇਸ ਲਈ ਦਿੰਦੇ ਹਾਂ ਕਿ ਉਹ ਡੋਲੇ ਨਾ, ਫਿਰ ਸਹਾਰਾ ਲੈਂਦੇ ਹਾਂ, ਛੱਡਦੇ ਹਾਂ, ਲੈਂਦੇ ਹਾਂ, ਛੱਡਦੇ ਹਾਂ। ਇਸ ਤਰ੍ਹਾਂ ਹੀ ਜਪ ਸਾਧਨਾ ਦੇ ਵਿੱਚ ਅਗਰ ਜਿਸ ਜੀਵ ਬਿਲਕੁਲ ਤਮੋਗੁਣੀ ਜੀਵ ਹੈ, ਅਗਿਆਨੀ ਜੀਵ ਹੈ, ਤਾਂ ਮਹਾਰਾਜ ਨੇ ਚਾਰ ਤਰ੍ਹਾਂ ਦੇ ਅਧਿਕਾਰੀ ਕਹੇ ਨੇ, ਆਰਤੀ, ਅਰਥਾਰਤੀ, ਜਗਿਆਸੂ ਤੇ ਮੁਕਤ। ਕਈ ਵਾਰ ਦੁਨੀਆਂ ਦੇ ਵਿੱਚ ਜਦੋਂ ਮਾਇਆ ਵਿੱਚ ਇਨਸਾਨ ਨੂੰ ਬਹੁਤ ਜ਼ਿਆਦਾ ਦੁੱਖ ਆ ਜਾਂਦੇ ਨੇ ਤਾਂ ਉਸ ਵੇਲੇ ਕੋਈ ਫਿਰ ਕੋਈ ਬਾਣੀ ਦੀ ਟਨਕਾਰ ਅੰਦਰ ਆ ਜਾਂਦੀ ਹੈ, ਕੋਈ ਗੁਰੂ ਜੀ ਦਾ ਸ਼ਬਦ ਮਨ ਨੂੰ ਟੋਹ ਜਾਂਦਾ ਹੈ ਕਿ ਜਿਸ ਨੂੰ ਦੁਨੀਆਂ ਦੇ ਵਿੱਚ ਬਹੁਤ ਜ਼ਿਆਦਾ ਦੁੱਖ ਨੇ ਉਹਨੂੰ ਰੱਬ, ਜਿਸ ਦਾ ਦੁਨੀਆਂ 'ਚ ਕੋਈ ਨਹੀਂ, ਉਸਦਾ ਕੌਣ ਹੈ? ਉਸਦਾ ਵਾਹਿਗੁਰੂ ਹੈ। ਇਸ ਕਰਕੇ ਮਹਾਰਾਜ ਨੇ ਕਿਹਾ ਕਿ ਦੁੱਖ ਦਾਰੂ ਸੁੱਖ ਰੋਗ ਪਿਆ। ਇਸ ਸ੍ਰਿਸ਼ਟੀ ਦੇ ਵਿੱਚ ਸਾਡਾ ਦੁੱਖਾਂ ਦਾ ਦਾਰੂ ਕੀ ਹੈ? ਪਰਮੇਸ਼ਵਰ ਦਾ ਨਾਮ ਹੀ ਸਾਡੇ ਦੁੱਖਾਂ ਦਾ ਇਲਾਜ ਕਰ ਸਕਦਾ ਹੈ। ਬਾਲੀ ਰੋਵੇ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਰੋਵੇ ਜਨਮੇ ਜਾ ਹੋਏ ਗਿਆ, ਇਹ ਵੱਡਾ ਪੂਰਾ ਸ਼ਬਦ ਹੈ, ਮਹਾਰਾਜ ਨੇ ਲਿਖਿਆ। ਰੋਵੇ ਰਾਮ ਨਿਕਾਲਾ ਪਿਆ, ਸੀਤਾ ਲਕਸ਼ਮਣ ਵਿਛੜ ਗਿਆ। ਦੁਨੀਆਂ ਦੇ ਲੈਵਲ ਦੇ ਉੱਤੇ ਦੇਖੋਗੇ ਤਾਂ ਵੱਡੇ ਵੱਡੇ ਅਵਤਾਰੀ ਪੁਰਸ਼ਾਂ ਨੂੰ ਵੀ ਦੁੱਖ ਆਏ ਨੇ। ਕ੍ਰਿਸ਼ਨ ਜੀ ਦਾ ਜੀਵਨ ਦੇਖੋ ਕਿ ਬੇੜੀਆਂ ਅਤੇ ਹਥਕੜੀਆਂ ਦੇ ਵਿੱਚ ਉਹਨਾਂ ਦਾ ਜਨਮ ਹੋਇਆ, ਮੱਸਿਆਂ ਦੀ ਕਾਲੀ ਰਾਤ ਨੂੰ ਹੋਇਆ, ਜੇਲ੍ਹ ਦੇ ਅੰਦਰ ਹੋਇਆ। ਇਸ ਤਰ੍ਹਾਂ ਹੀ ਰਾਮ ਜੀ ਨੂੰ 14 ਸਾਲ ਦਾ ਬਨਵਾਸ ਹੋਇਆ। ਇਸ ਤੋਂ ਉੱਤੇ ਹੋਰ ਅੱਗੇ ਚੱਲ ਕੇ ਦੇਖੋ, ਸਾਡਾ ਸਿੱਖ ਇਤਿਹਾਸ ਸਾਰਾ ਹੀ ਦੇਖੋ, 4 ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਹੋਈਆਂ, ਦੁੱਖਾਂ ਦਾ ਜੀਵਨ ਭਰਿਆ ਹੋਇਆ। ਪਰ ਇਸ ਦੁੱਖ ਵਿੱਚ ਇੱਕ ਜਪ ਐਸੀ ਸ਼ਕਤੀ ਹੈ, ਪਰਮੇਸ਼ਵਰ ਦਾ ਯਾਦ ਐਸੀ ਸ਼ਕਤੀ। ਜਪ ਦਾ ਅਰਥ ਕੀ ਹੈ? ਜਪ ਮੈਨੇ ਆ ਉਸਨੂੰ ਯਾਦ ਕਰਨਾ। ਇੱਕ ਵਾਰੀ ਬੱਚੇ ਨੂੰ ਯਾਦ ਨਾ ਆਏ ਆਪਣੇ ਘਰ ਦੀ, ਅਸੀਂ ਉਸਨੂੰ ਫਿਰ ਯਾਦ ਕਰਾਂਗੇ। ਸਕੂਲ ਵਿੱਚ ਇੱਕ ਵਾਰ ਲੈਸਨ ਪਾਠ ਸਾਨੂੰ ਯਾਦ ਨਾ ਹੋਏ, ਅਸੀਂ 8 ਘੰਟੇ ਬੈਠ ਕੇ ਉਸ ਪਾਠ ਨੂੰ ਦੁਹਰਾਉਂਦੇ ਹਾਂ। 8 ਘੰਟੇ ਹੀ ਨਹੀਂ ਦੁਹਰਾਉਂਦੇ, 1 ਸਾਲ 8 ਘੰਟੇ ਜਾਂਦੇ ਹੀ ਰਹਿੰਦੇ ਹਾਂ, ਅਭਿਆਸ ਨਾਲ ਉਸਨੂੰ ਬਾਰ ਬਾਰ ਜਪਣ ਦੇ ਨਾਲ, ਦੁਹਰਾਉਣ ਦੇ ਨਾਲ ਉਸਨੂੰ ਪਾਠ ਯਾਦ ਹੋ ਜਾਂਦਾ ਹੈ। ਇਸ ਤਰ੍ਹਾਂ ਹੀ ਇੱਕ ਦਿਨ ਅਸੀਂ ਜਦੋਂ ਜਪੋ ਤਾਂ ਇੱਕ ਹੈ ਨਾਮਾ ਅਵਰ ਨਿਰਾਫਲ ਕਾਮਾ, ਇਹ ਮਨ ਇਤੀ ਹਾਥ ਕਰੋ ਪੁਨ ਨੇਤਰੋ ਨੀਂਦ ਨਾ ਆਵੇ। ਮੱਧ ਦੇ ਵਿੱਚ ਜਦੋਂ ਤਮੋਗੁਣੀ ਬਿਰਤੀਆਂ, ਕਿੰਨੀਆਂ ਬਿਰਤੀਆਂ? ਤਮੋਗੁਣ, ਰਜੋਗੁਣ ਅਤੇ ਸਤੋਗੁਣ 3 ਗੁਣ ਨੇ ਅਤੇ 5 ਬਿਰਤੀਆਂ ਨੇ। ਇੱਕ ਮਨ ਚੰਚਲ ਰਹਿੰਦਾ ਹੈ, ਫਿਰ ਮਨ ਵਿਕਸ਼ੇਪ 'ਚ ਰਹਿੰਦਾ ਹੈ, ਫਿਰ ਮਨ ਵਿਕਸ਼ਿਪਤ ਅਤੇ ਲੈ। ਉਸ ਤੋਂ ਬਾਅਦ ਜਦੋਂ ਇਹ ਥੱਕ ਜਾਂਦਾ, ਕਿਉਂਕਿ ਸਤੋਗੁਣ ਅੰਦਰ ਇਹਦਾ ਥੋੜ੍ਹਾ ਜਿਹਾ ਸਤੋਗੁਣੀ ਬਿਰਤੀ ਆਉਂਦੀ ਹੈ, ਰੱਬ ਨੂੰ ਮਿਲਣ 'ਤੇ ਦਿਲ ਕਰਦਾ, ਵੈਰਾਗ ਦੀ ਬਿਰਤੀ ਆਉਂਦੀ ਹੈ, ਪਰ ਫਿਰ ਸਾਡੇ ਮਨ 'ਚ ਪੂਰੀ ਸ਼ਕਤੀ ਨਾ ਹੋਣ ਕਰਕੇ ਦੁਨੀਆਂ 'ਚ ਅਸੀਂ ਆਪਣੀ ਸ਼ਕਤੀ ਮਨ ਦੇ ਵਿੱਚ ਕਾਮ ਦੇ ਕਰਕੇ ਸ਼ਕਤੀ ਗਵਾ ਬੈਠੇ ਹਾਂ। ਕ੍ਰੋਧ ਦੇ ਕਰਕੇ ਮਨ ਕਮਜ਼ੋਰ ਹੋ ਗਿਆ। ਕ੍ਰੋਧ ਆਤ ਬੁੱਧੀ ਨਾ ਸ਼ਾਤ, ਮਹਾਰਾਜ ਨੇ ਕਿਹਾ ਅਗਨ ਕ੍ਰੋਧ ਚੰਡਾ, ਕਾਮ ਕ੍ਰੋਧ ਨਗਰ ਬੋ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਸਾਡੇ ਮਨ ਨੂੰ ਕਮਜ਼ੋਰ ਕਰਨ ਵਾਲੇ 5 ਵਿਕਾਰ ਨੇ, ਜਿਸ ਤਰ੍ਹਾਂ ਵਾਤ ਅਤੇ ਪਿੱਤ ਅਤੇ ਕਫ ਸਰੀਰ ਨੂੰ ਕਮਜ਼ੋਰ ਕਰ ਦਿੰਦੇ ਨੇ। ਜ਼ਿਆਦਾ ਵਾਤ ਹੋ ਜਾਏ ਤਾਂ ਕਮਜ਼ੋਰ ਹੋ ਜਾਂਦਾ ਸਰੀਰ, ਜ਼ਿਆਦਾ ਪਿੱਤ ਹੋ ਜਾਏ ਤਾਂ ਕਮਜ਼ੋਰ ਹੋ ਜਾਂਦਾ, ਰੇਸ਼ਾ ਜ਼ਿਆਦਾ ਹੋ ਜਾਏ ਤਾਂ ਦਮਾ ਆਦਿ ਹੋ ਜਾਂਦਾ, ਅਤੇ ਉਹਦੇ ਸਰੀਰ 'ਚ ਜਿੰਨੀ ਸ਼ਕਤੀ ਚਾਹੀਦੀ ਉੰਨੀ ਨਹੀਂ ਬਣਦੀ। ਇਸ ਤਰ੍ਹਾਂ ਹੀ ਮਨ ਨੂੰ ਪਹਿਲੇ 5 ਵਿਕਾਰਾਂ ਤੋਂ ਛੁਡਾਉਣਾ ਪਏਗਾ। 5 ਵਿਕਾਰਾਂ ਨੂੰ ਕਹਿੰਦੇ ਕਿਸ ਤਰ੍ਹਾਂ ਤੂੰ ਛੱਡੇਗਾ? ਉਸ ਦੀ ਪਹਿਲੀ ਸਾਧਨਾ ਹੀ ਜਪ ਹੈ। ਜਾਣੇ ਅਣਜਾਣੇ ਤੁਸੀਂ ਦਾਸ ਜੀ ਨੇ ਰਾਮਾਇਣ 'ਚ ਕਿਹਾ, ਭਾਵ ਕੁਭਾਵ ਅਲਖ ਆਲਸ ਹੂੰ ਰਾਮ ਜਪਤ ਮੰਗਲ ਚਾਹੁੰਦੇ ਸੀ। ਚਾਹੇ ਤੂੰ ਭਾਵ ਨਾਲ ਕਰ, ਜੇ ਤੇਰਾ ਮਨ ਪਿਆਰ ਭਾਵ ਮੈਂ ਪਿਆਰ, ਭਾਉ ਬਿਨ ਭਗਤ ਨਾ ਹੋਏ ਤੇਰੀ, ਭਾਉ ਤੋਂ ਬਿਨਾਂ ਅਸੀਂ ਭਗਤੀ ਵਾਹਿਗੁਰੂ ਨੂੰ ਮਿਲਣ ਲਈ ਸਾਨੂੰ ਪ੍ਰੇਮ ਦਾ ਹੋਣਾ ਬੜਾ ਜ਼ਰੂਰੀ ਹੈ। ਪਰ ਜਿਸ ਤਰ੍ਹਾਂ ਅਸੀਂ ਬਿਮਾਂ ਦੇ ਕਈ ਵਾਰ ਬੱਚਾ ਪ੍ਰੇਮ ਨਾਲ ਗੋਦ ਜਾਂਦਾ, ਪਰ ਕਈ ਵਾਰੀ ਮੂੜਤਾ ਵਿੱਚ ਸੌਂ ਵੀ ਜਾਂਦਾ, ਉਹਨੂੰ ਯਾਦ ਹੀ ਨਹੀਂ ਰਹਿੰਦਾ ਕਿ ਮੈਂ ਮਾਂ ਦੀ ਪ੍ਰੇਮ ਦੀ ਲੋਰੀ ਸੁਣੀ, ਅਤੇ ਸੁੱਤਿਆਂ ਵੀ ਉਹ ਮਾਂ ਦੀ ਗੋਦੀ ਵਿੱਚ ਹੈ, ਜਾਗਦਿਆਂ ਵੀ ਮਾਂ ਦੀ ਗੋਦੀ ਵਿੱਚ ਹੈ, ਛੋਟਾ ਬੱਚਾ। ਇਸ ਤਰ੍ਹਾਂ ਹੀ ਅਸੀਂ ਪਰਮੇਸ਼ਵਰ ਦੇ ਬੱਚੇ ਹਾਂ, ਪਹਿਲੇ ਇਹ ਭਾਵਨਾ ਕਰਨੀ ਹੈ। ਜਪ ਕਰਨ ਤੋਂ ਪਹਿਲੇ ਸਾਡੀ ਇਹ ਭਾਵਨਾ ਹੋਣੀ ਚਾਹੀਦੀ ਕਿ ਅਸੀਂ ਆਪਣੇ ਪਿਤਾ ਦਾ ਨਾਮ ਜਪਣਾ, ਅਤੇ ਫਿਰ ਸਾਡਾ ਮਨ ਲੱਗਣਾ ਸ਼ੁਰੂ ਹੋ ਜਾਏਗਾ। ਪਰ ਮਹਾਰਾਜ ਨੇ ਕਿਹਾ ਕਿ ਪਹਿਲੀ ਸਾਧਨਾ ਦੇ ਵਿੱਚ ਤੇਰੀ ਬਿਰਤੀ 2 ਵਿੱਚ ਹੀ ਰਹੇਗੀ, ਰਜੋਗੁਣ ਵਿੱਚ ਅਤੇ ਤਮੋਗੁਣ ਵਿੱਚ। ਇਹਦਾ ਮਤਲਬ 3 ਬਿਰਤੀਆਂ ਜਿਹੜੀਆਂ ਨੇ, ਚੰਚਲਤਾ ਦਾ ਹੋਣਾ ਅਤੇ ਵਿਪਰੀਤ ਵਿਕਸ਼ੇਪ ਦਾ ਹੋਣਾ, ਵਿਪਰੀਤ ਖਿਆਲ ਆਉਣੇ, ਪਹਿਲੇ ਸਧਾਰਨ ਖਿਆਲ ਆਉਣਗੇ, ਫਿਰ ਭੈੜੇ ਭੈੜੇ ਖਿਆਲ ਵੀ ਆ ਸਕਦੇ ਨੇ, ਕੁਝ ਚੰਗੇ ਖਿਆਲ ਵੀ ਆ ਸਕਦੇ ਨੇ। ਅਤੇ ਖਿਆਲਾਂ ਦੇ ਵਿੱਚ 2 ਅਵਸਥਾ ਆਉਣ ਤੋਂ ਬਾਅਦ ਫਿਰ ਮਨ ਜਦੋਂ ਥੱਕ ਜਾਏਗਾ, ਕਿਸੇ ਦਾ ਮਨ 15 ਮਿੰਟ ਬਾਅਦ ਥੱਕ ਜਾਂਦਾ, ਕਿਸੇ ਦਾ ਮਨ ਅੱਧੇ ਘੰਟੇ ਬਾਅਦ ਥੱਕ ਜਾਂਦਾ, ਕਿਸੇ ਦਾ ਮਨ 1 ਘੰਟੇ ਬਾਅਦ ਥੱਕ ਜਾਂਦਾ, ਮਨ ਅਤੇ ਸਰੀਰ ਦਾ ਸਹਿਜ ਸੰਬੰਧ ਹੈ।
ਮਨ ਨਾਲ ਜਾਪ ਕਹੀਏ ਤੇ ਸਰੀਰ ਨੂੰ ਬਿਠਾਈਏ ਨਾ, ਇਸ ਤਰ੍ਹਾਂ ਨਹੀਂ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਜਿਹੜਾ ਗੁਰਮੁਖ ਸਾਧਕ ਹੈ, ਕੋਈ ਵੀ ਭਾਰਤ ਦੇਸ਼ 'ਚ ਜਿਸ ਨੇ ਜਨਮ ਲਿਆ, ਉਹ ਗੁਰਬਾਣੀ ਦੀ ਸਾਧਨਾ ਕਰੇਗਾ, ਨਾਮ ਦੀ ਮੰਤਰ ਸਾਧਨਾ ਕਰੇਗਾ। ਵੇਦਾਂ ਵਿੱਚ ਜੋ ਮੰਤਰਾਂ ਦਾ ਸਾਰ ਦੱਸਿਆ ਓਮ, ਉਸ ਓਮ ਮੰਤਰ ਨੂੰ ਗੁਰੂ ਜੀ ਨੇ ਕਲਯੁੱਗ ਵਿੱਚ ਉਧਾਰ ਕਰਨ ਲਈ ਸਾਨੂੰ ਇੱਕ ਬੋਹਿਤ ਦਿੱਤਾ, ਜਹਾਜ਼ ਦਿੱਤਾ। ਜਿਸ ਤਰ੍ਹਾਂ ਗੱਡੇ 'ਤੇ ਜਾਣਾ ਔਖਾ ਹੈ, ਕਾਰ 'ਤੇ ਜਾਣਾ ਥੋੜ੍ਹਾ ਉਸ ਤੋਂ ਸੁੱਖ ਹੈ, ਪਰ ਜੇ ਹਵਾਈ ਜਹਾਜ਼ ਹੀ ਮਿਲ ਜਾਏ ਤਾਂ ਫਿਰ ਕਾਰਾਂ ਦੀ ਯਾਤਰਾ ਦੀ ਜ਼ਰੂਰਤ ਨਹੀਂ ਰਹਿ ਜਾਂਦੀ। ਪਰ ਜਿਸ ਨੂੰ ਹਵਾਈ ਜਹਾਜ਼ ਨਾ ਮਿਲੇ, ਉਸ ਲਈ ਕਾਰ ਠੀਕ ਹੈ। ਇਸ ਤਰ੍ਹਾਂ ਹੀ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਮਿਲ ਜਾਏ, ਜਿਸ ਨੂੰ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਮਿਲ ਜਾਏ, ਜਿਸ ਨੂੰ ਗੁਰੂ ਨਾਲ ਜੋੜਨ ਵਾਲੇ ਕੋਈ ਮਿਲਿਆ ਹੋਇਆਂ ਦੀ ਸੰਗਤ ਮਿਲ ਜਾਏ, ਜਿਸ ਨੂੰ ਗੁਰਦੁਆਰੇ 'ਚ ਬੈਠਣਾ ਆ ਜਾਏ, ਗੁਰੂ ਦੁਆਰੇ ਹੋਏ ਸੋਝੀ ਪਾਇਸੀ। ਇਸ ਕਰਕੇ ਜਿਸ ਨੂੰ ਗੁਰਦੁਆਰੇ 'ਚ ਜਾਣਾ ਆ ਗਿਆ, ਜਿਸ ਮਾਤਾ ਨੇ ਆਪਣੇ ਬੱਚੇ ਨੂੰ ਇਹ ਸਿਖਾ ਦਿੱਤਾ ਕਿ ਅੰਮ੍ਰਿਤ ਵੇਲੇ ਪਹਿਲੇ ਤੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਜਾ ਕੇ ਮੱਥਾ ਟੇਕਣਾ, ਗੁਰੂ ਨਾਨਕ ਦੇਵ ਜੀ ਦੇ ਮੂਲ ਮੰਤਰ ਨੂੰ ਅੱਖਾਂ ਬੰਦ ਕਰਕੇ ਜਪਣਾ ਹੈ। ਜਿਸ ਤਰ੍ਹਾਂ ਸ਼ੇਖ ਫਰੀਦ ਜੀ ਦੀ ਮਾਂ ਉਹਨਾਂ ਦੀ ਪਹਿਲੀ ਗੁਰੂ ਸੀ, ਉਹਨਾਂ ਨੂੰ ਖੰਡ ਚਾਹੀਦੀ ਸੀ, ਖੰਡ ਨਾਲ ਪਿਆਰ ਸੀ, ਸ਼ੱਕਰ ਨਾਲ, ਅਤੇ ਸ਼ੱਕਰ ਦੇ ਬਹਾਨੇ ਨਾਲ ਉਹਨਾਂ ਨੇ ਜਪ ਸ਼ੁਰੂ ਕੀਤਾ। ਅਤੇ ਇੱਕ ਦਿਨ ਭਗਵਾਨ ਸ਼ੱਕਰ ਦਾ ਹੀ ਰੂਪ ਧਾਰਨ ਕਰ ਗਏ, ਲੰਬੀ ਸਾਖੀ ਹੈ, ਪਰ ਸ਼ੱਕਰ ਹੀ ਮਾਰਨ ਨੂੰ ਭਗਵਾਨ ਨੂੰ ਸ਼ੱਕਰ ਹੀ ਸ਼ੱਕਰ ਦੇਣੀ ਪਈ। ਇਸ ਤਰ੍ਹਾਂ ਹੀ ਅਸੀਂ ਪਰਮਾਤਮਾ ਨੂੰ ਕਿਸੇ ਤਰ੍ਹਾਂ ਵੀ ਯਾਦ ਕਰੀਏ, ਆਰਤੀ, ਅਰਥਾਰਤੀ, ਜਗਿਆਸੂ ਅਤੇ ਮੁਕਤ। ਕੁਛ ਲੋਕ ਪਰਮਾਤਮਾ ਨੂੰ ਯਾਦ ਕਰਨ ਵੇਲੇ ਡਰ ਕਰਕੇ ਯਾਦ ਕਰਦੇ ਨੇ ਕਿ ਦੁਨੀਆਂ 'ਚ ਬੜੇ ਦੁੱਖ ਨੇ, ਇਹ ਦੁੱਖ ਦੂਰ ਹੋ ਜਾਣ, ਮੈਨੂੰ ਕਿਸੇ ਬਿਮਾਰੀ ਨਾ ਆ ਜਾਏ। ਬਿਮਾਰੀ ਦੇ ਡਰ ਕਰਕੇ ਕੋਈ ਯਾਦ ਕਰਦਾ, ਕੋਈ ਗਰੀਬੀ ਦੇ ਡਰ ਕਰਕੇ ਯਾਦ ਕਰਦਾ, ਕੋਈ ਆਪਣੇ ਸਰੀਰ ਦੀ ਮੌਤ ਦੇ ਡਰ ਕਰਕੇ ਯਾਦ ਕਰਦਾ, ਕੋਈ ਸਰੀਰ ਦੇ ਰੋਗਾਂ ਕਰਕੇ ਉਸਨੂੰ ਯਾਦ ਕਰਦਾ। ਤਿੰਨਾਂ ਤਾਪਾਂ ਦੇ ਡਰ ਕਰਕੇ ਜੀਵ ਪਰਮਾਤਮਾ ਨੂੰ ਯਾਦ ਕਰਦਾ, ਉਸ ਨੂੰ ਕਹਿੰਦੇ ਨੇ ਆਰਤੀ। ਅਰਥ ਆਰਤੀ ਹੁੰਦਾ ਜਿਹੜਾ ਕੋਈ ਨਾ ਕੋਈ ਲਾਲਚ ਕਰਕੇ ਪਰਮਾਤਮਾ ਨੂੰ ਯਾਦ ਕਰੇ। ਮਹਾਰਾਜ ਨੇ ਕਿਹਾ ਕਿ ਸਾਰੇ ਤਰ੍ਹਾਂ ਨਾਲ ਜਿਸ ਤਰ੍ਹਾਂ ਵੀ ਵਾਹਿਗੁਰੂ ਨੂੰ ਕੋਈ ਯਾਦ ਕਰੇ, ਉਹਦਾ ਇੱਕ ਨਾ ਇੱਕ ਦਿਨ ਦਰਵਾਜ਼ਾ ਖੁੱਲ੍ਹ ਜਾਂਦਾ। ਅਰਥ ਆਰਤੀ ਦਾ ਮਤਲਬ ਜਿਹੜਾ ਲਾਲਚ ਕਰਕੇ ਕੋਈ ਕਾਮਨਾ ਕਰਕੇ ਯਾਦ ਕਰਦਾ ਵਾਹਿਗੁਰੂ ਨੂੰ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਜਿਸ ਤਰ੍ਹਾਂ ਵੀ ਯਾਦ ਕਰੇ, ਜੋ ਮੰਗੇਗਾ ਵਾਹਿਗੁਰੂ ਕੋਲੋਂ ਮਿਲੇਗਾ। ਚਾਰ ਪਦਾਰਥ ਜੇ ਕੋ ਮੰਗੇ, ਸਾਧ ਜਨਾ ਕੀ ਸੇਵਾ ਲਾਂਗੇ। ਕਹਿੰਦੇ ਨੇ ਕਿ ਜੇ ਤੂੰ ਭਾਈ ਜੀ ਦੀ, ਗ੍ਰੰਥੀ ਜੀ ਦੀ, ਮਹਾਂਪੁਰਖਾਂ ਦੀ ਜੇ ਤੂੰ ਸੇਵਾ ਕਰੇਗਾ, ਤੈਨੂੰ ਚਾਰ ਪਦਾਰਥ ਮਿਲਣਗੇ। ਅਤੇ ਅੰਦਰ ਇਸ ਤਰ੍ਹਾਂ ਸਾਧ ਉਦਾਰਥ ਹੁੰਦਾ, ਸਾਧ ਜਨਾ ਕੀ ਸੇਵਾ ਦਾ ਇੱਕ ਇਹ ਵੀ ਅਰਥ ਹੈ ਕਿ ਸਾਧਨਾ ਕਰਨ ਵਾਲੀ ਜੇ ਤੁਹਾਡੀ ਬਿਰਤੀ ਬਣ ਜਾਏਗੀ, ਤਾਂ ਰੱਬ ਵੱਲ ਚੱਲਿਆ ਧਰੂ ਨੇ ਇੱਕ ਘੜੀ ਸਿਮਰਨ ਜਦੋਂ ਅਜੇ ਸ਼ੁਰੂ ਹੀ ਕਰਨ ਦੀ ਸੋਚੀ ਸੀ, ਜੰਗਲਾਂ ਵੱਲ ਜਾਣ ਹੀ ਲੱਗਾ ਸੀ, ਤਾਂ ਜਿਹੜੇ ਪਿਤਾ ਪਹਿਲੇ ਉਹਨੂੰ ਗੋਦ ਵਿੱਚ ਨਹੀਂ ਲੈਂਦੇ ਸੀ, ਉਹ ਪਿਤਾ ਪਹਿਲੇ ਕਦਮ ਬਾਰੇ ਸੋਚਣ ਨਾਲ ਹੀ ਉਹਨਾਂ ਨੂੰ ਅੱਧਾ ਰਾਜ ਭਾਗ ਦੇ ਰਹੇ ਨੇ। ਧਰੂ ਤੂੰ ਜਾ ਨਾ, ਘਰ ਛੱਡ ਕੇ ਜਾ ਨਾ, ਤੂੰ ਮੇਰੇ ਕੋਲੋਂ ਅੱਧਾ ਰਾਜ ਲੈ ਲੈ। ਇਸ ਦਾ ਮਤਲਬ ਪਰਮੇਸ਼ਵਰ ਦੇ ਨਾਮ ਜਪਣ ਦੇ ਸੋਚਣ ਨਾਲ ਹੀ ਅੱਧਾ ਰਾਜ ਮਿਲ ਜਾਂਦਾ। ਅਤੇ ਪਰਮੇਸ਼ਵਰ ਦਾ ਨਾਮ ਜਪਣ ਲਈ ਜਿਸ ਵੇਲੇ ਉਹ ਤੁਰ ਪਿਆ, ਪਿਤਾ ਪਿੱਛੇ ਉੱਠ ਕੇ ਗਏ ਨੇ ਔਰ ਉਹਨਾਂ ਨੂੰ ਕਹਿੰਦੇ ਨੇ ਕਿ ਧਰੂ ਤੂੰ ਵਾਪਸ ਆ ਜਾ, ਮੈਂ ਤੈਨੂੰ ਸਾਰਾ ਹੀ ਰਾਜ ਦੇ ਦਿੰਦਾ, ਤੂੰ ਮੇਰਾ ਪੁੱਤਰ ਹੈ, ਤੇਰਾ ਹੱਕ ਹੈ। ਇਸ ਦਾ ਮਤਲਬ ਪਰਮਾਤਮਾ ਦਾ ਸਿਮਰਨ ਕਰਨ ਦੇ ਵੱਲ ਤੁਰਨ ਨਾਲ ਹੀ ਚਰਨ ਸਰਨ ਗੁਰੂ ਏਕ ਪੈਂਡਾ ਜਾਏ ਚੱਲ ਸਤਿਗੁਰੂ ਕੋਟ ਪੈਂਡਾ ਆਗੇ ਸੁਲੇਖ ਹੈ। ਪਰ ਧਰੂ ਨੇ ਭਾਰਤ ਦੇਸ਼ ਦੇ 5 ਸਾਲ ਦੇ ਬੱਚੇ ਨੇ ਰਾਜ ਨੂੰ ਠੁਕਰਾ ਦਿੱਤਾ, ਆਪਣੇ ਪਿਤਾ ਨੂੰ ਇੱਕ ਪਾਸੇ ਕਰ ਦਿੱਤਾ, ਕਿਉਂਕਿ ਸੱਚੇ ਮਾਤਾ ਪਿਤਾ ਦਾ ਜਿਸ ਨੂੰ ਪਿਆਰ ਮਿਲਣ ਦੀ ਕੋਈ ਚਾਨਣਾ ਮਿਲ ਜਾਏ, ਕੋਈ ਕਿਰਨ ਮਿਲ ਜਾਏ, ਕੋਈ ਆਸ ਹੋ ਜਾਏ, ਉਹ ਫਿਰ ਇਹ ਸਾਰਾ ਕੁਛ ਛੱਡ ਦਿੰਦਾ। ਤਾਂ ਭਾਈ ਗੁਰਦਾਸ ਜੀ ਨੇ ਕਿਹਾ, ਉਸ ਵੇਲੇ ਪ੍ਰਸ਼ਨ ਕੀਤਾ ਸੀ ਕਿ ਸੁਦਮ ਤੇ ਰਾਜ ਮਿਲੇ ਸ਼ਤਰੂ ਤੇ ਹੋਵਨ ਸੰਮੀਤਾ। ਮਾਂ ਉਸਦੀ ਪਹਿਲੀ ਗੁਰੂ ਸੀ ਗੁਰੂ ਦੀ। ਇਸ ਤਰ੍ਹਾਂ ਹੀ ਮਾਂ ਨੇ ਪ੍ਰੇਰਿਆ ਕਿ ਤੂੰ ਜੰਗਲਾਂ ਵਿੱਚ ਜਾ ਕੇ ਭਗਵਾਨ ਜੀ ਦੀ ਆਰਾਧਨਾ ਕਰ, ਤੂੰ ਪਿਛਲੇ ਜਨਮ 'ਚ ਜਪ ਨਹੀਂ ਕੀਤਾ, ਤਾਂ ਕਰਕੇ ਤੈਨੂੰ ਇਹ ਸੁੱਖ ਸੁਵਿਧਾ ਨਹੀਂ ਮਿਲੀ। ਇਸ ਦਾ ਮਤਲਬ ਜਿਸਨੂੰ ਦੁਨੀਆਂ 'ਚ ਕੁਛ ਚਾਹੀਦਾ, ਉਹ ਵੀ ਵਾਹਿਗੁਰੂ ਦਾ ਨਾਮ ਜਪੇਗਾ, ਉਸਨੂੰ ਦੁਨੀਆਂ ਦੀਆਂ ਵੀ ਚੀਜ਼ਾਂ ਮਿਲਣਗੀਆਂ। ਇਸ ਕਰਕੇ ਕਿਹਾ ਕਿ ਜੋ ਕੁਛ ਜੋ ਵੀ ਚਾਹੀਦਾ ਆਪਣੇ ਵਾਹਿਗੁਰੂ ਕੋਲੋਂ ਮੰਗੋ। ਇਸ ਤੋਂ ਅੱਗੇ ਫਿਰ ਜੀਵ ਦੀ ਸਾਧਨਾ ਹੁੰਦੀ ਹੈ ਜਗਿਆਸੂ ਬਿਰਤੀ ਵਾਲੇ। ਜਗਿਆਸੂ ਬਿਰਤੀ ਵਾਲਾ ਜਿਹੜਾ ਵਾਹਿਗੁਰੂ ਤੋਂ ਕੁਛ ਨਹੀਂ ਮੰਗਦਾ, ਉਸ ਦੀ ਇਹ ਬਿਰਤੀ ਹੋ ਜਾਂਦੀ। ਉਸ ਬਿਰਤੀ ਵਾਲੇ ਪੁਰਖ ਉਹਨੂੰ ਸਤੋਗੁਣੀ ਬਿਰਤੀ ਵਾਲਾ ਕਿਹਾ, ਉਹਨੂੰ ਸਾਧਨਾ ਬਿਰਤੀ ਵਾਲਾ ਕਿਹਾ। ਪਰ ਇਸ ਤੋਂ ਪਹਿਲੇ 3 ਬਿਰਤੀਆਂ ਵਿੱਚ ਰਹੇਗਾ, ਕਿਹੜੀ ਕਿਹੜੀ? ਮਲ ਵਿਕਸ਼ੇਪ ਅਤੇ ਮਲ ਵਾਲੀ ਵਿਕਸ਼ੇਪ ਵਾਲੀ। ਮਲ ਵਿਕਸ਼ੇਪ ਜਾਂ ਕੇ ਨਹੀਂ ਕਿੰਤੂ ਇੱਕ ਅਗਿਆਨ। ਮਲ ਰਹੇਗੀ, ਮੈਲਾ ਅੰਤਕਰਨ ਰਹੇਗਾ, ਚੰਚਲ ਰਹੇਗਾ, ਦੂਸਰੀ ਵਿਕਸ਼ੇਪ ਰਹੇਗੀ, ਤੀਸਰੀ ਮੂੜਤਾ ਰਹੇਗੀ। ਤਿੰਨਾਂ ਹਾਲਤਾਂ ਦੇ ਵਿੱਚ ਇਹ ਰਜੋਗੁਣੀ ਬਿਰਤੀ ਅਤੇ ਤਮੋਗੁਣੀ। ਜਦੋਂ ਤਮੋਗੁਣੀ ਬਿਰਤੀ 'ਚ ਮਨ ਜਾਏਗਾ ਤਾਂ ਕੀ ਹੋਏਗਾ, ਤਮੋਗੁਣੀ ਬਿਰਤੀ ਦੇ ਵਿੱਚ ਇਸ ਨੂੰ ਪ੍ਰਮਾਦ ਆ ਜਾਏਗਾ,
ਮਾਲਾ ਕਰਦਿਆਂ ਕਰਦਿਆਂ ਹੀ ਸਿਰ ਝੁਕਣਾ ਥੱਲੇ ਸ਼ੁਰੂ ਹੋ ਜਾਏਗਾ, ਗੋਡੇ ਦਰਦ ਸ਼ੁਰੂ ਹੋ ਜਾਣਗੇ, ਜਾਂ ਮਨ ਕਹੇਗਾ ਹੁਣ ਤੇਰਾ ਟਾਈਮ ਹੋ ਗਿਆ, ਉੱਠ ਉੱਠ ਚੱਲ ਕੀ ਕਰਨਾ ਤੂੰ, ਇਹ ਡਿਊਟੀ ਕਰ ਲੈ, ਇਹ ਕਰ ਲੈ, ਇਹ ਫਿਰ ਅੜਚਣਾ ਆਉਣਗੀਆਂ। ਅਤੇ ਚੌਥੀ ਬਿਰਤੀ ਹੈ ਜਿਹੜੀ ਅਸਤੂ ਵਾਲੀ ਬਿਰਤੀ, ਜਦੋਂ ਇਹ ਸੱਤੋ ਗੁਣੀ ਬਿਰਤੀ 'ਚ ਪ੍ਰਵੇਸ਼ ਕਰਦਾ, ਉਸ ਪ੍ਰਵੇਸ਼ ਦੇ ਵਿੱਚ ਆਉਂਦੀ ਇਕਾਗਰਤਾ। ਇਕਾਗਰਤਾ ਤੋਂ ਬਾਅਦ ਫਿਰ ਇਸ ਨੂੰ ਆਨੰਦ ਆਉਂਦਾ ਹੈ। ਦੋ ਬਿਰਤੀਆਂ ਸੱਤੋ ਗੁਣੀ ਜੀਵ ਦੀ ਸਾਧਨਾ ਵਾਲੀਆਂ ਨੇ, ਇਸ ਕਰਕੇ ਉਹਨੂੰ ਕਹਿੰਦੇ ਨੇ ਇਕਾਗਰਤਾ ਅਤੇ ਨਿਰੋਧ। ਇਕਾਗਰਤਾ ਅਤੇ ਨਿਰੋਧ ਨੂੰ ਗੁਰੂ ਜੀ ਨੇ ਸੁਖਮਨੀ, ਇਹ ਸੰਸਕ੍ਰਿਤ ਦਾ ਸ਼ਬਦ ਹੈ, ਅਤੇ ਗੁਰੂ ਜੀ ਨੇ ਸੁਖਮਨੀ ਸਾਹਿਬ ਵਿੱਚ ਆਖਰੀ ਅਸ਼ਟਪਦੀ ਦੇ ਸ਼ੁਰੂ ਵਿੱਚ ਇਹ ਦੱਸਿਆ, ਪ੍ਰਭ ਕੀ ਉਸਤਤ ਕਰੋ ਸੰਤ ਨੀਤ, ਸਾਵਧਾਨ ਏਕਾਗਰ ਜੀ, ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰਤੇ, ਸਾਥ ਸਾਥ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ ਜੀ। ਇਹ ਪੂਰੀ ਅਸ਼ਟਪਦੀ ਫਿਰ ਇਹ ਸਤੋਗੁਣੀ ਜੀਵ ਦੀ ਗੱਲ ਕੀਤੀ। ਹਰ ਜੀਵ ਤਮੋਗੁਣ ਤੋਂ ਰਜੋਗੁਣ, ਰਜੋਗੁਣ ਤੋਂ ਸਤੋਗੁਣ ਜਾਂਦਾ, ਪਰ ਕੋਈ ਕੋਈ ਜੀਵ ਜਿਸ ਦੀ ਪੂਰਵ ਜਨਮ ਦੀ ਸਾਧਨਾ ਹੁੰਦੀ ਹੈ, ਉਹ ਸਿੱਧਾ ਹੀ ਸਤੋਗੁਣ 'ਚ ਆ ਜਾਂਦਾ, ਜਿਸਦਾ ਬੈਠਿਆਂ ਹੀ ਮਨ ਲੱਗਣਾ ਸ਼ੁਰੂ ਹੋ ਜਾਂਦਾ। ਇਸ ਕਰਕੇ ਸਾਨੂੰ ਪਹਿਲੇ, ਸਭ ਤੋਂ ਪਹਿਲੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਤੂੰ 1.25 ਘੰਟੇ ਤੱਕ, 2.5 ਘੰਟੇ, ਜਿਸ ਤਰ੍ਹਾਂ 24 ਘੰਟਿਆਂ ਦੇ ਵਿੱਚੋਂ ਜਿਹੜਾ 2.5 ਘੰਟੇ ਦਸਵੰਧ ਕੱਢਣਾ ਗੁਰਸਿੱਖ ਲਈ ਜ਼ਰੂਰੀ ਹੈ, ਅਤੇ ਸਮੇਂ ਦਾ ਦਸਵੰਧ ਕੱਢਣਾ ਕਿਸ ਤਰ੍ਹਾਂ ਕੱਢਣਾ, 24 ਘੰਟਿਆਂ ਵਿੱਚੋਂ 2.5 ਘੰਟੇ ਜਿਹੜੇ ਸਾਡੇ ਨੇ ਉਹ ਸਾਡੇ ਗੁਰੂ ਦੇ ਲੇਖੇ ਹੋਣੇ ਚਾਹੀਦੇ ਨੇ, ਫਿਰ ਸਾਡੀ ਅੰਤਰੀਵ ਸਾਧਨਾ ਸ਼ੁਰੂ ਹੋ ਜਾਏਗੀ। ਜਪ ਤੋਂ ਬਿਨਾਂ ਅੱਜ ਤੱਕ ਕਿਸੇ ਨੂੰ ਰੱਬ ਮਿਲਿਆ ਨਹੀਂ, ਜਪੋ ਤਾਂ ਏਕੈ ਨਾਮਾ ਅਵਰ ਨਿਰਾਫਲ ਕਾਮਾ। ਇਸ ਕਰਕੇ ਭਾਂਡਾ ਧੋਏ ਬੈਸ ਧੂਪ ਦੇਵੋ, ਤੋ ਦੁੱਧੇ ਕੋ ਜਾਵੋ, ਦੁੱਧ ਕਰਮ ਕੁਲਸੁਰਤ ਸਮਾਇਣ, ਹੋਏ ਨਿਰਾਸ ਜਮਾਵੋ। ਮਨ ਸਾਡਾ ਜਿਹੜਾ ਮੈਲਾ ਹੋ ਗਿਆ, ਜਿਹੜਾ ਦ੍ਰਿਸ਼ਟਾਂਤ ਦਿੱਤਾ ਸੀ ਕਿ ਉੱਤੇ ਗੁਲ ਆ ਗਈ, ਮਾਧਵੇ ਅਵਿਦਿਆ ਹਿਸਕੀਨ, ਵਿਵੇਕ ਦੀਪ ਮਲੀਨ। ਸਾਡੇ ਅੰਦਰ ਵਿਵੇਕ ਦਾ ਸਾਗਰ ਹੈ। ਵਿਵੇਕ ਕਿਸ ਨੂੰ ਕਹਿੰਦੇ ਨੇ? ਵਿਵੇਕ ਨਾਲ ਇੱਕ ਵਾਰ ਸਿਮਰਨ ਕਰੋਗੇ ਤੇ ਸੰਸਾਰ ਤੋਂ ਤਰ ਜਾਓਗੇ। ਧੰਨ ਧੰਨ ਰਾਜਾ ਜਨਕ ਹੈ ਜਿਨ ਸਿਮਰਨ ਕੀਓ ਵਿਵੇਕ, ਇੱਕ ਘੜੀ ਕੇ ਸਿਮਰਨੇ ਪਾਪੀ ਤਰੇ। ਉਹ ਇੱਕ ਘੜੀ ਦੇ ਸਿਮਰਨ ਲਈ ਅਸੀਂ ਤਮੋਗੁਣ ਤੋਂ ਰਜੋਗੁਣ ਚ, ਰਜੋਗੁਣ ਤੋਂ ਸਤੋਗੁਣ ਚ, ਬਾਰ ਬਾਰ ਸਾਡਾ ਮਨ ਪਹਿਲੇ ਪਹਿਲੇ ਤਿੰਨਾਂ ਵਿੱਚ ਚੱਕਰ ਕੱਟੇਗਾ, ਪਰ ਹੌਲੀ ਹੌਲੀ ਤਮੋਗੁਣ ਤੇ ਰਜੋਗੁਣ ਘਟਦੇ ਜਾਣਗੇ, ਸਤੋਗੁਣ ਵੱਧਦਾ ਜਾਏਗਾ। ਇਸ ਵਿੱਚ ਸਾਡੀ ਜਿਹੜੀ ਮੈਲ ਅਤੇ ਵਿਖੇਪ ਵਾਲੀ ਹਾਲਤ ਹੈ, ਉਹਦੇ ਵਿੱਚ ਮਨ ਦੀ ਹਾਲਤ ਕੀ ਹੁੰਦੀ ਹੈ? ਮਨ ਦਾ ਹਿੱਸਾ ਜਦੋਂ ਸਿਮਰਨ ਕਰਦਾ ਤੇ ਦੂਸਰੇ ਮਨ ਦੇ ਹਿੱਸੇ ਦਾ ਸਾਡੇ ਖਿਆਲ ਬਹੁਤ ਆਉਣੇ ਸ਼ੁਰੂ ਹੋ ਜਾਂਦੇ ਨੇ। ਇੰਨੇ ਖਿਆਲ ਆਉਣਗੇ ਕਿ ਜਿਸ ਤਰ੍ਹਾਂ ਇਹਨੂੰ ਦ੍ਰਿਸ਼ਟਾਂਤ ਨਾਲ ਇੰਝ ਕਿਹਾ ਕਿ ਜਿਸ ਤਰ੍ਹਾਂ ਅਸੀਂ ਜਦੋਂ ਝਾੜੂ ਮਾਰਦੇ ਹਾਂ, ਝਾੜੂ ਮਾਰਨ ਲੱਗਿਆਂ ਕਿੰਨੇ ਹੀ ਘਰੋਂ ਘੱਟਾ ਨਿਕਲਦਾ, ਕੇਲੇ ਦੇ ਛਿਲਕੇ, ਚੀਕੂ ਦੇ ਛਿਲਕੇ, ਹੋਰ ਸਾਰਾ ਗੰਦ ਨਿਕਲਣਾ ਸ਼ੁਰੂ ਹੋ ਜਾਂਦਾ, ਘੱਟਾ ਉੱਡਣਾ ਸ਼ੁਰੂ ਹੋ ਜਾਂਦਾ। ਅਤੇ ਜਦੋਂ ਸਿਮਰਨ ਕਰਦਿਆਂ ਕਰਦਿਆਂ ਇਸ ਤਰ੍ਹਾਂ ਹੀ ਜਦੋਂ ਅਸੀਂ ਬੈਠਦੇ ਹਾਂ ਤਾਂ ਸਿਮਰਨ ਇੱਕ ਸਾਡੇ ਮਨ ਨੂੰ ਪਵਿੱਤਰ ਕਰਨ ਲਈ, ਜਿਸ ਤਰ੍ਹਾਂ ਮਹਾਰਾਜ ਨੇ ਕਿਹਾ, ਮੂਤ ਪਲੀਤੀ ਕੱਪੜ ਹੋਏ, ਦੇਹ ਸਾਬੁਣ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੇ ਨਾਵੇਂ ਕੇ ਰੰਗ। ਤੁਸੀਂ ਕੀ ਕਰੋ, ਜਿਸ ਤਰ੍ਹਾਂ ਮੈਲ ਕੱਪੜੇ ਨੂੰ ਮੈਲ ਲੱਗ ਜਾਂਦੀ ਹੈ, ਕੋਈ ਮੈਲਾ ਪਦਾਰਥ ਕਲਚੀ ਲੱਗ ਜਾਂਦੀ ਅਤੇ ਸਾਬਣ ਨਾਲ ਗੁਰੂ ਜੀ ਕਹਿੰਦੇ ਉਹਨੂੰ ਸ਼ੁੱਧ ਕਰ ਲੈਂਦੇ ਹਾਂ, ਇਸ ਤਰ੍ਹਾਂ ਹੀ ਤੂੰ ਚਿੰਤਾ ਨਾ ਕਰ, ਜਿਹੜੀ ਤੇਰੇ ਅੰਦਰ ਕਰਮ ਮਲ ਆਈਏ, ਮਾਇਆ ਮਲ ਆਈਏ, ਆਨੰਦ ਮਲ ਆਈਏ। ਅਗਲੇ ਪ੍ਰਕਰਨ 'ਚ ਮੈਂ ਦੱਸਾਂਗੀ ਕਿ ਕਰਮ ਦਾ ਕਰਤਾ ਕਿਵੇਂ ਬਣਦਾ, ਕਿਸ ਤਰ੍ਹਾਂ ਸਾਨੂੰ ਮੈਲ ਲੱਗਦੀ ਹੈ, ਔਰ ਕਿਸ ਤਰ੍ਹਾਂ ਸਾਨੂੰ ਇਸ ਜਪ ਦੇ ਨਾਲ ਸਾਡਾ ਮਨ ਨਿਰਮਲ ਹੋ ਸਕਦਾ ਗੁਰੂ ਜੀ ਦਾ ਵਾਹਿਗੁਰੂ ਮੰਤਰ ਜਪਣ ਦੇ ਨਾਲ। ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਕੋਈ, ਜਪ ਸਾਧਨਾ ਸਾਡੀ, ਸਾਡੀ ਪਹਿਲੀ ਸਾਧਨਾ ਵੀ ਹੈ ਅਤੇ ਸਾਡੀ ਅੰਤਮ ਸਾਧਨਾ ਵੀ ਹੈ। ਇਸ ਸਾਧਨਾ ਤੋਂ ਅਸੀਂ ਸਾਧੂ ਹੋ ਸਕਦੇ ਹਾਂ, ਇਸ ਸਾਧਨਾ ਤੋਂ ਅਸੀਂ ਗੁਰਮੁਖ ਹੋ ਸਕਦੇ ਹਾਂ, ਇਸ ਸਾਧਨਾ ਤੋਂ ਅਸੀਂ ਪਰਮਾਤਮਾ ਨੂੰ ਮਿਲ ਸਕਦੇ ਹਾਂ, ਇਸ ਸਾਧਨਾ ਤੋਂ ਅਸੀਂ ਗੁਰੂ ਵਾਲੇ ਬਣ ਜਾਵਾਂਗੇ, ਇਸ ਸਾਧਨਾ ਤੋਂ ਅਸੀਂ ਅੰਮ੍ਰਿਤ ਦੀ ਦਾਤ ਲੈ ਕੇ ਅਮਰ ਤੱਤਵ ਵਿੱਚ ਭੇਦ ਹੋ ਜਾਵਾਂਗੇ, ਔਰ ਅਸੀਂ ਇਹ ਸਿਮਰਨ ਕਰਾਂਗੇ ਜੋ ਗੁਰੂ ਜੀ ਨੇ ਕਿਹਾ, ਪ੍ਰਭ ਕੇ ਸਿਮਰਨ ਗਰਭ ਨਾ ਵਸੇ, ਪ੍ਰਭ ਕੇ ਸਿਮਰਨ ਦੁੱਖ ਜਮ ਨਸੇ। ਇਹ ਸਾਧਨਾ ਚਾਰ ਤਰ੍ਹਾਂ ਨਾਲ ਹੁੰਦੀ ਹੈ, ਕੱਲ੍ਹ ਮੈਂ ਦੱਸਾਂਗੀ, ਪਰ ਇਸ ਵੇਲੇ ਸਾਧਾਰਨ ਜੋ ਬਾਣੀ ਦਾ ਜਪ ਹੈ, ਜਿੰਨਾ ਜਿੰਨਾ ਅਸੀਂ ਬਾਣੀ ਨਾਲ ਜਪਾਂਗੇ, ਨਾਮ ਕਹਿਤ ਗੋਬਿੰਦ ਕਾ ਸੁੱਚੀ ਪਈ ਰਚਨਾ। ਇਸ ਲਈ ਪਹਿਲੇ ਬੈਖਰੀ ਦੇ ਜਪ ਨੂੰ ਜੀਵ ਜਿਹੜਾ ਤਮੋਗੁਣ ਅਤੇ ਰਜੋਗੁਣੀ ਬਿਰਤੀਆਂ ਵਾਲਾ ਹੈ ਅਤੇ ਸਤਵਕੀ ਬਿਰਤੀ ਵਾਲਾ ਵੀ ਪਰਮੇਸ਼ੁਰ ਦੇ ਰਸ ਵਿੱਚ ਗਾਉਂਦਾ ਹੈ, ਤਮੋਗੁਣੀ ਅਤੇ ਰਜੋਗੁਣੀ ਬਿਰਤੀ ਵਾਲਾ ਪਰਮਾਤਮਾ ਨੂੰ ਪੁਕਾਰ ਕੇ ਜਪ ਕਰਦਾ ਹੈ, ਕੇਸ਼ੋ ਕੇਸ਼ੋ ਕੂਕੀਏ ਨਾ ਸੋਈਏ ਆਸਾਰ, ਰਾਤ ਦਿਵਸ ਕੀ ਕੂਕਨੇ ਕਬੂਤ ਸੁਨੇ ਪੁਕਾਰ। ਸੋ ਉਸ ਪਰਮਾਤਮਾ ਦਾ ਜਪ ਕਰਨਾ ਬੜਾ ਜ਼ਰੂਰੀ ਹੈ। ਰਸਨਾ ਪਵਿੱਤਰ ਹੋ ਜਾਂਦੀ ਹੈ, ਮਨ ਪਵਿੱਤਰ ਹੋ ਜਾਂਦਾ ਹੈ, ਸਰੀਰ ਦੇ ਰੋਗ ਮਿਟ ਜਾਂਦੇ ਨੇ, ਰਾਤ ਨੂੰ ਇੱਕ ਆਰਾਮ ਅਤੇ ਚੈਨ ਦੀ ਨੀਂਦ ਆਉਂਦੀ ਹੈ, ਤਿੰਨੇ ਤਾਪ ਮਿਟ ਜਾਂਦੇ ਨੇ।
ਇਸ ਲਈ ਵਾਹਿਗੁਰੂ ਦਾ ਨਾਮ ਜ਼ਬਾਨ ਦੇ ਨਾਲ ਕਈ ਤਰ੍ਹਾਂ ਨਾਲ ਜਪਿਆ ਜਾਂਦਾ ਹੈ, ਕੀਰਤਨ ਨਾਲ ਵੀ ਜਪਿਆ ਜਾਂਦਾ ਹੈ, ਤਬਲੇ ਨਾਲ ਵਜਾ ਕੇ ਵੀ ਜਪਿਆ ਜਾਂਦਾ ਹੈ। ਰਸਨਾ ਦਾ ਜਾਪ ਬਿਨਾਂ ਸਾਜ ਤੋਂ ਵੀ ਆਹਤ ਨਾਦ ਅਤੇ ਅਨਾਹਤ ਨਾਦ ਵਿੱਚ ਹੁੰਦਾ ਹੈ। ਆਓ ਉਸ ਪਰਮੇਸ਼ੁਰ ਦਾ ਇੱਕ ਦੋ ਮਿੰਟ ਜਪ ਕਰ ਲਈਏ। ਹੇ ਪਰਮਾਤਮਾ, ਮੈਂ ਤੈਨੂੰ ਆਪਣੇ ਹਿਰਦੇ 'ਚ ਵਸਾਉਣਾ ਚਾਹੁੰਦਾ, ਜਿਸ ਤਰ੍ਹਾਂ ਬੱਚਾ ਆਪਣੇ ਪਿਤਾ ਨੂੰ ਇੱਕ ਆਵਾਜ਼ ਦੇ ਨਾਲ ਪੁਕਾਰ ਕਰਦੇ ਹਨ, ਪ੍ਰਾਰਥਨਾ ਕਰਦਾ ਹੈ, ਇਸ ਤਰ੍ਹਾਂ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰੀਏ ਕਿ ਵਾਹਿਗੁਰੂ ਤੁਸੀਂ ਮੇਰੇ ਹਿਰਦੇ ਵਿੱਚ ਆ ਕੇ ਮੈਨੂੰ ਮਿਲ ਜਾਓ।

0: ਅਗਲੇ ਪ੍ਰਕਰਨ ਦੇ ਵਿੱਚ ਇਸ ਦੀ ਵਿਆਖਿਆ ਕਿ ਮੈਲ ਕਿਵੇਂ ਉਤਰ ਸਕਦੀ ਹੈ ਔਰ ਕਿਸ ਤਰ੍ਹਾਂ ਸਿਮਰਨ ਦੇ ਵਿੱਚ ਬੈਠਣ ਦੇ ਨਾਲ ਸਿਮਰਨ ਦੀ ਸਾਧਨਾ ਦੇ ਨਾਲ ਅਸੀਂ ਪਰਮੇਸ਼ੁਰ ਨੂੰ ਪ੍ਰਾਪਤ ਕਰਨ ਲਈ ਬ੍ਰਹਮ ਗਿਆਨ ਦੇ ਅਧਿਕਾਰੀ ਹੋ ਸਕਦੇ ਹਾਂ। ਇਹ ਗੁਰੂ ਜੀ ਤੋਂ ਆਪਾਂ ਕਥਾ ਅੰਮ੍ਰਿਤ ਦੇ ਰੂਪ ਦੇ ਵਿੱਚ ਇਹ ਰਹਿਮਤ ਮੰਗਾਂਗੇ। ਆਓ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
2: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
1: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
2: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: केवो दी रंगीली धरती दे वसनीक श्रोतियो, तुसी ए प्रोग्राम FM रेडियो CIFK 94.3 तो सुन रहे हो। ए प्रोग्राम गुरुद्वारा साहिब वैष्णव सिंह सभा विलियम्स लेक तो प्रसारित किया जा रहा है। उम्मीद रखते हां कि इस प्रोग्राम नु होर भी खोज भरपूर बनाने लई तुसी सानू सुझाव दिंदे रहोगे।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha at Williams Lake. Any comments and suggestions, please call 250-392-3873.

0: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha at Williams Lake. Any comments and suggestions please call 250-392-3874.

रतनाथ के आने उन्हें

ਜੇ ਉਹ ਹਿੰਦੂ ਹੈ ਭਾਵੇਂ ਸਿੱਖ ਹੈ ਭਾਵੇਂ ਮੁਸਲਮਾਨ ਹੈ ਤੇ ਸਤਿਗੁਰੂ ਬਰਕਤਾਂ ਪਾਉਣਗੇ ਗੁਰੂ ਨਾਨਕ ਸਾਹਿਬ ਮਹਾਰਾਜ ਸਤਿਗੁਰੂ ਨੇ ਇਹ ਗੱਲ ਉਹਨਾਂ ਨੂੰ ਆ ਕੇ ਇੱਕ ਮਹੀਨੇ ਕੁ ਤਾਈਂ ਫਿਰ ਸਾਨੂੰ ਆ ਕੇ ਤੁਸੀਂ ਦੱਸਿਓ ਜੇ ਮਹੀਨੇ ਕੁ ਬਾਅਦ ਉਹ ਸੇਵਕ ਜਿਹੜੇ ਜ਼ਰੂਰ ਆਏ ਅੱਜ ਵੀ ਉੱਥੇ ਰਸਮ ਹੈ ਕੋਈ ਹਿੰਦੂ ਹੋਵੇ ਸਿੱਖ ਹੋਵੇ ਮੁਸਲਮਾਨ ਹੋਵੇ ਉਹ ਦੁਕਾਨ ਖੋਲਣ ਤੋਂ ਪਹਿਲਾਂ ਨਮਸਕਾਰ ਕਰਕੇ ਜ਼ਰੂਰ ਜਾਂਦਾ ਉਹਨਾਂ ਨੇ ਮਹੀਨਾ ਪਰਵਾਦ ਆ ਕੇ ਦੱਸਿਆ ਸਤਿਗੁਰੂ ਜਦੋਂ ਇਹ ਗੁਰੂ ਦੇ ਸੰਗਤ ਕਰਨ ਲੱਗੇ ਹਾਂ ਹਰ ਰੋਜ਼ ਇੱਥੇ ਆ ਕੇ ਨਮਸਕਾਰ ਕਰਕੇ ਜਾਂਦੇ ਹਾਂ ਤੇ ਸਤਿਗੁਰੂ ਨੇ ਅਕਾਲ ਪੁਰਖ ਨੇ ਬੜੀਆਂ ਬਰਕਤਾਂ ਜਿਹੜੀਆਂ ਉਹ ਸਾਡੀਆਂ ਦੁਕਾਨਾਂ ਵਿੱਚ ਪਾ ਦਿੱਤੀਆਂ ਹਨ ਤੇ ਸਾਡੇ ਕੋਲੇ ਦੂਰੋਂ ਦੂਰੋਂ ਗਾਹਕ ਜਿਹੜੇ ਇਹ ਆਉਂਦੇ ਹਨ ਗੁਰੂ ਦੇ ਦਰਸ਼ਨ ਆਪਾਂ ਕਹਿੰਦੇ ਸਾਹਿਬ ਸਿੰਘ ਜੀ ਪਾਸੋਂ ਸੁਣ ਰਹੇ ਸੀ ਆ ਆਪਾਂ ਢਾਡੀ ਸਿੰਘਾਂ ਪਾਸੋਂ ਢਾਡੀ ਰਾਜ ਦੇ ਰਾਹੀਂ ਆਪਾਂ ਸੁਣ ਰਹੇ ਸੀ ਕੱਲ ਦੇ ਦੌਰਾਨ ਵਿੱਚ ਦੁਨੀ ਚੰਦ ਸੰਤ ਜਿਹੜਾ ਉਹ ਜ਼ਿਲ੍ਹੇ ਦੇ ਵਿੱਚੋਂ ਭੱਜ ਗਿਆ ਆਨੰਦਪੁਰ ਸਾਹਿਬ ਤੋਂ ਪਹਾੜੀਆਂ ਨੇ ਘੇਰਾ ਪਾਇਆ ਹੋਇਆ ਤੇ ਸਾਰੇ ਸਤਿਗੁਰੂ ਇਸ ਨੂੰ ਜਦੋਂ ਕਹਿੰਦੇ ਨਾ ਹੋਏ ਦੁਨੀ ਚੰਦ ਦਾ ਅੰਮ੍ਰਿਤ ਛਕ ਲੈ ਇਹ ਆਖ ਜਾ ਕਰੇ ਸਤਿਗੁਰੂ ਹੁਣ ਤੁਸੀਂ ਕਿਤੇ ਤੁਰ ਚੱਲੇ ਹੋ ਜਾਂ ਮੈਂ ਕਿਤੇ ਭੱਜ ਚੱਲੇ ਹਾਲੇ ਸਲਾਹਾਂ ਹੀ ਬਣਾਉਂਦਾ ਸੀਗਾ ਸਲਾਹ ਨਹੀਂ ਬਣਾਉਣੀ ਚਾਹੀਦੀ ਜਦੋਂ ਇਹ ਮਨ ਬਣ ਜਾਵੇ ਨਾ ਉਸੇ ਵੇਲੇ ਅੰਮ੍ਰਿਤ ਛਕਣਾ ਚਾਹੀਦਾ ਤੇ ਗੁਰੂ ਵਾਲੇ ਬਣਨਾ ਚਾਹੀਦਾ ਦੁਨੀ ਚੰਦ ਮਸਾਲ ਘਰੇ ਪਹੁੰਚੇ ਆ ਤੇ ਘਰਦਿਆਂ ਨੇ ਪੁੱਛੀ ਆ ਕਿ ਤੁਸੀਂ ਜੰਗ ਸਵਾਮੀ ਜੀ ਜਿੱਤੇ ਆਏ ਹੋ ਕਹਿਣ ਲੱਗਿਆ ਹੂੰ ਕਹਿੰਦੇ ਫਿਰ ਪੁੱਛਿਆ ਕਿ ਜੰਗ ਜਿੱਤੇ ਆਇਆ ਕਹਿੰਦੇ ਹੂੰ ਕਹਿੰਦੇ ਉਸਨੇ ਪਤਾ ਕਰ ਲਿਆ ਕਿ ਇਹ ਤਾਂ ਭੱਜ ਭੁੱਜ ਕੇ ਆਏ ਇਹਨੇ ਚਿਰ ਨੂੰ ਕਹਿੰਦੇ ਜਿਹੜੇ ਨਾਲ ਇਹਨਾਂ ਦੇ ਗਏ ਸੀ ਦੁਨੀ ਚੰਦ ਮਸਲ ਦੇ ਉਹਨਾਂ ਨੇ ਕਿਹਾ ਵੀ ਉਹਦੀ ਲੱਤ ਟੁੱਟ ਗਈ ਸੀ ਦੁਨੀ ਚੰਦ ਦੀ ਤੇ ਪਤਾ ਹੀ ਲੈ ਆਈਏ ਜਾ ਕੇ ਦੁਨੀ ਚੰਦ ਘਰ ਵਾਲੀ ਨੂੰ ਕਹਿਣ ਲੱਗਿਆ ਉਹ ਘਰ ਸਾਥੀ ਨਾਲ ਲੜਦਿਆਂ ਲੜਦਿਆਂ ਮੇਰੀ ਲੱਤ ਆ ਜਿਹੜੀ ਉਹ ਟੁੱਟ ਗਈ ਹੈ ਇਹ ਤੋਂ ਲੋਗਰ ਤੱਤਾ ਕਰ ਤਵੇ ਦੇ ਉੱਤੇ ਆਮ ਕਰਕੇ ਬੀਬੀਆਂ ਪੰਜਾਬ ਵਿੱਚ ਵੇਖੀਆਂ ਐਂ ਘਨੋਲੀ ਜਿਹੀ ਬਣਾ ਲੈਂਦੀਆਂ ਉਹਨਾਂ ਵਿੱਚ ਮੂਹਰੇ ਜੇ ਰੱਖ ਲੈਂਦੀਆਂ ਵੀ ਕੋਈ ਆਉਂਦਾ ਜਾਂਦਾ ਬੰਦਾ ਦਿਲ ਜਾਂਦਾ ਤੇ ਉਹ ਬੀਬੀ ਵੇਖ ਰਹੀ ਆ ਨਾਲ ਦੇ ਜਿਹੜੇ ਤੁਰੇ ਆ ਰਹੇ ਵਿਹੜੇ ਦੇ ਵਿੱਚ ਗੱਲਾਂ ਕਰਦੇ ਆਉਂਦੇ ਆ ਕਹਿੰਦੇ ਆ ਵੀ ਇਹਨੇ ਕੰਮ ਮਾੜੀ ਗੱਲ ਹੀ ਕੀਤੀ ਵੀ ਇਹਨੇ ਕਿਲੇ ਤੋਂ ਛਾਲ ਨੀ ਸੀ ਮਾਰਨੇ ਲੱਤ ਤੁਲਾ ਬੈਠਾ ਤੇ ਘਰ ਵਾਲੀ ਕਹਿੰਦੇ ਦੁਨੀ ਚੰਦ ਮਸਾਨ ਤੁਸੀਂ ਤਾਂ ਕਹਿੰਦੇ ਸੀ ਜੀ ਇਹ ਹਾਥੀ ਨਾਲ ਲੜਦਿਆਂ ਟੁੱਟ ਗਈ ਤੁਸੀਂ ਤਾਂ ਕਿਲੇ ਤੋਂ ਛਾਲ ਮਾਰੇ ਕਾਹਨੂੰ ਕਹਿੰਦਾ ਗਊ ਦੀ ਸੌ ਮਹਾਰਾਜ ਦੀ ਸੌ ਹਾਥੀ ਨਾਲ ਲੜਦਿਆਂ ਲੜਦਿਆਂ ਟੁੱਟੀ ਹੈ ਹੁਣ ਦੁਨੀ ਚੰਦ ਮਸਾਨ ਘਰੇ ਪਹੁੰਚਿਆ ਗੁਰੂ ਤੋਂ ਬੇਮੁੱਖ ਹੋ ਗਿਆ ਤੇ ਘਰੇ ਗਏ ਸੱਪ ਲੜ ਗਿਆ ਬੇਮੁੱਖ ਹੋਇਆ ਆਰਾਮ ਤੇ ਲੰਘਣ ਜਨਮ ਜੋ ਇਸ ਪਾਸੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਸੰਗਤਾਂ ਕਹਿਣ ਲੱਗੀਆਂ ਸੱਚੇ ਪਾਤਸ਼ਾਹ ਤੁਸੀਂ ਕੱਲ ਦਾ ਦੁਨੀ ਚੰਦ ਮਸਾਨ ਦਾ ਨਾਂ ਲੈਤਾ ਸੀ ਅੱਜ ਦੱਸੋ ਹਾਥੀ ਦਾ ਕੌਣ ਲੜੂਗਾ ਸਤਿਗੁਰੂ ਕਹਿਣ ਲੱਗੇ ਸਾਡੇ ਕੋਲੇ ਇੱਕ ਹਾਥੀ ਹੋਰ ਹੈ ਹੁਣ ਸੰਗਤਾਂ ਗੁਰੂ ਸਾਹਿਬ ਨੂੰ ਸੱਚੇ ਪਾਤਸ਼ਾਹ ਨੂੰ ਪੁੱਛ ਰਹੀ ਹੈ ਤੇ ਮਹਾਰਾਜ ਦੱਸ ਰਹੇ ਹੈ ਸੁਣੋ ਢਾਡੀ ਜੱਥਾ ਕਿਉਂ ਬਿਆਨ ਕਰਦਾ

ਬੱਚੇ ਆ ਜਿਹੜੇ ਆ ਵੇਖੀਦੇ ਦੀਵਾਨ ਵਿੱਚ ਆਉਂਦੇ ਹਨ, ਮਾਤਾ ਪਿਤਾ ਗੁਰੂ ਦੇ ਘਰ ਦੇ ਨਾਲ ਜੁੜੇ ਹੋਏ ਹਨ, ਤੇ ਉਹ ਬੱਚੇ ਆ ਜਿਹੜੇ ਉਹ ਵੀ ਗੁਰੂ ਦੇ ਘਰ ਦੇ ਨਾਲ ਜੁੜੇ ਹੋਣ ਕਰਕੇ ਉਹਨਾਂ ਨੂੰ ਮਾਤਾ ਪਿਤਾ ਨਾਲ ਲਿਆਉਂਦੇ ਆ। ਉਹਨਾਂ ਦੇ ਸੋਹਣੇ ਸੋਹਣੇ ਕੇਸ ਆ ਜਿਹੜੇ, ਉਹਨਾਂ ਤੇ ਰੁਮਾਲੀਆਂ ਵਧੀਆਂ ਨੇ, ਕੇਸਕੀਆਂ ਵਧੀਆਂ ਹੁੰਦੀਆਂ ਹਨ। ਇਹ ਬੱਚੇ ਆ ਜਿਹੜੇ ਕਿੰਨੇ ਸੋਹਣੇ ਲੱਗਦੇ ਆ। ਇਹਨਾਂ ਦੀਆਂ ਸੂਰਤਾਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਵਰਗੀਆਂ ਲੱਗਦੀਆਂ ਹਨ। ਇਹਨਾਂ ਬੱਚਿਆਂ ਦੇ ਅਸਰ ਬੜਾ ਪੈਂਦਾ ਹੈ ਤੇ ਜਿਸ ਘਰ ਵਿੱਚ ਰਹਿ ਰਾਜ ਸਾਹਿਬ ਦਾ ਪਾਠ ਆ ਜਿਹੜੇ ਬੱਚੇ ਕਰਦੇ ਹੋਣ, ਉਸ ਘਰ ਦੇ ਵਿੱਚ ਪ੍ਰਿੰਸੀਪਲ ਸਤਬੀਰ ਸਿੰਘ ਜੀ ਲਿਖਦੇ ਹਨ ਵੀ ਉਸ ਘਰ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਵਾਸਾ ਹੁੰਦਾ। ਇਹ ਬੱਚੇ ਜਿਹੜੇ ਆਪਾਂ ਨਾਲ ਲਿਆਉਂਦੇ ਹਾਂ ਇਹਨਾਂ ਨੂੰ ਇੱਥੇ, ਇਹਨਾਂ ਦੇ ਉੱਤੇ ਭਾਰੀ ਅਸਰ ਆ ਜਿਹੜਾ ਪੈਂਦਾ ਹੈ। ਕਥਾ ਸੁਣਦੇ ਆ, ਕੀਰਤਨ ਸੁਣਦੇ ਆ, ਢਾਡੀ ਵਾਰਾਂ ਸੁਣਦੇ ਆ, ਇਹਨਾਂ ਦੇ ਅਸਰ ਪੈਂਦਾ ਬੱਚਿਆਂ ਦੇ ਉੱਤੇ। ਆਓ ਆਪਾਂ ਢਾਡੀ ਸਿੰਘਾਂ ਪਾਸੋਂ ਸੁਣ ਰਹੇ ਹਾਂ। ਉਹ ਦੁਨੀ ਚੰਦ ਮਸੰਦ ਸੀ ਤਾਂ ਭਾਈ ਸਾਧੋ ਦਾ ਪੋਤਰਾ, ਬੜੇ ਗੁਰਸਿੱਖ ਦੇ ਭਾਈ ਸਾਧੋ ਜੀ, ਪਰ ਕਈ ਵਾਰੀ ਮਨ ਦੇ ਵਿੱਚ ਬੰਦੇ ਦੇ ਕਮਜ਼ੋਰੀ ਆ ਜਾਂਦੀ ਹੈ। ਇਹਦੇ ਮਨ ਵਿੱਚ ਕਮਜ਼ੋਰੀ ਆ ਗਈ। ਲੜਾਉਣਾ ਤਾਂ ਸਤਿਗੁਰੂ ਨੇ ਹਾਥੀ ਦੇ ਨਾਲ, ਹਾਥੀ ਗੁਰੂ ਦੇ ਬਰਕਤ ਨਾਲ ਲੜਨਾ ਸੀ, ਪਰ ਇਹਦੇ ਮਨ ਵਿੱਚ ਕਮਜ਼ੋਰੀ ਆ ਗਈ। ਕਹਿੰਦਾ ਹਾਥੀ ਆ ਜਿਹੜਾ ਇਹ ਡਰਦਾ ਭੱਜ ਗਿਆ। ਹੁਣ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਜਦੋਂ ਇਸ਼ਾਰਾ ਕੀਤਾ ਕਿ ਸਾਡਾ ਭਾਈ ਬਚਿੱਤਰ ਸਿੰਘ ਹੈ, ਇਹ ਹਾਥੀ ਨਾਲ ਲੜੂਗਾ, ਕਦ ਦਾ ਕਹੇ ਮਧਰਾ ਸੀ। ਕਹਿੰਦੇ ਭਾਈ ਬਚਿੱਤਰ ਸਿੰਘ, ਰਠੌੜ ਸਿੰਘ ਸਿੱਖੀ ਵਿੱਚ ਜਾਤ ਪਾਤ ਕੋਈ ਨਹੀਂ, ਸਿੱਖੀ ਜਾਤਾਂ ਪਾਤਾਂ ਨੂੰ ਵਹਿਮਾਂ ਪਖੰਡਾਂ ਭਰਮਾਂ ਨੂੰ ਨਹੀਂ ਮੰਨਦੀ, ਪਰ ਫਿਰ ਵੀ ਕੌਮਾਂ ਨੂੰ ਮਾਣ ਹੋ ਜਾਂਦਾ ਸਾਡੇ ਵਿੱਚੋਂ ਸੀ ਭਾਈ ਬਚਿੱਤਰ ਸਿੰਘ ਜਿਹੜਾ ਹਾਥੀ ਦੇ ਨਾਲ ਲੜਿਆ। ਤਾਂ ਉੱਠ ਕੇ ਖੜੋ ਗਿਆ ਭਾਈ ਬਚਿੱਤਰ ਸਿੰਘ, ਕਹਿਣ ਲੱਗਿਆ ਸਤਿਗੁਰੂ ਮੈਨੂੰ ਲਿਆਓ ਕੋਈ ਨਾਗਰਿਕ ਬਣ, ਕੋਈ ਵਰਸ਼ਿਆ ਜਿਹੜਾ ਦਿਓ, ਤਲਵਾਰ ਭੱਲਾ ਬੰਦੂਕ ਦਿਓ, ਜਿਹਦੇ ਨਾਲ ਮੈਂ ਹਾਥੀ ਦਾ ਮੁਕਾਬਲਾ ਜਿਹੜਾ ਉਹ ਕਰਾਂ। ਸਤਿਗੁਰੂ ਨੇ ਉਸ ਸੇਵਕ ਨੂੰ, ਸਿੱਖ ਨੂੰ ਕਹਿੰਦੇ ਨਾਗਰਿਕ ਵਰਸ਼ਾ ਦੇ ਦਿੱਤਾ, ਜਿਹੜਾ ਲੋਹਗੜ੍ਹ ਦੇ ਕਿਲੇ ਦੇ ਵਿੱਚ ਤਿਆਰ ਹੋਇਆ ਸੀ ਇਹ ਨਾਗਰਿਕ ਵਰਸ਼ਿਆ। ਸਤਿਗੁਰੂ ਦੇ ਆਪਣੇ ਇੰਜੀਨੀਅਰ ਸੀ ਜਿਹੜੇ, ਉਹਨਾਂ ਨੇ ਨਾਗਰਿਕ ਵਰਸ਼ਿਆ ਜਿਹੜਾ ਇਹ ਬਣਾਇਆ ਸੀ। ਇਹ ਜਿੰਨੇ ਸ਼ਸਤਰ ਬਣਦੇ ਸੀ, ਮਹਾਰਾਜਾ ਰਾਜਾ ਜੱਸਾ ਸਿੰਘ ਜੀ ਰਾਮਗੜੀਆ, ਉਹਨਾਂ ਦੇ ਦਾਦਾ ਜੀ ਸਨ ਅਰਦਾਸ ਜੀ, ਇਹ ਉਹਨਾਂ ਦੇ ਸ਼ਤਰ ਛਾਇਆ ਹੇਠ ਇਹ ਸਾਰਾ ਸਮਾਨ ਜਿਹੜਾ ਸ਼ਸਤਰ ਆ, ਜਿਹੜੇ ਜਿੰਨੇ ਵੀ ਸ਼ਸਤਰ ਬਣੇ ਲੋਹਗੜ੍ਹ ਦੇ ਕਿਲੇ ਦੇ ਵਿੱਚ ਇਹ ਬਣੇ। ਇੱਥੇ ਫੈਕਟਰੀ ਲੱਗੀ ਹੋਈ ਸੀ ਸਤਿਗੁਰੂ ਦੇ, ਲੋ ਸਤਿਗੁਰੂ ਨੂੰ ਹੁਣ ਬੇਨਤੀ ਕਰਨ ਲੱਗੇ ਆ। ਭਾਈ ਬਚਿੱਤਰ ਸਿੰਘ ਕੀ ਕਹਿਣ ਲੱਗੇ ਆ, ਸੁਣੋ ਢਾਡੀ ਜੱਥਾ ਕਿਉਂ ਬਿਆਨ ਕਰਦਾ।

0: ਸੋਣੀ ਮਰ ਜਾਂਦੇ ਸਾਥੇ
1: ਆਓ ਆਪਾਂ ਤੁਹਾਡੇ ਸਿੰਘਾਂ ਪਾਸੋਂ ਸੁਣ ਰਹੇ ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜਿਹਨਾਂ ਨੇ ਸਿੱਖੀ ਦੀ ਪਰਖ ਪਰਖ ਹੈ ਜਿਹੜੀ ਇਹ ਕੀਤੀ ਹੈ ਸਤਿਗੁਰੂ ਦੇ ਦਰਬਾਰ ਵਿੱਚ ਆਪਾਂ ਤੁਹਾਡੇ ਸਿੰਘਾਂ ਪਾਸੋਂ ਸੁਣ ਰਹੇ ਹਾਂ ਇਸ ਗੁਰੂ ਦੇ ਦਰਬਾਰ ਵਿੱਚ ਇਹਨਾਂ ਬੇਨਤੀ ਕਰ ਰਿਹਾ ਸੀ ਛੋਟੇ ਛੋਟੇ ਬੱਚੇ ਹੈ ਜਿਹਨਾਂ ਨੂੰ ਅਸੀਂ ਨਾਲ ਲਿਆਉਂਦੇ ਹਾਂ ਇਹ ਲਿਆਉਣੇ ਵੀ ਚਾਹੀਦੇ ਹੈ ਦੇਖੋ ਇਹਨਾਂ ਦੇ ਉੱਤੇ ਬੜਾ ਭਾਰੀ ਅਸਰ ਪੈਂਦਾ ਬੱਚਿਆਂ ਦੇ ਆ ਜਦੋਂ ਸ੍ਰੀ ਗੁਰੂ ਗ੍ਰੰਥ

ਜਿਹੜਾ ਨਾ ਇਸ ਤਰ੍ਹਾਂ ਲਾਤੇ ਗਾਂਹ ਕਰਕੇ ਬੜੇ ਪਿਆਰ ਨਾਲ ਢੋਲਕੀ ਹੈ ਜਿਹੜੀ ਉਹ ਵਜਾਉਂਦਾ ਨਾ ਵੇਖ ਇਹਨਾਂ ਬੱਚਿਆਂ ਦੇ ਉੱਤੇ ਅਸਰ ਪੈਂਦੇ ਇੱਥੇ ਆਉਣ ਕਰਕੇ ਮਾਤਾ ਪਿਤਾ ਜਿਹੜੇ ਉਹ ਗੁਰੂ ਘਰ ਦੇ ਨਾਲ ਜੁੜੇ ਹਨ ਤੇ ਇਹ ਬੱਚੇ ਹੈ ਜਿਹੜੇ ਇਹਨਾਂ ਨੂੰ ਆ ਕੇ ਇਹ ਇੱਥੇ ਬੱਚੇ ਆਉਂਦੇ ਹੈ ਤੇ ਗੁਰੂ ਦੇ ਘਰ ਦੇ ਨਾਲ ਇਹ ਜੁੜਦੇ ਹਨ। ਅਸੀਂ ਆਉਂਦੇ ਹਾਂ ਇੱਥੇ, ਅਸੀਂ ਕੈਲਗਿਰੀ ਗਏ, ਉੱਥੇ ਇੱਕ ਸੇਵਕ ਸੀ ਬੰਦਾ, ਉਹ ਆਇਆ ਕਿਹੜੇ ਦੀਵਾਨ ਦੇ ਵਿੱਚ ਤੇ ਇੱਕ ਦਿਨ ਗੱਲਾਂ ਕਰਨ ਲੱਗ ਪਿਆ। ਕਹਿੰਦਾ ਜੀ ਮੈਂ ਵੀ ਹੁਣੇ ਹੀ ਆਉਣ ਲੱਗਿਆ ਹਾਲੇ, ਤੇ ਮੈਂ ਅੱਗੇ ਕਦੇ ਆਇਆ ਨੀ ਸੀ ਗੁਰਦੁਆਰਾ ਸਾਹਿਬ, ਤੇ ਮੈਂ ਕੋਈ ਪਾਠ ਪੂਠ ਪਾਠ ਕਰਦਾ ਹੁੰਦਾ। ਕਹਿੰਦਾ ਜੀ ਪਾਠ ਵੀ ਕਰਦਾ ਤੇ ਦੂਜਾ ਪਾਠ ਵੀ ਮੈਂ ਤਾਂ ਕਰ ਲੈਣਾ ਸ਼ਰਾਬ ਸ਼ਰੂਬ ਦਾ। ਤੇ ਮੈਂ ਆਖਿਆ ਉਸਨੂੰ ਵੀ ਤੂੰ ਪਾਠ ਕਰਦਾ ਹੁੰਦਾ? ਕਹਿੰਦਾ ਜੀ ਰਹਿ ਰਾਸ ਦਾ ਪਾਠ ਵੀ ਕਰੀਦਾ ਤੇ ਜਪਜੀਤ ਸਾਹਿਬ ਦਾ ਪਾਠ ਵੀ ਕਰੀਦਾ। ਤੇ ਮੈਂ ਆਖਿਆ ਜਦੋਂ ਤੂੰ ਪਾਠ ਕਰਦਾ ਹੁੰਦਾ ਉਦੋਂ ਜਿਹੜੇ ਤੇਰੇ ਬੱਚੇ ਹੈ ਤੇ ਉਹ ਤੇਰੇ ਕੋਲ ਆ ਕੇ ਬਹਿੰਦੇ ਆ ਕਿ ਨਹੀਂ? ਕਹਿੰਦਾ ਜੀ ਬੈਠੇ ਹੁੰਦੇ ਆ। ਤੇ ਜਦੋਂ ਮੈਂ ਤੂੰ ਸ਼ਰਾਬ ਪੀਂਦਾ ਹੁੰਦਾ ਤੇ ਉਦੋਂ ਬਹਿੰਦੇ ਆ ਕੋਲੇ ਕਿ ਨਹੀਂ? ਕਹਿੰਦਾ ਜੀ ਉਦੋਂ ਤਾਂ ਨਹੀਂ ਬਹਿੰਦੇ ਗੇ, ਉਦੋਂ ਤਾਂ ਚਲੇ ਜਾਂਦੇ ਆ ਸਾਰੇ। ਮੈਂ ਕਿਹਾ ਫਿਰ ਤੇਰੀ ਸ਼ਰਾਬ ਕਿਹੋ ਜਿਹੀ ਹੋਈ? ਇਹਨੂੰ ਮੈਂ ਤੂੰ ਛੱਡ ਛੱਡ ਛੱਡ ਹੌਲੀ ਹੌਲੀ ਛੱਡ ਦੇ, ਤੂੰ ਇਉਂ ਕਰ ਹੌਲੀ ਹੌਲੀ ਅੱਧੀ ਸ਼ਾਂਤੀ ਕਰ ਦੇ ਅੱਧੀ ਫਿਰ। ਕਹਿੰਦਾ ਜੀ ਮੇਰਾ ਮਨ ਤਾਂ ਮੰਨਦਾ ਵੀ ਮੈਂ ਛੱਡ ਜਾਵਾਂ ਤੇ ਮੈਂ ਛੱਡ ਕੇ ਸ਼ਰਾਬ ਉਸਨੇ ਅੱਧੇ ਛੱਡ ਦਿੱਤੇ ਤੇ ਆਉਂਦਾ ਰਿਹਾ ਤੇ ਉਹਨੂੰ ਬੱਚਿਆਂ ਨੂੰ ਪਤਾ ਨਾ ਲੱਗੇ ਕਿ ਸਾਡਾ ਪਾਪਾ ਹੁਣ ਸ਼ਰਾਬ ਪੀਂਦਾ ਜਾਂ ਨਹੀਂ। ਉਹਦੇ ਬੱਚੇ ਵੀ ਕੋਲੇ ਆ ਕੇ ਬੈਠ ਜਾ ਕੇ ਰੋਟੀ ਖਾਂਦੇ ਰਹੇ। ਕਹਿੰਦਾ ਜੀ ਹੁਣ ਤਾਂ ਮੈਂ ਜਵਾਕਾਂ ਨੂੰ ਤਾਂ ਮੈਂ ਪਤਾ ਨਹੀਂ ਲੱਗਣ ਦਿੱਤਾ, ਪਰ ਮੈਂ ਛੱਡ ਲਿਆਉਂਦਾ, ਹੁਣ ਮੈਨੂੰ ਪਤਾ ਲੱਗ ਗਿਆ ਵੀ ਮੈਂ ਛੱਡ ਸਕਦਾ ਸ਼ਰਾਬ। ਤੇ ਸ਼ਰਾਬ ਘੱਟ ਕਰ ਦਿੱਤੀ ਉਸਨੇ ਅੱਧਾ ਕੁ ਟਾਈਮ ਟਾਈਮ ਸੀ ਜਿਹੜਾ ਉਹ ਤੁਹਾਡੇ ਸਿਆਂ ਨੂੰ ਸੁਣਿਆ ਕਿ ਕੰਮ ਕਰਕੇ ਆਇਆ ਕਰੇ। ਕਹਿੰਦਾ ਜੀ ਹੁਣ ਤਾਂ ਮੈਂ ਥੱਕਿਆ ਗਿਆ ਪਰ ਮੈਂ ਗੁਰੂ ਦੇ ਘਰ ਜ਼ਰੂਰ ਆ ਜਾਂਦਾ। ਇੱਕ ਦਿਨ ਉਹਦੇ ਘਰ ਵਾਲੇ ਕਹਿਣ ਲੱਗੇ ਤੂੰ ਰੋਜ਼ ਹੀ ਲੇਟ ਆਉਂਦਾ ਹੈਗਾ ਤੇ ਤੂੰ ਸ਼ਰਾਬ ਵੀ ਛੱਡ ਦਿੱਤੇ ਕਿ ਘੱਟ ਕਰ ਦਿੱਤੇ ਹੈ? ਕਹਿਣ ਲੱਗੇ ਸ਼ਰਾਬ ਵੀ ਮੈਂ ਕਹਿੰਦਾ ਅੱਧੀ ਕਰ ਦਿੱਤੀ। ਉਹ ਕਹਿਣ ਲੱਗੀ ਲੱਗੀ ਵੀ ਅੱਧੀ ਕਰ ਦਿੱਤੀ, ਅੱਧੀ ਹੋਰ ਛੱਡ ਦੇ, ਬੱਚੇ ਸੁਖੀ ਆਉਣਗੇ ਤੇ ਤੂੰ ਆਉਣਾ ਵੀ ਰੋਜ਼ ਲੇਟ ਹੀ ਆਉਣਾ ਕਿੱਥੇ? ਕਹਿੰਦਾ ਹੁਣ ਮੈਂ ਪਹਿਲਾਂ ਤੁਹਾਡੀਆਂ ਨੇ ਵਾਰਾਂ ਸੁਣਦਾ ਨਾ ਉੱਥੇ, ਉਹਨਾਂ ਦਾ ਮੈਂ ਥੱਕਿਆ ਫਿਰ ਮੈਂ ਆ ਜਾਂਦਾ। ਤੇ ਮੈਨੂੰ ਕਿਹਾ ਸੀ ਤੁਹਾਡੇ ਸਿੰਘਾਂ ਨੇ ਵੀ ਤੂੰ ਇਉਂ ਕਰ ਵੀ ਇਹ ਜਿਹੜੇ ਸ਼ਰਾਬ ਹੈ ਇਹਨੂੰ ਛੱਡ ਕੇ ਵੇਖ ਵੀ ਤੇਰੇ ਬੱਚੇ ਤੇਰੇ ਕੋਲੇ ਬਹਿੰਦੇ ਆ ਕਿ ਨਹੀਂ? ਕਹਿੰਦੇ ਉਹਨਾਂ ਨੇ ਮੈਨੂੰ ਆਖਿਆ ਜੀ ਹੁਣ ਮੈਨੂੰ ਪਤਾ ਲੱਗ ਗਿਆ ਵੀ ਮੈਂ ਸ਼ਰਾਬ ਆ ਜਿਹੜੀ ਛੱਡ ਸਕਦਾ। ਫਿਰ ਕਹਿਣ ਲੱਗੇ ਜਦੋਂ ਤੁਸੀਂ ਦੂਸਰੇ ਵਾਰੀ ਆਏ ਨਾ ਕਿਤੇ ਦੋ ਚਾਰ ਮਹੀਨਿਆਂ ਨੂੰ, ਕਹਿੰਦਾ ਉਦੋਂ ਤਾਈ ਮੈਂ ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣ ਜਾਊਂਗਾ। ਇੱਥੇ ਆਇਆ ਬੰਦੇ ਤੇ ਬੜਾ ਭਾਰੀ ਪ੍ਰਭਾਵ, ਇੱਥੇ ਆਇਆ ਮਨ ਜਿਹੜਾ ਤੁਸੀਂ ਆਪ ਵੇਖਿਓ ਕਦੇ ਵਿਚਾਰ ਕੇ ਵੀ ਇੱਥੇ ਆਇਆ ਮਨ ਨੂੰ ਸ਼ਾਂਤੀ ਜੀ ਮਿਲਦੀ ਹੈ। ਮਨ ਜਿਹੜਾ ਇਹ ਬੜਾ ਮਨ ਨੂੰ ਸਕੂਨ ਜਿਹਾ ਮਿਲਦਾ, ਮਨ ਖੁਸ਼ੀ ਜਿਹਾ ਹੁੰਦਾ। ਗੁਰੂ ਦੇ ਦਰ ਦੇ ਉੱਤੇ ਆਉਂਦੇ ਹਾਂ ਅਸੀਂ, ਆਓ ਆਪਾਂ ਢਾਡੀ ਸਿੰਘਾਂ ਪਾਸੋਂ ਢਾਡੀ ਰਾਗ ਦੇ ਰਾਹੀਂ ਵਾਰਾਂ ਜਿਹੜੀਆਂ ਸੁਣ ਰਹੇ ਹਾਂ। ਇਹ ਢਾਡੀ ਸਿੰਘ ਜਿਹੜਾ ਵਾਰ ਵਾਰ ਗਾਉਂਦੇ ਆ ਰਾਗ, ਇਹ ਵੀ ਇੱਕ ਰਾਗ ਹੈ। ਇਹ ਰਾਗਾਂ ਦੇ ਵਿੱਚੋਂ ਕੱਢ ਕੱਢ ਕੇ ਇਹ ਚੀਜ਼ਾਂ ਜਿਹੜੀਆਂ ਦੁੱਲੇ ਮਿਰਜੇ ਝੋਕਾਂ ਦੇ ਤਾਰੇ ਆ ਜਿਹੜੇ ਛੰਦ ਹੈ ਤੇ ਫਿਰਨੀ ਛੰਦ ਹੈ, ਇਹ ਸਾਰੀਆਂ ਬਣੀਆਂ ਚੀਜ਼ਾਂ ਆਓ ਆਪਣਾ ਢਾਡੀ ਸਿੰਘਾਂ ਪਾਸੋਂ ਸੁਣ ਰਹੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਫਰਕ ਕੀਤੇ ਸੀ ਤੇ ਜਿਹੜੇ ਕੱਚੇ ਪਿੱਲੇ ਸੀ ਉਹ ਝੜ ਗਏ। ਹੁਣ ਨਾਲ ਹੀ ਬਾਦਸ਼ਾਹ ਸਤਿਗੁਰੂ ਨੇ ਭਾਈ ਬਚਿੱਤਰ ਸਿੰਘ ਨੂੰ ਦੇ ਦਿੱਤਾ ਅਤੇ ਆਖਿਆ ਲੈ ਭਾਈ ਬਚਿੱਤਰ ਸਿੰਘ ਫਤਿਹ ਆ ਜਿਹੜੀ ਇਹ ਤੇਰੀ ਹੋ ਗਈ। ਲੋ ਗੁਰੂ ਨਾਨਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਉਹਨਾਂ ਨੇ ਮੇਹ ਦਾ ਹੱਥਾ ਉਹਨਾਂ ਦਾ ਸਿਰ ਤੇ ਹੋਣਾ ਤੇ ਫੇਰ ਹੀ ਹਾਥੀ ਨਾਲ ਲੜਿਆ ਜਾਣਾ। ਭਾਈ ਬਚਿੱਤਰ ਸਿੰਘ ਕਹਿਣ ਲੱਗਿਆ ਸਤਿਗੁਰੂ ਜੋ ਮੇਹਰ ਦਾ ਥਾਪੜਾ ਲਾਇਆ ਨਾ, ਕਹਿੰਦਾ ਸਤਿਗੁਰੂ ਮੈਨੂੰ ਤਾਂ ਇੰਨਾ ਹੌਸਲਾ ਵੀ ਇੱਕ ਹਾਥੇ ਕੇ ਜਿੰਨੇ ਸਲਾਹ ਹਾਥੀ ਹੋਣ ਮੈਂ ਉਹਨਾਂ ਦਾ ਮੁਕਾਬਲਾ ਕਰੂੰਗਾ। ਤਦ ਦਾ ਤਾਂ ਇਹ ਛੋਟਾ ਸੀਗਾ ਪਰ ਇਸ ਨੇ ਤਿਆਰੀ ਕੀਤੀ। ਹੁਣ ਕਿਲੇ ਦੇ ਦਰਵਾਜ਼ੇ ਦੇ ਵਿੱਚੋਂ ਵੱਡੇ ਕਿਲੇ ਦਰਵਾਜ਼ੇ ਦੇ ਵਿੱਚੋਂ ਬਾਹਰ ਹੋਣ ਲੱਗਿਆ ਬੂਹਾ ਜਿਹੜਾ ਉਹ ਭਾਈ ਜੈਤਾ ਜੀ ਬੂਹੇ ਦੇ ਅੱਗੇ ਪਹਿਰੇਦਾਰ ਸਨ, ਬੜੇ ਤਕੜੇ ਬੰਦੇ ਸਨ ਇਹ ਅਤੇ ਬੜੇ ਡੂੰਘੇ ਬੰਦੇ ਸਨ ਭਾਈ ਜੈਤਾ ਜੀ। ਇਹਨਾਂ ਨੇ ਬੂਹਾ ਖੋਲਿਆ ਸਿੰਘ ਅਰਦਾਸ ਕਰਕੇ ਹੁਣ ਹਾਥੀ ਨਾਲ ਲੜਨ ਵਾਸਤੇ ਚੱਲੇ ਆ।
ਤੇਰੇ ਅਰਦਾਸ ਕੀਤੇ ਕਿਆ ਹੈ ਦੁਸ਼ਟ ਜ਼ਮਾਨ ਪਹੁੰਚਦੇ ਵਾਲੀ ਹੇ ਅਕਾਲ ਪੁਰਖ ਤੇਰਾ ਖਾਲਸਾ ਹਾਥੀ ਨਾਲ ਲੜਨ ਵਾਸਤੇ ਚੱਲਿਆ ਅੰਗ ਸੰਗ ਸਹਾਈ ਹੋਣਾ ਲਾਜ ਰੱਖੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਘਟਕਾ ਭਲਾ ਅਰਦਾਸ ਹੋਈ ਧੌਸੇ ਦੇ ਚੋਟ ਵੱਜੀ ਥੋੜੀਆਂ ਜਿਹੀਆਂ ਚਿੰਗਾਰੀਆਂ ਸੀ ਜਿਹੜੀਆਂ ਜਵਾਲਾ ਬਣ ਕੇ ਭੜਕ ਪਈਆਂ ਕਿੱਲੇ ਖਿੱਚੇ ਕਮਾਣਾ ਤਣੀਆਂ ਚਿੜੀਆਂ ਨੇ ਬਾਜਾਂ ਨਾਲ ਉਡਾਰੀਆਂ ਭਰੀਆਂ ਕੌਮੀ ਸਵਾਲੇ ਯੁੱਧ ਦੇ ਆਸ਼ੇ ਸਭ ਲੱਖਾਂ ਨੇ ਫੌਜ ਨੇ ਫਲੈਗ ਮਾਰਚ ਕੀਤਾ ਲੋਕ ਆਏ ਬਚਿੰਦਰ ਸਿੰਘ ਹੋਇਆ ਘੋੜੇ ਤੇ ਸਵਾਰ ਨਿਕਲਿਆ ਕਿਲੇ ਤੋਂ ਬਾਹਰ ਹਾਥੀ ਦੇ ਮੱਥੇ ਵਿੱਚ ਲਾਗਣੀ ਹੈ।

0: ਸੁਮਨ ਆਏ ਰਸਿਆ ਜਿਨ ਇੱਛਾ ਸਭ ਜਹਾਨੀਆਂ ਬਰਦਾ ਕੁਰਾਨ ਕੀ ਤਾਗੁਰ
1: ਵਿੱਚੋਂ
0: ਸੰਤੋਖ ਸਤਾਰੋ ਪਿਆਰੋ ਹਰ ਜਨਾ ਮੇਰਾ ਆਧਾਰੋ ਰਾਜੇ

Let's go.

ਬਾਰੀ ਜਿਉਂ ਜਿਉਂ ਤੇਰੀ ਕੁਦਰਤ ਦੇ ਨੇੜੇ ਹੁੰਦਾ ਮੈਨੂੰ ਤੂੰ ਜ਼ਿਆਦਾ ਜਾਪਣਾ ਹੈ ਅਹਿਸਾਸ ਜਾਗਦਾ ਹੈ। ਕੁਦਰਤ ਜਿੰਨੀ ਹੈ ਉਹ ਕਿਸੇ ਹੋਰ ਦੀ ਮਲਕੀਅਤ ਨਹੀਂ। ਜਿੰਨੇ ਭਗਤ ਜਨ ਨੇ ਉਹ ਕੁਦਰਤ ਦੇ ਵਿੱਚ ਜਨਮ ਲੈਂਦੇ ਨੇ, ਕੁਦਰਤ ਵਿੱਚ ਰਹਿਣਾ ਪਸੰਦ ਕਰਦੇ ਨੇ। ਐਗਜ਼ਾਮਪਲ ਵਜੋਂ ਮੈਂ ਇੱਕ ਵਾਰ ਅਰਜ਼ ਕੀਤੀ, ਬਾਗ ਵਿੱਚ ਵੀ ਉਹੋ ਹੀ ਬੂਟੇ ਨੇ ਜਿਹੜੇ ਜੰਗਲ ਵਿੱਚ ਨੇ। ਪਰ ਇੱਕ ਖਿਆਲ ਕਰਿਓ, ਬਾਗ ਵਿੱਚ ਮਨੁੱਖ ਦੀ ਮਲਕੀਅਤ ਹੈ, ਮਨੁੱਖ ਦਾ ਆਪਣਾਪਣ ਆਪਣਾ ਸੰਬੰਧਿਤ ਹੋ ਗਈ ਹੈ। ਬਾਗ ਕਿਸੇ ਦਾ ਹੈ ਲਾਇਆ ਹੋਇਆ, ਇਸ ਲਈ ਦਰਖਤਾਂ ਦੀਆਂ ਟਾਹਣੀਆਂ ਤੇ ਨਿਰਭਰ ਪੰਛੀ ਬਾਗਾਂ ਵਿੱਚ ਬਹੁਤੀ ਦੇਰ ਨਹੀਂ ਕੱਟ ਸਕਦੇ। ਆਉਂਦੇ ਨੇ ਡਰ ਡਰ ਕੇ ਆਉਂਦੇ ਨੇ। ਜਦੋਂ ਮਾਲੀ ਨੂੰ ਪਤਾ ਲੱਗਦਾ ਹੈ ਨਾ ਮੇਰੇ ਬਾਗ ਦੀਆਂ ਟਾਹਣੀਆਂ ਤੇ ਪੰਛੀ ਬੈਠਾ ਹੈ, ਉਹ ਡੱਬੇ ਖੜਕਾਉਂਦਾ ਹੈ, ਗੁਲੇਲੇ ਚਲਾਉਂਦਾ ਹੈ, ਮੇਰਾ ਲਗਾਇਆ ਹੋਇਆ ਬਾਗ ਹੈ, ਇੱਥੇ ਪੰਛੀ ਬੈਠ ਗਏ ਤੇ ਫਲਾਂ ਨੂੰ ਜੂਠਾ ਕਰ ਜਾਣਗੇ, ਫਲਾਂ ਦੀ ਵਿੱਚ ਚੁੰਝਾ ਮਾਰ ਮਾਰ ਉਹਨਾਂ ਨੂੰ ਬਦਸੂਰਤ ਕਰ ਜਾਣਗੇ, ਕਿਉਂਕਿ ਉਹਨੇ ਉਸੇ ਬਾਗ ਦੇ ਬੂਟਿਆਂ ਨਾਲ ਲੱਗੇ ਹੋਏ ਫਲ ਵੇਚਣੇ ਨੇ। ਇਸ ਲਈ ਬਾਗਾਂ ਵਿੱਚ ਪੰਛੀ ਨਹੀਂ ਬੈਠ ਸਕਦੇ। ਸ਼ਾਮਾਂ ਨੂੰ ਦਿਨ ਦੇ ਉੱਡੇ ਹੋਏ ਪੰਛੀ ਵਾਪਸ ਆਉਂਦੇ ਨੇ ਦਰਖਤਾਂ ਦੀਆਂ ਟਾਹਣੀਆਂ 'ਚ, ਅਤੇ ਬਾਗਾਂ ਵਿੱਚ ਜਦੋਂ ਸ਼ਾਮ ਪੈਂਦੀ ਹੈ ਨਾ ਮਾਲੀ ਦੇ ਪਾਹ ਵੀ ਬਣੀ ਹੁੰਦੀ ਹੈ। ਕਿਤੇ ਪੰਛੀ ਰਾਤ ਇਸ ਬਾਗ ਦੀਆਂ ਟਾਹਣੀਆਂ 'ਤੇ ਨਾ ਕੱਟ ਲੈਣ, ਇਸ ਲਈ ਸ਼ਾਮਾਂ ਨੂੰ ਬਾਗਾਂ ਵਿੱਚ ਮਾਲੀ ਡੱਬੇ ਖੜਕਾਉਂਦੇ, ਗੁਲੇਲੇ ਚਲਾਉਂਦੇ, ਤਾਂ ਕਿ ਡਰਦੇ ਹੋਏ ਪੰਛੀ ਇੱਥੋਂ ਉੱਡ ਜਾਣ। ਕਿਉਂ? ਹਾਲਾਂਕਿ ਪੰਛੀਆਂ ਦਾ ਜੀਵਨ ਤਾਂ ਹੈ ਹੀ ਦਰਖਤਾਂ ਨਾਲ, ਪਰ ਕਿਉਂਕਿ ਬਾਗ ਦੇ ਦਰਖਤ ਜਿਹੜੇ ਨੇ ਉਹ ਕਿਸੇ ਮਨੁੱਖ ਦੇ ਨੇ, ਪਰ ਜੰਗਲ ਜਿਹੜੇ ਨੇ ਉਹਨਾਂ ਵਿੱਚੋਂ ਕਿਸੇ ਪੰਛੀ ਨੂੰ ਕੋਈ ਨਹੀਂ ਉਡਾਉਂਦਾ। ਜੰਗਲ ਵੀ ਆਬਾਨਾਂ ਵਿੱਚ ਹਰ ਤਰ੍ਹਾਂ ਦਾ ਜਾਨਵਰ, ਹਰ ਤਰ੍ਹਾਂ ਦਾ ਪੰਛੀ, ਭਾਵੇਂ ਚੰਗਾ ਹੈ ਭਾਵੇਂ ਮੰਦਾ ਹੈ, ਇੱਥੋਂ ਤੱਕ ਕਿ ਸਰਪ ਵੀ ਜਿਹੜੇ ਨੇ ਉਹ ਜੰਗਲਾਂ ਵਿੱਚ ਆਸਾਨੀ ਨਾਲ ਬੇਖੌਫ ਹੋ ਕੇ ਰਹਿ ਸਕਦੇ ਨੇ। ਬਘਿਆੜ ਵਰਗੇ ਖੂਬਖਾਰ ਜਾਨਵਰ ਵੀ ਜੰਗਲ ਬਿਆਬਾਨਾਂ ਵਿੱਚ ਰਹਿ ਸਕਦੇ ਨੇ, ਬਾਗਾਂ ਵਿੱਚ ਨਹੀਂ ਰਹਿ ਸਕਦੇ। ਹਾਲਾਂਕਿ ਉੱਥੇ ਵੀ ਦਰਖਤ ਨੇ, ਉੱਥੇ ਵੀ ਦਰਖਤ। ਕਿਉਂ? ਉਹ ਮੇਰੇ ਮਾਲਕ ਦੀ ਕੁਦਰਤ ਹੈ, ਉਹ ਮੇਰੇ ਰੱਬ ਦੀ ਕੁਦਰਤ ਹੈ, ਇਸ ਲਈ ਰੱਬ ਦੀ ਸਾਂਝੀ ਵਾਲਤਾ ਦਾ ਪ੍ਰਤੀਕ ਹੈ। ਇਸੇ ਲਈ ਜਿੰਨੇ ਤਪਸਵੀ ਲੋਕ ਸਨ ਪੁਰਾਤਨ ਸਮੇਂ ਤੋਂ, ਉਹ ਬਾਗਾਂ ਵਿੱਚ ਨਹੀਂ ਜੰਗਲਾਂ ਵਿੱਚ ਜਾਂਦੇ ਸਨ। ਇੱਕ ਪਹਿਲੂ ਜੰਗਲ ਦੇ ਬਾਗ ਦਾ ਇਹ ਵੀ ਹੈ ਜਿਹੜਾ ਬਚਨ ਹੈ। ਤੁਮੇਲ ਕਰ ਰਿਹਾ ਸਾਂ, ਮੇਰਾ ਰੱਬ, ਮੇਰਾ ਅਕਾਲ ਪੁਰਖ ਆਪਣੇ ਵੱਲੋਂ ਜਿਹੜੀ ਕੁਦਰਤ ਸਾਜਦਾ ਹੈ ਬੜੀ ਖੂਬਸੂਰਤ ਸਾਂਝੀ ਹੈ। ਹੇ ਮੇਰੇ ਮਾਲਕ, ਜਦੋਂ ਮੈਂ ਉਸ ਕੁਦਰਤ ਦੇ ਨੇੜੇ ਹੁੰਦਾ ਤੇ ਸਾਰੇ ਸੰਸਾਰ ਦਾ ਕਰਤਾ, ਬ੍ਰਹਿਮੰਡ ਦੇ ਹਰ ਜੀਵ ਦਾ ਕਰਤਾ ਤੂੰ ਹੈ, ਇਸ ਲਈ ਮੈਨੂੰ ਜੰਗਲ ਦੀ ਨੇੜਤਾ ਵਿੱਚੋਂ ਉਹ ਤੇਰੀ ਝਲਕ ਪੈਂਦੀ ਹੈ ਸਾਂਝੀ ਵਾਲਤਾ ਦੀ। ਬਾਗਾਂ ਦੀ ਸੈਰ ਕਰਨ ਜਾਣਾ ਹੋਵੇ ਟੈਕਸ ਵੀ ਲੱਗ ਜਾਂਦਾ, ਟਿਕਟ ਵੀ ਲੱਗ ਜਾਂਦੀ, ਜੰਗਲ ਦੀ ਕੋਈ ਜ਼ਰੂਰਤ ਨਹੀਂ, ਕਿਉਂਕਿ ਮੇਰੇ ਮਾਲਕ ਦਾ ਪੈਦਾ ਕੀਤਾ ਹੋਇਆ ਤੇ ਮਾਲਕ ਸਾਰਿਆਂ ਦਾ ਸੰਤ ਹੈ। ਕੁਛ ਗੁਣ ਨੇ ਜਿਹੜੇ ਹਰ ਥਾਵਾਂ ਢੂੰਡਣੇ ਨੇ,
ਤੇ ਉਹ ਗੁਣ ਹੀ ਤਾਂ ਪਰਮਾਤਮਾ ਪਿਛਲੇ ਦਿਹਾੜੇ ਲਗਾਤਾਰ ਲੜੀ ਵਿੱਚ ਕਰ ਰਹੇ ਗੁਣ ਹੀ ਤਾਂ ਰੱਬ ਹੈ ਜਦੋਂ ਅਸੀਂ ਕੁਦਰਤ ਦੇ ਕਿਸੇ ਨਜ਼ਾਰੇ ਵਿੱਚੋਂ ਗੁਣ ਢੂੰਡਾਂਗੇ ਪਤਾ ਲੱਗੇਗਾ ਰੱਬ ਕੀ ਹੈ ਕੱਲ ਵਾਲੀ ਰਾਤ ਵਾਲੀ ਪੌੜੀ ਵਿੱਚ ਸੋਲਵੀਂ ਪੌੜੀ ਵਿੱਚ ਰੱਬ ਦੀ ਕੁਦਰਤ ਦਾ ਇੱਕ ਪਹਿਲੂ ਇੱਕ ਪੱਖ ਕਿ ਉਹਦੇ ਵਿੱਚ ਕਿਹਦੀ ਸ਼ਕਤੀ ਹੈ ਉਹਨੇ ਹਰ ਬ੍ਰਹਿਮੰਡ ਦੀ ਚੀਜ਼ ਨੂੰ ਆਪਣੀ ਸ਼ਕਤੀ ਨਾਲ ਹੁਕਮ ਨਾਲ ਬੰਨ ਕੇ ਰੱਖਿਆ ਹੋਇਆ ਹੈ ਉਹਦੇ ਹੁਕਮ ਵਿੱਚ ਧਰਤੀ ਤੇ ਆਸਮਾਨ ਨੇ ਸਾਰੀ ਧਰਤੀ ਉਹਦੀ ਤਾਕਤ ਉਹਦੇ ਤਾਣ ਦੀ ਸਤਾ ਜ਼ੋਰ ਨਾਲ ਖਲੋਤੀ ਹੈ ਕੋਈ ਹੋਰ ਉਸ ਨੂੰ ਆਪਣੀ ਮਰਜ਼ੀ ਨਾਲ ਨਹੀਂ ਠਹਿਰਾ ਸਕਦਾ ਤੇ ਉਹਦੇ ਵਿੱਚ ਅਗਲੀ ਗੱਲ ਜਿਹੜੀ ਆਖੀ ਸਾਨੇ ਉਹ ਸੀ ਇਹ ਕਿ ਕੇਵਲ ਧਰਤੀ ਹੀ ਭਾਰ ਨਹੀਂ ਜਿਹਨੂੰ ਉਹਦੇ ਤਾਣ ਨੇ ਉਠਾਇਆ ਹੋਇਆ ਉਹਦੀ ਤਾਕਤ ਨੇ ਉਠਾਇਆ ਹੋਇਆ ਇਸ ਤੇ ਭਾਰਤ ਲਈ ਕਵਣ ਜ਼ੋਰ ਨੇ ਉਠਾਇਆ ਕਹਿਣ ਲੱਗੇ ਇਸ ਤੋਂ ਅੱਗੇ ਵੀ ਹੈ ਧਰਤੀ ਦੇ ਉੱਪਰ ਕਿੰਨੇ ਅਣਗਿਣਤ ਜੀਵ ਨੇ ਰਾਤ ਜ਼ਿਕਰ ਆਇਆ ਕਿ ਕੇਵਲ ਇਹ ਨਹੀਂ ਕਿ ਧਰਤੀ ਹੀ ਪਾਰ ਹੈ ਜੀਵ ਜਾਤ ਰੰਗਾ ਕੇ ਨਾਭ ਵੀ ਨੇ ਤੇ ਉਹਨਾਂ ਜੀਵ ਜਾਤਾਂ ਦੇ ਹਰ ਇੱਕ ਦੇ ਜੀਵਨ ਨੂੰ ਆਪਣੇ ਹੁਕਮ ਵਿੱਚ ਚਲਾਉਣ ਲਈ ਉਹਨੇ ਕੋਈ ਲੇਖ ਵੀ ਲਿਖਿਆ ਹੈ ਹੁਣ ਮਸਲਾ ਆ ਗਿਆ ਅਗਲੀ ਪੌੜੀ ਵਿੱਚ ਉਹ ਜੀ ਜਾਤ ਕੀ ਨੇ ਜਿਹੜੇ ਇਸ ਧਰਤੀ ਤੇ ਰਹਿ ਰਹੇ ਧਰਤੀ ਦਾ ਆਪਣਾ ਭਾਰ ਵੀ ਹੈ ਤੇ ਉਹਦੇ ਵਿੱਚ ਵਸਣ ਵਾਲੇ ਜੀਵ ਜੰਤਾਂ ਦਾ ਭਾਰ ਵੀ ਹੈ ਜਿਹਨੂੰ ਕਿਸੇ ਅਣਦੇਖੀ ਤਾਕਤ ਨੇ ਉਠਾਇਆ ਹੋਇਆ ਉਹਦੇ ਥੱਲੇ ਕਿਸੇ ਧੌਲੇ ਬਲਦ ਦੀ ਲੋੜ ਨਹੀਂ ਉਹਦੇ ਨਿਯਮ ਉਹਦੇ ਸੰਵਿਧਾਨ ਦੀ ਸ਼ਕਤੀ ਨੇ ਉਠਾਇਆ ਹੋਇਆ ਤੇ ਉਸ ਧਰਤੀ ਦੇ ਉੱਪਰ ਵੀ ਅਣਗਿਣਤ ਗਿਣਤੀ ਤੋਂ ਬਾਹਰ ਜੀਵ ਜੰਤ ਨੇ ਵੱਖ ਵੱਖ ਨਸਲਾਂ ਵੱਖ ਵੱਖ ਜਾਤਾਂ ਵੱਖ ਵੱਖ ਰੰਗਾਂ ਦੇ ਜਿਹੜੇ ਵਸ ਰਹੇ ਨੇ ਉਹ ਵੀ ਅਣਗਿਣਤ ਨੇ ਹੁਣ ਉਹਨਾਂ ਜੀਵਾਂ ਦੀ ਗੱਲ ਇਸ 17ਵੀਂ ਪੌੜੀ ਵਿੱਚ ਕਰ ਰਹੇ ਨੇ ਉਹ ਜੀਵ ਵੀ ਦੋ ਤਰ੍ਹਾਂ ਦੇ ਨੇ ਇੱਥੇ ਮਸਲਾ ਇਹ ਆ ਗਿਆ ਕਿਉਂਕਿ ਬਾਣੀ ਅੰਦਰ ਵੀ ਆਇਆ ਹੈ ਸੰਸਾਰ ਬਿਰਖ ਕੋ ਦੋਏ ਫਲ ਲਾਏ ਕਰਤਾ ਪੁਰਖ ਨੇ ਸੰਸਾਰ ਦੇ ਇਸ ਬਿਰਖ ਨੂੰ ਦੋ ਤਰ੍ਹਾਂ ਦੇ ਫਲ ਲਾ ਦਿੱਤੇ ਇੱਕ ਹੈ ਅਵਗੁਣ ਇੱਕ ਹੈ ਗੁਣ ਇਸੇ ਲਈ ਪਹਿਲੀ ਤੁਕ ਵਿੱਚ ਆਖਿਆ ਨੇ ਬਿਰਖ ਅੰਮ੍ਰਿਤ ਕਰਤਾਰ ਉਪਾਏ ਸੰਸਾਰ ਬਿਰਖ ਕੋ ਦੋਏ ਫਲ ਲਾਏ ਜ਼ਹਿਰ ਤੇ ਅੰਮ੍ਰਿਤ ਚੰਗਿਆਈ ਤੇ ਬੁਰਾਈ ਨੇਕੀ ਤੇ ਬਦੀ ਦਿਨ ਤੇ ਰਾਤ ਚਾਨਣ ਤੇ ਅੰਧੇਰਾ ਦੂਜੇ ਲਫ਼ਜ਼ਾਂ ਵਿੱਚ ਗੁਣ ਤੇ ਅਵਗੁਣ ਹੁਣ ਇੱਕ ਖਿਆਲ ਕਰਿਓ ਬੇਸ਼ੱਕ ਅਵਗੁਣਾਂ ਦੀਆਂ ਫਿਰ ਅੱਗੇ ਸਭ ਕਿਸਮਾਂ ਬੜੀਆਂ ਨੇ ਤੇ ਗੁਣਾਂ ਦੀਆਂ ਵੀ ਅੱਗੇ ਸਭ ਕਿਸਮਾਂ ਬੜੀਆਂ ਨੇ ਮਸਲਨ ਜਿਵੇਂ ਦੋ ਲਫ਼ਜ਼ਾਂ ਵਿੱਚ ਸੰਖੇਪ ਚੱਲ ਕਰਾਂ ਕੰਡੇ ਤੇ ਫੁੱਲ ਕੰਡੇ ਤੇ ਫੁੱਲ ਇੱਕ ਕੰਡਿਆਂ ਦੀ ਕਿਸਮ ਹੈ ਇੱਕ ਫੁੱਲਾਂ ਦੀ ਕਿਸਮ ਹੈ ਜਿੰਨੇ ਫੁੱਲ ਨੇ ਉਹ ਗੁਣ ਨੇ ਕਿਉਂਕਿ ਸੁੱਖ ਦਿੰਦੇ ਨੇ ਖੁਸ਼ਬੂ ਦਿੰਦੇ ਨੇ ਕੋਮਲ ਨੇ ਮੁਲਾਇਮਤਾ ਦਿੰਦੇ ਨੇ ਜਿੰਨੇ ਫੁੱਲ ਨੇ ਉਹ ਗੁਣ ਨੇ ਜਿੰਨੇ ਕੰਡੇ ਨੇ ਉਹ ਅਵਗੁਣ ਦੋ ਲਫ਼ਜ਼ੀ ਫੈਸਲਾ ਪਰ ਇਹਦੀ ਅੱਗੇ ਫਿਰ ਕਿਸਮਾਂ ਨੇ ਕੰਡੇ ਕੋਈ ਇੱਕੋ ਸ਼ਕਲ ਦੇ ਥੋੜ੍ਹੋ ਨੇ ਕੰਡੇ ਵੀ ਕਈ ਕਿਸਮਾਂ ਦੇ ਬੇਰੀ ਦਾ ਕੰਡਾ ਹੋਰ ਹੈ ਕਿੱਕਰ ਦਾ ਕੰਡਾ ਹੋਰ ਹੈ ਕੰਡਿਆਂ ਨੂੰ ਤੁਸੀਂ ਵੱਖ ਵੱਖ ਦਸਤਾਂ ਨਾਲ ਲੱਗੇ ਹੋਏ ਕੰਡਿਆਂ ਨੂੰ ਕਦੀ ਇਕੱਤਰ ਕਰੋ ਨਾ ਉਹਨਾਂ ਦੀ ਸ਼ਕਲ ਨਹੀਂ ਮਿਲਦੀ ਐਨ ਕੰਡੇ ਸਾਰੇ ਖੁਆਉਂਦੇ ਨੇ ਸਾਰਿਆਂ ਦਾ ਅਵਗੁਣ ਇੱਕੋ ਹੈ ਚੁੱਭਦੇ ਨੇ ਪਰੇਸ਼ਾਨ ਕਰਦੇ ਨੇ ਪਰ ਵੱਖ ਵੱਖ ਕਿਸਮ ਦੇ
ਐਵੇਂ ਫੁੱਲਾਂ ਦੀ ਕਿਸਮ ਇੱਕ ਨਹੀਂ, ਫੁੱਲ ਵੀ ਵੱਖਰੀ ਵੱਖਰੀ ਕਿਸਮ ਦੇ, ਉਹਨਾਂ ਦੀਆਂ ਖੁਸ਼ਬੂਆਂ ਵੱਖਰੀ ਵੱਖਰੀ ਕਿਸਮ ਦੀਆਂ ਨੇ। ਕਿਸੇ ਨੂੰ ਇੱਕ ਖੁਸ਼ਬੂ ਪਿਆਰੀ ਲੱਗਦੀ ਹੈ, ਪਸੰਦ ਆਉਂਦੀ ਹੈ, ਦੂਜੇ ਨੂੰ ਦੂਜੀ ਖੁਸ਼ਬੂ ਪਸੰਦ ਆਉਂਦੀ ਹੈ। ਜਦੋਂ ਕਿਸੇ ਅਤਾਰ ਦੀ ਦੁਕਾਨ 'ਤੇ, ਕਿਸੇ ਸੈਂਟ ਦੀ ਦੁਕਾਨ 'ਤੇ ਜਾਂਦਾ ਨਾ, ਉਦੋਂ ਪਰਫਿਊਮ ਆਪਣੀ ਮਰਜ਼ੀ ਦਾ ਕਿਉਂ ਮੰਗਦਾ ਹੈ ਹਜ਼ਾਰਾਂ ਪਰਫਿਊਮ ਦੀਆਂ ਕਿਸਮਾਂ ਵਿੱਚੋਂ? ਕਿਉਂਕਿ ਹਰ ਕਿਸੇ ਨੂੰ ਆਪਣੀ ਆਪਣੀ ਸਮੈਲ ਖੁਸ਼ਬੂ ਪਸੰਦ ਹੈ। ਪਰ ਹੈ ਤਾਂ ਸਾਰੇ ਹੀ ਫੁੱਲ ਨਾ, ਫੁੱਲ ਦਾ ਇੱਕ ਹੈ, ਉਹਦੇ ਵਿੱਚ ਅੱਗੇ ਸਭ ਘੇਰੇ ਨੇ, ਫੁੱਲ ਕਈ ਕਿਸਮ ਦੇ ਨੇ। ਇਸੇ ਤਰ੍ਹਾਂ ਗੁਣ ਅਤੇ ਅਵਗੁਣ ਇਹ ਵੀ ਆਪਣੀ ਥਾਵੇਂ ਦੋ ਹੀ ਚੀਜ਼ਾਂ ਨੇ। ਸੰਸਾਰ ਬਿਰਖ ਕੋ ਦੋਏ ਫਲ ਹੈ, ਦੋ ਹੀ, ਪਰ ਅਗਰ ਇਹਨਾਂ ਦੀਆਂ ਸਭ ਕਿਸਮਾਂ ਨੇ, ਉਹ ਬੜੀਆਂ ਨੇ। ਹੁਣ ਅੱਜ ਦੇ ਇਸ 17ਵੀਂ ਪੌੜੀ ਵਿੱਚ ਗੁਰੂ ਨਾਨਕ ਪਾਤਸ਼ਾਹ ਫੁੱਲਾਂ ਦੀ ਗੱਲ ਕਰਦੇ। ਚੰਗੀ ਕਿਸਮ ਦੇ ਲੋਕ, ਦੋ ਤਰ੍ਹਾਂ ਦੇ ਲੋਕ ਨੇ ਸੰਸਾਰ ਵਿੱਚ, ਕੁਛ ਅਵਗੁਣਾਂ ਵਾਲੇ, ਕੁਛ ਗੁਣਾਂ ਵਾਲੇ। ਕੁਛ ਲੋਕ ਉਹ ਜਿਨ੍ਹਾਂ ਨੂੰ ਸੰਸਾਰ ਪਸੰਦ ਨਹੀਂ ਕਰਦਾ, ਬਚਦਾ ਕੰਡਿਆਂ ਦੇ ਦਰਖਤ ਕੋਲੋਂ ਲੰਘੀ ਕੱਪੜੇ ਸਮੇਟੀ ਦੇ ਕਿਤੇ ਫਟ ਨਾ ਜਾ। ਜਿਹੜੇ ਸੰਸਾਰ ਦੇ ਗੁਣਾਗਾਰ ਲੋਕ ਨੇ, ਅਵਗੁਣਾਰ ਲੋਕ ਨੇ, ਉਹ ਕੰਡਿਆਂ ਦੇ ਰੂਪ ਵਿੱਚ ਜੀਵਨ ਨੇ। ਲੋਕ ਉਹਨਾਂ ਕੋਲੋਂ ਬਚਣਾ ਪਸੰਦ ਕਰਦੇ ਨੇ, ਉਹਨਾਂ ਤੋਂ ਪਰਹੇਜ਼ ਕਰਦੇ ਨੇ, ਉਹਨਾਂ ਤੋਂ ਨਫ਼ਰਤ ਕਰਦੇ ਨੇ, ਉਹਨਾਂ ਦੇ ਕੋਲ ਬਹਿਣਾ ਪਸੰਦ ਨਹੀਂ ਕਰਦੇ, ਕਿਉਂਕਿ ਜਿੱਥੇ ਉਹ ਬੈਠਣਗੇ ਉੱਥੇ ਦੂਜੇ ਨੂੰ ਪਰੇਸ਼ਾਨ ਕਰਨਗੇ, ਦੁਖੀ ਹੋਏਗਾ। ਇਸ ਲਈ ਉਹ ਕੰਡਿਆਂ ਵਾਲਾ ਜੀਵਨ ਇੱਕ ਹੈ, ਫੁੱਲਾਂ ਵਾਲਾ, ਉਹਨਾਂ ਵਿੱਚ ਖੁਸ਼ਬੂ ਹੈ। ਅਤੇ ਮੈਂ ਗੱਲ ਕੀਤੀ ਸੀ, ਖੁਸ਼ਬੂ ਕੀ ਹੈ? ਰੱਬ ਹੈ। ਪੋਪ ਮੱਧ ਜਿਉਂ ਬਾਤ ਬਸਤ ਹੈ, ਜਿੰਨੀ ਖੁਸ਼ਬੂ ਹੈ ਉਹ ਰੱਬ ਹੈ, ਭਾਵ ਗੁਣ ਜਿੰਨੇ ਨੇ ਉਹ ਖੁਸ਼ਬੂ ਨੇ। ਇਸੇ ਲਈ ਗੁਰੂ ਨੇ ਬਾਣੀ ਵਿੱਚ ਆਖ ਦਿੱਤਾ ਸੀ, ਗੁਣਾਂ ਕਾ ਹੋਵੇ ਵਾਸਲਾ, ਜੇ ਤੇਰੇ ਕੋਲ ਗੁਣਾਂ ਦੀ ਖੁਸ਼ਬੂ ਹੈ, ਵਾਸਨਾ ਹੈ, ਤਾਂ ਕੱਢ। ਗੁਣਾਂ ਕਾ ਹੋਵੇ ਵਾਸਲਾ, ਕੱਢ ਵਾਸ ਲਈ ਜੇ ਜੇ ਗੁਣ ਹੋਵਣ ਸਾਜਨਾ ਮਿਲ, ਸਾਂਝ ਕਰੀ ਜੈ, ਸਾਂਝ ਕਰੀ ਜੈ, ਗੁਣਾਂ ਤੇਰੀ ਛੋਡ ਅਵਗੁਣ ਚੱਲੀਏ, ਉਹ ਕੰਡੇ ਨੇ। ਦੋ ਤਰ੍ਹਾਂ ਦੇ ਜੀਵ ਨੇ ਗੁਰੂ ਕਹਿੰਦੇ ਨੇ, ਮੈਂ ਸੰਸਾਰ ਵਿੱਚ ਇਹਨਾਂ ਦੋ ਤਰ੍ਹਾਂ ਦੇ ਜੀਵਾਂ ਨੂੰ ਵੱਖ ਵੱਖ ਕਰਕੇ ਸਮਝਾ ਦੇਣਾ ਚਾਹੁੰਦਾ। ਹੁਣ ਅੱਜ ਚੰਗੀ ਕਿਸਮ ਦੇ ਜਿਹੜੇ ਲੋਕ ਨੇ, ਜੀਵਨ ਨੇ, ਉਹਨਾਂ ਦਾ ਜ਼ਿਕਰ ਹੈ। ਔਰ ਉਹ ਵੀ ਇੱਕ ਤਰ੍ਹਾਂ ਦੇ ਨਹੀਂ, ਕਈ ਤਰ੍ਹਾਂ ਦੇ ਨਹੀਂ, ਜਿਵੇਂ ਫੁੱਲ ਕਈ ਤਰ੍ਹਾਂ ਦੇ ਹੁੰਦੇ। ਹਰ ਫੁੱਲ ਦੀ ਵੈਲਿਊ ਵੀ ਆਪਣੀ ਹੈ, ਉਹਦੀ ਖੁਸ਼ਬੂ ਵੀ ਆਪਣੀ ਹੈ, ਉਹਦਾ ਆਕਾਰ ਵੀ ਆਪਣਾ, ਉਹਦੀ ਸ਼ਕਲ ਵੀ ਆਪਣੀ। ਇੱਕ ਦੂਜੇ ਨਾਲ ਮੇਲ ਨਹੀਂ ਖਾਂਦਾ, ਪਰ ਹੈ ਤਾਂ ਫੁੱਲ ਹੀ ਨਾ, ਫੁੱਲਾਂ ਦੀ ਗਿਣਤੀ ਵਿੱਚ, ਭਾਵੇਂ ਛੋਟਾ ਹੈ ਭਾਵੇਂ ਵੱਡਾ, ਭਾਵੇਂ ਉਹਦੀ ਖੁਸ਼ਬੂ ਦੂਜੀ ਕਿਸਮ ਦੀ ਹੈ, ਇੱਕ ਦੂਜੇ ਨਾਲ ਮੇਲ ਨਹੀਂ ਖਾਂਦੀ, ਪਰ ਹੈ ਤਾਂ ਫੁੱਲ ਨਾ। ਗੁਰੂ ਕਹਿੰਦੇ ਨੇ, ਐਸੇ ਲੋਕ ਵੀ ਸੰਸਾਰ ਦੇ ਜਿਹੜੇ ਚੰਗੇ ਰਾਹਾਂ 'ਤੇ, ਆਪ ਵੱਲੋਂ ਨੇਕ ਰਾਹਾਂ 'ਤੇ ਤੁਰਨ ਵਾਲੇ ਨੇ, ਉਹ ਭਾਵੇਂ ਇੱਕ ਦੂਜੇ ਨਾਲ ਮੇਲ ਨਹੀਂ ਖਾਂਦੇ, ਪਰ ਫੁੱਲ ਉਹ ਵੀ ਇੱਕ ਨਹੀਂ, ਅਸੰਖ ਨੇ। ਅਸੰਖ ਲਫ਼ਜ਼ ਦੀ ਅਰਥ ਕਰਦੇ ਹਾਂ ਸਮਝਣਾ। ਸੰਖਿਆ ਕਹਿੰਦੇ ਨੇ ਗਿਣਤੀ, ਪੁਰਾਣੀ ਚੀਜ਼ ਕਿੰਨੀ ਸੰਖਿਆ ਵਿੱਚ ਆਈ, ਕਿੰਨੀ ਗਿਣਤੀ, ਸੰਖਿਆ ਕਹਿੰਦੇ ਨੇ ਗਿਣਤੀ। ਕਿਉਂ? ਕਿਉਂਕਿ ਅਸੀਂ ਜਦੋਂ ਬਚਪਨ ਵਿੱਚ ਪਹਾੜੇ ਪੜ੍ਹਦੇ ਸੀ ਨਾ, ਉਦੋਂ ਮੈਂ ਦੇਖਿਆ ਸੀ ਜਿਹੜੀ ਸਾਡੀ ਬੋਲੀ ਵਿੱਚ ਸੰਖ ਲਫ਼ਜ਼ ਗਿਣਤੀ ਦੀ ਆਖਰੀ ਪੱਧਰ ਸੀ। ਆਖਦੇ ਹੁੰਦੇ ਸਨ ਇਕਾਈ, ਦੁਹਾਈ, ਸੈਂਕੜਾ, ਹਜ਼ਾਰ, ਲੱਖ, ਦਸ ਲੱਖ, ਕਰੋੜ, ਦਸ ਕਰੋੜ, ਅਰਬ, ਦਸ ਅਰਬ, ਖਰਬ, ਦਸ ਖਰਬ, ਮੀਲ, ਦਸ ਮੀਲ, ਫਿਰ ਕਹਿੰਦੇ ਸਨ ਸੰਖ, ਦਸ ਸੰਖ। ਜਦੋਂ ਆੜਾ ਨਾਲ ਲੱਗ ਜਾਏ ਉਦੋਂ ਚੀਜ਼ ਖਤਮ ਹੋ ਜਾਂਦੀ, ਭੇਦ ਤੇ ਅਭੇਦ ਉਸਦਾ ਅੰਦਰੋਂ ਵੀ ਬਣ ਜਾਂਦਾ। ਭੇਦ ਅਭੇਦ, ਕਿਰਤ ਅਕਿਰਤ, ਜਿਹੜਾ ਕਿਰਤ ਨਾ ਕਰੇ। ਤਾਂ ਆੜਾ ਜਿੱਥੇ ਲੱਗ ਜਾਂਦਾ ਉਹ ਉਸਦਾ ਵਿਰੋਧੀ ਸ਼ਬਦ ਬਣ ਜਾਂਦਾ।
ਕਿਉਂਕਿ ਸੰਖ ਜਿਹੜਾ ਗਿਣਤੀ ਦਾ ਆਖਰੀ ਮਿਆਰ ਹੈ ਤੇ ਇੱਥੇ ਲੱਗ ਗਿਆ ਨਾਲ ਆੜਾ ਬਣ ਗਿਆ ਅਸੰਖ ਭਾਵ ਗਿਣਤੀ ਤੋਂ ਬਾਅਦ ਗਿਣਤ ਤੇ ਅਣਗਿਣਤ ਸੰਖ ਅਸੰਖ ਜਿਹੜਾ ਗਿਣਤੀ ਤੋਂ ਬਾਹਰ ਸੰਖ ਤੱਕ ਵੀ ਗਿਣਤੀ ਮੰਨੀ ਗਈ ਪ੍ਰਾਪਤ ਸਮੇਂ ਅੰਦਰ ਤੇ ਗੁਰੂ ਨੇ ਕਹਿ ਦਿੱਤਾ ਨਹੀਂ ਅਸੰਖ ਜਿਹੜਾ ਗਿਣਤੀ ਤੋਂ ਬਾਹਰ ਅਣਗਿਣਤ ਇੱਥੇ ਅਸੰਖ ਤੋਂ ਭਾਵ ਹੈ ਅਣਗਿਣਤ ਗੁਰੂ ਕਹਿੰਦੇ ਨੇ ਮੇਰੇ ਮਾਲਕ ਮੈਂ ਜਦੋਂ ਤੇਰੀ ਕੁਦਰਤ ਦੇ ਨਜ਼ਾਰੇ ਵੱਲ ਦੇਖਣਾ ਤੇ ਤੂੰ ਜੀਵ ਜੰਤ ਜਿਹੜੇ ਨੇ ਐਨੇ ਪੈਦਾ ਕਰ ਦਿੱਤੇ ਨੇ ਕਿ ਉਹਨਾਂ ਰੰਗਾਂ ਦੇ ਉਹਨਾਂ ਜੀ ਜਾਤ ਰੰਗਾਂ ਤੇ ਨਾਮ ਨੂੰ ਤੱਕ ਤੱਕ ਹੈਰਾਨ ਹੋਣਾ ਉਹ ਵੀ ਇੱਕ ਨਹੀਂ ਦੋ ਨਹੀਂ ਚਾਰ ਨਹੀਂ ਅਸੰਖ ਭਾਵ ਅਣਗਿਣਤ ਥੋੜੇ ਨਹੀਂ ਅਸੰਖ ਜਪ ਗਿਣਤੀ ਨਹੀਂ ਕਰ ਸਕਦਾ ਗਿਣਤੀ ਤੋਂ ਬਾਅਦ ਅਸੰਖ ਗਿਣਤੀ ਤੋਂ ਬਾਹਰ ਉਹ ਲੋਕ ਨੇ ਜਿਹੜੇ ਤੇਰੇ ਜਪ ਵਿੱਚ ਤੈਨੂੰ ਬਾਰ ਬਾਰ ਜਪਣ ਵਿੱਚ ਲੱਗੇ ਹੋਏ ਹੁਣ ਤੱਕ ਉਹ ਇੱਕ ਖਿਆਲ ਕਰਿਓ ਗੁਰੂ ਦਾ ਇਨਸਾਫ ਹਾਲਾਂਕਿ ਇਹ ਸਾਰੀਆਂ ਚੀਜ਼ਾਂ ਗੁਰਮਤ ਦੀ ਦੁਨੀਆ ਵਿੱਚ ਕੋਈ ਬਹੁਤੇ ਮਾਇਨੇ ਨਹੀਂ ਰੱਖਦੀ ਗੁਰੂ ਨੇ ਬਾਣੀ ਵਿੱਚ ਇਹਨਾਂ ਜਪ ਤਪ ਲਫ਼ਜ਼ ਨੂੰ ਪ੍ਰਵਾਨ ਨਹੀਂ ਕੀਤਾ

ਪਰ ਇਹ ਨਹੀਂ ਕਿ ਮਾੜਾ ਹੈ। ਲਓ ਇੱਥੇ ਇੱਕ ਇਨਸਾਫ ਕਹਿਣ ਲੱਗੇ, ਭਾਵੇਂ ਕੋਈ ਜਿਸ ਸੰਗਤ ਵਿੱਚ ਬੈਠਾ ਹੈ ਉਸ ਸੰਗਤ ਵਿੱਚੋਂ ਰੰਗਤ ਲੈ ਕੇ ਕਿਸੇ ਲੰਬੇ ਸਫ਼ਰ ਪੈ ਗਿਆ ਤੇ ਡਰ ਇਹ ਹੈ ਕਿ ਥੱਕ ਕੇ ਤੇ ਰਸਤੇ ਵਿੱਚੋਂ ਮੁੜ ਨਾ ਆਏ। ਲਓ ਆਹ ਇੱਕ ਗੁਰਮੁਖ ਦਾ ਲਫ਼ਜ਼ ਸਮਝਣਾ, ਕਿਉਂਕਿ ਕਿਸੇ ਇੱਕ ਥਾਵੇਂ ਪੁੱਜਣ ਲਈ ਕੋਈ ਲੰਬੇ ਰਸਤੇ ਪੈ ਜਾਏ। ਆਪਾਂ ਕਈ ਵਾਰ ਉਲਾਂਭਾ ਦਿੰਦੇ ਹਾਂ ਟੈਕਸੀਆਂ ਵਾਲੇ ਇਹਨਾਂ ਸ਼ਹਿਰਾਂ ਵਿੱਚ, ਇਹ ਸੰਗਤ ਨੂੰ ਬਿਠਾ ਲੈਂਦੇ ਨੇ ਅਤੇ ਆਖਦੇ ਨੇ ਬੜਾ ਦੂਰ ਜਾਣਾ ਪਰ ਨੇੜੇ ਹੀ ਹੁੰਦਾ, ਅਤੇ ਉਹ ਵਿਚਾਰਾ ਭਰਮ ਵਿੱਚ ਪੈ ਜਾਂਦਾ, ਉਹਨੂੰ ਘੁਮਾਉਂਦੇ ਰਹਿੰਦੇ ਨੇ, ਘੁਮਾ ਕੇ ਲਿਆ ਕੇ ਉੱਥੇ ਨੇੜੇ ਹੀ ਖੜਾ ਕਰ ਦਿੰਦੇ ਨੇ, ਅਤੇ ਉਹਦਾ ਸਮਾਂ ਵੀ ਅਤੇ ਉਹਦਾ ਸਰਮਾਇਆ ਵੀ ਦੋਨੋਂ ਚੀਜ਼ਾਂ ਜ਼ਾਇਆ ਹੋ ਜਾਂਦੀਆਂ ਨੇ। ਅਤੇ ਕਈ ਵਾਰ ਤਾਂ ਉਹ ਉਹਨਾਂ ਦੀ ਕੀਮਤ ਉਹਨਾਂ ਦੇ ਕਿਰਾਏ ਤੋਂ ਡਰਦਾ, ਕਹਿੰਦਾ ਨਹੀਂ ਉੱਥੇ ਜਾਣਾ ਹੀ ਕੀ ਹੈ ਜੇ ਇੰਨੀ ਦੂਰ ਹੈ। ਰੱਬ ਦੇ ਰਾਹ ਦਾ ਵੀ ਇੱਕ ਮਸਲਾ, ਕਈ ਭੇਖਧਾਰੀ ਲੋਕ ਉਹ ਨੇ ਜਿਹੜੇ ਮਨੁੱਖ ਨੂੰ ਲੰਬੇ ਰਸਤੇ ਪਾਉਣਾ ਚਾਹੁੰਦੇ ਨੇ ਤਾਂ ਕਿ ਮੇਰੇ ਅਧੀਨ ਰਹੇ, ਉਹਦਾ ਸਮਾਂ ਅਤੇ ਸਰਮਾਇਆ ਜ਼ਾਇਆ ਕਰ। ਅਤੇ ਕਈ ਵਾਰ ਮਨੁੱਖ ਐਸੇ ਉਹਨਾਂ ਦੇ ਢਹਿ ਚੜ੍ਹਦੇ ਨੇ, ਉਹਨਾਂ ਦੀ ਸੰਗਤ ਵਿੱਚ ਆਉਂਦੇ ਨੇ, ਨਤੀਜਾ ਇਹ ਨਿਕਲਦਾ ਕਿ ਰਾਹ ਵਿੱਚੋਂ ਥੱਕ ਕੇ ਵਾਪਸ ਮੁੜ ਆਉਂਦੇ ਨੇ। ਚਲੋ ਇਸ ਰੱਬ ਨੂੰ ਪਾਉਣਾ ਸਾਡੇ ਲਈ ਸੌਖਾ ਨਹੀਂ, ਅਸੀਂ ਨਹੀਂ ਪਾ ਸਕਦੇ, ਨਿਰਾਸ਼ ਹੋ ਜਾਂਦੇ। ਰੱਬ ਨੂੰ ਮਿਲਣਾ ਤਾਂ ਸੌਖਾ, ਇਹਦਾ ਚੰਗਾ ਅਤੇ ਮਦਦਗਾਰ ਦਇਆਵਾਨ ਉਹ ਮਨੁੱਖ ਹੈ, ਉਹ ਜੀਵ ਹੈ, ਉਹ ਸ਼ਕਤੀ ਹੈ ਜਿਹੜੀ ਕਿਸੇ ਦੇ ਰਾਹ ਨੂੰ ਸਰਲ ਕਰ ਦੇਵੇ, ਸੌਖਾ ਕਰ ਦੇਵੇ, ਅਤੇ ਜਿਹੜਾ ਸੁਣੇ ਉਹ ਪਸੰਦ ਕਰੇ, ਅਤੇ ਜਿਹੜਾ ਪਸੰਦ ਨਾ ਕਰੇ ਪ੍ਰਸੰਨ ਹੋ ਜਾਏ ਕਿ ਹੈ ਇੰਨਾ ਸੌਖਾ ਰੱਬ ਨੂੰ ਪਾਉਣਾ। ਲੋਕ ਇਹਨੂੰ ਗੁਰਮਤਿ ਦੇ, ਪਰ ਜਿਹੜਾ ਲੰਬੇ ਰਸਤੇ ਪਿਆ ਹੋਇਆ ਉਹਦਾ ਕੀ ਗੁਣਾ, ਉਹਨੂੰ ਰਸਤਾ ਦੱਸਿਆ ਹੀ ਹੋ ਗਿਆ। ਇੱਕ ਹੈ ਸਾਫ ਬਣ ਗਿਆ, ਗੁਰੂ ਕਹਿੰਦੇ ਬੰਦਾ ਤਾਂ ਚੰਗਾ ਹੈ ਨਾ, ਮਿਲਣਾ ਚਾਹੁੰਦਾ, ਸੋਚ ਤਮੰਨਾ ਖਾਸ ਤੇ ਚੰਗੀ ਹੈ ਨਾ, ਮਿਲਣਾ ਚਾਹੁੰਦਾ। ਇਹ ਗੱਲ ਵੱਖਰੀ ਹੈ ਕਿ ਐਸੀ ਸੰਗਤ ਵਿੱਚ ਪੈ ਗਿਆ, ਐਸੀ ਅਗਵਾਈ ਵਿੱਚ ਪੈ ਗਿਆ ਕਿ ਉਹਨੇ ਉਹਨੂੰ ਲੰਬੇ ਰਸਤੇ ਪਾ ਦਿੱਤਾ, ਉਹਦਾ ਸਮਾਂ ਅਤੇ ਸਰਮਾਇਆ ਜ਼ਿੰਦਗੀ ਦਾ ਬਹੁਤਾ ਲੱਗ ਜਾਏਗਾ, ਬਹੁਤਾ ਲੱਗ ਜਾਏਗਾ। ਐਸਾ ਵੀ ਡਰ ਹੈ ਕਿ ਥੱਕ ਕੇ ਰਸਤੇ ਵਿੱਚੋਂ ਹੀ ਵਾਪਸ ਨਾ ਪਰਤ ਆਵੇ ਅਤੇ ਨਿਰਾਸ਼ ਹੋ ਕੇ ਆਖੇ ਐਸੇ ਰੱਬ ਨੂੰ ਕੀ ਮਿਲਣਾ ਜਿਹਨੂੰ ਪਾਉਣਾ ਹੀ ਔਖਾ, ਕਿਉਂਕਿ ਤਾਂ ਦੱਸਣ ਵਾਲੇ 'ਤੇ ਨਿਰਭਰ ਹੈ। ਇਸੇ ਲਈ ਗੁਰੂ ਨੇ ਬਾਣੀ ਵੀ ਦੱਸ ਦਿੱਤਾ, ਕਹਿਣ ਲੱਗੇ ਕੋ ਕਹਿ ਤੋ ਸਭ ਬਾਹਰ ਬਾਹਰ, ਕਿਸੇ ਨੇ ਕਿਸੇ ਨੂੰ ਆਖ ਦਿੱਤਾ ਰੱਬ ਘਰ ਵਿੱਚ ਨੇੜੇ ਤੇੜੇ ਨਹੀਂ ਰਹਿੰਦਾ, ਉਹ ਬਾਹਰ ਰਹਿੰਦਾ, ਨੇੜੇ ਨਹੀਂ ਰਹਿੰਦਾ। ਅਤੇ ਕਿਸੇ ਨੇ ਆਖ ਦਿੱਤਾ ਰੱਬ ਤੇਰੇ ਅੰਦਰ ਹੀ ਰਹਿੰਦਾ, ਮੈਨੂੰ ਕੰਫਿਊਜ਼ ਹੋ ਗਿਆ।

Manu kul piyudu bu. Barın nadi se çin nalakiye. Akh lag pya. Mainu di shakal da pata nahi, pachhan da main nahi. Koi kehnda dur rehnda hai, koi kehnda nere rehnda. Main kithe chuka. Lo eh masla संसार के धर्मी पुरुष चंगे मनुख जिहड़े ने उन्हां दे सामने हैं सारे चंगे ये इंसाफ बने गुरु कहते जिंदे भी मन विच प्रभु नूं मिलन की लालसा पैदा हुई मैं उन्हें फुल ही आखा खुला लेके नहीं चाहेगा उनके मन में तो लालसा तो प्रभु नूं मिलापदी है ये गल वक्री है कि उन्हें किसी ने चंगे ने समझाया नहीं कि रब कित्थे रहिंदा उन्हें आख दिता अठ अठ तीर्थां दा इशनान कर वो तुरिया फिरदा उनका अठ अठ तीर्थां दा इशनान ते भटकना गलत है पर उनकी लालसा तो ठीक है ना मैं रब नूं मिलदा ਉਹਨੂੰ ਕਿਸੇ ਨੇ ਆਖ ਦਿੱਤਾ ਜੰਗਲ ਦੀਆਂ ਬਾਣਾਂ ਵਿੱਚ ਪੁੱਠਾ ਲਟਕ ਕੇ ਤਪ ਕਰ ਉਹ ਉੱਥੇ ਤੇ ਲਟਕਦਾ ਉਹਦਾ ਲਟਕਣਾ ਉਹਦਾ ਨਿਸਫਲ ਇੱਕ ਕਰਮ ਹੈ ਜਿਸ ਕਰਮ ਰਾਹੀਂ ਹੋ ਸਕਦਾ ਹੈ ਉਹਨੂੰ ਛੇਤੀ ਨਾ ਮਿਲੇ ਲੰਬੇ ਪੰਧ ਪੈ ਗਿਆ ਥੱਕ ਕੇ ਵਾਪਸ ਪਰਤਾਵੇ 2 ਸਾਲ ਲਟਕਿਆ ਰਿਹਾ ਰੱਬ ਨਹੀਂ ਮਿਲਿਆ ਚਲੋ ਵਾਪਸ ਕੀ ਮਿਲਣਾ ਐਸੇ ਰੱਬ ਦੀ ਪਰ ਲਾਲਸਾ ਤਾਂ ਠੀਕ ਸੀ ਆਖਰ ਗਿਆ ਤੇ ਰੱਬ ਨੂੰ ਮਿਲਣੀ ਸੀ ਇਸ ਲਈ ਫੁੱਲਾਂ ਦੀ ਗਿਣਤੀ ਵਿੱਚ ਗੁਰੂ ਕਹਿਣ ਲੱਗੇ ਜਿਹੜਾ ਜਪ ਕਰ ਰਿਹਾ ਉਹਨੂੰ ਵੀ ਮੈਂ ਚੰਗੀਆਂ ਵਿੱਚ ਗਿਣ ਰਿਹਾ ਭਾਵੇਂ ਉਹਨੂੰ ਇਹ ਗੱਲ ਵੱਖਰੀ ਹੈ ਪਤਾ ਨਹੀਂ ਰੱਬ ਕਿਵੇਂ ਮਿਲਦਾ ਹੈ ਪਰ ਕਰ ਤਾਂ ਇਸੇ ਲਈ ਰਿਹਾ ਨਾ ਕਿ ਰੱਬ ਨੂੰ ਮਿਲਦਾ ਅਸੰਖ ਜਪ ਅਸੰਖ ਭਾਵ ਉਹਨਾਂ ਦੇ ਮਨ ਵਿੱਚ ਅਸੰਖ ਅਣਗਿਣਤ ਲੋਕ ਉਹ ਨੇ ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਦਾ ਪਿਆਰ ਹੈ ਹੁਣ ਪ੍ਰਭੂ ਦੇ ਪਿਆਰ ਨੂੰ ਸਾਕਾਰ ਕਿਵੇਂ ਕਰਨਾ ਇਹ ਅਜੇ ਨਹੀਂ ਆ ਗਿਆ ਪਿਆਰ ਹੋਰ ਚੀਜ਼ ਹੈ ਉਹਦੀ ਸਕਾਰਾਤਮਕ ਅਵਸਥਾ ਹੋਰ

ਕੋਈ ਚੰਗੀਆਂ ਦੀ ਗਿਣਤੀ ਕਰ ਰਿਹਾ ਪਰ ਇਨਸਾਫ ਹੈ ਮਾੜਾ ਨਹੀਂ ਆਖ ਰਹੇ ਇਹ ਨਹੀਂ ਆਖਦੇ ਕਿ ਮੈਂ ਜੇ ਜਪ ਤਪ ਵਰਤ ਪ੍ਰਵਾਨ ਨਹੀਂ ਕਰਦਾ ਤੇ ਇਹ ਸਾਰੇ ਗਲਤ ਨੇ ਕਹਿੰਦੇ ਨੇ ਠੀਕ ਹੈ ਉਹਨਾਂ ਦਾ ਰਸਤਾ ਲੰਬਾ ਹੈ ਸਮਾਂ ਤੇ ਸਰਮਾਇਆ ਲਾ ਲਾ ਕੇ ਕਿਤੇ ਥੱਕ ਨਾ ਜਾਣ ਵਾਪਸ ਨਾ ਪਰਤ ਆਣ ਤੇ ਮੈਂ ਜਾਣਾ ਮੈਂ ਇਹਨਾਂ ਨੂੰ ਸਰਲ ਰਸਤਾ ਦਿਆਂ ਗੁਰੂ ਨਾਨਕ ਦਾ ਰਸਤਾ ਸਰਲ ਹੈ ਗੁਰਮਤ ਦਾ ਰਸਤਾ ਸਰਲ ਹੈ ਇਸੇ ਲਈ ਭਾਈ ਸਾਹਿਬ ਨੇ ਵੀ ਆਖਦਾ ਗੁਰਮਤ ਗਾਡੀ ਰਾਹ ਚਲਾਇਆ ਇੰਨਾ ਸੌਖਾ ਰਸਤਾ

Ernesto Oscar. Tiene Ernesto Oscar está en el diario. Uno ocurre val descan valiente pichet que ocurre para verlo a para que se quede. Al se que no pasa hoy. Sanu guru jivan da o sukhala sar sada sukha darshita de rahi hai ke andar parmatma sukh hai na ke dukh hai jinu milan jaan lage mere dukh paida ho jaan jin de raahon vich hi mere dukh hon balki guru te kehnde ne jin di srot sunya vi sukh mile soye sunand ਮੇਰਾ ਤਨ ਮਨ ਮੌਲਾ ਜਿੰਦੀ ਸੋ ਵਿੱਚ ਵੀ ਜਿੰਦੀਆਂ ਗੱਲਾਂ ਸੁਣਿਆ ਵੀ ਸੁੱਖ ਮਿਲੇ ਜਿੰਦੇ ਰਾਹ ਤੇ ਚੱਲਿਆਂ ਅੰਦਰੋਂ ਬਾਹਰੋਂ ਮਨੁੱਖ ਠੰਡਾ ਹੋਵੇ ਕਲਪਨਾ ਖਤਮ ਹੋ ਜਾਏ ਕ੍ਰਿਸ਼ਨਾ ਕ੍ਰੋਧ ਗੁੱਸਾ ਤੇ ਨਾਰਾਜ਼ਗੀ ਖਤਮ ਹੋ ਜਿੰਦੇ ਰਾਹ ਤੇ ਚੱਲਣ ਲੱਗਿਆਂ ਮਨੁੱਖ ਦੇ ਅੰਦਰ ਕੋਈ ਸ਼ਾਂਤੀ ਠੰਡਕ ਸੀਤਲਤਾ ਨਹੀਂ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਤਨ ਮਨ ਦੋਨਾਂ ਨੂੰ ਆਖਿਆ ਇਹ ਨਹੀਂ ਕਿ ਮਨ ਕਰਕੇ ਤਨ ਕਰਕੇ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਖੂਬਸੂਰਤ ਹੁਣ ਕਿੱਥੇ ਤਾਂ ਨਾਮ ਜਪੰਦੜੀ ਲਾਲੀ ਹੋਵੇ ਤੇ ਕਿੱਥੇ ਨਾਮ ਜਪਣ ਵਾਲਾ ਮੂੰਹ ਤੇ ਸੋਆ ਮਲ ਕੇ ਬੈਠਾ ਹੋਵੇ ਦੋਵਾਂ ਦਾ ਮੁਕਾਬਲਾ ਕਹਿੰਦੇ ਨੇ ਮੈਨੂੰ ਇਸ ਲਈ ਉਹ ਰਾਹ ਚੰਗਾ ਨਹੀਂ ਲੱਗਾ ਪਰ ਮੈਂ ਉਹਦੇ ਨੂੰ ਦੋਸ਼ ਇਸ ਲਈ ਨਹੀਂ ਦਿੰਦਾ ਕਿ ਉਹਨੂੰ ਪਤਾ ਹੀ ਨਹੀਂ ਭਰਮ ਵਿੱਚ ਪੈ ਗਿਆ ਪਰ ਰਾਤ ਉਹਦੇ ਮਨ ਦੀ ਸੋਚ ਚੰਗੀ ਉਹ ਚਾਹੁੰਦਾ ਜੇ ਉਹਨੇ ਸੋਹ ਵੀ ਮਲੀਏ ਤੇ ਰੱਬ ਨੂੰ ਮਿਲਣ ਦੇ ਖਿਆਲ ਨਾਲ ਮਲੀਏ ਇਹ ਗੱਲ ਵੱਖਰੀ ਉਹਨੂੰ ਕਿਸੇ ਨੇ ਸਮਝਾਇਆ ਨਹੀਂ ਪਰ ਲਾਲ ਹੁਣ ਕਿੱਥੇ ਤਾਂ ਨਾਮ ਜਪਣ ਵਾਲੇ ਦੇ ਮੂੰਹ ਤੇ ਲਾਲੀਆਂ ਭਗਦੀਆਂ ਹੋਣ ਖੂਬਸੂਰਤੀ ਹੋਵੇ ਕਿੱਥੇ ਰੋਸ਼ਨੀ ਹੋਵੇ ਤੇ ਕਿੱਥੇ ਨਾਮ ਜਪਣ ਵਾਲਾ ਸੋਹ ਸਰੀਰ ਤੇ ਮਲ ਕੇ ਬੈਠਾ ਹੋਵੇ ਭਲਾ ਸੋਚਿਓ ਦੋਵਾਂ 'ਚ ਕੋਈ ਫਰਕ ਹੈ ਦੋਵੇਂ ਰੱਬ ਦੇ ਵਿਸ਼ਵਾਸੀ ਨੇ ਗੁਰੂ ਕਹਿਣ ਲੱਗੇ

ਜਿੰਦੇ ਨਾਲ ਤੁਰਿਆ ਇੱਕ ਇੱਕ ਕਦਮ ਵਿੱਚ ਮੈਨੂੰ ਕੋਈ ਸ਼ੀਤਲਤਾ ਮਿਲੀ, ਠੰਡਕ ਮਿਲੀ। ਤੇ ਜੇ ਉਹਦੇ ਰਾਹ ਤੇ ਚੱਲਣ ਲੱਗਿਆਂ ਧੂਣੀਆਂ ਹੀ ਤਾਪਣੀਆਂ ਪੈਣ, ਗਰਮੀਆਂ ਦੇ ਦਿਹਾੜੇ ਹੋਣ, ਸਿਖਰ ਦੁਪਹਿਰਾ ਹੋਣ, ਉੱਪਰ ਵੀ ਤਪਤ ਹੋਵੇ, ਥੱਲੇ ਵੀ ਤਪਤ ਹੋਵੇ, ਤੇ ਧੂਣੀ ਤਾਪ ਕੇ ਚੁਫੇਰੇ ਬੈਠਾ ਹੋਵੇ ਤੇ ਆਖ ਰਿਹਾ ਹੋਵੇ ਮੈਂ ਰੱਬ ਨੂੰ ਮਿਲਣ ਜਾ ਰਿਹਾ। ਪਰਮਾਤਮਾ ਨੂੰ ਮਿਲਣ ਦਾ ਰਸਤਾ ਉਹ ਭਲਿਆ, ਗੁਰੂ ਆਖਦਾ ਮੈਂ ਤੈਨੂੰ ਸਰਲ ਰਾਹ ਦਿੰਦਾ, ਕਿਉਂ ਤਾਂ ਧੂਣੀਆਂ ਤਾਪਣੇ, ਤਨ ਨੂੰ ਕਿਉਂ ਤਪਾ ਰਿਹਾ। ਇਹੋ ਗੱਲ ਬਾਬਾ ਫਰੀਦ ਨੇ ਆਖੀ, ਕਹਿਣ ਲੱਗੇ ਤਨ ਤਪੇ ਤਨੂਰ ਜੀ ਬਾਲਣ ਹੱਡ ਬਲਣ, ਕਹਿਣ ਲੱਗੇ ਮੇਰਾ ਤਨ ਤਨੂਰ ਹੋ ਜਾਏ ਤੇ ਹੱਡੀਆਂ ਨੂੰ ਮੈਂ ਉਹਦੇ ਵਿੱਚ ਬਾਲਣ ਵਜੋਂ ਪਾ ਲਿਆ। ਤਨ ਤਪੇ ਤਨੂਰ ਜੀ ਬਾਲਣ ਹੱਡ ਬਲਣ, ਪੈਰੀਂ ਥੱਕਾਂ ਫਿਰ ਜੁੱਲਾਂ, ਰੱਬ ਨੂੰ ਮਿਲਣ ਦੀ ਖਾਸ਼। ਪੈਰਾਂ ਨਾਲ ਚੱਲਦਾ ਚੱਲਦਾ ਥੱਕ ਜਾਣ ਥੱਕ ਜਾਣ ਤੇ ਸਿਰ ਪਰਨੇ ਤੁਰ ਪਵਾਂ, ਜੇ ਮੈਨੂੰ ਪ੍ਰੀ ਮਿਲਾ, ਜੇ ਮੈਨੂੰ ਪ੍ਰੀਤ ਰੱਬ ਮਿਲਦਾ। ਤੇ ਗੁਰੂ ਨੇ ਜਵਾਬ ਦਿੱਤਾ ਭਲਿਆ ਹੀ ਉਹ ਨਹੀਂ ਤਨ ਨਾ ਤਪਾਏ ਤਨੂਰ ਦਿਓ, ਉਸ ਰੱਬ ਨੂੰ ਕੀ ਮਿਲਣਾ ਜਿੰਦੇ ਰਾਹ ਤੇ ਤਾਣੇ ਤੇ ਮਨ ਜਲਦਾ ਰਹੇ ਬਲਕਿ ਤਨ ਮਨ ਠੰਡਾ ਹੋ। ਪੰਜ ਬੰਦੜੀ ਮੇਰਾ ਅੰਦਰ ਠੰਡਾ, ਉਹ ਭਲੇ ਹੋ ਸੀਸ ਝੁਕਾ ਕੇ ਲੱਖ ਵਾਰ ਆਪਣੇ ਗੁਰੂ ਤੋਂ ਕੁਰਬਾਨ ਜਾਓ, ਜਿਸ ਸਤਿਗੁਰੂ ਨੇ ਜਪ ਜੀ ਦੇ ਰਾਹੀਂ ਸਾਨੂੰ ਜੀਵਨ ਦਾ ਰੱਬ ਦੇ ਮਿਲਾਪ ਦਾ ਸਰਲ ਰਸਤਾ ਦਿੱਤਾ। ਜੀਵਨ ਦਾ ਸਹਿਜ ਭਾਵ, ਸਹਿਜ ਰਸਤਾ, ਸੌਖਾ ਤੇ ਆਸਾਨ ਰਸਤਾ। ਕਹਿਣ ਲੱਗੇ ਮੈਂ ਉਹਨਾਂ ਨੂੰ ਮਾੜਾ ਇਸ ਲਈ ਨਹੀਂ ਆਖਦਾ, ਉਹਨਾਂ ਨੂੰ ਚੰਗੀਆਂ ਦੀ ਫੁੱਲਾਂ ਦੀ ਗਿਣਤੀ ਵਿੱਚ ਕਰ ਰਿਹਾ, ਕਿਉਂਕਿ ਉਹਨਾਂ ਦੇ ਮਨ ਦੀ ਲਾਲਸਾ ਚੰਗੀ ਹੈ ਪਰ ਔਖੇ ਪੈਂਦੇ। ਕਹਿਣ ਲੱਗੇ ਤਨ ਨਾ ਤਪਾਏ ਤਨੂਰ ਜਿਉਂ, ਤਨੂਰ ਵਾਂਗੂ ਤਨ ਨੂੰ ਨਾ ਤਪਾ, ਹੱਡੀਆਂ ਨੂੰ ਉਹਨਾਂ ਵਿੱਚ ਨਾ ਬਾਲ। ਤਨ ਨਾ ਤਪਾਏ ਤਨੂਰ ਜਿਉਂ ਬਾਲਣ ਹੱਡ ਨਾ ਬਾਹਰ, ਫਿਰ ਪੈਰੀਂ ਕਿਆ ਫੇੜਿਆ, ਇਹਨਾਂ ਵਿਚਾਰਿਆਂ ਨੇ ਕੀ ਗੁਨਾਹ ਕੀਤਾ, ਚੱਲਦਾ ਚੱਲਦਾ ਥੱਕ ਜਾਵਾਂ ਤੇ ਸਿਰ ਪਰਨੇ ਤੁਰ ਪਵਾਂ। ਰੱਬ ਦੇ ਰਾਹ ਤੇ ਵੀ ਤਾਂ ਥੱਕਦਾ, ਰੱਬ ਦੇ ਰਾਹ ਤੇ ਤੁਰਨ ਦਾ ਫਾਇਦਾ ਤੇ ਤਾਂ ਹੈ ਵੀ ਇੱਕ ਕਦਮ ਤੁਰਾਂ ਤੇ ਚਾਹ ਚੜ੍ਹਦਾ, ਦੂਜੇ ਕਦਮ ਤੇ ਤੁਰਾਂ ਤੇ ਫਿਰ ਹੋਰ ਚਾਹ ਚੜ੍ਹਦਾ। ਮਿਲਾਪ ਦੀ ਅੰਦਰ ਇੰਨੀ ਤੰਗ ਹੋਵੇ ਕਿ ਜਿਉਂ ਜਿਉਂ ਚੱਲਣਾ ਲਾਲੀਆਂ ਪੱਕੀਆਂ ਜਾਣ, ਅੰਦਰ ਸੀਤਲਤਾ ਠੰਡਕ ਆਉਂਦੀ ਜਾਏ, ਅੰਦਰ ਖੁਸ਼ੀਆਂ ਤੇ ਖੇੜੇ ਆਉਂਦੇ ਜਾਣ, ਉਹ ਹਰੀ ਹੈ ਅੰਦਰ ਹਰਿਆਵਲ ਮਿਲ ਜਾਏ, ਕਹਿਣ ਲੱਗੇ ਤਾਂ ਉਹ ਫਾਇਦਾ ਹੈ। ਫਿਰ ਪੈਰੀ ਕਿਆ ਫੇੜਿਆ, ਅੰਦਰ ਪ੍ਰੀਤ ਪਾਲ, ਇਹਨਾਂ ਸਿਰ ਤੇ ਪੈਰਾਂ ਨੇ ਕੀ ਖੋਇਆ, ਕਿੱਡਾ ਸਰਲ ਰਸਤਾ, ਕਿੱਡਾ ਸੌਖਾ ਰਸਤਾ। ਗੁਰੂ ਕਹਿੰਦੇ ਨੇ ਮੈਂ ਸਰਲ ਰਸਤਾ ਦੇਣਾ ਚਾਹੁੰਦਾ ਸਿੱਖੀ ਨੂੰ, ਤਾਂ ਕਿ ਆਸਾਨੀ ਨਾਲ ਘਰ ਬੈਠਿਆਂ, ਸੁੱਖਾਂ ਵਿੱਚ ਬੈਠਿਆਂ, ਜੀਵ ਜੰਤ ਪਰਿਵਾਰ ਵਿੱਚ ਬੈਠਿਆਂ, ਕਾਰੋਬਾਰ ਵਿੱਚ ਬੈਠਿਆਂ ਰੱਬ ਮਿਲ ਜਾਏ। ਮੈਂ ਗੁਰਪ੍ਰਸਾਦੀ ਸਹਿਜ ਉਪਜੇ, ਇਹ ਸਹਿਜ ਸਹਿਜ ਜਾਏ। ਗੁਰਪ੍ਰਸਾਦੀ ਜਿੰਨਾ ਲਿਵ ਲਾਗੀ ਤਿੰਨਾਂ ਵਿੱਚੇ ਮਾਇਆ ਪਾਇਆ, ਮਾਇਆ ਦੇ ਵਿੱਚ ਹੀ ਮਿਲ ਜਾਏ, ਮਾਇਆ ਤਿਆਰ ਨਹੀਂ ਨਾ ਪਾਵੇ, ਜੰਗਲਾਂ ਵਿੱਚ ਭਟਕਣਾ ਨਾ ਪਵੇ। ਗੁਰੂ ਨੇ ਇਹੋ ਗੱਲ ਆਖ ਦਿੱਤੀ, ਪਰ ਕਹਿਣ ਲੱਗੇ ਜਿਹੜੇ ਜੰਗਲਾਂ ਵਿੱਚ ਭਟਕ ਰਹੇ ਨੇ, ਜਪ ਤਪ ਵਰਤ ਕਰ ਰਹੇ ਨੇ, ਉਹ ਵੀ ਮੈਂ ਇਸ ਲਈ ਗੁਨਾਹਗਾਰ ਨਹੀਂ ਸਮਝਦਾ, ਉਹਨਾਂ ਨੂੰ ਕੰਡਿਆਂ ਦੀ ਗਿਣਤੀ ਵਿੱਚ ਨਹੀਂ ਫੁੱਲਾਂ ਦੀ ਗਿਣਤੀ ਵਿੱਚ ਲੈ ਰਿਹਾ। ਭਾਵੇਂ ਇਹ ਗੱਲ ਵੱਖਰੀ, ਉਹਨਾਂ ਨੂੰ ਰਸਤਾ ਨਹੀਂ ਮਿਲ ਸਕਿਆ ਪਰ ਦਿਸ਼ਾ ਨਹੀਂ ਮਿਲੀ, ਪਰ ਮਨ ਦੀ ਦਸ਼ਾ ਤੇ ਹੈ ਨਾ ਰੱਬ ਨੂੰ ਮਿਲੀਏ, ਲਾਲਸਾ ਤੇ ਹੈ। ਕਹਿਣ ਲੱਗੇ ਇਸ ਲਈ ਉਹ ਮੈਂ ਗੁਰਮੁਖਾਂ ਦੀ, ਭਲੇ ਲੋਕਾਂ ਦੀ, ਫੁੱਲਾਂ ਦੀ ਗਿਣਤੀ ਵਿੱਚ ਕਰ ਰਿਹਾ। ਕਹਿਣ ਲੱਗੇ

ਕਹਿਣ ਲੱਗੇ ਅਣਗਿਣਤ ਨੇ ਉਹ ਲੋਕ ਜਿਹੜੇ ਕੇਵਲ ਮੂੰਹ ਨਾਲ ਪਾਠ ਕਰਨ ਵਿੱਚ ਹੀ ਲੱਗੇ ਹੋਏ ਨੇ। ਪਰ ਮਾੜਾ ਮੈਂ ਉਹਨਾਂ ਨੂੰ ਇਸ ਲਈ ਨਹੀਂ ਆਖਦਾ ਵੀ ਇਹ ਗੱਲ ਵੱਖਰੀ ਉਹਨਾਂ ਸਮਝਿਆ ਨਹੀਂ, ਪਰ ਲੱਗੇ ਤੇ ਲਾਲਸਾ ਨਾਲ ਮਨ ਅੰਦਰ ਪਿਆਰ ਤੇ ਹੈ। ਅਸੰਖ ਉਹ ਲੋਕ ਨੇ ਜਿਹੜੇ ਜੰਗਲਾਂ ਵਿੱਚ ਘਰ ਬਾਰ ਛੱਡ ਕੇ ਜੋਗੀ ਬਣੇ ਹੋਏ ਨੇ ਤੇ ਸੰਸਾਰ ਤੋਂ ਉਪਰਾਮ ਉਦਾਸ ਹੋਏ ਹੋਏ। ਹੁਣ ਗੁਰੂ ਆਖ ਰਿਹਾ ਮੈਨੂੰ ਪਰਵਾਨੇ ਇਸੇ ਸੰਸਾਰ ਵਿੱਚੋਂ ਰੱਬ ਲੱਭਣੇ, ਇਸੇ ਸੰਸਾਰ ਇਸੇ ਦੁਨੀਆਂ ਵਿੱਚੋਂ ਪਰਮਾਤਮਾ ਨੂੰ ਦੇਖਣਾ ਤੇ ਤੂੰ ਸਭ ਕੁਝ ਛੱਡ ਕੇ ਜੰਗਲਾਂ ਵਿੱਚ ਬੈਠਾ। ਗੁਰੂ ਆਖ ਰਿਹਾ ਨਾ ਤੂੰ ਆਵੇਂ ਵਸ ਬਹੁਤ ਘਿਨਾਵਣੇ, ਨਾ ਤੂੰ ਆਵੇਂ ਵਸ ਵੇਦ ਪੜਾਵਣੇ, ਨਾ ਤੂੰ ਆਵੇਂ ਵਸ ਤੀਰਥ ਨਹਾਈਏ, ਨਾ ਤੂੰ ਆਵੇਂ ਵਸ ਧਰਤੀ ਦਹਾਈਏ, ਨਾ ਤੂੰ ਆਵੇਂ ਵਸ ਕਿਤੇ ਸਿਆਣਪੈ, ਨਾ ਤੂੰ ਆਵੇਂ ਵਸ ਬਹੁਤਾ ਦਾਨ ਦੇ। ਕਿਹੜੀ ਚੀਜ਼ ਪ੍ਰਵਾਨ ਗੁਰੂ ਨੂੰ, ਗੁਰੂ ਨੇ ਸਪਸ਼ਟ ਕੀਤੀ। ਪਰ ਇਹ ਸਾਰਾ ਕੁਛ ਧਰਮ ਦਾ ਹੈ ਕਿ ਸਭ ਕੁਛ ਧਰਮ ਦੀ ਕਿਰਿਆ ਦਾ, ਜਿਹੜਾ ਦਾਨ ਕਰਦਾ ਉਹ ਵੀ ਧਰਮ, ਜਿਹੜਾ ਤੀਰਥ ਇਸ਼ਨਾਨ ਕਰਦਾ ਉਹ ਵੀ ਧਰਮੀ ਖੁਆਉਂਦਾ। ਗੁਰੂ ਕਹਿਣ ਲੱਗੇ ਹੈਣ ਤੇ ਸਾਰੇ ਹੀ ਫੁੱਲ, ਪਰ ਹਰ ਫੁੱਲ ਦੀ ਆਪਣੀ ਆਪਣੀ ਵੈਲਿਊ ਹੈ। ਇਸ ਲਈ ਮੈਂ ਇਹ ਗੱਲ ਵੱਖਰੀ ਹੈ ਕਿ ਸਿੱਖੀ ਨੂੰ ਇੱਕ ਮਹਾਨ ਫੁੱਲ ਬਣਾਉਣਾ ਚਾਹੁੰਦਾ, ਤੇ ਫੁੱਲ ਵੀ ਉਹ ਨਹੀਂ ਕਿ ਜਿਹਦੀ ਖੁਸ਼ਬੂ ਸਿਰਫ ਆਪਣੇ ਤੱਕ ਰਹੇ। ਮੈਂ ਇੱਕ ਗੱਲ ਕੀਤੀ ਸੀ, ਗੁਲਾਬ ਮਹਾਨ ਫੁੱਲ ਹੈ ਪਰ ਉਹ ਆਪਣੇ ਨਾਲ ਬੈਠੇ ਹੋਏ ਕੰਡੇ ਨੂੰ ਵੀ ਖੁਸ਼ਬੂ ਨਹੀਂ ਦਿੰਦਾ, ਲੈ ਤੂੰ ਵੀ ਰੱਖ ਲੈ। ਇੱਕ ਚੰਦਨ ਹੈ ਜਿਹੜਾ ਨੇੜੇ ਬੈਠੇ ਦਰਖਤ ਨੂੰ ਵੀ ਖੁਸ਼ਬੂ ਦੇ ਦਿੰਦਾ। ਗੁਰੂ ਕਹਿੰਦੇ ਨੇ ਮੈਂ ਸਿੱਖ ਨੂੰ ਚੰਦਨ ਬਣਾਉਣਾ ਚਾਹੁੰਦਾ। ਸਾਰੇ ਫੁੱਲ ਨੇ ਆਪਣੀ ਥਾਵੇਂ, ਸਾਰੇ ਚੰਗੇ ਨੇ, ਹਰ ਇੱਕ ਦੀ ਆਪਣੀ ਵੈਲਿਊ, ਪਰ ਮੈਂ ਚੰਦਨ ਬਣਾਉਣਾ ਚਾਹੁੰਦਾ ਜਿਹੜਾ ਦੂਜੇ ਨੂੰ ਵੀ ਚੰਦਨ ਬਣਾ ਸਕੇ, ਜਿਹੜਾ ਆਪ ਦੂਜੇ ਵਿੱਚ ਵੀ ਖੁਸ਼ਬੂ ਪੈਦਾ ਕਰ ਸਕੇ। ਨਾਨਕ ਗੂੜ ਮੰਗੇ ਕਿਸ ਗੁਰ ਸਿੱਖ ਕੀ, ਜੋ ਆਪ ਜਪੇ ਅਵਰਾ। ਕਹਿਣ ਲੱਗੇ ਫੁੱਲਾਂ ਦੀ ਵੱਖ ਵੱਖ ਕਿਸਮ ਹੈ। ਇੱਥੇ ਹੁਣ ਜਿਸ ਕਿਸਮ ਦਾ ਜ਼ਿਕਰ ਕਰ ਰਹੇ ਨੇ ਉਹ ਕਹਿੰਦੇ ਨੇ ਹੈਂ ਸਾਰੇ ਹੀ ਫੁੱਲ, ਕਿਉਂਕਿ ਰੱਬ ਨੂੰ ਮਿਲਣ ਦੀ ਲਾਲਸਾ ਨਾਲ ਨੇ, ਪਰ ਉਹਨਾਂ ਦੀ ਵੈਲਿਊ ਆਪਣੀ ਆਪਣੀ।

ਲੱਗੇ ਅਣਗਿਣਤ ਹੀ ਉਹ ਭਗਤ ਜਨ ਨੇ ਜਿਹੜੇ ਪ੍ਰਭੂ ਦੇ ਗੁਣਾਂ ਦਾ ਡਰਾਈਵ ਕਰਦੇ ਨੇ ਤੇ ਵਿਚਾਰ ਕਰਦੇ ਨੇ। ਸ੍ਰੇਸ਼ਟ ਫੁੱਲ ਦਾ ਜ਼ਿਕਰ ਆ ਗਿਆ। ਅਥੰਖ ਭਗਤ

ਹੈ ਲੱਗੇ ਅਨੇਕਾਂ ਅਣਗਿਣਤ ਹਨ ਉਹ ਸੂਰਮੇ ਮਹਾਨ ਬਲੀ ਯੋਧੇ ਜਿਹੜੇ ਤਲਵਾਰਾਂ ਦੇ ਤੀਰਾਂ ਦੇ ਲੋਹੇ ਦੇ ਵਾਰ ਨੂੰ ਸਹਿੰਦੇ ਨੇ ਤੇ ਇਉਂ ਸਹਿੰਦੇ ਨੇ ਮਾਨੋ ਸਾਡੇ ਜੀਵਨ ਦੀ ਇੱਕ ਖੁਰਾਕ ਹੋਵੇ। ਜਿਵੇਂ ਮਨੁੱਖ ਦੀ ਕੋਈ ਖੁਰਾਕ ਬਣ ਜਾਂਦੀ ਹੈ ਉਹਦੇ ਨਾਲ ਬਲਵਾਨ ਹੁੰਦਾ, ਖੁਸ਼ ਹੁੰਦਾ ਜਦੋਂ ਖੁਰਾਕ ਮਿਲ ਗਿਆ। ਗੁਰੂ ਕਹਿੰਦੇ ਨੇ ਐਸੇ ਮਹਾਨ ਯੋਧੇ ਨੇ ਜਿਨ੍ਹਾਂ ਨੂੰ ਜਦੋਂ ਕੋਈ ਵਾਰ ਲੱਗਦਾ ਨਾ, ਜਦੋਂ ਕੋਈ ਤੀਰ ਵੱਜਦਾ ਨਾ, ਉਦੋਂ ਖੁਸ਼ ਹੁੰਦੇ ਨੇ। ਸਾਡੀ ਖੁਰਾਕ ਹੈ, ਸਾਡੇ ਜੀਵਨ ਦੀ ਖੁਰਾਕ। ਉਹ ਮਨ ਨੂੰ ਉਸ ਲੋਹੇ ਨੂੰ ਸਾਰ ਨੂੰ ਮੂੰਹ ਵਿੱਚ ਪੱਖਦੇ ਨੇ, ਭਾਵ ਖਾਂਦੇ ਨੇ, ਪ੍ਰਸੰਨ ਚਿੱਤ ਹੋ ਕੇ ਆਪਣਾ ਭੋਜਨ ਸਮਝ ਕੇ ਖਾਂਦੇ ਨੇ, ਕਿਉਂਕਿ ਜੇ ਮੈਂ ਸੂਰਮਾ ਖਵਾਉਣਾ ਤੇ ਮੇਰੇ ਲਈ ਇਹ ਭੋਜਨ ਛਕਣਾ ਜ਼ਰੂਰੀ ਹੈ।

ਅਸੰਖਾ ਉਹ ਲੋਕ ਨੇ ਜਿਹੜੇ ਮੌਨ ਧਾਰਨ ਕਰਕੇ ਇਕਾਗਰ ਚਿੱਤ ਇੱਕ ਲਿਵ ਲਾ ਕੇ ਰੱਖਣ ਦੀ ਕੋਸ਼ਿਸ਼ ਵਿੱਚ ਨੇ। ਭਾਵੇਂ ਇਹ ਗੱਲ ਵੱਖਰੀ ਹੈ, ਗੁਰੂ ਨੇ ਬਾਣੀ ਵਿਚਾਰ ਦਿੱਤਾ ਮੌਨ ਵਿਗੁਪਤਾ ਕਿਉਂ ਜਾਗੇ ਗੁਰਬਿੰਦ ਸੂਤਾ, ਕਿਉਂਕਿ ਗੁਰੂ ਤਾਂ ਗਹਿਰਾਈ ਵਿੱਚ ਗਏ ਨੇ ਨਾ। ਇਸੇ ਲਈ ਜਪੁਜੀ ਸਾਹਿਬ ਦੇ ਆਰੰਭ ਵਿੱਚ ਵੀ ਆਖ ਦਿੱਤਾ ਚੁੱਪ ਹੈ ਚੁੱਪ ਨਾ ਹੋਵੇ ਵੇਲਾਏ ਰਹਾ ਲਗਤਾਰ। ਕਹਿਣ ਲੱਗੇ ਭਲਿਆ ਮੂੰਹ ਤੋਂ ਚੁੱਪ ਕਰ ਜਾਏਗਾ, ਅੰਦਰ ਬੈਠਾ ਹੋਇਆ ਜੀਵ ਜਿਹੜਾ ਹੈ ਉਹ ਤੇ ਬੋਲ ਰਿਹਾ। ਗੱਲ ਕੀਤੀ ਸੀ ਮਨੁੱਖ ਮੂੰਹ ਤੋਂ ਚੁੱਪ ਬੈਠਾ ਹੋਵੇ, ਕੋਈ ਕਮਰੇ ਵਿੱਚ ਨਾ ਹੋਵੇ, ਕਿਸੇ ਨਾਲ ਗੱਲ ਨਾ ਕਰਦਾ ਹੋਵੇ, ਤੁਸੀਂ ਆਪਣੇ ਅੰਦਰ ਝਾਤ ਮਾਰ ਕੇ ਵੇਖਿਓ ਤੁਸੀਂ ਉਦੋਂ ਵੀ ਗੱਲਾਂ ਕਰ ਰਹੇ ਹੋ। ਫਲਾਣਾ ਮੈਨੂੰ ਮਿਲੇਗਾ ਮੈਂ ਉਹਨੂੰ ਆਹ ਆਖਾਂਗਾ, ਉਹ ਮੈਨੂੰ ਆਹ ਜਵਾਬ ਦੇਗਾ ਫਿਰ ਮੈਂ ਉਹਨੂੰ ਆਹ ਆਖਾਂਗਾ, ਸਾਰੀ ਗੱਲਾਂ ਅੰਦਰ ਚੱਲ ਰਹੀਆਂ। ਤੂੰ ਕਹਿੰਦੇ ਅੰਦਰ ਤਾਂ ਬੋਲ ਰਿਹਾ, ਤੂੰ ਕਹਿੰਦੇ ਮੈਂ ਬੋਲਦੀ ਪਿਆ। ਪਰ ਭਾਵੇਂ ਗੁਰੂ ਨੇ ਇਸ ਲਈ ਮੌਨ ਨੂੰ ਪ੍ਰਬੰਧ ਨਹੀਂ ਕੀਤਾ, ਪਰ ਗੁਰੂ ਕਹਿੰਦੇ ਚਲੋ ਜਿਹਨੇ ਮੌਨ ਧਾਰਨ ਕੀਤਾ ਭਾਵੇਂ ਉਹ ਭੁਲੇਖੇ ਵਿੱਚ ਹੈ, ਭਰਮ ਵਿੱਚ ਹੈ, ਕਰਮਕਾਂਡ ਵਿੱਚ ਪੈ ਗਿਆ, ਪਰ ਪਿਆ ਤੇ ਇਸੇ ਖਿਆਲ ਨਾਲ ਹੈ ਨਾ, ਉਹਨੂੰ ਕਿਸੇ ਨੇ ਆਖਿਆ ਰੱਬ ਦੇ ਮਿਲਣ ਦਾ ਰਾਹ, ਇਸ ਲਈ ਮੈਂ ਉਹਨੂੰ ਚੰਗੀਆਂ ਦੀ ਗਿਣਤੀ ਵਿੱਚ ਆਖਾਂਗਾ। ਲੰਬੇ ਪੰਧ ਪੈ ਗਿਆ, ਥੱਕ ਕੇ ਵਾਪਸ ਨਾ ਪਰਤ ਆਵੇ, ਪਰ ਪਿਆ ਤੇ ਕਿਸੇ ਚੰਗੀ ਸੋਚ ਨਾਲ ਹੈ। ਗੁਰੂ ਕਹਿੰਦੇ ਨੇ ਅਸੰਖ ਮੌਨ ਲਿਵ ਲਾਏ ਤਾਰ। ਕਹਿਣ ਲੱਗੇ ਜਦੋਂ ਮੈਂ ਸੰਸਾਰ ਦੇ ਚੰਗੇ ਪੁਰਸ਼ਾਂ ਦੀ, ਭਲੇ ਲੋਕਾਂ ਦੀ, ਚੰਗੀ ਸੋਚ ਵਾਲੇ ਲੋਕਾਂ ਦੀ ਗਿਣਤੀ ਕਰਨਾ ਤੇ ਉਹ ਵੀ ਇੰਨੀ ਅਣਗਿਣਤ ਹੈ। ਹੇ ਮੇਰੇ ਪ੍ਰਭੂ, ਕੁਦਰਤ ਦੇ ਕਰਤਾ ਪਰਮਾਤਮਾ, ਕਾਦਰ ਪ੍ਰਭੂ, ਮੈਂ ਹੈਰਾਨ ਹੁੰਦਾ ਤੇਰੀ ਕੁਦਰਤ ਵਿੱਚ ਅਸੰਖਾ ਅਣਗਿਣਤ ਲੋਕ, ਚੰਗੇ ਕਰਮਾਂ ਵਾਲੇ, ਭਲੇ ਪੁਰਸ਼, ਚੰਗੇ ਪਾਸੇ ਤੁਰਨ ਵਾਲੇ ਵੀ ਮੌਜੂਦ ਨੇ ਜਿਨ੍ਹਾਂ ਦੀ ਮੈਂ ਗਿਣਤੀ ਨਹੀਂ ਕਰ ਸਕਦਾ, ਮੈਂ ਨਹੀਂ ਕਰ ਸਕਦਾ, ਪਰ ਤੂੰ ਧੰਨ ਹੈ ਜਿਹੜਾ ਉਹਨਾਂ ਨੂੰ ਪੈਦਾ ਕਰਕੇ ਸੰਭਾਲ ਕੇ ਆਪਣੇ ਹੁਕਮ ਵਿੱਚ ਉਹਦੇ ਲੇਖ ਲਿਖ ਕੇ ਚਲਾ ਰਹੇ। ਮੈਂ ਤੇ ਤੇਰੀ ਸ਼ਕਤੀ ਵੱਲ ਤੱਕ ਕੇ ਹੈਰਾਨ ਹੁੰਦਾ ਤੇ ਮੈਂ ਸੋਚਣਾ ਤੇਰੀ ਕੁਦਰਤ ਨੂੰ ਵਿਚਾਰ ਕਰਕੇ, ਫਿਰ ਮੇਰੇ ਮਨ ਵਿੱਚ ਇੱਕ ਖਿਆਲ ਆਉਂਦਾ ਤੂੰ ਏਡੀ ਮਹਾਨ ਕੁਦਰਤ ਦਾ ਮਾਲਕ ਹੈ, ਕਿਉਂ ਨਾ ਮੈਂ ਇੱਕੋ ਵਾਰ ਤੇਰੇ ਤੋਂ ਕੁਰਬਾਨ ਚਲਾ ਜਾ। ਭਾਵੇਂ ਤੇਰੀ ਕੁਦਰਤ ਰੋਜ਼ ਬਦਲ ਰਹੀ ਹੈ, ਤੇਰੀ ਕੁਦਰਤ ਰੋਜ਼ ਆਉਣ ਜਾਣ ਵਿੱਚ ਲੱਗੀ ਹੋਈ ਹੈ, ਪਰ ਤੂੰ ਤੇ ਸਦਾ ਸਲਾਮਤ ਹੈ ਨਾ, ਜਿਹੜਾ ਇਸ ਕੁਦਰਤ ਦੀ ਲੰਬੀ ਕਹਾਣੀ ਨੂੰ, ਲੰਬੀ ਖੇਡ ਨੂੰ ਇੱਕ ਰਸ ਹੋ ਕੇ ਚਲਾ ਰਹੇ ਹੈ।

गुरु इंसाफ नाल संसार दे उन्हां भली लोचा वाले जड़े अमृत रूपी बिरख दे नाल लगे हुए फल ने संसार बिरख को दोए फल लाए अज दी इस पौड़ी विच उन्हां दा जिक्र किया ते वक्त करके जहर दे फलों का भी जिक्र कर ਇਹ ਹੈ ਸਤਿਗੁਰੂ ਦਾ ਸਾਡੀ ਸੋਚ ਨੂੰ ਸਟੈਬਲਿਸ਼ ਕਰਨਾ ਕਿ ਮਨੁੱਖ ਫੈਸਲਾ ਕਰ ਸਕੇ ਮੈਂ ਕਿਹੜੀ ਦਿਸ਼ਾ ਅਖਤਿਆਰ ਕਰਾਂ ਸਿੱਖ ਨੂੰ ਸਰਲ ਰਸਤਾ ਅਪਣਾਉਣ ਦਾ ਸਹਿਜ ਯੋਗ ਕਮਾਉਣ ਦਾ ਇੱਕ ਤਰੀਕਾ ਮਿਲ ਜਾਏ ਦਿਸ਼ਾ ਮਿਲ ਜਾਏ ਸਾਧਨ ਮਿਲ ਜਾਏ ਤਾਂ ਕਿ ਹੱਸਦੇ ਹਾਂ ਖਿਲੰਦੇ ਹਾਂ ਪਹਿਨਦੇ ਹਾਂ ਖਵਾਉਂਦੇ ਹਾਂ ਵਿੱਚੇ ਹੋਵੇ ਮੁਕਤ ਇਹਨਾਂ ਸ਼ਬਦਾਂ ਨਾਲ ਸਮਾਧਾ ਜਾ ਚੁੱਕਾ ਫਤਿਹ ਪਤਾ ਵਾਹਿਗੁਰੂ ਜੀ ਕਾ ਖਾਲਸਾ

अब चल नगर गोविंद गुरु का, नाम जपत सुख पाया रामा।

अवचल नगर गोविंद गुरु का नाम जपत सुख पाया राम।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾ ਹੀ ਨਾ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਓ ਬਿਖਮ ਨਦੀ ਜਾਏ ਤਰਨੀ। ਪਰਮ ਸਨਮਾਨ ਸਤਿਕਾਰਯੋਗ ਬਾਣੀ ਗੁਰਦੇਵ ਜੁਗ ਹੋ ਜੁਗ ਅਟਲ ਸ਼ਬਦ ਅਵਤਰਣ ਤਨ ਤਨ ਗੁਰੂ ਗ੍ਰੰਥ ਮਹਾਰਾਜ ਜੀ ਅਤੇ ਗੁਰ ਆਸੀਸ ਬਖਸ਼ੀਸ਼ ਦੀ ਪਾਤਰ ਬਣ ਰਹੀ ਗੁਰੂ ਸਵਾਰੀ ਸਤਸੰਗਤ ਜੀਓ, ਗੁਰੂ ਮਹਾਰਾਜ ਨੇ ਮਿਹਰਾਮਤ ਕੀਤੀ ਸਾਨੂੰ ਪ੍ਰਭਾਤ ਸਮੇਂ ਸਿੱਖੀ ਦੇ ਮਰਕਜ਼ ਤੁਰੇ ਸਾਡੇ ਅਕੀਦਤ ਦੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਤੋਂ ਜੋ ਅਲਾਹੀ ਹੁਕਮ ਗੁਰੂਆਕ ਅੱਜ ਨਸੀਬ ਹੋਇਆ ਤਾਮੀਰ ਹੋਇਆ ਉਸ ਦੀ ਵਿਆਖਿਆ ਕਰਨ ਦਾ ਇੱਥੇ ਸਬੱਬ ਬਣਿਆ। ਹੁਕਮ ਆਪ ਜੀ ਨੇ ਪਾਠ ਦੇ ਰੂਪ ਦੇ ਵਿੱਚ ਕੁਝ ਹਿੱਸਾ ਸ਼ਰਵਣ ਕੀਤਾ ਹੈ। ਸੂਹੀ ਰਾਗ ਦੇ ਸੰਤਾਂ ਦੇ ਵਿੱਚੋਂ ਇਹ ਗੁਰਵਾਕ ਹੈ। ਇਸ ਤੋਂ ਪਹਿਲਾਂ ਕਿ ਵਿਚਾਰ ਦਾ ਆਗਾਜ਼ ਕਰੀਏ, ਇਸ ਖਾਦਿਮ ਨੂੰ ਗੁਰ ਹਜ਼ੂਰੀ ਵਿੱਚ ਕੁਝ ਕਹਿਣ ਦੇ ਕਾਬਲ ਬਣਾਉਣ ਲਈ ਇੱਕ ਵਾਰ ਆਸੀਸ ਮੁਜ਼ਬ ਫਤਿਹ ਜ਼ਰੂਰ ਬੁਲਾਇਓ। ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜਾ ਸਾਡਾ ਇਸ਼ਟ ਰੂਪ ਹੈ, ਸਤਿਗੁਰੂ ਹੈ, ਫਿਰ ਸ਼ਬਦ ਅਵਤਰਨ ਹੈ। ਮਹਾਰਾਜ ਅੰਦਰ ਬਾਣੀ ਦੀਆਂ ਅਨੇਕਾਂ ਵਰਾਇਟੀਜ਼ ਨੇ, ਅਨੇਕਾਂ ਕਿਸਮ ਦੇ ਗੁਰਬਾਣੀ ਦੇ ਪੱਖ, ਭਾਵ ਪੱਖ ਤੋਂ, ਸਰੂਪ ਪੱਖ ਤੋਂ, ਉਚਾਰਨ ਪੱਖ ਤੋਂ, ਪਿੰਗਲ ਪੱਖ ਤੋਂ ਮੌਜੂਦ ਨੇ। ਜਿਵੇਂ ਅੱਜ ਦਾ ਹੀ ਇਹ ਬਚਨ ਹੈ, ਸ਼ੁੱਧ ਛੰਤਾਂ ਦੀ ਵਣਗੀ ਹੈ। ਛੰਤ ਚਾਰ ਬੰਧਾਂ ਦੇ ਹੁੰਦੇ ਨੇ, ਹਰ ਬੰਦ ਆਪਣੇ ਆਪ ਵਿੱਚ

ਦੇ ਪੱਖ ਤੋਂ ਵੀ ਇੱਕ ਬੜਾ ਠਾਠਾ ਮਾਰਦਾ ਸਮੁੰਦਰ ਹੈ। ਇੱਕ ਲਫ਼ਜ਼ ਨੂੰ ਅਨੇਕਾਂ ਢੰਗ ਨਾਲ ਅਨੇਕਾਂ ਤਰੀਕਿਆਂ ਨਾਲ ਬਾਣੀ 'ਚ ਵਿਵੇਚਿਤ ਕੀਤਾ ਗਿਆ ਹੈ, ਵਿਆਖਿਆਇਆ ਗਿਆ ਹੈ। ਜੇ ਭਾਵ ਦੇ ਪੱਖ 'ਤੇ ਆਈਏ, ਆ ਸੰਸਾਰ ਅਤੇ ਇਸ ਸੰਸਾਰ ਦੇ ਵਿੱਚ ਅਸੀਂ ਤੁਸੀਂ ਸਾਰੇ ਜੀਵ ਜਿਹੜੇ ਆ ਪੰਚ ਭੂਤਕ ਮਡੋਲੀ ਬਾਡੀ ਸਰੀਰ ਲੈ ਕੇ ਤੁਰੇ ਫਿਰਦੇ ਹਾਂ। ਇਹਦੇ ਬਾਰੇ ਧਾਰਮਿਕ ਦੁਨੀਆ ਨੇ ਬਹੁਤ ਕੁਝ ਬਿਆਨ ਕੀਤਾ ਹੈ। ਲੋਕ ਕਹਿੰਦੇ ਨੇ ਸੰਸਾਰ ਮਾਤ ਲੋਕ ਹੈ, ਆ ਸਰੀਰ ਇਹ ਮਿੱਥਿਆ ਗਗਰੀ ਹੈ, ਇਹ ਮਾਇਆ ਹੈ। ਇਹ ਇੱਥੇ ਸਾਨੂੰ ਕੁਝ ਲਿਟਰੇਚਰ ਇਸ ਤਰ੍ਹਾਂ ਦੇ ਬਿਆਨ ਕਰਦਾ ਹੈ ਜਿਵੇਂ ਅਸੀਂ ਆਪਣੇ ਕਰਮਾਂ ਨੂੰ ਭੋਗਣ ਲਈ ਸਜ਼ਾ ਆਫਤਾ ਹੋ ਕੇ ਆ ਸਰੀਰ ਅਖਤਿਆਰ ਕੀਤਾ ਹੈ। ਗੁਰੂ ਮਹਾਰਾਜ ਦੀ ਬਾਣੀ ਦਾ ਅਸੀਂ ਬਚਨ ਅੱਜ ਜਿਹੜਾ ਪੜ੍ਹ ਰਹੇ ਹਾਂ, ਸਾਹਿਬ ਇਸ ਸਰੀਰ ਦੇ ਉੱਤੇ ਜ਼ੋਰ ਦਿੰਦੇ ਨੇ ਅਤੇ ਦੱਸਦੇ ਨੇ ਆਖਿਰਕਾਰ ਯਾ ਬੰਦੇ ਇਹ ਕੀ ਹੈ ਜੋ ਤੈਨੂੰ ਪ੍ਰਾਪਤ ਹੋਇਆ ਹੈ। ਸਾਹਿਬ ਪਿਤਾ ਨੇ ਬਾਣੀ 'ਚ ਬਹੁਤ ਵਾਰ ਐਸੇ ਬਚਨ ਕਹੇ ਨੇ। ਵੈਸੇ ਸੱਚਾਈ ਇਹ ਵੀ ਹੈ, ਗੁਰੂ ਪਿਤਾ ਦਾ ਪਾਵਨ ਵਾਕ ਹੈ, ਕਹਿੰਦੇ ਮੇਰੇ ਠਾਕੁਰ ਇਹ ਬਣਤ ਬਣਾਈ ਇਸ ਕਾਇਆ ਦੀ ਕੀਮਤ ਕਿਨੇ ਨਾ ਪਾਈ। ਆ ਜੋ ਕਾਇਆ ਹੈ ਨਾ ਜਿਹਦੇ 'ਚ ਰਹਿੰਦੇ ਹਾਂ, ਇਹਦੇ ਬਾਰੇ ਸਾਨੂੰ ਕੋਈ ਬਹੁਤਾਇਤ ਪਤਾ ਨਹੀਂ, ਸਮਝ ਨਹੀਂ। ਇਸੇ ਲਈ ਸੰਸਾਰ ਇਸ ਕਾਇਆ ਨੂੰ ਬਹੁਤੀ ਵਾਰ ਗਵਾ ਦਿੰਦਾ ਹੈ ਸਿਰਫ ਇੱਕ ਪਲ ਲਈ। ਕਈ ਵਾਰ ਨਸ਼ਿਆਂ ਦੀ ਝੇਲੇ 'ਚ ਜਾ ਕੇ, ਮਾੜੇ ਅਮਲਾਂ 'ਚ ਜਾ ਕੇ, ਮਾੜੇ ਪਾਸੇ ਲੱਗ ਕੇ, ਜਿਸ ਘਰ 'ਚ ਬੈਠੇ ਹੋ ਇਹ ਧਰਮ ਦੀ ਧੁਜਾ ਦਾ ਘਰ ਹੈ। ਗੁਰੂ ਬਾਬੇ ਨੇ ਇੱਥੇ ਧਰਮ ਸਿਖਾਇਆ। ਗੁਰੂ ਨਾਨਕ ਪਿਤਾ ਦੀ ਬਾਣੀ ਪੜ੍ਹਦੇ ਹਾਂ, ਸਾਹਿਬ ਮਹਾਰਾਜ ਨੇ ਆਵਾਜ਼ ਦਿੱਤੀ ਸੀ, ਏਕੋ ਧਰਮ ਜਿਹੜਾ ਸੱਚ ਕੋਈ, ਗੁਰਮਤ ਪੂਰਾ ਜੁਗ ਜੁਗ ਸੋਈ। ਹੇ ਦੁਨੀਆਂ ਦੇ ਲੋਕੋ, ਮੈਂ ਇੱਕ ਧਰਮ ਦ੍ਰਿੜਾਉਂਦਾ ਹਾਂ, ਉਹ ਕਿਹੜਾ? ਸੱਚ ਨੂੰ ਅਪਣਾਓ ਲੈਣਾ, ਸਚਿਆਰ ਹੋ ਜਾਣਾ। ਅਤੇ ਇੱਕ ਹਕੀਕਤ ਹੈ, ਸਚਿਆਰ ਤਾਂ ਹੋਵੋਗੇ, ਸੱਚ ਨੂੰ ਤਾਂ ਪ੍ਰਣਾਓਗੇ ਇਸ ਜੀਵਨ ਦੇ ਵਿੱਚ। ਜਾਂ ਗੁਰੂ ਅਰਜਨ ਮਹਾਰਾਜ ਦਾ ਅਸੀਂ ਬਚਨ ਪੜ੍ਹਦੇ ਹਾਂ, ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਹਰੀ ਦੇ ਨਾਮ ਨਾਲ ਤਾਂ ਜੁੜੇਗਾ, ਨਿਰਮਲ ਕਰਮਾਂ ਦਾ ਅਮਲ ਤਾਂ ਕਰੇਗਾ ਜੇ ਸਰੀਰ ਹੋਏਗਾ। ਜੇ ਸਰੀਰ ਹੀ ਤਬਾਹ ਕਰ ਦੇਗਾ ਕਿਵੇਂ ਕਰੇਗਾ? ਇੱਥੋਂ ਸ਼ੁਰੂਆਤ ਹੁੰਦੀ ਹੈ। ਬੜੀ ਬਾਰੀਕੀ ਨਾਲ ਇਸ ਬਾਤ ਨੂੰ ਦੇਖਣਾ, ਧਰਮ ਕੀ ਹੈ? ਗੁਰੂ ਮਹਾਰਾਜ ਦੀ ਬਾਣੀ ਇਹ ਕਹਿੰਦੀ ਹੈ, ਸਭ ਤੋਂ ਪਹਿਲਾ ਧਰਮ ਇਸ ਸਰੀਰ ਦਾ ਖਿਆਲ, ਇਹਨੂੰ ਪਾਲਣਾ, ਇਹਨੂੰ ਸਮਝਣਾ ਹੈ। ਬਾਣੀ ਦਾ ਬਚਨ ਅਸੀਂ ਪੜ੍ਹਦੇ ਹਾਂ, ਸਾਹਿਬ ਕਹਿੰਦੇ ਨੇ, ਨਾਨਕ ਸੋ ਪ੍ਰਭ ਸਿਮਰੀ ਹੈ ਇਸ ਦੇਹੀ ਕੋ ਪਾਲ। ਅੱਜ ਇਸ ਸਰੀਰ 'ਚ ਰਹਿ ਰਿਹਾ, ਇਹ ਪਲਣਾ ਚਾਹੀਦਾ, ਗੱਲਾਂ ਨਹੀਂ ਚਾਹੀਦਾ। ਇਹ ਕਰਤੇ ਦੀ ਆਪਣੀ ਬਰਕਤ ਹੈ, ਬਖਸ਼ਿਸ਼ ਹੈ, ਮਿਹਰਾਮਤ ਹੈ। ਅਕਸਰ ਲੋਕ ਪੁੱਛਦੇ ਨੇ, ਰੱਬ ਜੀ ਦੀ ਬਰਕਤ ਨੂੰ ਕਿਵੇਂ ਡਿਫਾਈਨ ਕਰੋਗੇ, ਕਿਵੇਂ ਪ੍ਰਭਾਸ਼ਿਤ ਕਰੋਗੇ? ਮੈਂ ਇੱਕੋ ਬੇਨਤੀ ਕਰਦਾ ਸੱਜਣਾ, ਜਿਹਦੇ ਵਿੱਚ ਜੀ ਰਿਹਾ ਇਹ ਹੀ ਤੇ ਉਹਦੀ ਬਰਕਤ ਦੀ ਨਿਸ਼ਾਨੀ ਹੈ ਸਭ ਤੋਂ ਵੱਡੀ। ਜੀਓ ਪਾਏ ਪਿੰਡ ਜਿਨ ਸਾਜਿਆ, ਇੱਥੋਂ ਹੀ ਸ਼ੁਰੂਆਤ ਹੁੰਦੀ ਹੈ। ਜੇ ਆਹ ਹੈ, ਇਹਦੇ ਨਾਲ ਖਾਣ ਪਾਣ, ਰਹਿਣ ਸਹਿਣ, ਮਾਨਣ ਜਾਣਨ ਸਭ ਕੁਝ ਮੌਜੂਦ ਹੈ। ਜੇ ਇਹ ਹੀ ਨਹੀਂ ਫਿਰ ਕੀ ਮੌਜੂਦ ਹੈ? ਹੁਣ ਅਗਲੀ ਬਾਤ, ਇਹਨੂੰ ਕੀ ਸਮਝਿਆ ਜਾਏ? ਇਹ ਬੰਧਨ ਹੈ, ਇਹ ਪੈਰ ਦੀ ਬੇੜੀ ਹੈ। ਇਸੇ ਕਰਕੇ ਖਾਸ ਕਰਕੇ ਸਾਡੇ ਸਮਾਜ ਦੇ ਅੰਦਰ ਪੁਰਾਣੇ ਸਮੇਂ ਲੋਕੀ ਸਰੀਰ ਨੂੰ ਗਾਲਣ ਤੇ, ਇਹਨੂੰ ਸਾਧਣ ਤੇ, ਇਹਦੇ 'ਤੇ ਬੜਾ ਜ਼ੋਰ ਲਾਇਆ ਕਰਦੇ ਸੀਗੇ। ਗੁਰੂ ਪਿਤਾ ਕਹਿੰਦੇ ਨੇ, ਨਹੀਂ, ਇਹ ਅਸਲ ਦੇ ਵਿੱਚ ਸਰੀਰ, ਇਹਦੇ ਅੰਦਰ ਕਰਤੇ ਦਾ ਆਪਣਾ ਵਸੇਬਾ ਹੈ। ਸਾਹਿਬ ਮਹਾਰਾਜ ਦੀ ਬਾਣੀ ਅਸੀਂ ਪੜ੍ਹਦੇ ਹਾਂ, ਕੰਚਨ ਕਾਇਆ ਕੋਟ ਗੜ ਵਿੱਚ ਹਰ ਹਰ ਸਿੱਧਾ ਰਾਮ ਰਾਜੇ। ਇਹਦੇ ਅੰਦਰ ਹੀ ਹਰੀ ਉਹ ਆਪ ਸੁਧਾਕਰ ਹੋ ਕੇ ਬੈਠਾ ਹੈ। ਅੱਜ ਦੇ ਬਚਨ ਦੀ ਲਖਤਾ ਕੁਝ ਇੱਥੋਂ ਹੁੰਦੀ ਹੈ,

ਸ਼ਬਦ ਲਲੇਰਾ ਹੈ, ਅਸੀਂ ਯਤਨ ਕਰਨਾ ਹੈ ਪੰਕਤੀ ਬਾ ਪੰਕਤੀ ਇਹਦੇ ਅਰਥ ਭਾਵ ਨੂੰ ਸਮਝ ਸਕੀਏ। ਭਾਈ ਸਾਹਿਬ ਪਹਿਲੀ ਸਤਰ ਪ੍ਰਾਰੰਭ ਕਰਦੇ ਨੇ, ਗੁਰ ਆਸੀਸ ਦੇ ਨਾਲ ਅਸੀਂ ਇਸ ਆਸੀਸ ਗ੍ਰਹਿਣ ਕਰਾਂਗੇ ਜੀ।

0: नाम जपत सुख पाया राम।
1: राग सूहि दी रचना पंचम नानक गुरु अर्जन महाराज। अब चल नगर गोबिंद गुरु का, गो कहिंदे ने धरती नूं, बिंद कहिंदे ने धरती सहेड़न वाले, सिरजन वाले, सुरजीत करन वाले। बाणी महाराज के बचन तुसी पढ़ो। गुरु पिता कहिंदे ने या बंदे, गुरु ते परमेश्वर एक रूप है। जिन्हां ने अंदर दी दुनिया नूं माणिया जाणिया, बाणी च उन्हां दीआं आवाज़ां आउंदीआं ने। ते उह आवाज़ां की देंदे ने, समुंद विरोल शरीर हम देखिया, एक वस्त अनूप दिखाई। गुरु गोबिंद, गोबिंद गुरु है, नानक भेद ना पाई। गोबिंद ही गुरु है, गुरु ही गोबिंद है। साहिब महाराज की बाणी आवाजा देंदी है, गुरु परमेश्वर एक को जान, एक रूप है। असल बड़ी सिंपल एग्जाम्पल लैनी होए, अक्सर लोग कहिंदे ने साधारण ढंग वाले बात को किवें असीं कह सकते हाँ। गोबिंद ही गुरु है, गुरु ही गोबिंद है। देखो सूरज नूं देखदे हो, सूरज साडा फायदा कादे नाल करदा है? अपनी रोशनी नाल, एनर्जी नाल, चानण नाल। अज धरती ते जितनी जिंदगी रुमकदी है, जितनी एनर्जी है, जितना चानण है, जितनी लो है, सूरज दे सदका है। सूरज ठंडा हो जाए, यकीनन तौर पर कुछ दिनों बूटे सुक जाएंगे, कुछ दिनों के अंदर सोमे अपने आप जिहड़ा है वह खत्म हो जाएंगे। इहदा मतलब सारे पासे का मरकज वो है। मगर यह भी देखो, सूरज आप चल के कभी धरती से नहीं आता, वो तो बहुत दूर है। किदी पाया है वो सूरज नूं जाके हाथ पा लवे, किदी पाया है वो सूरज नूं अपनी गलवकड़ी विच लै लवे। इसलिए साडे घर के अंदर बहुत सारिया ऐसिया चीजा जिहड़ियां बयान कर दिया ने अकाल पुरख वाहिगुरु। वह बड़ा बेअंत है, उहदा बेशुमारता, उहदी अथाह, उहदी अगमता पाई नहीं जा सकती। फिर साडे तक की पहुंचती है चीज? सूरज दीआं किरणां, रोशनी। किरणां ते सूरज रूप ते एक ही है, पर साडे तक रिसाई किरणां दी है। गुरु ते गोबिंद है ते एक रूप ही, साडी रिसाई गुरु तक है। गुरु कड़ी है असल दे विच, ते गुरु वह भी शक्ति है, वह भी आखिरकार उहदी हस्ती का प्रतीक है। ते उहदी शक्ति, उहदी हस्ती साडे तक किवें पहुंचती है? गुरु महाराज उन्हों कहिंदे ने, जदों तू सिख बनता है सिख्या दे जरिए, जदों तू शब्द दे आवरण विच आउंदा है, शब्द दे आगोश विच आ जाना है, शब्द उहदियां रिचमां ने गोबिंदियां। इसलिए गुरु महाराज ने कहा सी, ये बाणी किसी होर दी नहीं, उसे सूरज की रोशनी है। तुरकी बाणी आई, इहदे विचों ही आई है। गुरु महाराज ने कहा कि वह सत स्वरूप है, ते सत विचों आने वाली रिश्मा। गुरुदेव पिता की बाणी च बचन पढ़ते हैं, साहिब महाराज कहिंदे ने सतगुरु की बाणी सत, सत कर जाणो गुरु सिखो, वह सत रूप है। असल दे विच गोबिंद, गो धरती, बिंद नूं सिरजन वाला। अब चल नगर गोबिंद गुरु का, किते परमेश्वर गुरु कहा जाता है, गोबिंद गुरु कहा जाता है, गुरु परमेश्वर कहा जाता है। उस अलाही हस्ती का प्रतीक है जेड़ी हस्ती इस सारी कायनात नूं चला रही है। उहदा सुरजीत कीता होया साडे कोल सब तो नेड़े की चीज है, की खास करके उहदी निशानी, उहदी पाया दर्शा रहा है? आ शरीर। यह की है? यह अबिचल नगर है। अबिचल नगर उहदी अपनी स्थिरता का प्रतीक है। एक गल याद रखने वाली है, आ शरीर जिहड़ा है इहदा एक रूप है, रूप बदलदा है। इहदे तत् ने वह भिनसदे ने, पर जो इन्हां तत्तां दे पिछे है, जो इस रूप के पिछे है, जिन्हों अरूप कहा जाता है, वह ना कभी भिनसदा ना कभी बदलता है, वह जोत रूप है। बस इबादत करदे आ या बंदे, तेरी रिसाई उहदे तक होनी चाहीदी है। एक पल बाणी का एक प्रमाण देख के फिर आप अपनी सत्र से वापस आ रहे हाँ।
2: ਗੁਰੂ ਨਾਨਕ ਪਿਤਾ ਦੀ ਤੁਸੀਂ ਬਾਣੀ ਪੜ੍ਹਦੇ ਹੋ, ਸਾਹਿਬ ਮਹਾਰਾਜ ਨੇ ਜਗਤ ਦੇ ਨਾਥ ਦੀ ਆਰਤੀ ਕੀਤੀ। ਆਰਤੀ ਦੇ ਅੰਦਰ ਸਾਹਿਬ ਮਹਾਰਾਜ ਨੇ ਦੱਸਿਆ, ਦੁਨੀਆਂ ਦੇ ਲੋਕੋ ਰੱਬ ਦੀ ਪੂਜਾ ਕਰਨ ਵਾਲੇ ਹੋ, ਆਓ ਮੈਂ ਤੁਹਾਨੂੰ ਦੱਸਾਂ ਰੱਬ ਦੀ ਪੂਜਾ ਦਾ ਅਸਲ ਮੰਦਰ ਕੀ ਹੈ, ਅਸਲ ਮੰਦਰ ਆਮ ਕਿਵੇਂ ਹੋ ਰਹੀ ਹੈ ਪੂਜਾ ਉਹਦੀ। ਮਹਾਰਾਜ ਦੀ ਰੋਜ਼ ਅਸੀਂ ਆਰਤੀ ਦੇ ਬਚਨ ਪੜ੍ਹਦੇ ਹਾਂ। ਸਾਹਿਬ ਮਹਾਰਾਜ ਜਦੋਂ ਜ਼ਿਕਰ ਕਰਦੇ ਨੇ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲ ਆਣ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ। ਇਹ ਉਹਦੀ ਆਰਤੀ ਹੋ ਰਹੀ ਹੈ। ਅਸਮਾਨੀ ਥਾਲਾਂ ਦੇ ਅੰਦਰ ਸੂਰਜ ਤੇ ਚੰਦਰਮਾ ਵਰਗੇ ਦੀਵੇ, ਆ ਸਾਰੀਆਂ ਤਾਲਿਕਾਵਾਂ ਦੇ ਮੋਤੀ, ਇਹ ਸਭ ਚਮਕ ਦਮਕ ਉਹਦੀ ਆਰਤੀ ਕਰ ਰਹੀ ਹੈ। ਇੰਜ ਕਹਿ ਲਓ ਸਾਰੇ ਦਾ ਸਾਰਾ ਯੂਨੀਵਰਸ ਜਿਸ ਰਿਦਮ ਦੇ ਅੰਦਰ ਲਗਾਤਾਰ ਗਤੀ ਕਰ ਰਿਹਾ ਹੈ, ਗਰਦਿਸ਼ ਕਰ ਰਿਹਾ ਹੈ, ਇਹ ਰੱਬ ਜੀ ਦੀ ਉਪਮਾ ਕਰ ਰਿਹਾ ਹੈ, ਉਹਦੇ ਹੁਕਮ ਨੂੰ ਵਜਾ ਰਿਹਾ ਹੈ। ਇਹ ਤੇ ਹੋ ਗਈ ਆਰਤੀ। ਮਹਾਰਾਜ ਜਗਤ ਦੇ ਨਾਥ ਦੀ ਆਰਤੀ ਤੇ ਕਮਾਲ ਹੈ, ਪਰ ਨਾਥ ਕੈਸਾ ਹੈ? ਹੁਣ ਨਾਥ ਦੀ ਵਿਆਖਿਆ ਅੱਗੇ ਇੱਥੋਂ ਪਤਾ ਲੱਗਦਾ, ਅਬਿਚਲ ਨਗਰ ਜਿੱਥੇ ਉਹਦਾ ਵਸੇਬਾ ਹੈ, ਜੋ ਉਹਦੀ ਹਸਤੀ ਹੈ, ਕੀ ਹੈ? ਗੁਰੂ ਮਹਾਰਾਜ ਨੂੰ ਫਿਰ ਬਿਆਨ ਕਰਦੇ ਉਸ ਨਾਥ ਨੂੰ, ਕਹਿਣ ਲੱਗੋ ਨਾਥ ਐਸਾ ਹੈ, ਸਹਸਤਵ ਨੈਣ ਨਨ ਨੈਣ ਹੈ ਤੋਹੇ ਕੋ, ਹਜ਼ਾਰਾਂ ਅੱਖਾਂ ਦੇ ਵਿੱਚ ਉਹ ਰਹਿੰਦਾ, ਇੱਕ ਵੀ ਅੱਖ ਉਹਦੀ ਨਹੀਂ ਗੀ, ਕਾਰਨ ਹਜ਼ਾਰਾਂ ਅੱਖਾਂ 'ਚ ਬੈਠ ਕੇ ਵੇਖਦਾ ਨਜ਼ਾਰੇ, ਸਾਰੇ ਦੇ ਸਾਰੇ ਨਜ਼ਰ ਕਰਦਾ ਹੈ, ਸਭ ਪਾਸੇ ਨੂੰ ਦ੍ਰਿਸ਼ਟੀ ਗੋਚਰੇ ਹੁੰਦਿਆਂ ਦੇਖਦਾ, ਦ੍ਰਿਸ਼ਟਾ ਹੁੰਦਾ ਹੈ। ਪਰ ਇੱਕ ਗੱਲ ਯਾਦ ਰੱਖਿਓ, ਜਦੋਂ ਕਿਤੇ ਦ੍ਰਿਸ਼ਟੀਆਂ ਬਿਣਸਦੀਆਂ, ਮਰਦੀਆਂ, ਗਰਕ ਹੁੰਦੀਆਂ ਨਜ਼ਰ ਪੈਂਦੀਆਂ ਨੇ, ਫਿਰ ਉਹ ਗਰਕ ਨਹੀਂ ਹੁੰਦਾ। ਇਹ ਕਮਾਲ ਹੈ, ਉਹ ਲੋਹ ਦਿੰਦਾ, ਜੀਵਨ ਜਿਉਂਦਾ, ਫਿਰ ਸੰਜੋਗ ਵਿਜੋਗ ਦੋਏ ਕਾਰ ਚਲਾਵੇ, ਇਹ ਕਾਰ ਚਲਾ ਰਿਹਾ ਹੈ, ਇਹ ਅਬਚਲ ਨਗਰ ਹੈ। ਇਹ ਲੋਕ ਅਕਸਰ ਕਹਿੰਦੇ ਨੇ, ਜਿਵੇਂ ਤੁਸੀਂ ਪਿੱਛੇ ਕਰਕੇ ਬਹੁਤ ਇਸ ਕਿਸਮ ਦੇ ਵਾਵ ਲੇਵੇ ਸੁਣੇ ਹੋਣ, ਸਿਰਫ ਟੂਕ ਮਾਤਰ ਜ਼ਿਕਰ ਕਰਾਂਗਾ, ਧਰਤੀ ਫਲਾਂ ਤਰੀਕ ਨੂੰ ਮੁੱਕ ਜਾਣੀ ਹੈ, ਫਲਾਂ ਤਰੀਕ ਨੂੰ ਕਿਆਮਤ ਆ ਜਾਣੀ ਹੈ, ਫਲਾਂ ਡੇ ਇਜ਼ ਦਾ ਜਜਮੈਂਟ ਡੇ। ਬਾਣੀ ਮਹਾਰਾਜ ਨੂੰ ਪੜ੍ਹਦੇ ਹਾਂ, ਸਾਹਿਬ ਮਹਾਰਾਜ ਦੀ ਬਾਣੀ 'ਚ ਬਚਨ ਆਉਂਦਾ ਹੈ, ਕਹਿੰਦੇ ਨੇ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਲੋਕੀ ਕਹਿੰਦੇ ਨੇ ਕੰਪੈਰੇਟਿਵਲੀ ਗੁਰੂ ਪਿਤਾ ਨੇ ਇਹ ਵੀ ਤੇ ਬਾਤ ਕਹੀ ਹੈ, ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ। ਮੈਂ ਕਿਹਾ ਬਿਲਕੁਲ ਠੀਕ ਹੈ, ਪਰ ਹਕੀਕਤ ਇਹ ਹੈ, ਇਹ ਕੂੜ ਉਦੋਂ ਹੈ, ਕੂੜ ਕੂੜੇ ਨਿਹ ਲਗਾ ਵਿਸਰਿਆ ਕਰਤਾਰ, ਜਦੋਂ ਕਰਨ ਵਾਲੀ ਕਰਤਾਰੀ ਸ਼ਕਤੀ ਦੀ ਯਾਦ ਵਿੱਚੋਂ ਵਿਸਾਰਦਾ ਬੰਦਾ, ਫਿਰ ਤੇਰੇ ਵਾਸਤੇ ਜਗਤ ਕੂੜ ਹੈ, ਨਹੀਂ ਤੇ ਸੰਸਾਰ ਮੇਰੇ ਆਉਣ ਤੋਂ ਪਹਿਲਾਂ ਸੀ, ਮੈਂ ਤੁਰ ਜਾਣਾ, ਇਹ ਫਿਰ ਵੀ ਰਹਿਣਾ। ਇਹ ਸੱਚਾਈ ਹੈ, ਅਸੀਂ ਤੁਸੀਂ ਸਭ ਬਦਲਾਂਗੇ, ਜੋ ਅਸਲ ਦੇ ਵਿੱਚ ਜੀਵਨ ਮਾਨਣ ਵਾਲਾ ਹੈ ਉਹ ਅਬਿਚਲ ਹੈ, ਉਹਦਾ ਨਗਰ ਉਹਦਾ ਵਸੇਬਾ ਇਸ ਧਰਤੀ ਦੇ ਜ਼ਰੇ ਜ਼ਰੇ ਦੇ ਵਿੱਚ ਜ਼ਰਖੇਜ਼ ਹੋ ਕੇ ਬੈਠਾ ਹੈ। ਜਦੋਂ ਇਸ ਜ਼ਰਖੇਜ਼ ਹੋਏ ਨੂੰ, ਇਸ ਰੰਗ ਨੂੰ ਇੱਕ ਜਗਿਆਸੂ ਮਾਣਦਾ ਹੈ, ਬਾਬਾ ਕਬੀਰ ਜੀ ਦਾ ਇੱਕ ਸ਼ਬਦ ਲਵੋ, ਫਿਰ ਆਪਾਂ ਇਸ ਪੰਕਤੀ ਨੂੰ ਸਮੇਟ ਕੇ ਅਗਲੇ ਭਾਵ ਵੱਲ ਜਾਂਦੇ ਹਾਂ। ਉਹਨਾਂ ਜ਼ਿਕਰ ਕੀਤਾ ਸੀਗਾ, ਕਹਿਣ ਲੱਗੇ ਯਾ ਬੰਦੇ ਤੂੰ ਰੱਬ ਜੀ ਨੂੰ ਵੇਖਣਾ ਚਾਹੁੰਦਾ ਹੈ? ਹਾਂ ਬਾਬਾ ਕਬੀਰ, ਖਾਹਸ਼ ਤੇ ਬੜੀ ਏ, ਤੂੰ ਨਾ ਸ਼ੁਰੂਆਤ ਇੱਥੋਂ ਕੀਤੀ ਸੀ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਂ ਹੈ, ਇਹ ਜੋ ਦੁਨੀਆ ਸਹਿਰ ਮੇਲਾ ਦਸਤਗੀਰੀ ਨਾ ਹੈ। ਇਹ ਜਿਹੜੇ ਬਚਨ ਅਸੀਂ ਪੜ੍ਹਦੇ ਹਾਂ, ਫਾਰਸੀ ਦੇ ਰੰਗ ਦਾ ਇਹ ਬਚਨ ਹੈ, ਉਹ ਯਾ ਬੰਦੇ ਆਪਣੇ ਆਪ ਨੂੰ ਖੋਜ, ਬਾਣੀ ਦਾ ਬਚਨ ਪੜ੍ਹਦੇ ਹਾਂ, ਜੋ ਬ੍ਰਹਿਮੰਡੇ ਸੋਈ ਪਿੰਡ ਹੈ। ਬ੍ਰਹਿਮੰਡ ਤੇ ਪਿੰਡ ਇੱਕੋ ਦਾ ਹੀ ਵਜੂਦ ਹੈ, ਇੱਕੋ ਹੀ ਉਹਦੇ ਚ ਵੱਸਦਾ ਹੈ। ਬਾਬਾ ਕਬੀਰ ਜੀ, ਸੱਚ ਇਹ ਹੈ, ਤੁਸੀਂ ਸਾਡੇ ਘਰ ਬੈਠੇ ਹੋ, ਸਾਡਾ ਮਾਰਗ ਦਰਸ਼ਨ ਕਰ ਰਹੇ ਹੋ, ਇਹ ਸਭ ਸੁਣਨ ਕਹਿਣ ਦੇ ਬਾਵਜੂਦ ਵੀ ਕਈ ਵਾਰ ਸੁਰਤ ਸਹੀ ਟਿਕਾਣੇ ਨਹੀਂ ਲੱਗਦੀ, ਕੀ ਕਰੀਏ? ਤੇ ਬਾਬਾ ਕਬੀਰ ਉਸੇ ਬਚਨ 'ਚ ਅੱਗੇ ਜਾ ਕੇ ਕਹਿੰਦੇ ਨੇ, ਆ ਮੈਂ ਤੈਨੂੰ ਬੜਾ ਸਪਸ਼ਟ ਵਿਖਾ ਦਿੰਦਾ। ਕਿਵੇਂ ਵਿਖਾਓਗੇ ਬਾਬਾ ਕਬੀਰ? ਕਹਿੰਦੇ ਮੇਰੇ ਕੋਲ ਟੂਲ ਹੈ, ਬੜਾ ਵਧੀਆ ਉਹ ਟੂਲ ਯੂਜ਼ ਕਰ, ਇੱਕ ਬੜਾ ਸੋਹਣਾ ਇੰਸਟਰੂਮੈਂਟ ਹੈ ਮੇਰੇ ਕੋਲ,
1: ਉਹ ਕੀ ਹੈ? ਬਾਬਾ ਕਬੀਰ ਦਾ ਬਚਨ ਕਹਿੰਦੇ, ਕਰ ਫਕਰ ਦਾਇਮ ਲਾਏ ਚਸ਼ਮੇ ਜ਼ਹਿਨ ਤਹਾਂ ਮੌਜੂਦ।
2: ਕਰ ਫਕਰ ਦਾਇਮ ਲਾਏ ਚਸ਼ਮੇ, ਫਕੀਰੀ ਦਾ ਚਸ਼ਮਾ ਲਾ ਆਪਣੀ ਅੱਖਾਂ ਦੇ ਉੱਤੇ, ਫਕੀਰੀ ਕਰ, ਇਹਨੂੰ ਕਹਿੰਦੇ ਨੇ ਬੰਦਗੀ।
1: ਆਪਣੀ ਅੱਖਾਂ ਤੋਂ ਚਸ਼ਮਾ ਲਾ, ਜਿਸ ਚਸ਼ਮੇ ਦੇ ਨਾਲ
2: ਗੁਰੂ ਅਰਜਨ ਮਹਾਰਾਜ ਜੀ ਦੇ ਪਾਵਨ ਸ਼ਹਾਦਤ ਪੁਰਬਾਂ ਨੂੰ ਅਜੇ ਹੁਣੇ ਅਸੀਂ ਕੁਝ ਰੋਜ਼ ਪਹਿਲਾਂ ਜਿਹੜਾ ਹੈ ਦੇਖਿਆ ਹੈ, ਉਹਨਾਂ ਦੇ ਜੀਵਨ ਦੀ ਲੀਲਾ 'ਚ ਬਹੁਤ ਰੰਗ ਤੁਸੀਂ ਵੇਖੇ ਸੰਗਤ ਜੀ, ਅਤੇ ਇਹ ਵੀ ਰੰਗ ਸੀਗਾ ਸਭ ਕੋ ਮੀਂਹ ਸਮਾਪਨ ਕੀਨਾ। ਇਹ ਕਿਵੇਂ ਹੋ ਸਕਦਾ ਹੈ? ਇਹ ਉਦੋਂ ਹੋ ਸਕਦਾ ਜਦੋਂ ਚਸ਼ਮਾ ਫਕੀਰੀ ਦਾ ਲੱਗਾ ਹੋਇਆ। ਜਿਹੜਾ ਸਾਡਾ ਈਰਖਾ ਦਾ, ਦਵੈਖ ਦਾ, ਲੋਕਾਂ ਨਾਲ ਜੈਲਸ ਕਰਨ ਦਾ, ਆਪਣਾ ਪਰਾਇਆ ਵੇਖਣ ਦਾ ਚਸ਼ਮਾ ਲਾ ਕੇ ਕਈ ਵਾਰ ਅਸੀਂ ਵੇਖਦੇ ਹਾਂ, ਉਹਦੇ ਨਾਲ ਇਹ ਚੀਜ਼ ਨਜ਼ਰ ਨਹੀਂ ਪੈਂਦੀ, ਉਹਦੇ ਨਾਲ ਅਭਿਚਲ ਨਜ਼ਰ ਨਹੀਂ ਦਿਸਦਾ, ਟੁੱਟਦਾ ਤਿੜਕਦਾ ਹੈ। ਜਿਹੜੇ ਫਿਰ ਉਹ ਚਸ਼ਮਾ ਲਾਉਂਦੇ ਨੇ, ਕਰ ਫਕਰ ਦਾਇਮ ਲਾਏ ਚਸ਼ਮੇ ਜ਼ਹਿਨ ਤਹਾਂ ਮੌਜੂਦ, ਫਿਰ ਉਹਦੀ ਮੌਜੂਦਗੀ ਟੁੱਟਦੀ ਨਹੀਂ ਕਿਤੇ ਵੀ। ਇੱਥੋਂ ਫਿਰ ਓਅੰਕਾਰ ਹੋ ਜਾਂਦਾ ਹੈ, ਓਅੰਕਾਰ ਅਵਿਖ ਇੱਕ ਰਸ ਹਰ ਜਗ੍ਹਾ ਤੇ ਹਰ ਸਮੇਂ ਵਿਆਪਣ ਵਾਲਾ, ਜਿਹਦੀ ਪਾਇਆ ਜਿਹਦੀ ਹਸਤੀ ਸਦਾ ਤੋਂ ਲੈ ਕੇ ਸਦਾ ਤੱਕ ਹੁੰਦੀ ਹੈ, ਜਿਹਨੂੰ ਗੁਰਬਾਣੀ ਕਹਿੰਦੀ ਹੈ ਆਦ ਸੱਚ ਜੁਗਾਦ ਸੱਚ ਹੈ ਤੀ ਸੱਚ ਨਾਨਕ ਹੋਸੀ ਤੀ ਸੱਚ। ਇਹ ਅਭਿਚਲ ਨਗਰ ਦਾ ਵਿਆਖਿਆਨ ਹੈ। ਗੁਰੂ ਪਿਤਾ ਨੇ ਜ਼ਿਕਰ ਕੀਤਾ, ਕਹਿੰਦੇ ਅਭਿਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ। ਤੇ ਐਸਾ ਅਭਿਚਲ ਨਗਰ ਮੰਜ਼ਰਿਆਮ ਹੋ ਜੇ, ਆਪਣੇ ਆਪੇ ਵਿੱਚੋਂ ਦਿਸੇ, ਆਪਣੇ ਆਲੇ ਦੁਆਲੇ ਵਿਚਰਦੇ ਹਰ ਜ਼ਰਰੀ 'ਚ ਉਹ ਜ਼ਰਖੇਜ਼ ਹੋਵੇ, ਇਹ ਤੇ ਬੜੇ ਸੁੱਖ ਦੀ ਬਾਤ ਹੈ। ਆ ਕੀ ਬਣਿਆ? ਜੇਤਾ ਕੀਤਾ ਤੇਤਾ ਨਾਉ ਵਿਣ ਨਾਮ ਹੈ ਨਾ ਹੀ ਕੋ ਥਾਉ, ਤੂੰ ਹੀ ਤੇ ਹੈ, ਤੇਰਾ ਹੀ ਤੇ ਸਾਰੇ ਦਾ ਸਾਰਾ ਰੰਗ ਰੂਪ ਰਸ ਗੰਧ। ਇੰਜ ਕਹਿ ਲੋ ਰੂਪ ਨੂੰ ਵੇਖਦਿਆਂ ਅਰੂਪ ਨੂੰ ਫੜ ਲਿਆ, ਇੰਜ ਕਹਿ ਲੋ ਆਕਾਰ 'ਚ ਜਿਉਂਦਿਆਂ ਨਿਰੰਕਾਰ ਨਾਲ ਨਾਤਾ ਬਣਾ ਲਿਆ। ਇਹ ਨਾਮ ਦੀ ਮਹਿਮਾ ਫਿਰ ਇੱਕ ਜਗਿਆਸੂ ਇਸ ਅਭਿਚਲ ਨਗਰ ਵਿੱਚ ਰਹਿੰਦੇ ਆ। ਗੁਰੂ ਮਹਾਰਾਜ ਕਹਿੰਦੇ ਮੰਨਦਾ ਹੈ ਜੀ,
0: ਮਨ ਇੱਥੇ ਸੇਈ ਫਲ ਪਾਏ ਕਰਤਾ ਆਪ ਵਸਾਇਆ ਰਾਮ।
2: ਮਨ ਇੱਥੇ ਸੇਈ ਫਲ ਪਾਏ, ਉਹ ਅਕਾਲ ਪੁਰਖ ਵਾਹਿਗੁਰੂ ਜਿਹਨੇ ਜੀਵਨ ਦਿੱਤਾ, ਉਹ ਜੀਵਨ ਸਾਨੂੰ ਲੁੱਟਣ ਲਈ ਨਹੀਂ ਸੀ ਦਿੱਤਾ, ਦੁਖੀ ਹੋਣ ਲਈ ਨਹੀਂ ਸੀ ਦਿੱਤਾ। ਇੱਕ ਕਹਾਣੀ ਆਪਨੇ ਬੜੀ ਵਾਰ ਸੁਣੀ ਹੋਣੀ ਹੈ, ਸਿਰਫ ਇੱਕ ਟੂਕ ਮਾਤਰ ਜ਼ਿਕਰ ਕਰਕੇ ਮੈਂ ਬਚਨ ਤੇ ਵਾਪਸ ਆ ਰਿਹਾ ਹਾਂ, ਕਿਉਂਕਿ ਪਤਾ ਉਦੋਂ ਲੱਗਦਾ ਹੈ। ਮੈਨੂੰ ਕੁਦਰਤ ਨੇ ਦੋ ਨੇਤਰ ਦਿੱਤੇ ਨੇ, ਮੈਨੂੰ ਇਹਨਾਂ ਦੀ ਅਹਿਮੀਅਤ ਕੋਈ ਪਤਾ ਨਹੀਂ, ਪਤਾ ਉਦੋਂ ਲੱਗੇਗਾ ਇਹਦੀ ਅਹਿਮੀਅਤ ਦਾ ਜਦੋਂ ਮੈਂ ਉਸ ਸ਼ਖਸ ਨੂੰ ਦੇਖਾਂਗਾ ਜਿਹੜਾ ਕਿਤੇ ਇਹਨਾਂ ਦੋ ਨੇਤਰਾਂ ਤੋਂ ਧਰਤੀ ਤੇ ਸੱਖਣਾ ਰਹਿ ਗਿਆ ਹੈ। ਮੈਨੂੰ ਕੁਦਰਤ ਨੇ ਹੱਥ ਦਿੱਤੇ, ਮੈਨੂੰ ਇਹਨਾਂ ਦੀ ਅਹਿਮੀਅਤ ਦਾ ਕੋਈ ਪਤਾ ਨਹੀਂ, ਪਤਾ ਉਦਣ ਲੱਗੇਗਾ ਜਿੱਦਣ ਕਿਤੇ ਉਸ ਬੰਦੇ ਨੂੰ ਦੇਖਿਆ ਜਿਹਦੇ ਕੋਲ ਕਿਤੇ ਇਸ ਕਿਸਮ ਦੀ ਇਹ ਹੱਥਾਂ ਦੀ ਜਿਹੜੀ ਹੋਂਦ ਨਹੀਂ ਗੀ, ਫਿਰ ਅਹਿਸਾਸ ਹੋਏਗਾ ਕੀ ਚੀਜ਼ ਹੈ ਸਾਨੂੰ ਮਿਲੀ ਇਹ ਚੀਜ਼ ਵਿਰਸੇ ਵਿੱਚ। ਮਾਫੀ ਚਾਹਾਂਗਾ ਖਾਸ ਕਰਕੇ ਸਾਡਾ ਯੰਗ ਤਬਕਾ, ਜਿਹੜੀ ਯੰਗ ਜਨਰੇਸ਼ਨ ਹੈ, ਮੈਂ ਇੱਕੋ ਬੇਨਤੀ ਕਰਦਾ, ਜ਼ਿੰਦਗੀ ਦਾ ਕਿਤਨਾ ਸਮਾਂ ਅਸੀਂ ਅਜਾਈ ਗਵਾ ਦਿੰਦੇ ਹਾਂ। ਮੇਰੇ ਵੀਰੋ, ਮੇਰੀ ਉਹ ਭੈਣੋ, ਤੁਹਾਡਾ ਯੰਗ ਉਮਰ 'ਚ ਬੜੀ ਐਨਰਜੀ ਹੁੰਦੀ ਹੈ, ਕਦੀ ਵਕਤ ਕੱਢ ਕੇ ਆਪਣੇ ਵਿਰਸੇ ਨੂੰ ਕੁਰੇਦਣ ਵਾਸਤੇ ਵੇਖੋ ਤੇ ਸਹੀ ਤੁਹਾਡੀ ਹੈਰੀਟੇਜ 'ਚ ਹੈ ਕੀ ਹੈ। ਇਸੇ ਪਰਪਜ਼ ਨੂੰ ਸਾਹਮਣੇ ਰੱਖ ਕੇ ਬਾਣੀ ਨੂੰ ਫੁਰੇ ਲਿਆ ਕਰੋ, ਕੰਪੇਅਰ ਕਰਿਆ ਕਰੋ ਜੋ ਸਾਡੇ ਕੋਲ ਹੈ, ਆਖਿਰਕਾਰ ਇਹ ਕਿਸ ਪਾਇਆਂ ਦਾ, ਕਿਸ ਲੈਵਲ ਦਾ ਹੈ। ਇੱਕ ਕਹਾਣੀ ਤੁਸੀਂ ਬੜੀ ਵਾਰ ਸੁਣੀ ਹੋਣੀ ਹੈ। ਕਹਾਣੀ ਇਹ ਵੀ ਆਦਮ ਹੋਇਆ ਸੀਗਾ, ਉਹਨੂੰ ਬਹਿਸ਼ਤ ਵਿੱਚ ਵਸੇਬਾ ਮਿਲਿਆ ਸੀ। ਐਡਮ ਤੇ ਈਵ ਦੀ ਸਟੋਰੀ ਜਿਹੜੀ ਅੰਗਰੇਜ਼ੀ ਲਿਟਰੇਚਰ 'ਚ ਬਿਆਨ ਕੀਤੀ ਜਾਂਦੀ ਹੈ, ਕਿਤੇ ਆਦਮ ਨੇ ਹਵਾ ਦੇ ਕਹੇ ਲੱਗ ਕੇ ਕੁਝ ਬਿਵਰਜਿਤ ਅਮਲ ਬਿਵਰਜਿਤ ਫਲ ਖਾ ਲਿਆ। ਹੋਇਆ ਕਿ ਖੁਦਾ ਰੁਸ਼ਟ ਹੋ ਗਿਆ, ਨਾਰਾਜ਼ ਹੋ ਗਿਆ। ਕੀ ਕੀਤਾ ਉਸਨੇ? ਉਸਨੇ ਆਦਮ ਨੂੰ ਬਹਿਸ਼ਤ ਵਿੱਚੋਂ ਨਿਕਾਲਾ ਦੇ ਦਿੱਤਾ। ਨਿਕਾਲਾ ਦੇ ਕੇ ਕਿੱਥੇ ਭੇਜਿਆ? ਧਰਤੀ ਤੇ। ਵਟ ਡਜ਼ ਇਟ ਮੀਨ? ਦਾ ਮਤਲਬ ਕੀ ਬਣਿਆ? ਇਹਦਾ ਮਤਲਬ ਇਹ ਬਣਿਆ, ਬੰਦਾ ਧਰਤੀ ਤੇ ਸਜ਼ਾ ਭੁਗਤਣ ਲਈ ਆਇਆ ਹੈ।
1: ਭਾਲਤੇ ਹੀ ਬਣਿਆ ਨਾ, ਅਸੀਂ ਸਜ਼ਾ ਭੁਗਤਣੀ ਹੈ।
2: ਜੇ ਅਸੀਂ ਗੁਰਬਾਣੀ ਮਹਾਰਾਜ ਨੂੰ ਪੜ੍ਹਦੇ ਹਾਂ ਸਾਹਿਬ ਕਹਿੰਦੇ ਕਿਉਂ ਤੂੰ ਸਜ਼ਾ ਭੁਗਤੇ,
1: ਭਲਿਆ ਤੈਨੂੰ ਜੀਵਨ ਜਿਉਣ ਦੀ ਜੁਗਤ ਹੋਏ ਤੇ ਤੇਰਾ ਜੀਵਨ ਕੈਸਾ ਹੋਏ, ਹੱਸਣ ਦਿਆਂ, ਖਿਲਣ ਦਿਆਂ, ਪਹਿਨਣ ਦਿਆਂ, ਖਾ ਬੰਦਿਆਂ,
2: ਵਿੱਚੇ ਹੋਵੇ ਮੁਕਤ।
1: ਪਰ ਉਦੋਂ
2: ਨਾਨਕ ਸਤਿਗੁਰ ਭੇਟੇ ਹੈ ਪੂਰੀ ਹੋਵੇ ਜੁਗਤ।
1: ਜੇ ਦੁਖੀ ਹੈ ਤੇਰੀ ਜੁਗਤ ਪੂਰੀ ਨਹੀਂ, ਤੂੰ ਜਿਹੜਾ ਵੇ ਆਫ ਲਾਈਫ, ਜਿਹੜਾ ਤੂੰ ਜ਼ਿੰਦਗੀ ਜੀਣ ਦਾ ਤਰੀਕਾ ਸਲੀਕਾ ਅਪਣਾਇਆ ਹੈ, ਇਹਦੇ 'ਚ ਖਾਮੀ ਹੈ, ਕਰਤੇ 'ਚ ਕੋਈ ਖਾਮੀ ਨਹੀਂ ਗੀ। ਉਹ ਤੈਨੂੰ ਸੁੱਖ ਦੇਣ ਵਾਸਤੇ ਉਹਨੂੰ ਗੁਰੂ ਮਹਾਰਾਜ ਦੀ ਬਾਣੀ 'ਤੇ ਕੋਈ ਮੱਥਾ ਟੇਕਦੇ ਹਾਂ ਬਾਣੀ ਨੂੰ, ਇਸੇ ਸਾਡਾ ਜੇ ਗੁਰਬਾਣੀ ਇਹ ਆਵਾਜ਼ ਮਾਰ ਕੇ ਕਹਿੰਦੀ ਹੈ ਸਭ ਸੁੱਖ ਦਾਤਾ
2: ਰਾਮ ਹੈ, ਕਹਿਣਾ ਪਏਗਾ ਸੁੱਖਾਂ ਦਾ ਸੋਮਾ ਹੈ ਉਹ।
1: ਜੇ ਬਾਣੀ ਮਹਾਰਾਜ ਇਹ ਕਹਿੰਦੇ ਨੇ ਗੁਰਦੇਵ ਪਿਤਾ ਦੀ ਬਾਣੀ 'ਚ ਅਸੀਂ ਬਚਨ ਪੜ੍ਹਦੇ ਹਾਂ, ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ, ਦਾ ਮਤਲਬ ਉਹ ਸੁੱਖ ਦਾ ਮਰਕਜ਼ ਹੈ। ਫਿਰ ਜੇ ਸਾਡੇ ਮਨ ਦੇ ਵਲਵਲੇ, ਮਨ ਦੀਆਂ ਖਾਹਿਸ਼ਾਂ ਜਿਹੜੀਆਂ ਅਸੀਂ ਇਸ ਕਰਕੇ ਪੈਦਾ ਕਰਦੇ ਹਾਂ, ਅਸੀਂ ਸੁਖੀ ਹੋਵਾਂਗੇ, ਵਕਤ ਪੈਣ ਨਾਲ ਉਹ ਪੁੱਗਦੀਆਂ ਨਹੀਂ, ਦੁਖੀ ਹੁੰਦੇ ਹਾਂ, ਯਕੀਨਨ ਤੌਰ 'ਤੇ ਕੋਈ ਖਾਮੀ ਰਹਿ ਜਾਂਦੀ ਹੈ। ਗੁਰਦੇਵ ਪਿਤਾ ਕਹਿੰਦੇ ਨੇ ਜਦੋਂ ਤੂੰ ਕਰ ਫਕਰ ਦਾਇਮ ਉਸ ਭਾਵ ਨੂੰ ਅਪਣਾਏਗਾ, ਗੁਰੂ ਕੇ ਬਚਨਾਂ 'ਤੇ ਪਹਿਰਾ ਦੇ ਕੇ ਇਸ ਸੰਸਾਰ ਵਿੱਚ ਕਰਤੇ ਦੀ ਵਸਦੀ ਹੋਈ ਲੋ ਦੇ ਨਾਲ ਆਤਮ ਸਾਥ ਹੋਏਗਾ, ਜਾਣੇਗਾ ਇਸ ਧਰਤੀ ਦੇ ਜ਼ਰਿਆਂ 'ਚ ਉਹ ਆਪ ਜ਼ਰਖੇਜ਼ ਹੈ, ਫਿਰ ਤੇਰੇ ਜੀਵਨ ਵਿੱਚ ਇਸ ਕਿਸਮ ਦੀ ਖਾਮੀ ਕਮੀ ਨਜ਼ਰ ਨਹੀਂ ਪਏਗੀ। ਮਨ ਇੱਛੇ ਸੇਈ ਫਲ ਪਾਏ, ਕਰਤਾ ਆਪ ਵਸਾਇਆ ਰਾਮ, ਅਹਿਸਾਸ ਹੀ ਹੋਏਗਾ ਇਹ ਧਰਤੀ ਇਹ ਸੰਸਾਰ ਉਹਨੇ ਆਪ ਵਸਾਇਆ ਹੈ, ਤੇ ਮੇਰੀਆਂ ਸ਼ੁਭ ਉੱਚੀਆਂ ਸੁੱਚੀਆਂ ਤੇ ਮੇਰੇ ਫਾਇਦੇ ਦੀਆਂ ਸਭ ਇੱਛਾਵਾਂ ਦੀ ਪੂਰਤੀ ਕਰਨ ਵਾਸਤੇ ਇਹ ਸਭ ਰਚਿਆ ਹੈ ਉਹਨੇ, ਮੈਨੂੰ ਕੋਈ ਗਮਗੀਨ ਹੋਣ ਦੀ ਜ਼ਰੂਰਤ ਨਹੀਂ।

0: ਬੜੀ ਦਲੀਲ ਨਾਲ ਬੰਦਾ ਕਹਿ ਸਕਦਾ ਹੈ, ਕਮਾਲ ਹੈ, ਜੇ ਉਹਨੇ ਸੁੱਖ ਪਾਉਣ ਵਾਸਤੇ ਸਭ ਵਸਾਇਆ ਹੈ, ਸਾਰੇ ਸੁਖੀ ਕਿਉਂ ਨੇਗੇ? ਵਿਲਕਣ ਵਾਲੇ ਜ਼ਿਆਦਾ ਨੇ, ਇਤਰਾਜ਼ ਕਰਨ ਵਾਲੇ ਜ਼ਿਆਦਾ ਨੇ, ਗਿਲੇ ਸ਼ਿਕਵੇ ਕਰਨ ਵਾਲਿਆਂ ਦੀ ਗਿਣਤੀ ਮਿਣਤੀ ਕੋਈ ਨਹੀਂਗੀ। ਆਹ ਪੰਕਤੀ ਬੜਾ ਸਪਸ਼ਟ ਕਰਦੀ ਹੈ। ਉਹ ਮਾਣ ਸਕਦਾ ਇਸ ਚੀਜ਼ ਨੂੰ, ਉਹ ਇਸ ਚੀਜ਼ ਨੂੰ ਜੀ ਸਕਦਾ ਹੈ, ਜਿਹਦੇ 'ਚ ਗੁਰੂ ਮਹਾਰਾਜ ਨੇ ਇਹਨਾਂ ਪੰਕਤੀਆਂ 'ਚ ਅੱਗੇ ਜਾ ਕੇ ਜ਼ਿਕਰ ਕੀਤਾ। ਕਹਿਣ ਲੱਗੇ, ਪੁੱਤ ਭਾਈ ਸਿੱਖ ਵਿਗਾਸੇ, ਇਹ ਵਿਗਸਦੇ ਨੇ। ਅਸੀਂ ਬਚਨ ਪੜ੍ਹਦੇ ਹਾਂ ਨਾ, ਗੁਰਬਾਣੀ ਗੁਰੂ ਨਾਨਕ ਮਹਾਰਾਜ ਜੀ ਦੇ ਸ਼੍ਰੀ ਜਪਜੀ ਸਾਹਿਬ ਦੇ ਅੰਦਰ, ਨਾਨਕ ਭਗਤਾਂ ਭਗਤਾਂ ਨੂੰ ਵਿਗਾਸ ਹੈ, ਵਿਗਾਸ ਉਹਨੂੰ ਹੈ ਜਿਹੜਾ ਉਹਦੇ ਨਾਲ ਆਸਕ ਨਾਤਾ ਜੋੜ ਕੇ ਤੇ ਹੁਕਮ ਦੀ ਤਾਮੀਰ ਨੂੰ ਸਮਝਦਾ ਹੈ, ਜਿਹੜਾ ਹੁਕਮ ਦੀ ਬਰਖਲਾਫਤ ਵਿੱਚ ਤੁਰਦਾ ਹੈ, ਹਰ ਵਕਤ ਆਪਣੀਆਂ ਮਰਜ਼ੀਆਂ ਪਗਾਉਂਦਾ ਹੈ, ਰੱਬ ਜੀ ਤੋਂ ਬਹੁਤ ਕੁਝ ਮੰਗਦਾ ਹੈ, ਉਹਦੀ ਦਿੱਤੀ ਹੋਈ ਮਤ ਤੋਂ ਵਿਰਵਾ ਰਹਿੰਦਾ ਹੈ। ਯਕੀਨਨ ਤੌਰ 'ਤੇ ਬਾਤ ਨਹੀਂ ਬਣੇਗੀ। ਮੱਥਾ ਟੇਕਦੇ ਆ ਨਾ ਉਹਦੇ ਅੱਗੇ ਆ ਕੇ, ਮੱਥਾ ਪ੍ਰਤੀਕ ਹੈ ਮਤ ਦਾ, ਸੂਹਜ ਦਾ, ਵਿਵੇਕ ਦਾ, ਸਮਝ ਦਾ। ਇਸ ਸਭ ਦੇ ਨਾਲ ਹੀ ਇਹ ਜੀਵਨ ਸੋਭਦਾ ਹੈ, ਜੀਵਨ ਸੁੱਖ ਦਿੰਦਾ ਹੈ। ਤੂੰ ਮਤ ਨੂੰ ਮਾਣ, ਵਿਵੇਕ ਨੂੰ ਜੀ, ਕਰਤਾ ਬਰਕਤ ਦੇਵੇਗਾ। ਉਹਦੀ ਦਿੱਤੀ ਹੋਈ ਮਤ, ਉਹਦਾ ਦਿੱਤਾ ਵਿਵੇਕ ਇਸ ਧਰਤੀ ਦੇ ਵਿੱਚ ਤੋੜ ਕੇ, ਹੁਕਮ ਨੂੰ ਤੋੜ ਕੇ ਤੁਰੇਗਾ, ਯਕੀਨਨ ਤੌਰ 'ਤੇ ਉਹਦੀ ਬਰਕਤ ਤੋਂ ਮਰਹੂਮ ਰਹਿ ਜਾਏਗਾ, ਦੂਰ ਰਹਿ ਜਾਏਗਾ। ਇਸ ਲਈ ਸਾਹਿਬ ਮਹਾਰਾਜ ਨੇ ਪਾਵਨ ਬਚਨਾਂ 'ਚ ਕਿਹਾ, ਕਰਤੈ ਆਪ ਵਸਾਇਆ ਸਰਬ ਸੁੱਖ ਪਾਇਆ। ਉਹਨੇ ਆਪ ਵਸਾਇਆ ਇਹ ਸਾਰਾ ਕੁਝ, ਇਹਦੇ ਅੰਦਰ ਸਾਰੇ ਸੁੱਖ ਪਾਏ ਨੇ। ਤੁਸੀਂ ਅੰਦਾਜ਼ਾ ਲਗਾਓ, ਕਿੰਨੇ ਰੰਗ ਨੇ ਧਰਤੀ 'ਤੇ, ਕਿਤਨੇ ਰਸ ਨੇ ਧਰਤੀ 'ਤੇ, ਕਿਤਨੀ ਗੰਧ ਹੈ ਧਰਤੀ 'ਤੇ, ਕਿਤਨੇ ਰੂਪ ਨੇ, ਕਿਤਨੇ ਅਕਸ਼ ਨੇ, ਕਿਤਨੇ ਨਕਸ਼ ਨੇ, ਕਿਤਨੀ ਡਾਇਵਰਸਿਟੀ ਹੈ ਧਰਤੀ ਦੇ ਉੱਤੇ। ਇਹ ਸਭ ਉਹਨੇ ਸਿਰਜੀ ਹੈ, ਉਹਨੇ ਸੁਰਜੀਤ ਕੀਤੀ ਹੈ। ਲੱਖਾਂ ਤਰ੍ਹਾਂ ਦੇ ਜੀਵ ਦਿਸਦੇ ਨੇ, ਲੱਖਾਂ ਤਰ੍ਹਾਂ ਦੀ ਖੁਰਾਕ ਦਿਸਦੀ ਹੈ। ਇਹ ਸਾਰੇ ਦੀ ਸਾਰੀ ਵਰਾਇਟੀ ਉਹਨੇ ਕਿਉਂ ਦਿੱਤੀ? ਤਾਂ ਕਿ ਕੋਈ ਦੁਖੀ ਨਾ ਰਹੇ, ਸਭ ਸੁੱਖ ਨੂੰ ਮਾਣੇ। ਅਤੇ ਕਮਾਲ ਹੈ, ਜਿਹੜਾ ਸਭ ਤੋਂ ਵੱਧ ਵਰਾਇਟੀਆਂ ਹਟਾਉਂਦਾ, ਮਾਣਦਾ, ਜਿਉਂਦਾ, ਉਹ ਦੁਖੀ ਕਹਿੰਦਾ ਆਪਣੇ ਆਪ ਨੂੰ। ਮਾਫੀ ਚਾਹਾਂਗਾ, ਕਦੀ ਕੁਦਰਤ ਦੇ ਨੇੜੇ ਬਹਿ ਕੇ ਦੇਖੋ। ਗੁਰੂ ਨਾਨਕ ਪਿਤਾ ਕਰਤੇ ਨੂੰ ਕੁਦਰਤ ਵਿੱਚੋਂ ਮਾਣਦੇ ਨੇ, ਤੇ ਸਾਹਿਬ ਮਹਾਰਾਜ ਆਵਾਜ਼ ਦੇ ਕੇ ਕਹਿੰਦੇ ਨੇ, ਬਲਿਹਾਰੀ ਕੁਦਰਤ ਵਸਿਆ। ਬੰਦਾ ਰਾਤ ਨੂੰ ਮਾਫੀ ਮੰਗਦੇ, ਮੈਂ ਲਫ਼ਜ਼ ਕਹਿਣ ਲੱਗਾ, ਡਨਲੌਕ ਦੇ ਬੈੱਡ 'ਤੇ ਸੌਂਦਾ, ਵਾਤਾਨੁਕੂਲਿਤ ਮੌਸਮ ਦੇ ਆਪਣੇ ਮੁਤਾਬਕ ਢਾਲ ਕੇ ਕਮਰੇ ਦੀ ਉਹਦੇ ਕੋਲ ਜਿਹੜੀ ਹੈ ਉਹਦੀ ਚਾਰ ਦੀਵਾਰੀ ਦੇ ਵਿੱਚ ਬੈਠਾ ਹੈ। ਜਿਸ ਤਰ੍ਹਾਂ ਦਾ ਰਾਤ ਨੂੰ ਮਨ ਮਰਜ਼ੀ ਦਾ ਖਾਣਾ ਚਾਹੁੰਦਾ ਸੀ ਖਾ ਕੇ ਸੁੱਤਾ ਹੈ, ਜਿਸ ਤਰ੍ਹਾਂ ਦਾ ਮਨ ਮਰਜ਼ੀ ਦਾ ਸਵੇਰੇ ਉੱਠ ਕੇ ਖਾਣਾ ਚਾਹੁੰਦਾ, ਉਹੋ ਜਿਹਾ ਮੁਯੱਸਰ ਹੈ। ਸਵੇਰੇ ਉੱਠਦਿਆਂ ਨਾਲ ਬਹੁਤੀ ਵਾਰ ਬੜਾ ਸਟ੍ਰੈਸਡ ਹੁੰਦਾ ਹੈ, ਭੌਵਾਂ ਆਪਣੀਆਂ ਚੱਕਦਾ, ਅੰਗੜਾਈਆਂ ਭੰਨਦਾ ਹੈ, ਅਤੇ ਵੇਖਦਾ ਦਿਨ ਚੜ ਗਿਆ, ਆਹ ਕੀ ਬਣ ਗਿਆ ਹੈ। ਇਹਦੇ ਮੁਕਾਬਲੇ 'ਤੇ ਕਦੀ ਪਰਿੰਦਿਆਂ ਨੂੰ, ਪੰਛੀਆਂ ਨੂੰ, ਜਾਨਵਰਾਂ ਨੂੰ ਦੇਖੋ। ਰਾਤ ਸਾਰੀ ਮੌਸਮ ਉਹਨਾਂ ਦੀ ਬਰਖਲਾਫਤ ਰਿਹਾ, ਹਨੇਰੀ ਚੱਲਦੀ ਰਹੀ, ਮੀਂਹ ਪੈਂਦਾ ਰਿਹਾ, ਉਹ ਚੰਗੀ ਤਰ੍ਹਾਂ ਕਿਸੇ ਟਹਿਣੀ 'ਤੇ ਬਹਿ ਕੇ ਆਰਾਮ ਵੀ ਨਹੀਂ ਕਰ ਸਕੇ। ਦਿਨ ਦਾ ਚੜਾਅ ਹੋਇਆ, ਪੰਛੀ ਦਿਨ ਦੇ ਚੜਾਅ ਦਾ ਸਵਾਗਤ ਚਹਿਚਹਾਉਣ ਦੇ ਨਾਲ ਕਰਦੇ। ਜੰਗਲਾਂ ਦੇ ਅੰਦਰ ਹਿਰਨ ਹੋਰ ਚੌਪਹਿਰੇ ਚੁੰਗੀਆਂ ਲਾਉਂਦੇ ਫਿਰਦੇ ਨੇ, ਕਮਾਲ ਹੈ। ਇੱਥੇ ਦੇਖੋ ਸਾਰੇ ਜੀਵ ਜੰਤ ਉਹ ਕਿਸ ਰੰਗ ਦੇ ਵਿੱਚ ਮੰਦਰੇ ਆਮ ਨੇ। ਬੰਦਾ ਜਿਹੜਾ ਅਸ਼ਰਫ ਮਖਲੂਕਾਤ ਸੀ, ਉਹ ਸਿਰ 'ਤੇ ਮੱਥੇ 'ਤੇ ਹੱਥ ਰੱਖ ਕੇ ਬੈਠਾ ਹੈ। ਯਾ ਬੰਦੇ, ਗੁਰੂ ਪਿਤਾ ਨੇ ਦੇਖੋ ਕੋਈ ਵੀ ਚੀਜ਼ ਮਤ ਜਾਣੋ, ਸਾਡੇ ਘਰ ਦੇ ਵਿੱਚ ਕੋਈ ਚੀਜ਼ ਰੂੜੀਵਾਦੀ ਹੈ? ਕੁਝ ਕਈ ਵਾਰ ਯੰਗਸਟਰਸ ਮੈਨੂੰ ਕਹਿੰਦੇ ਨੇ, ਖਾਸ ਕਰਕੇ ਤਾਲੀਮ ਲੈਣ ਵਾਲੇ, ਤਾਲੀਮ ਆਫਤਾ ਮਾਹੌਲ ਵਿੱਚ ਰਹਿਣ ਵਾਲੇ ਲੋਕ, ਇਹ ਫੰਡਾਮੈਂਟਲ ਲਾਈਕ ਗੱਲ ਨਹੀਂ ਹੈਗੀ, ਇਹ ਕੰਜ਼ਰਵੇਟਿਵ ਟਾਈਪ ਗੱਲ ਨਹੀਂ ਹੈਗੀ, ਨਿਤਨੇਮ ਕਰਨਾ, ਇਹ ਸਭ ਕੁਝ ਕਰਨਾ। ਉਹ ਮੈਂ ਕਿਹਾ, ਸੱਜਣਾ ਪ੍ਰਭਾਤ ਹੋਈਏ, ਭੌਰ ਚੜੀਏ, ਦਿਨ ਹੋਇਆ, ਉਹ ਵਿਗਾਸ ਵਿੱਚ ਆ, ਉੱਠ ਕੇ ਬਹਿ। ਉਹ ਇਤਨੇ ਰੰਗ, ਇਤਨੀ ਗੰਧ, ਇਤਨੇ ਰਸ, ਇਤਨੇ ਮੰਦਰਿਆਮ ਜੀਵਨ ਦੇ ਮਾਣਦਾ ਹੈ। ਆਖਿਰਕਾਰ ਜਿਸ ਉਸ ਕਰਤਾਰੀ ਸ਼ਕਤੀ ਨੇ ਸਾਰੇ ਦਾ ਸਾਰਾ ਸੁਰਜੀਤ ਕੀਤਾ ਹੈ, ਉਹਦਾ ਧੰਨਵਾਦ ਤੇ ਕਰਨਾ ਘੱਟ ਤੋਂ ਘੱਟ। ਗੁਰੂ ਮਹਾਰਾਜ ਜ਼ਿਕਰ ਕਰਦੇ ਨੇ, ਜਿਹੜਾ ਇਸ ਚੀਜ਼ ਨੂੰ ਮਾਣ ਜਾਂਦਾ ਹੈ ਉਹ ਪੁੱਤ ਭਾਈ ਸਿੱਖ ਉਹ ਗੁਰੂ ਕਾ ਪੁੱਤ ਬਣਦਾ ਹੈ, ਉਹ ਗੁਰੂ ਕਾ ਭਾਈ ਬਣਦਾ ਹੈ, ਉਹ ਗੁਰੂ ਕਾ ਸਿੱਖ ਬਣ ਜਾਂਦਾ ਹੈ, ਉਹ ਭਗਤ ਬਣ ਜਾਂਦਾ ਹੈ, ਉਹ ਵਿਗਸਦਾ ਹੈ, ਉਹ ਸਮਝਦਾ ਹੈ ਇਸ ਧਰਤੀ ਦੇ ਉੱਤੇ ਉਹਦੇ ਸੁੱਖ ਉਹਦੀਆਂ ਬਖਸ਼ਿਸ਼ਾਂ ਸਭ ਨਿਆਮਤਾਂ ਉਸ ਕਰਤੇ ਦੀਆਂ ਆਪਣੀਆਂ ਨੇ ਜੀ।
1: ਗੁਣ ਗਾਵੈ ਪੂਰਨ ਪਰਮੇਸ਼ਰ ਪਾਰ ਜੇ ਆਇਆ ਰਸੇ।
0: ਗੁਣ ਗਾਵੈ ਪੂਰਨ ਪਰਮੇਸ਼ਰ, ਯਾਦ ਤੇ ਇਹ ਹੈ ਬੰਦਾ ਕਿਸੇ ਤੇ ਸਾਰਾ ਦਿਨ ਇਤਰਾਜ਼ ਹੀ ਕਰਦਾ ਰਹੇ, ਬਰਖਲਾਫਤ ਚ ਹੀ ਲੱਗਾ ਰਹੇ ਜੀ, ਆਹ ਕੀ ਬਣਾ ਦਿੱਤਾ, ਆਹ ਕੀ ਕਰ ਦਿੱਤਾ, ਜਾਂ ਇਹ ਹੈ ਬੰਦਾ ਵਡਿਆਈ ਕਰੇ ਰੱਬ ਜੀ ਬਾਰੇ। ਬਹੁਤੀ ਵਾਰ ਦਿਲੋਂ ਬੰਦਾ ਮਲਾਲ ਕੱਢਦਾ ਹੈ, ਆਹ ਨਹੀਂ ਦਿੱਤਾ ਮੈਨੂੰ, ਆਹ ਕਮੀ ਰਹਿ ਗਈ, ਆਹ ਖਾਮੀ ਰਹਿ ਗਈ। ਗੁਰੂ ਮਹਾਰਾਜ ਕਹਿੰਦੇ ਨੇ ਭਲਿਆ ਉਹਦੇ ਗੁਣ ਗਾਇਆ ਕਰ। ਮਹਾਰਾਜ ਗੁਣ ਕਿਵੇਂ ਗਾਵਾਂ, ਐਸਾ ਉਹਨੇ ਕੀ ਕੀਤਾ ਹੈ ਮੇਰੇ ਨਾਲ। ਗੁਰਦੇਵ ਪਿਤਾ ਦੀ ਬਾਣੀ ਨੂੰ ਪੜ੍ਹੋ, ਸਾਹਿਬ ਕਹਿੰਦੇ ਨੇ ਭਲਿਆ ਕੀ ਨਹੀਂ ਕੀਤਾ ਉਹਨੇ ਤੇਰੇ ਨਾਲ, ਆ ਮੈਂ ਤੈਨੂੰ ਵਿਖਾਣਾ, ਸ਼ਾਇਦ ਤੈਨੂੰ ਨਹੀਂ ਦਿਸਦਾ। ਰਮਈਆ ਕੇ ਗੁਣ ਚੇਤ ਪੁਰਾਣੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ। ਦੇਖ ਤੈਨੂੰ ਕਿਸੇ ਮੂਹਰੇ ਖੜਾ ਹੋਣਾ, ਬੜਾ ਮਾਣ ਮਹਿਸੂਸ ਕਰਨਾ ਆਪਣੇ ਆਪ ਉੱਤੇ, ਹੰਕਾਰਿਆ ਜਾਣਾ ਵੀ ਕਿਆ ਮੈਨੂੰ ਸ਼ਕਲ ਸੂਰਤ ਦਿੱਤੀ ਹੈ ਰੱਬ ਜੀ ਨੇ। ਮਾੜੀ ਗੱਲ ਕੋਈ ਨਹੀਂ, ਆਪਣੀ ਸ਼ਕਲ ਸੂਰਤ ਨੂੰ ਸਵਾਰ, ਬੜੇ ਸੋਹਣੇ ਢੰਗ ਨਾਲ ਨਿਹਾਰ, ਪਰ ਕਦੀ ਉਹਦਾ ਵੀ ਧੰਨਵਾਦ ਕਰ ਜਿਹਨੇ ਸਾਰਾ ਕੁਝ ਦਿੱਤਾ ਤੇ ਜਿਹਦੇ ਕਰਕੇ ਵਰਤ ਰਿਹਾ। ਆਹ ਬੰਦਗੀ ਹੈ, ਆਹ ਇਬਾਦਤ ਹੈ। ਲੋਕੀਂ ਦੀ ਇਬਾਦਤ ਕਿੱਥੋਂ ਸ਼ੁਰੂ ਕਰੀਏ? ਮੈਂ ਕਿਹਾ ਗੁਰੂ ਨਾਨਕ ਮਹਾਰਾਜ ਤੋਂ ਵਧੀਆ ਸੂਤਰ ਕੌਣ ਦੱਸੇਗਾ? ਸਾਹਿਬ ਮਹਾਰਾਜ ਕਹਿੰਦੇ ਨੇ ਆਹ ਕਿਵੇਂ ਕਰਨੀ ਹੈ ਇਬਾਦਤ। ਗਾਵੈ ਕੋ ਤਾਨ ਹੋਵੇ ਕਿਸੈ ਤਾਨ, ਗਾਵੈ ਕੋ ਦਾਤ ਜਾਣੈ ਨਿਸ਼ਾਨ, ਗਾਵੈ ਕੋ ਗੁਣ ਵਡਿਆਈਆਂ ਚਾਰ। ਆਹ ਤਰੀਕਾ ਗਾਓ ਨੂੰ, ਕਿਵੇਂ ਗਾਵਾਂ? ਆਪਣੇ ਆਪ ਵੱਲ ਵੇਖਿਆ ਕਰ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ। ਦੇਖੋ ਕਿਆ ਕੁਦਰਤ ਨੇ ਬਖਸ਼ਿਸ਼ ਕੀਤੀ ਹੈ। ਆ ਚਿਹਰੇ ਵਾਲੀ ਦੇਖੋ ਮਾੜਾ ਜਿਹਾ, ਸਿਰਫ ਇੱਕ ਪਲ ਲਈ ਮੈਂ ਸ਼ਬਦ ਨੂੰ ਰੋਕ ਕੇ ਬੇਨਤੀ ਕਰਕੇ ਫਿਰ ਵਾਪਸ ਆ ਰਿਹਾ ਐਜ ਏ ਇਗਜ਼ਾਮਪਲ ਦੇ ਤੌਰ ਤੇ। ਗੁਰੂ ਮਹਾਰਾਜ ਨੇ ਕਿਤਨੀਆਂ ਬਖਸ਼ਿਸ਼ਾਂ ਕੀਤੀਆਂ ਨੇ। ਆ ਨਾਸਕਾ ਹੈ ਬਿਲਕੁਲ ਹੋਠਾਂ ਦੇ ਉੱਪਰ ਲਗਾਈ ਹੈ, ਤੁਸੀਂ ਕੁਝ ਵੀ ਖਾਣਾ ਪੀਣਾ ਹੈ ਹੋਠਾਂ ਤੱਕ ਲੈ ਕੇ ਜਾਂਦੇ ਹੋ, ਕਈ ਵਾਰ ਅੱਖਾਂ ਸਹੀ ਤਰ੍ਹਾਂ ਉਹਨੂੰ ਦੇਖ ਨਹੀਂ ਪਾਉਂਦੀਆਂ, ਖਰਾਬ ਹੈ ਇਹ, ਸਹੀ ਹੈ ਖਾਣ ਵਾਸਤੇ ਵੀ ਕਿ ਨਹੀਂ। ਜਿਵੇਂ ਹੀ ਹੋਠਾਂ ਦੇ ਨੇੜੇ ਗਏ, ਨਾਸਕਾ ਇੱਕਦਮ ਹੋਠਾਂ ਦੇ ਉੱਪਰ ਹੈ, ਸੁਗੰਧੀ ਲੈ ਕੇ ਰਾਈਟ ਵੇ ਦੱਸ ਦਿੰਦੀ ਹੈ, ਸੱਜਣਾ ਹਲਕੇ 'ਚ ਨਾ ਉਤਾਰੀ, ਸਮੈਲ ਨਹੀਂ ਠੀਕ ਆ ਰਹੀ। ਕਿਆ ਵਿੱਧ ਬਣਾਈ ਉਹਨੇ। ਗੁਰੂ ਮਹਾਰਾਜ ਦੀ ਬਾਣੀ ਦੇ ਬਚਨ ਪੜ੍ਹਦੇ ਹਾਂ, ਅਨਕ ਬਾਂਤ ਕਰਮਣੀਆਂ ਸਾਜੇ, ਕਿਆ ਮਣਕੇ ਪਰੋਏ ਨੇ ਉਹਨੇ। ਦੇਖੋ ਆਪਾਂ ਆਪਣੇ ਸਰੀਰ ਵੱਲ, ਤਿੰਨ ਤਿੰਨ ਜਗ੍ਹਾ ਤੋਂ ਉਂਗਲਾਂ, ਚੌਥੀ ਚੌਥੀ ਜਗ੍ਹਾ ਤੋਂ ਜਿਹੜਾ ਹੈ ਤਲੀ, ਪੰਜਵੀਂ ਜਗ੍ਹਾ ਤੋਂ ਗੁੱਟ, ਛੇਵੀਂ ਜਗ੍ਹਾ ਤੋਂ ਕੂਹਣੀ, ਸੱਤਵੀਂ ਜਗ੍ਹਾ ਤੋਂ ਮੋਢਾ, ਕਿਆ ਮੋੜ ਘੋੜ ਪੈਂਦੇ ਨੇ ਬਾਡੀ ਦੇ ਵਿੱਚ। ਇਹ ਸਭ ਕੀ ਹੈ? ਇਹ ਸਭ ਉਹਦੀਆਂ ਦਾਤਾਂ ਸੁਗਾਤਾਂ ਬਖਸ਼ਿਸ਼ਾਂ ਨੇ। ਇਹਨਾਂ ਸਭ ਵੱਲ ਦੇਖਿਆ ਕਰ, ਜਦੋਂ ਇਹਨਾਂ ਵੱਲ ਦੇਖੇਗਾ ਫਿਰ ਪਤਾ ਲੱਗੇਗਾ ਉਹਨੇ ਤੇਰੇ ਨਾਲ ਕੀ ਕੀਤਾ ਹੈ। ਜਿਹੜਾ ਸਿੱਖ ਭਾਈ ਭਗਤ ਹੋ ਗਿਆ, ਵਿਗਸ ਗਿਆ, ਉਹਨੇ ਬਚਨ ਗਾਏ ਗੁਣ ਗਾਵੈ ਪੂਰਨ ਪਰਮੇਸ਼ਰ। ਸਾਹਿਬ ਮਹਾਰਾਜ ਕਹਿੰਦੇ ਫਿਰ ਉਹ ਪੂਰਨ ਪਰਮੇਸ਼ਰ ਦੇ ਗੁਣ ਗਾਉਂਦਾ ਹੈ, ਕਾਰਜ ਆਇਆ ਰਾਸੇ, ਉਹਨੂੰ ਜ਼ਿੰਦਗੀ ਜਿਉਣ ਦਾ ਕਾਰਜ ਫਿਰ ਰਾਸ ਆ ਜਾਂਦਾ ਹੈ ਜੀ।
1: ਸਭ ਆਪ ਸਵਾਮੀ ਆਪੇ ਰੱਖਾ, ਆਪ ਪਿਤਾ ਆਪ ਮਾਇਆ।
0: ਪ੍ਰਭੂ ਨਾਲ ਕੈਸਾ ਨਾਤਾ ਹੋਣਾ ਚਾਹੀਦਾ ਜਗਿਆਸੂ ਦਾ, ਉਹ ਸਾਰੇ ਗਣਾ ਦਿੱਤੇ ਨੇ ਇੱਥੇ। ਉਹ ਆਪ ਸਵਾਮੀ ਹੈ, ਰੱਖਾ ਹੈ, ਪਿਤਾ ਹੈ ਤੇ ਮਾਇਆ ਮਾਤਾ ਹੈ। ਕਿਹੜਾ ਰਿਸ਼ਤਾ ਨਹੀਂ ਉਹਦੇ ਨਾਲ ਸਾਡਾ, ਸਭ ਕੁਝ ਤੇ ਉਹ ਹੈ। ਇਸ ਅਭਿਚਲ, ਇਸ ਸੰਸਾਰ ਦੀ ਹੋਣ ਦਾ ਅਸਲ ਜੋ ਮਰਕਜ਼ ਹੈ, ਜੋਤ ਤਤ ਸਰੂਪੀ ਜੋ ਹੈ, ਉਹਦੇ ਨਾਲ ਯਾ ਬੰਦੇ ਕਿਸ ਭਾਵ ਤੋਂ ਤੂੰ ਮੁਨਕਰ ਹੋ ਸਕਦਾ ਹੈ। ਇਸ ਕਰਕੇ ਬਾਣੀ ਮਹਾਰਾਜ ਕਹਿੰਦੇ ਨੇ, ਵੈਸੇ ਇਹਦੇ ਚ ਕੋਈ ਡਾਊਟ ਨਹੀਂ, ਲੋਕੀ ਅਕਸਰ ਕਹਿ ਦਿੰਦੇ ਨੇ ਮੈਂ ਰੱਬ ਨੂੰ ਨਹੀਂ ਮੰਨਦਾ, ਤੇ ਮੈਂ ਬੇਨਤੀ ਕਰਦਾ ਕੋਈ ਗੱਲ ਨਹੀਂ। ਬੜੇ ਲੋਕ ਨੇ ਮਾਂ ਬਾਪ ਨੂੰ ਵੀ ਨਹੀਂ ਮੰਨਦੇ, ਭੈਣ ਭਰਾਵਾਂ ਨੂੰ ਨਹੀਂ ਮੰਨਦੇ, ਬੜੇ ਲੋਕ ਨੇ ਸਮਾਜ ਦੇ ਕਾਨੂੰਨਾਂ ਨੂੰ ਨਹੀਂ ਮੰਨਦੇ। ਕੀ ਹੁੰਦਾ ਹੈ? ਅਲਟੀਮੇਟਲੀ ਉੱਥੇ ਜੀਵਨ ਦੁੱਖ ਦਾ ਸਬਬ ਬਣਦਾ ਹੈ। ਜਾਂ ਬੰਦੇ ਜਿਵੇਂ ਜਿਵੇਂ ਚੀਜ਼ਾਂ ਨੂੰ ਸਹੀ ਦਿਸ਼ਾ ਦੇ ਵਿੱਚ ਮੰਨਣਾ ਹੈ, ਤਿਵੇਂ ਤਿਵੇਂ ਜੀਵਨ ਸੁੱਖ ਦਾ ਅਹਿਸਾਸ ਕਰਾਉਂਦਾ ਹੈ। ਰੱਬ ਜੀ ਨੂੰ ਮੰਨੇਗਾ ਸਵਾਮੀ ਕਰਕੇ, ਰੱਖਾ ਕਰਕੇ, ਮਾਈ ਬਾਪ ਕਰਕੇ, ਪਾਪ ਸਿਰਮੋਰ ਕਰਕੇ, ਤੇਰਾ ਜੀਵਨ ਸੁੱਖ ਦਾ ਅਹਿਸਾਸ ਦੇਵੇਗਾ ਜੀ।
1: ਕਹੋ ਨਾਨਕ ਸਤਿਗੁਰ ਬਲਿਹਾਰੀ, जिने इहो थान सुहाया।
0: गुरु अर्जन महाराज कहिंदे मैं ऐसे सतगुरु तों बलिहार जाना जिन इह थान सुहाया, जिन्हें इस धरती ते मेरा आना शोभनीक कर दिता। यह सच्चाई है। एक अमेरिकन फिलोसफर नू किसी ने बहुत वड्डी गल पूछी सी, क्या सीगा इस धरती दे उत्ते बंदे नू सब तो वड्डी सजा की हो सकती है, वड्डी तो वड्डी सजा। वो कहिंदा सब तो वड्डी सजा इस धरती दे उत्ते बंदे नू पछतावा है। कभी किसी ने पछतावा ना होवे। बंदा सारी जिंदगी जी के जावे, चखीर जान लग्या पिछे मुड़ के वेखे, 50 साल जीए 60 साल जीए ते एहसास करे वो जा मना की जीविया है, पछतावा एदू वड्डी सजा की होएगी। सिर्फ बंदा अंदर पछतावे लेके जावे। साहिब पिता कहिंदे ने मैं गुरु तो बलिहार जाना जिन ए थान सुहाया, जिन्ने आउना सुहाया कर दिता, पछतावे झोली च पा के नहीं जावांगा, सुरखरू होके जावांगा जी।
1: घर मंदर हट नाले सोहे जिस विच नाम निवासे राम।
0: घर मंदर हट नाले सोहे, टीकाकारा ने बड़े भाव विच इहदे अर्थ कीते ने। बाणी बहुत आलमी अलाही ताक है। मैं इको बेनती करांगा जे इस भाव नूं तुसीं घर मंदर हट नाले सोहे, आ वी एक मंदर है सारे दा सारा। ਇਹਦੇ ਘਰ ਮੰਦਰ ਹਟਨਾਲੇ ਕੀ ਨੇ? ਗਿਆਨ ਇੰਦਰੇ ਤੇ ਕਰਮ ਇੰਦਰੇ। ਹੁਣ ਇਹਨਾਂ ਅੱਖਾਂ ਦੇ ਨਾਲ ਰੱਬੀ ਜਲੌ ਨੂੰ ਤੱਕਣਾ ਸੀ, ਇਹਨਾਂ ਹੱਥਾਂ ਦੇ ਨਾਲ ਮਾਨਵਤਾ ਦਾ ਭਲਾ ਕਰਨਾ ਸੀ, ਇਹਨਾਂ ਕੰਨਾਂ ਦੇ ਨਾਲ ਚੰਗੇ ਬਚਨਾਂ ਦੀ ਸਰੋਤ ਰੱਖਣੀ ਸੀ। ਬੰਦੇ ਨੇ ਇਹ ਸਾਰੇ ਇੰਦਰੇ, ਗਿਆਨ ਇੰਦਰੇ, ਕਰਮ ਇੰਦਰੇ ਯੂਜ ਤੇ ਕੀਤੇ, ਪਰ ਜੀਵਨ ਤਬਾਹ ਕਰਨ ਵਾਸਤੇ। ਕੀ ਹਟਨਾਲੇ ਸੋਏ ਇਹਨੂੰ ਆ ਕੇ, ਕੀ ਇਹ ਚੀਜ਼ਾਂ ਇਹਨੂੰ ਸ਼ੋਭਨੀਕ ਹੋਈਆਂ? ਭਾਈ ਗੁਰਦਾਸ ਜੀ ਦਾ ਬਚਨ ਹੈ, ਉਹ ਕਹਿੰਦੇ ਨੇ ਯਾ ਬੰਦੇ ਗੱਲ ਯਾਦ ਰੱਖੀ, ਚਿਰੰਕਾਲ ਮਾਨਸ ਜਨਮ ਨਿਰਮੋਲ ਪਾਇਓ, ਸਫਲ ਜਨਮ ਗੁਰ ਚਰਨ ਚਰਨ ਕੇ। ਕਹਿੰਦੇ ਲੋਚਨ ਅਮੋਲ ਗੁਰਦਰਸ ਅਮੋਲ ਦੇਖੇ, ਸਰਵਣ ਅਮੋਲ ਗੁਰ ਬਚਨ ਧਰਨ ਕੇ। ਆ ਬੜਾ ਅਨਮੋਲਕ ਜੀਵਨ ਰੱਬ ਜੀ ਨੇ ਦਿੱਤਾ ਹੈ। ਅੱਖਾਂ ਬੜੀਆਂ ਨਿਰਮੋਲਕ ਨੇ, ਕੰਨ ਬੜੇ ਨਿਰਮੋਲਕ ਨੇ, ਇਹਨਾਂ ਨਿਰਮੋਲਕ ਇੰਦਰੀਆਂ ਦੇ ਨਾਲ, ਨਿਰਮੋਲਕ ਗਿਆਨ ਇੰਦਰੀਆਂ ਕਰਮ ਇੰਦਰੀਆਂ ਨਾਲ ਨਿਰਮੋਲਕ ਕੰਮ ਕਰਿਆ ਕਰ। ਜਦੋਂ ਪਤਾ ਲੱਗਾ ਇਸ ਜੀਵਨ ਤੇ ਆਉਣ ਦਾ ਮੇਰਾ ਇੱਕ ਖਾਸ ਪਰਪਸ, ਖਾਸ ਮਕਸਦ ਹੈ, ਫਿਰ ਗੁਰੂ ਮਹਾਰਾਜ ਕਹਿੰਦੇ ਇਹ ਜਿਹੜਾ ਜੀਵਨ ਸੀਗਾ ਇਹਦੇ ਅੰਦਰ ਰੱਬ ਜੀ ਦਾ ਨਿਵਾਸਾ ਕਰਨ ਦੀ ਜਾਂਚ ਆਈ, ਤੇ ਜਦੋਂ ਉਹਦਾ ਨਿਵਾਸਾ ਕਰਨ ਦੀ ਜਾਂਚ ਆਈ ਨਾ, ਤੇ ਨਾਮ ਨਿਵਾਸੀ ਰਾਮ ਹੋਇਆ, ਜੀਵਨ ਸ਼ੋਭਨਿਕ ਹੋਣ ਵਾਲੇ ਪਾਸੇ ਤੁਰਿਆ ਜੀ।
1: ਸੰਤ ਭਗਤ ਹਰ ਨਾਮ ਰਾਤੇ ਕਟਿਆ ਜਮ ਕੇ ਫਾਸੀ ਰਾਮ।
0: ਪਰ ਇਹ ਬਾਤ ਉਹਨਾਂ ਨੂੰ ਸ਼ੋਭਦੀ ਹੈ ਜਿਹੜੇ ਇਹਨਾਂ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਨੂੰ ਸੰਤ ਭਗਤ ਬਣਾ ਲੈਂਦੇ ਨੇ। ਸੰਤ ਭਗਤ ਬਣਾਉਣ ਤੋਂ ਭਾਵ ਕੀ ਹੈ? ਆਪਣੇ ਕੋਲ ਸਿਰਫ 5 ਮਿੰਟ ਹੋਰ ਨੇ, ਬਸ ਆਪਾਂ ਸਮਾਪਤੀ ਕਰ ਰਹੇ ਹਾਂ। ਦੇਖੋ ਹਰ ਬੰਦਾ ਆਪਣੇ ਅੰਦਰ ਆਪਣਾ ਭਗਤ, ਆਪਣਾ ਆਈਡੀਅਲ, ਆਪਣਾ ਪ੍ਰੋਫਿਟ ਕੈਰੀ ਕਰਕੇ ਤੁਰਿਆ ਫਿਰਦਾ ਹੈ। ਸਾਡਾ ਪ੍ਰੋਫਿਟ, ਸਾਡਾ ਭਗਤ, ਸਾਡਾ ਮਹਾਂਪੁਰਖ ਸਾਡੇ ਵਾਸਤੇ ਵਿਚਾਰ ਹੁੰਦੇ ਨੇ। ਕੋਈ ਬੰਦਾ ਕਿਸੇ ਦੇ ਨਾਲ ਹਰ ਵਕਤ ਨਾਲ ਨਹੀਂ ਚੱਲਦਾ, ਵਿਚਾਰ ਚੱਲਦੇ ਨੇ ਨਾਲ। ਤੁਸੀਂ ਗੁਰੂ ਕੀ ਹਜ਼ੂਰੀ ਬੈਠੇ ਹੋ, ਸੁੱਚੇ ਵਿਚਾਰ ਸੁਣੋਗੇ, ਸੁੱਚੇ ਵਿਚਾਰਾਂ ਨੂੰ ਆਪਣੀ ਸੁਰਤ ਵਿੱਚ ਬੰਨ੍ਹ ਕੇ ਲੈ ਕੇ ਜਾਓਗੇ, ਇਹ ਵਿਚਾਰ ਤੁਹਾਡਾ ਭਲਾ ਕਰਨਗੇ। ਕੁਸੰਗਤ ਵਿੱਚ ਬੈਠੋਗੇ, ਮਾੜੇ ਵਿਚਾਰ ਸੁਣੋਗੇ, ਮਾੜੇ ਵਿਚਾਰ ਆਪਣੀ ਯਾਦ ਦੀ ਜਿਹੜੀ ਹੈ ਮੁੱਠ ਵਿੱਚ ਲੈ ਕੇ ਤੁਰਜੋਗੇ, ਇਹ ਵਿਚਾਰ ਤੁਹਾਡਾ ਨੁਕਸਾਨ ਕਰਨਗੇ। ਬਸ ਆਹੀ ਗੱਲ ਹੈ। ਆਪਣੇ ਸੰਤ ਭਗਤ ਆਪਣੇ ਨਾਲ ਕੈਰੀ ਕਰੋ। ਕੋਈ ਪੁੱਛੇ ਤੁਹਾਡਾ ਸੰਤ ਕੌਣ ਹੈ, ਕਿਆ ਕਰੋ? ਮੇਰਾ ਸੰਤ ਬਾਬਾ ਫਰੀਦ ਜੀ ਨੇ। ਕੋਈ ਪੁੱਛੇ ਤੁਹਾਡਾ ਸੰਤ ਕੌਣ ਹੈ, ਕਿਆ ਕਰੋ? ਮੇਰਾ ਸੰਤ ਬਾਬਾ ਕਬੀਰ ਜੀ ਨੇ, ਭਗਤ ਧੰਨਾ ਜੀ ਨੇ, ਭਗਤ ਸਦਨਾ ਜੀ ਨੇ। ਕਿਉਂ? ਕਿਉਂਕਿ ਮੇਰੇ ਗਿਆਨ ਇੰਦਰੇ ਤੇ ਕਰਮ ਇੰਦਰੀਆਂ ਦੇ ਵਿੱਚ ਉਹਨਾਂ ਭਗਤਾਂ ਦੀ ਜਾਚ ਆ ਕੇ ਵਸ ਗਈ ਹੈ। ਇਸ ਲਈ ਇੱਥੇ ਗੁਰੂ ਮਹਾਰਾਜ ਨੇ ਇਸ ਵਚਨ ਕੀਤਾ, ਕਹਿੰਦੇ ਸੰਤ ਭਗਤ ਹਰ ਨਾਮ, ਉਹ ਹਰੀ ਦੇ ਨਾਮ ਨੂੰ ਆਪਣੇ ਅੰਦਰ ਜਿਹੜਾ ਹੈ ਆਰਾਧਨ ਦੇ ਭਾਵ ਤੇ ਲੈ ਆਉਂਦੇ ਨੇ। ਕੱਟੀਆ ਜਮਕੀ ਪਾਸੀ ਰਾਮ, ਤੇ ਉਹਦੇ ਨਾਲ ਹੋਇਆ ਕੀ? ਮੇਰੀਆਂ ਜਮਾਂ ਦੀਆਂ ਫਾਹੀਆਂ ਕੱਟੀਆਂ ਗਈਆਂ ਜੀ।
1: ਕਾਟੇ ਜਮ ਫਾਸੇ ਪ੍ਰਭ ਅਵਿਨਾਸੀ ਹਰ ਹਰ ਨਾਮ ਤੇ ਆਏ।
0: ਬਸ ਇਹੀ ਹੈ, ਹਰੀ ਦਾ ਨਾਮ ਤੇ ਆਉਣਾ ਹੀ ਉਹਦੀ ਫਾਹੀ ਕੱਟਣੀ ਹੈ। ਅਕਸਰ ਇਹ ਲੋਕ ਪੁੱਛਦੇ ਨੇ ਜੀ ਫਾਹੀ ਕੱਟਣੀ ਕਿਵੇਂ ਬਣਦੀ ਹੈ? ਮੈਂ ਕਿਹਾ ਸੱਜਣਾ ਇੱਕੋ ਹੀ ਬਾਤ ਹੈ, ਫਾਹੀ ਤੋਂ ਭਾਵ ਹੈ ਦੁੱਖ, ਫਾਹੀ ਤੋਂ ਭਾਵ ਹੈ ਚਿੰਤਾ, ਫਾਹੀ ਤੋਂ ਭਾਵ ਹੈ ਹਾਵੇ, ਹੌਕੇ, ਹੰਝਾਂ, ਮੁਸ਼ਕਲਾਂ, ਇਹ ਸਭ ਫਾਹੀ ਹੈ।
2: ਜਿਹਨੂੰ ਲੱਗਦਾ ਤੇਰੇ ਅੰਦਰ ਕੁਸੱਤ ਨੱਚਦਾ, ਕੂੜ ਨੱਚਦਾ, ਕੁਚੱਜ ਨੱਚਦਾ, ਕੁਮਤ ਨੱਚਦੀ ਹੈ, ਯਾਦ ਰੱਖ ਫਾਹੀ ਹੈ। ਇਸ ਤੋਂ ਵੱਡੀ ਹੋਰ ਕੋਈ ਪ੍ਰਤੀਕ ਨਹੀਂ, ਕੋਈ ਕਿਸੇ ਨੂੰ ਇਸ ਧਰਤੀ ਦੇ ਉੱਤੇ ਸਹੀ ਤਰੀਕੇ ਨਾਲ ਬਿਆਨ ਨਹੀਂ ਕਰ ਸਕਦਾ, ਹਰ ਬੰਦਾ ਆਪਣੇ ਆਪ ਨੂੰ ਆਪ ਜਾਣਦਾ ਹੈ। ਗੁਰੂ ਮਹਾਰਾਜ ਕਹਿੰਦੇ ਜਦੋਂ ਇਹਨਾਂ ਗਿਆਨ ਇੰਦਰੀਆਂ ਅਤੇ ਕਰਮ ਇੰਦਰੀਆਂ ਨਾਲ ਨਾਮ ਦੀ ਲੋ ਮੇਰੇ ਅੰਦਰ ਅਮਾਈ, ਉਹਦੀ ਹੱਤੀ ਉਹਦੀ ਯਾਦ ਨਾਲ ਰਿਸ਼ਤਾ ਬਣਿਆ, ਆਹੀ ਫਾਹੀਆਂ ਕੁਮਤ ਦੀਆਂ, ਕੁਸੱਤ ਦੀਆਂ, ਕੂੜ ਦੀਆਂ, ਕੁਚੱਜ ਦੀਆਂ, ਇਹ ਸਭ ਜਿਹੜੀਆਂ ਨੇ ਟੁੱਟ ਗਈਆਂ ਜੀ।
1: ਸਗਲਾ ਸਮਗਰੀ ਪੂਰਨ ਹੋਏ ਮਨ ਇੱਛੇ ਫਲ ਪਾਏ।
2: ਬਸ ਇੱਥੋਂ ਹੀ ਮਨ ਇੱਛੇ ਫਲ ਪਾਏ। ਹੁਣ ਤੱਕ ਜਿਹੜੀ ਮਨ ਦੀ ਮਤੜੀ ਸੀ ਉਹੀ ਮਾੜੀ ਸੀ, ਉਹਦੀਆਂ ਇੱਛਾਵਾਂ ਫਿਰ ਕਿਵੇਂ ਚੰਗੀਆਂ ਹੋਣਗੀਆਂ। ਮਾੜੀ ਸੋਚ ਨਾਲ ਜੁੜਿਆ ਹੋਇਆ ਮਨ ਹੀ ਸੋਚਦਾ ਹੈ ਕਿਸੇ ਦਾ ਨੁਕਸਾਨ, ਆਪਣਾ ਨੁਕਸਾਨ, ਵਕਾਰ ਅਲਾਮਤਾਂ। ਤੇ ਗੁਰੂ ਗੁਰੂ ਤੇ ਪਿਤਾ ਹੈ, ਅਕਾਲ ਪੁਰਖ ਵਾਹਿਗੁਰੂ ਰਾਖਾ ਹੈ, ਉਹ ਕਿਵੇਂ ਇੱਛਾਵਾਂ ਦੀ ਪੂਰਤੀ ਕਰੇ। ਜਿਵੇਂ ਜਿਵੇਂ ਅੰਦਰ ਦੀ ਉਹ ਸੋਚ ਜਿਹੜੀ ਹੈ ਉਹ ਸ਼ੁੱਧਤਾ ਦੇ ਭਾਵ ਵਿੱਚ ਆ ਗਈ, ਮਹਾਰਾਜ ਕਹਿੰਦੇ ਫਿਰ ਨਾ ਮਾੜੀਆਂ ਡਿਜ਼ਾਇਰ ਰਹਿ ਗਈਆਂ, ਨਾ ਉਹਨਾਂ ਨੂੰ ਫੁਲਫਿਲ ਕਰਨ ਵਾਸਤੇ ਕੋਈ ਆਸ ਕਿਸੇ ਕਿਸਮ ਦੀ ਕਰਨ ਦੀ ਸੋਚ ਰਹਿ ਗਈ। ਇਸ ਕਰਕੇ ਇੰਝ ਕਹਿ ਲਓ, ਮਨ ਇੱਛੇ ਫਲ ਪਾਏ ਰਾਮ।
1: ਸੰਤ ਸਜਣ ਸੁਖ ਮਾਣ ਹੈ ਰਲੀਆਂ, ਦੁੱਖ ਦਰਦ ਭ੍ਰਮ ਨਾਸੀ।
2: ਇੱਥੇ ਆ ਕੇ ਜਿਹੜੀ ਬਿਰਤੀ ਬਣੀ ਉਹ ਸੰਤ ਸਜਣ ਸੁਖ ਮਾਣ ਹੈ ਰਲੀਆਂ ਵਾਲੀ ਬਣ ਗਈ। ਰਲੀਆਂ ਲਫ਼ਜ਼ ਬਹੁਤ ਸਿਰਫ ਟੂਕ ਮਾਤਰ, ਦੇਖੋ ਰਲੀਆਂ ਰੰਗ ਰਲੀਆਂ ਮਾਣਨਾ ਵੀ ਕਹਿੰਦੇ ਹਾਂ। ਜਿੱਥੇ ਸੁੱਖ ਹੁੰਦਾ ਹੈ ਉਹਨੂੰ ਬੰਦਾ ਰਲ ਕੇ ਮਾਣਦਾ ਹੈ, ਦੁੱਖ ਦੁੱਖ ਇਕੱਲਾ ਇਕੱਲਾ ਬਹਿ ਕੇ ਰੋਂਦਾ, ਦੁੱਖ ਕੋਈ ਨਹੀਂ ਕਿਸੇ ਦਾ ਬਚਾਉਂਦਾ। ਰਲ ਕੇ ਆਉਣ ਵਾਲੇ ਸੁੱਖ ਨੂੰ ਆ ਕੇ ਜਿਹੜਾ ਹੈ ਜੱਫੇ ਪਾਉਂਦੇ ਨੇ। ਇਹ ਜਿਹੜੇ ਗਿਆਨ ਇੰਦਰੇ ਤੇ ਸਾਡੇ ਕਰਮ ਇੰਦਰੇ ਨੇ ਇਹ ਵਿਕੋਲਿਤਰੇ ਰਹਿੰਦੇ ਨੇ, ਇਹ ਇਕੱਲੇ ਇਕੱਲੇ ਰਹਿੰਦੇ ਨੇ। ਕਿਉਂ? ਕਿਉਂਕਿ ਦੁੱਖ ਦੇ ਅਹਿਸਾਸ ਵਿੱਚ ਰਹਿੰਦੇ ਨੇ। ਜਿਹਨੂੰ ਅਸੀਂ ਸਮਾਧੀ ਕਹਿੰਦੇ ਹਾਂ, ਬੇਸਿਕਲੀ ਸਮਾਧੀ, ਇਹਨਾਂ ਦਾ ਅਲਾਇਨ ਹੋ ਜਾਣਾ ਹੈ, ਇਹਨਾਂ ਸਾਰਿਆਂ ਦਾ ਇੱਕ ਮਿਸ਼ਨ ਵਿੱਚ ਲੱਗ ਜਾਣਾ ਹੈ। ਗੁਰੂ ਮਹਾਰਾਜ ਨੇ ਜ਼ਿਕਰ ਕੀਤਾ ਸੰਤ ਸੱਜਣ ਸੁੱਖ ਮਾਣ ਹੈ ਰਲੀਆਂ, ਇੱਥੇ ਆ ਕੇ ਉਹ ਸੁੱਖ ਰਲੀਆਂ ਮਾਣਦੇ ਨੇ, ਇਕੱਤਰ ਹੋ ਕੇ ਇੱਕ ਮਿਸ਼ਨ ਵਾਲੇ ਪਾਸੇ ਤੁਰਦੇ ਨੇ। ਦੁੱਖ ਦਰਦ ਭ੍ਰਮ ਨਾਸੀ, ਆਪਣੇ ਜੀਵਨ ਦੇ ਸਾਰੇ ਦੁੱਖ ਦਰਦ ਜਿਹੜੇ ਨੇ ਉਹ ਖਤਮ ਕਰ ਲੈਂਦੇ ਨੇ ਜੀ।
1: ਸ਼ਬਦ ਸਵਾਰੇ ਸਤਿਗੁਰ ਪੂਰੈ ਨਾਨਕ ਸਤ ਬਲ ਜਾਸੀ।
2: ਇਹ ਸਭ ਕਿਰਪਾ ਸ਼ਬਦ ਦੇ ਆਸ਼ੇ ਨਾਲ ਹੋਈ। ਗੁਰੂ ਅਰਜਨ ਮਹਾਰਾਜ ਕਹਿੰਦੇ ਸ਼ਬਦ ਹੀ ਅਸਲ ਦੇ ਵਿੱਚ ਸਭ ਨੂੰ ਸਵਾਰਨ ਵਾਲਾ ਹੈ ਜੀ।
1: ਦਾਤ ਖਸਮ ਕੇ ਪੂਰੇ ਹੋਏ ਨਿਤ ਨਿਤ ਚੜੈ ਸਵਾਈ ਰਾਮ।
2: ਉਹ ਖਸਮ ਦੀ ਦਾਤ ਇਸ ਜੀਵਨ ਤੋਂ ਲੈ ਕੇ ਸਾਰਾ ਸੰਸਾਰ, ਸਾਹਿਬ ਮਹਾਰਾਜ ਕਹਿੰਦੇ ਇਹ ਪੂਰੀ ਹੈ, ਇਹਦੇ ਚ ਕੋਈ ਖਾਮੀ ਨਹੀਂ। ਤੇ ਜਿਵੇਂ ਉਹਦੇ ਨਾਮ ਤੇ ਉਹਦੇ ਰੰਗ ਉਹਦੀ ਮਤ ਨੂੰ ਮਾਣੇਗਾ, ਇਹਦੇ ਚ ਹੋਰ ਰੰਗ ਹੋਰ ਸੁੱਖ ਸਵਾਇਆ ਚੜੇਗਾ ਜੀ।
1: ਬਾਰ ਬ੍ਰਹਮ ਖਸਮਾਨਾ ਕੀਆ ਜਿਸ ਦੀ ਵੱਡੀ ਵਡਿਆਈ ਰਾਮ।
2: ਉਹ ਅਕਾਲ ਪੁਰਖ ਵਾਹਿਗੁਰੂ ਖਤਮ ਹੈ ਇਸ ਕਾਇਨਾਤ ਦਾ, ਤੇ ਖਤਮ ਐਸਾ ਹੈ ਉਹ ਖਤਮਾਨਾ ਕਰਦਾ ਹੈ। ਉਹ ਆਪਣੇ ਖਤਮ ਪੁਣੇ ਤੋਂ ਕਦੀ ਬਾਗੀ ਨਹੀਂ ਹੁੰਦਾ, ਉਹ ਹਰ ਵਕਤ ਪ੍ਰਤਿਪਾਲਣਾ ਕਰਦਾ ਹੈ। ਇਸ ਲਈ ਸਾਹਿਬ ਮਹਾਰਾਜ ਕਹਿੰਦੇ ਉਹਦੀਆਂ ਵੱਡੀਆਂ ਵਡਿਆਈਆਂ ਨੇ, ਜਾਂ ਬੰਦੇ ਉਹਦੀ ਅਕੀਦਤ ਉਹਦੀ ਯਾਦ ਨਾਲ ਜੁੜ ਉਹ ਆਪ ਬਹੁੜੀ ਕਰੇਗਾ ਜੀ।
1: ਆਦ ਜੁਗਾਦ ਭਗਤਨ ਕਾ ਰਾਖਾ ਸੋ ਪ੍ਰਭ ਭਇਆ ਤੇ ਅੱਲਾ।
2: ਉਹ ਮੁੱਢ ਕਦੀਮੀ ਰੂਪ ਦੇ ਵਿੱਚ ਭਗਤ ਜਨਾਂ ਦੀ ਰਾਖੀ ਕਰਦਾ ਹੈ, ਅਸੀਂ ਵੀ ਰਲ ਮਿਲ ਕੇ ਉਹਦੇ ਭਗਤ ਬਣੀਏ, ਤਾਂ ਕਿ ਗੁਰੂ ਅਰਜਨ ਮਹਾਰਾਜ ਕਹਿੰਦੇ ਸਾਡੇ ਤੇ ਵੀ ਉਹ ਦਇਆਵਾਨ ਹੋ ਸਕੇ ਜੀ।
1: ਇਹ ਜੰਤ ਸਭ ਸੁਖੇ ਵਸਾਏ ਪ੍ਰਭ ਆਪੇ ਕਰ ਪ੍ਰਤਪਾਲਾ।
2: ਜੀ ਜਨਤਾਂ ਦੇ ਸੁਖ ਦੇਣ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਸਭ ਜੀਆਂ ਜਨਤਾਂ ਦੀ ਪ੍ਰਤਿਪਾਲਣਾ ਕਰਦਾ ਹੈ ਜੀ।
1: ਲੈ ਦਿਸ ਪੂਰ ਰਹਿਆ ਜਸ ਸਵਾਮੀ ਕੀਮਤ ਕਹਿਣ ਨਾ ਜਾਏ।
2: ਇਹਨਾਂ ਬਿਆਨ ਕਰਕੇ ਤੁਹਾਨੂੰ ਗੁਰੂ ਅਰਜਨ ਮਹਾਰਾਜ ਕਹਿੰਦੇ ਕੀਮਤ ਕਹਿਣ ਨਾ ਜਾਈ। ਗੁਰੂ ਅਰਜਨ ਮਹਾਰਾਜ ਕੁਰਬਾਨ ਤੁਹਾਡੇ ਤੋਂ, ਕਹਿਣ ਲੱਗੇ ਹੇ ਅਕਾਲ ਪੁਰਖ ਵਾਹਿਗੁਰੂ ਤੇਰੀ ਬੇਨਤਾਈ ਨੂੰ ਕੀ ਬਿਆਨ ਕਰਾਂ, ਸੱਚ ਇਹ ਹੈ ਮੁੱਢ ਕੋਲ ਸਮਰੱਥਾ ਨਹੀਂ ਤੈਨੂੰ ਵੈਲੂਏਟ ਕਰ ਸਕਾਂ, ਤੇਰੇ ਬਾਰੇ ਕੁਝ ਬਿਆਨ ਕਰ ਸਕਾਂ ਜੀ।
1: ਓ ਨਾਨਕ ਸਤ ਗੁਰ ਬਲਿਹਾਰੇ ਜਿਹਨੇ ਅਬ ਚਲ ਨੀਵ ਰਖਾਏ।
2: ਉਹ ਸਤਿਗੁਰੂ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਲਿਹਾਰ ਜਾਵਾਂ ਜਿਹਨੇ ਇਸ ਕਾਇਨਾਤ ਦੀ ਸਰਵ ਰਹਿਣ ਵਾਲੀ ਭਾਵ ਹਸਤੀ ਹੋਂਦ ਰੂਪੀ ਇਹ ਸਾਰੇ ਦੀ ਸਾਰੀ ਨੀਮ ਸਥਾਪਿਤ ਕੀਤੀ, ਭਾਵ ਜੋ ਆਪਣੀ ਹੋਂਦ ਦਾ ਆਪ ਪ੍ਰਤੀਕ ਹੈ ਜੀ।
1: ਗਿਆਨ ਧਿਆਨ ਪੂਰਨ ਪਰਮੇਸ਼ਰ ਹਰ ਹਰ ਕਥਾ ਨਿਤ ਸੁਣੀਏ ਰਾਮ।
2: ਆਓ ਸਾਰੇ ਮਿਲ ਕੇ इस अपने अभिचल इस अपने मिले हुए जीवन दे अंदर उस ज्ञान ध्यान उस सही सुरत उस सही विचारधारा नू माणिए जिद नाल हरी दी कथा हरी दियां बातां साडे अंदर आप उकेर सकन जी।
1: अनहद चोज भगत भव भंजन अनहद वाजे तुनिया राम।
2: उस रंग विच जाइए जिथे अनहद वाजे तुनिया राम, एक आप मुहारे वजन वाला संगीत भाव अंदर दी ऐसी खुशी जिहड़ी किसे दे गवाया गवाई ना जा सके मान सकीए जी।
1: अनहद चुनकारे तत बिचारे संत गोष्ठ नित होवै।
2: इस अंतरात्मे दे विच एक ऐसी चुनकार होए जिहदे च संत गोष्ठ होण तो बाद अपने आप दा अंदर आप मुलांकन ते मुतालिया कर सकीए, अपने आप दे अपने सेल्फ एडवाइजर बनिए ते सही दिशा वाले पासे तुर सकीए जी।
1: हर नाम अराध है मैल सब काट है किल विख सगले खोवै।
2: ए शब्द ए गुरु ए अकाल पुरख वाहेगुरु दी हस्ती दी याद फिर करदी की है साहेब महाराज कहिंदे उस जगह ते लै आउंदी है। हर नाम अराध है मैल सब काटै अंदर दियां मैल सब लै जांदी है ते हुंदा की ए किल विख सगले खोवै अंदर दियां पाप बिरतियां खत्म हुंदियां ने जी।
1: नह जन्म न मरना आवण जाना बौड़ ना पाई है जोनी है।
2: वो आप अविनाशी है जिन्हें कायनात सिरजी है इन्हां तत्तां दे विच वो आप वसदा है। या बंदे जदों ओदी अराधन दे उस खास तू मकसद नू सर कर लवेगा तेरी सुरत इन्हां तत्तां दे विचों उखड़ के उस परम तत्त विच जाके वलीन हो जाएगी। आप अविनाशी तू आकर कर उस अविनाशी तत् दे विच जाके वलीन होण दा अपना मकसद पूरा कर सकेगा जी।
1: नानक गुर परमेश्वर पाया जिस प्रसाद इच्छा पुनिय।
2: गुरु अर्जन महाराज कहिंदे उस अकाल पुरख वाहेगुरु गुरु परमेश्वर नू पाण सदका ओदे प्रसाद सदका इच पुनिय धरती ते आउण दी जिहड़ी असल इच्छा असल जिहड़ी खास मेरी इत्थे आउण दी लोड़ सीगी मेरी खास इत्थे आउण दा मकसद सीगा ओ सर हो गया। मैं उस अभिचल नगर विच रहण वाले अभिचल तत् दे नाल आत्म साथ हो गया। साहिब रहमत करन ऐसे अलाही अगमी वाकां दे विचों सानू भी प्रेरणा मिले। सिखी दा कर तुरकी बाणी दा कर ए श्री दरबार ए गुरु रामदास महाराज दा स्थान ए नानक लोधी ए बाणी सदा तो लैके सदा तक मानवता की गवाही करती है अगह भी करेगी। असी सिख समाज अपने जीवन दे हनेरे इहदे कोलों लो लैके दूर कर लईए। आखिरी पंक्तियां पढ़ के फुल्लां नाल कतार दे उत्तर समाप्ति करते हाँ जी।

ਤੇ ਇੱਕ ਇੱਕ ਸਾਹ ਦੇ ਨਾਲ ਬਾਣੀ ਪੜ੍ਹਦੀਆਂ ਜਾਂਦੀਆਂ ਨੇ। ਜਿਨ੍ਹਾਂ ਪਹਾੜੀਆਂ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੈਕਾਰਿਆਂ ਦੀਆਂ ਗੂੰਜਾਂ ਉੱਠਦੀਆਂ ਨੇ। ਉਸ ਰਾਹ ਤੇ ਤੁਰਿਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨਾਂ ਦੀ ਝਲਕ ਪੈਣੀ, ਸਤਿਗੁਰਾਂ ਦੇ ਪਿਆਰ ਦੀ ਝਲਕ ਪੈਣੀ ਕੋਈ ਅੱਧ ਤਕਨੀ ਨਹੀਂ ਹੈ। ਸਤਸੰਗੀਓ, ਡਾਕਟਰ ਤਾਰਾ ਸਿੰਘ ਜੀ ਨਰੋਤਮ ਜਦੋਂ ਉਹਨਾਂ ਨੇ ਵਿਚਿੱਤਰ ਨਾਟਕ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਹ ਬਚਨ ਪੜ੍ਹੇ, ਅਬ ਮੈਂ ਆਪਣੀ ਕਥਾ ਬਖਾਨੂ ਤਪ ਸਾਧਕ ਜੈ ਬਿਦ ਹੋਇਆ ਨੂੰ ਹੇਮ ਕੁੰਟ ਪਰਬਤ

ਤਾਂ ਪੂਰਵਲੇ ਜਨਮ ਵਿੱਚ ਘੋਰ ਤਪੱਸਿਆ ਕੀਤੀ ਤੇ ਡਾਕਟਰ ਤਾਰਾ ਸਿੰਘ ਜੀ ਨਰੋਤਮ ਬਹੁਤ ਖੋਜ ਤੋਂ ਬਾਅਦ ਉਹਨਾਂ ਨੇ ਇਹ ਸਥਾਨ ਲੱਭਿਆ ਜਿਨ੍ਹਾਂ ਦੇ ਦਰਸ਼ਨ ਕਰਕੇ ਅੱਜ ਅਸੀਂ ਸਾਰੇ ਆਪਣਾ ਜੀਵਨ ਸਫਲਾ ਕਰਦੇ ਹਾਂ। ਉਹਨਾਂ ਦੀਆਂ ਲਿਖੀਆਂ ਹੋਈਆਂ ਪੁਸਤਕਾਂ ਵਿੱਚੋਂ ਦਾਸ ਅੱਜ ਆਪ ਸੰਗਤਾਂ ਨੂੰ ਸ੍ਰੀ ਹੇਮਕੁੰਟ ਸਾਹਿਬ ਦੀ ਮਹਿਮਾ ਸੁਣਾ ਰਿਹਾ। 1952 ਦੇ ਵਿੱਚ ਇੱਕ ਮਾਤਾ

ਉਧਰ ਤੁਹਾਡੇ ਚਿਹਰਿਆਂ ਤੋਂ ਵੀ ਲੱਗਦਾ ਏ ਤੁਸੀਂ ਵੀ ਥੱਕ ਗਏ ਹੋ। ਮੇਰਾ ਭਾਰ ਕਿੱਥੇ ਖਿੱਚੋਗੇ? ਐ ਲਓ ਪ੍ਰਸ਼ਾਦ, ਸਤਿਗੁਰਾਂ ਦੇ ਅਸਥਾਨ ਤੇ ਜਾ ਕੇ ਬੜੇ ਅਦਬ ਤੇ ਸਤਿਕਾਰ ਦੇ ਨਾਲ ਨਮਸਕਾਰ ਕਰਨੀ। ਮਹਾਰਾਜ ਦਿਲਾਂ ਦੀਆਂ ਜਾਣਨ ਵਾਲਾ ਹੁੰਦਾ ਏ, ਕਹਿ ਦੇਣਾ ਸਾਡੀ ਅੰਮਾ ਵੀ ਦਰਸ਼ਨ ਕਰਨ ਵਾਸਤੇ ਆਈ ਸੀ।

ਉੱਚੀ ਪਹਾੜੀ ਵੱਲ ਨੂੰ ਤੁਰ ਪੈਂਦੇ। ਮਾਤਾ ਪਹਿਲਾਂ ਜੁਗਜੀ ਸਾਹਿਬ ਦਾ ਪਾਠ ਕੀਤਾ, ਫਿਰ ਪਿਆਰ ਦੇ ਵਿੱਚ ਭਿੱਜ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ। ਅੰਦਰੋਂ ਇੱਕ ਪਿਆਰ ਦਾ ਉਬਾਲ ਜਿਹਾ ਉੱਠਿਆ ਏ।